0: ਜੜ ਪਾਈਏ
1: ਸੰਤ ਕਾ ਦੁਖੀ ਅੰਤਰ ਤੇ ਥੋਥਾ
0: ਜਿਉ ਸਾਸ ਬਿਨਾ ਮਿਰਤ ਕੀ ਲੋਥਾ
1: ਸੰਤ ਕੇ ਦੁਖੀ ਕੀ ਜੜ ਕਿਛ ਨਾ ਹੈ
0: ਆਪਣ ਬੀਜ ਆਪੇ ਹੀ ਖਾਏ
1: ਸੰਤ ਕੇ ਦੁਖੀ ਕੋ ਅਵ ਨਾ ਰੱਖਣ ਹਾਰ ਲਾਏ
0: ਜਿਉ ਜਲ ਬਿਨੋ ਮਛਲੀ ਤੜ ਫੜਾਏ
1: ਸੰਤ

0: ਨਿਮਿਤ
1: ਕਰਨੇ ਹਾਰ
0: ਅਵਰ ਨਾ ਬੂਝ ਕਰਤੇ ਵਿਚਾਰ
1: ਕਰਤੇ ਕੀਮਤ ਨਾ ਜਾਣੇ ਕੀਆ
0: ਨਾਨਕ ਜੋ ਕਿਸ ਪਾਵੇ ਸੋ ਵਰਤੀਆ।

0: ਗੁਰ ਸਿੱਖੇ ਬੰਧਨ
1: ਕਟੈ ਗੁਰ ਕਾ ਸਿੱਖ ਵਿਕਾਰ ਤੇ ਹਟੈ
0: ਸਤਿਗੁਰ ਸਿੱਖੋ ਨਾਮ ਧਨ ਦੇ
1: ਗੁਰ ਕਾ ਸਿੱਖ ਵਡ ਭਾਗੀ
0: ਸਤਿਗੁਰ ਸਿੱਖਾ ਹਲਤ ਪਲਤ ਸੁਆ

0: ਸਤਿਆਵੇ
1: ਸਤਿਗੁਰੂ ਕੈ ਪਾਸ
0: ਸੇਵਾ
1: ਕਰਦ ਹੋਏ ਨਹਿ ਕਾਮੀ
0: ਜਿਸ ਕੋ ਮੋਤ ਪ੍ਰਾਪਤ ਸਵਾਮੀ
1: ਆਪ

0: ਬ੍ਰਹਮਣੀ
1: ਨਿਰਾਹਾਰ
0: ਨਿਰਵੈਰ ਸੁਖਦਾਈ
1: ਕੀਮਤ ਕਿਨੇ ਨਾ ਪਾਈ
0: ਅਣਗ ਭਗਤ ਬੰਧਨ ਨਿਤ ਕਰੇ
1: ਸ਼ਰਨ ਕਮਲ ਹਿਰਦੇ ਸਿਮਰੇ
0: ਸਤਿ ਬਲਿਹਾਰੀ

0: ਸੰਤ ਜਨਾ ਕਾ ਪੇਖਣ ਸਭ ਬ੍ਰਹਮ
1: ਸੰਤ ਜਨਾ ਕੇ ਹਿਰਦੇ ਸਭ ਧਰਮ
0: ਸੰਤ ਜਨਾ ਸੁਨੇ ਸ਼ੁਭ ਬਚਨ
1: ਸਰਬ ਵਿਆਪੀ ਨਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਏ ਰਹਿਤ
1: ਸਤ ਬਚਨ ਸਾਧੂ ਸਭ ਕਹਿਤ
0: ਜੋ ਜੋ ਹੋਏ ਸੋਈ ਸੁਖ ਮਾਨੇ
1: ਕਰਨ ਕਰਾਵਨ ਹਾਰ ਪ੍ਰਭ ਜਾਣੇ
0: ਅੰਤਰ ਵਸੇ ਬਾਰ ਵੀ ਓਹੀ
1: ਨਾਨਕ ਦਰਸ਼ਨ ਦੇਖ ਸਭ ਹੋਈ
0: ਆਪ ਸਤ ਕੀਆ ਸਭ ਸਤ
1: ਤਿਸ ਕਾ ਤੇ ਸਗਲੀ ਉਤਪਤ
0: ਤਿਸ ਭਾਵੇ ਤਾਂ ਕਰੇ ਵਿਸਤਾਰ
1: ਤਿਸ ਭਾਵੇ ਤਾਂ ਏਕੰਕਾਰ
0: ਅਨਕ ਕਲਾ ਲਖੀ ਨਾ ਜਾਏ
1: ਤਿਸ ਭਾਵੇ ਤਿਸ ਲੈ ਮਿਲਾਏ
0: ਕਵਨ ਨਿਕਟ ਕਵਨ ਕਹੀਏ ਦੂਰ
1: ਆਪੇ ਆਪ ਆਪੇ ਪੂਰ
0: ਅੰਤਰਗਤ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਸਤਿਗੁਰਾਂ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ, ਆਪਣਾ ਜਾਪ ਆਪ ਕਰਵਾਇਆ, ਆਪ ਸੰਗਤਾਂ ਦੀਆਂ ਹਾਜ਼ਰੀਆਂ ਅੰਦਰ ਪ੍ਰਵਾਨ ਹੋਈਆਂ। ਸਤਿਗੁਰਾਂ ਦੇ ਚਰਨਾਂ ਚ ਅਰਦਾਸ ਬੇਨਤੀ ਹੈ, ਗਰੀਬ ਨਵਾਜ ਮਿਹਰਾਂ ਕਰਨ। ਇਹ ਜੋ ਆਪ ਸੰਗਤਾਂ ਦਾ ਨੇਮ ਹੈ, ਇਹ ਹਮੇਸ਼ਾ ਵਾਸਤੇ ਬਣਿਆ ਰਹੇ। ਗੁਰੂ ਕਿਰਪਾ ਕਰੇ, ਆਪਣੇ ਚਰਨਾਂ ਨਾਲ ਇਸੇ ਤਰ੍ਹਾਂ ਜੋੜੀ ਰੱਖਣ। ਸੋ ਆਓ, ਇੱਥੇ ਹੀ ਸੁਖਮਨੀ ਸਾਹਿਬ ਦੀ ਸਮਾਪਤੀ ਹੈ। ਹੁਣ ਰਹਿਰਾਸ ਦੇ ਪਾਠ 6 ਵਜੇ ਸ਼ੁਰੂ ਹੋਣਗੇ, ਉਸ ਵਿੱਚ ਬੈਠ ਕੇ ਬਾਣੀ ਦਾ ਆਨੰਦ ਲੈਣਾ, ਫੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

Guru, Vai, Guru, Vai, Guru, Vai, Guru.

ਆਦਤਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ।

ਬਹਿ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾਂ ਕੇਤੇ ਤੇਰੇ ਵਾਵਣ ਹਾਰੇ ਕੇਤੇ ਤੇਰੇ ਰਾਗ ਪਰੀ ਸਿਉ ਕਹੀਏ ਕੇਤੇ ਤੇਰੇ ਗਾਵਣ ਹਾਰੇ।

ਮੈਂ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੋਂ ਜੀਆਂ ਕਾ ਦਾਤਾਰਾ ਹਰ ਧਿਆਵਹਿ।

ਪੋਹ ਪਣ ਬ੍ਰਿਹਤ ਗਗਨ ਤੇ ਭਈ ਸਭ ਹਿਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸਤਨ ਦਾਹ ਗਰੀਬ ਨਿਵਾਜਾ ਅਖਰ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਬੋਹੇ ਲੇ ਹੋਇ ਬਾਰੇ।

ਜਾਏ। ਹਰਿ ਅੰਗਦ ਗੁਰ ਤੇ ਅਮਰਦਾਸ, ਰਾਮਦਾਸੇ ਹੋਏ ਸਹਾਇ। ਅਰਜਨ ਹਰਿ ਗੋਬਿੰਦ ਨਾਉ ਸਿਮਰਉ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ। ਜਿਸ ਡਿੱਠੇ ਸਭ ਦੁਖ ਜਾਇ, ਤੇਗ ਬਹਾਦਰ ਸਿਮਰਿਆ, ਕਰਨ ਉਨ ਦਿਆਵੇ ਧਾਇ, ਸਭ ਥਾਈ ਹੋਏ ਸਹਾਇ।

ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਪ੍ਰਿਥਮੈ ਸਰਬੱਤ

ਸਤਿ ਸਤਿ ਕਾਲ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਚਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੀ।

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਨੀ ਵਾਂ ਮਤ ਉੱਚੀ ਮਤ ਪਾਦੇ ਰੱਖ ਆਪ ਕਾਲ ਪੁਰਖ ਵਾਹਿਗੁਰੂ।

ਸੰਗਤਾਂ ਨੇ ਸੰਗਤੀ ਰੂਪ ਵਿੱਚ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਹਨ। ਉਪਰੰਤ ਸੋ ਦਰ ਰਹਿਰਾ ਸਾਹਿਬ ਜੀ ਦੇ ਪਾਠ ਹੋਏ ਹਨ। ਸਮੁੱਚੀ ਬਾਣੀ ਪੜ੍ਹਦਿਆਂ ਸੁਣਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਸੁਖਮਨੀ ਸਾਹਿਬ ਦੇ ਜਾਪਾਂ ਦੀਆਂ ਸੰਗਤਾਂ ਤੋਂ ਇਸੇ ਤਰ੍ਹਾਂ ਆਪ ਜੀ ਨੇ ਆਪ ਸੇਵਾ ਲੈਂਦੇ ਰਹਿਣਾ। ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਜੀ। ਹਰਮਿੰਦਰ ਸਿੰਘ ਵੱਲੋਂ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਜਤਿੰਦਰ ਸਿੰਘ ਵੱਲੋਂ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਅਸ਼ਵਿੰਦਰ ਸਿੰਘ ਵੱਲੋਂ ਤੰਦਰੁਸਤੀ ਦੀ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਐਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਜ। ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸ੍ਰੀ ਮੁਖ ਬਾਗ ਦੀ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਬੋਚ ਹੈ, ਖੋਜ ਸ਼ਬਦ ਮੈਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸੁਖਮਨੀ ਸਾਹਿਬ ਦੇ ਜਾਪ, ਸੋਧਾ ਰਹਿਰਾ ਸਾਹਿਬ ਜੀ ਦੇ ਪਾਠ, ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਤਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਸਵਾਹ ਹੁਣ ਸ਼ਾਮਾਂ ਦੇ ਕੀਰਤਨ ਦੀ, ਕਥਾ ਦੇ ਦੀਵਾਨਾਂ ਦੀ ਰਮਤਾ ਹੋ ਰਹੀ ਹੈ। ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ, ਜੋ ਆਪਣੇ ਕੋਲ ਕੱਲ੍ਹ ਤੋਂ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ ਉਚੇਚੇ ਤੌਰ 'ਤੇ ਪਹੁੰਚੇ ਹਨ। ਅੱਜ ਵੀ ਉਹ ਆਪ ਸੰਗਤਾਂ ਨੂੰ ਤਕਰੀਬਨ ਹੁਣ 7:30 ਜਾਂ 7:25 ਤੋਂ ਲੈ ਕੇ 8:15 ਵਜੇ ਤੀਕਰ ਕਥਾ ਦੁਆਰਾ ਨਿਹਾਲ ਕਰਨਗੇ। ਦੂਸਰੀ ਬੇਨਤੀ ਹੈ ਜੀ ਕਿ ਜੋ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਹੋਇਆਂ ਇਲਾਕਾ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਹਰ ਸਾਲ ਜੋ ਸਮਾਗਮ ਹੁੰਦੇ ਹਨ, ਸੋ ਸ਼ੁੱਕਰਵਾਰ ਨੂੰ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣਗੇ, ਸ਼ਨੀਵਾਰ ਨੂੰ ਜੋ ਸੰਗਤਾਂ ਵੱਲੋਂ ਉਪਰਾਲਾ ਕੀਤਾ ਗਿਆ ਹੈ, ਰਾਤ ਨੂੰ 8:45 ਵਜੇ ਤੋਂ ਲੈ ਕੇ 9:15 ਵਜੇ ਤੀਕਰ ਜੋ ਸੰਗਤੀ ਰੂਪ 'ਚ ਨਾਮ ਸਿਮਰਨ ਹੋਣਗੇ, ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਆਓ ਹੁਣ ਜੋ ਆਪਣੇ ਕੋਲ ਸਤਿਕਾਰ ਜੋ ਭਾਈ ਸਾਹਿਬ ਭਾਈ ਨਿਸ਼ਾਨ ਸਿੰਘ ਜੀ ਕੱਲ੍ਹ ਤੋਂ ਪਹੁੰਚੇ ਹਨ ਉਹ ਆਪ ਸੰਗਤਾਂ ਨਾਲ 8:15 ਤੱਕ ਕਥਾ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ।

प्यारे सतगुरु ते प्यारे सतगुरु जी दा प्रेम मानण वाले गुरसिख गुरु प्यारी साध संगत जीओ, कोई कार्ज करन लगी है ना ता खुशी उदों हुंदी है जदों कार्ज संपूर्ण हो जाए। बच्चा स्कूल जांदा है, पास होया ते खुशी है, नहीं पास होया ता दुख है। किसे कार्ज करन नूं तुर पए सवेरे उठ के हो गया ते खुशी है, किसे कारण करके संपूर्ण नहीं होया ते दुख है। सारियां खेड़ां हन, सारियां खेड़ां इस प्यारे सतगुरु जी दे बोल आउंदे हन। नानक जिसनों लगा तिस मिलै, लगा सो परवान। वेखो ना, हुण आपां गुरद्वारा साहिब आउण लई चले सां, किसे कारण वस जे इत्थे ना पहुँच पाउंदे, राह च किते कोई कम पै जांदा, रुक जांदे, ਤਾਂ ਉਹਨੂੰ ਸੰਪੂਰਨ ਨਹੀਂ ਸੀ ਅਸੀਂ ਮੰਨਣਾ। ਇੱਦਾਂ ਹੀ ਗੁਰਸਿੱਖੀ ਪ੍ਰੇਮ ਹੈ ਪਿਆਰਿਓ। ਇਹ ਜਿਹੜਾ ਪਿਆਰੇ ਜੀ ਦੇ ਨਾਲ ਲੱਗਾ ਹੈ ਨਾ ਆਪ ਜੀਆਂ ਦਾ ਅਤੇ ਸਾਡਾ, ਇਹ ਸੰਪੂਰਨ ਹੋਣਾ ਬਹੁਤ ਜ਼ਰੂਰੀ ਹੈ। ਅੱਧ ਵਾਟੇ ਰਹਿ ਗਿਆ ਤਾਂ ਸ਼ਾਇਦ ਕੰਮ ਨਹੀਂ ਆਏਗਾ। ਗੁਰੂ ਸਾਹਿਬ ਕਿਰਪਾ ਕਰਨ, ਉਹ ਜਿਨ੍ਹਾਂ ਨੇ ਉਸ ਪਿਆਰੇ ਦੇ ਨਾਲ ਪ੍ਰੀਤਾਂ ਲਾਈਆਂ, ਜਿਨ੍ਹਾਂ ਨੇ ਨਿਭਾਈਆਂ, ਹੈਰਾਨੀ ਦੀ ਗੱਲ ਹੈ, ਮਾਂ ਪੁੱਤ ਨੂੰ ਪਿਆਰ ਕਰਦੀ ਹੈ, ਪੁੱਤ ਮਾਂ ਨੂੰ ਪਿਆਰ ਕਰਦਾ ਹੈ। ਜੇ ਆਪ ਜੀ ਨੂੰ ਪੁੱਛੀਏ, ਤੁਸੀਂ ਸੋਚਣ 'ਤੇ ਬਹਿ ਜਾਣਾ ਹੈ ਥੋੜ੍ਹਾ ਚਿਰ, ਜੇ ਪੁੱਛ ਲਈਏ ਕਿ ਮਾਂ ਜ਼ਿਆਦਾ ਪਿਆਰ ਕਰਦੀ ਹੈ ਕਿ ਪੁੱਤ ਜ਼ਿਆਦਾ ਕਰਦਾ ਹੈ ਭਾਈ, ਤਾਂ ਅਕਸਰ ਜਵਾਬ ਆਏਗਾ ਕਿ ਮਾਂ ਜ਼ਿਆਦਾ ਪਿਆਰ ਕਰਦੀ ਹੈ ਪੁੱਤ ਨੂੰ। ਅਹਿਸਾਸ ਦੀਆਂ ਗੱਲਾਂ ਹੈ ਸਾਰੀਆਂ। ਪ੍ਰੇਮ ਹੁੰਦਾ ਹੀ ਅਹਿਸਾਸ ਦਾ ਹੈ। ਕੋਈ ਕਹਿੰਦਾ ਮੈਂ ਤੈਨੂੰ ਪ੍ਰੇਮ ਕਰਦਾ ਹੈ, ਜੇ ਤੇਰੇ ਅੰਦਰ ਅਹਿਸਾਸ ਨਹੀਂ ਜਾਗਦਾ ਤੂੰ ਮੰਨਦਾ ਨਹੀਂ ਹੈ। ਇਹ ਪਿਆਰੇ ਜੀ ਦਾ ਪ੍ਰੇਮ ਵੀ ਇੱਦਾਂ ਦਾ ਹੀ ਹੈ। ਸਾਨੂੰ ਸਾਰੀ ਉਮਰ ਇਹ ਲੱਗਦਾ ਰਹਿਣਾ ਕਿ ਅਸੀਂ ਪ੍ਰੇਮ ਕਰਦੇ ਪਰ ਨਹੀਂ ਪਿਆਰੇ। ਉਹ ਸਾਨੂੰ ਸਾਡੇ ਨਾਲੋਂ ਹਜ਼ਾਰਾਂ ਲੱਖਾਂ ਗੁਣਾ ਵੱਧ ਪ੍ਰੇਮ ਕਰਦੇ ਹਨ ਮਹਾਰਾਜ ਜੀ। ਸਾਡਾ ਸੁਭਾਅ

ਕੋਈ ਹੋਰ ਹੈ, ਚਾਂਦਨੀ ਚੌਂਕ ਹੈ, ਉਲਾਮਾ ਨਹੀਂ ਹੈ। ਕੋਈ ਹੋਰ ਹੈ ਪਿਆਰਾ, ਗੜੀ ਚਮਕੌਰਦੀ ਹੈ, ਅੱਖਾਂ ਸਾਹਮਣੇ ਪਿਆਰੇ ਸ਼ਹੀਦ ਹੋ ਰਹੇ ਹਨ, ਪੁੱਤਰ ਸ਼ਹੀਦ ਹੋ ਰਹੇ ਹਨ, ਪਰ ਉਹ ਪਿਆਰਾ ਉਲਾਮਾ ਨਹੀਂ ਦੇ ਰਿਹਾ। ਜਦੋਂ ਕਈ ਵਾਰ ਸੋਚ 'ਚ ਬੈਠਦੇ ਹਾਂ ਕਿ ਪਿਆਰੇ ਸਤਿਗੁਰੂ ਜੀ ਦੋ ਵਿਛੜ ਗਏ, ਮਾਤਾ ਜੀ ਵਿਛੜ ਗਏ, ਅਨੰਦਪੁਰੀ ਪਿੱਛੇ ਰਹਿ ਗਈ, ਜਿਹੜੇ ਰਹਿ ਗਏ ਸਾਨੂੰ

ਦੀ ਗੜੀ ਚੋਂ ਸਭ ਤੋਂ ਅਲੱਗ ਹੋ ਗਏ ਹੋ। ਤਿੰਨ ਸਿੰਘ ਨਾਲ ਨਿਕਲੇ ਹਨ, ਭਾਈ ਦਇਆ ਸਿੰਘ ਜੀ, ਧਰਮ ਸਿੰਘ ਜੀ, ਭਾਈ ਮਾਨ ਸਿੰਘ ਜੀ, ਪਰ ਅਲੱਗ ਹਨ ਉਹ ਵੀ ਪਿਆਰੇ ਜੀ ਤੋਂ। ਹੈਰਾਨੀ ਦੀ ਗੱਲ ਇਹ ਹੈ, ਜਿਸ ਕਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੈ ਕੋਈ। ਜਿੰਨਾ ਇਤਿਹਾਸ ਪੜ੍ਹਿਆ ਅੱਜ ਤੱਕ ਕਿ 10 ਲੱਖ ਦਾ ਘੇਰਾ ਹੈ ਜੀ, ਅਤੇ 10 ਲੱਖ ਦੇ ਘੇਰੇ 'ਚ ਇੰਨੀ ਵੱਡੀ ਜੰਗ ਹੋ ਰਹੀ ਹੈ, ਅਤੇ ਜਦੋਂ ਪਿਆਰੇ ਜੀ ਨਿਕਲਣ ਲੱਗੇ ਸਿੰਘਾਂ ਨੂੰ ਲੈ ਕੇ, ਅਤੇ ਇਤਿਹਾਸ 'ਚ ਕਿਤੇ ਨਹੀਂ ਲਿਖਿਆ ਕਿ ਪਿਆਰੇ ਜੀ ਨੂੰ ਕੋਈ ਝਰੀਟ ਆਈ ਹੋਵੇ ਜਾਂ ਉਹਨਾਂ ਸਿੰਘਾਂ ਨੂੰ ਕੋਈ ਝਰੀਟ ਆਈ ਹੋਵੇ। ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੈ, ਨਹੀਂ ਕਰਦੀਆਂ ਕੁਛ ਵੀ, ਉਦੋਂ ਸਭ ਨਕਾਰਾ ਹੋ ਜਾਂਦਾ ਹੈ। ਇਹ ਵੱਖਰੀ ਗੱਲ ਹੈ, ਪਿਆਰੇ ਜੀ ਦੇ ਚਰਨਾਂ 'ਚ ਕੰਢੇ ਵੱਜੇ ਹਨ, ਚੋਲਾ ਜਿਹਨੂੰ ਜਾਮਾ ਕਹਿੰਦੇ ਹਾਂ ਉਹ ਕੰਢਿਆਂ ਨਾਲ ਅੜ ਅੜ ਕੇ ਪਾਟਿਆ ਹੈ, ਅਤੇ ਹੈਰਾਨੀ ਦੀ ਗੱਲ ਹੈ, ਹੈਰਾਨੀ ਦੀ ਗੱਲ ਹੈ ਪਿਆਰੇ, ਜਿੰਨਾ ਪ੍ਰੇਮ ਕਮਾਇਆ, ਗੱਲ ਪ੍ਰੇਮ ਦੀ ਹੋ ਰਹੀ ਹੈ। ਹੈਰਾਨੀ ਦੀ ਗੱਲ ਹੈ, ਅੱਜ ਪੁੱਤਰ ਸ਼ਹੀਦ ਹੋਏ ਹਨ, ਰਾਤੋ ਰਾਤ ਸਫ਼ਰ ਕੀਤਾ ਹੈ ਮਾਛੀਵਾੜਾ ਸਾਹਿਬ ਦਾ, ਅਤੇ ਅਗਲੇ ਦਿਨ ਮਾਛੀਵਾੜਾ ਸਾਹਿਬ, ਪਿਆਰੇ ਜੀ ਜੇ ਅਸੀਂ ਹੁੰਦੇ ਅਸੀਂ ਤਾਂ ਅਲਾਮੇ ਦੇਈ ਜਾਣੇ ਸੀ ਹਰ ਵੇਲੇ, ਤਾਂ ਉਸ ਵੇਲੇ ਵੀ ਪੁੱਤਰਾਂ ਦਾ ਜ਼ਿਕਰ ਨਹੀਂ ਹੈ,

ਕੋਈ ਹੋਰ ਹੈ, ਕੋਈ ਹੋਰ ਵੀ ਹੈ, ਦਿੱਲੀ ਹੈ, ਬਿਠਾਇਆ ਹੋਇਆ ਇਕੱਲੇ ਕਛਹਿਰੇ ਦੇ ਵਿੱਚ, ਪੁੱਤਰ ਦਾ ਕਲੇਜਾ ਫੜ ਕੇ ਉਸਦੇ ਮੂੰਹ 'ਚ ਤੁੰਨਿਆ ਜਾ ਰਿਹਾ, ਪਰ ਉਲਾਮਾ ਨਹੀਂ ਦੇ ਰਿਹਾ ਪਿਆਰਾ, ਅੱਖਾਂ ਕੱਢੀਆਂ ਜਾ ਰਹੀਆਂ, ਪੈਰ ਵੱਢੇ ਜਾ ਰਹੇ ਆ, ਹੱਥ ਵੱਢੇ ਜਾ ਰਹੇ ਆ, ਮਾਸ ਨੋਚਿਆ ਜਾ ਰਿਹਾ ਹੈ, ਜਿਹਨਾਂ ਨੂੰ ਅਸੀਂ ਕਹਿੰਦੇ ਪਿਆਰੇ ਬਾਬਾ ਬੰਦਾ ਸਿੰਘ ਜੀ ਬਹਾਦਰ, ਪਰ ਉਲਾਮਾ ਨਹੀਂ ਹੈ। ਸਾਧ ਸੰਗਤ ਜੀਓ, ਬਸ ਇੰਨੀ ਗੱਲ ਸਮਝ ਲੈਣੀ, ਪ੍ਰੇਮ ਅਤੇ ਉਲਾਮਾ ਇਹ ਦੋ ਓਪੋਜਿਟ ਚੀਜ਼ਾਂ ਹਨ, ਇਹਨਾਂ ਦਾ ਆਪਸ 'ਚ ਸੁਮੇਲ ਨਹੀਂ ਹੈ। ਹੈਰਾਨੀ ਦੀ ਗੱਲ ਹੈ, ਅਸੀਂ ਆਉਂਦੇ ਹਾਂ, ਇਹ ਵੀ ਕਹਿੰਦੇ ਪਿਆਰੇ ਜੀ ਤੈਨੂੰ ਪਿਆਰ ਕਰਦੇ ਹਾਂ, ਅਤੇ ਨਾਲ ਹਰ ਵੇਲੇ ਮੰਗਾਂ ਉਲਾਮੇ ਦੇ ਨਾਲ ਆਪਣੀਆਂ ਅਰਦਾਸਾਂ ਭਰੀਆਂ ਹੋਈਆਂ ਹਨ। ਮੇਰੇ ਕੋਲ ਆਹ ਨਹੀਂ ਹੈਗਾ, ਮੈਨੂੰ ਆਹ ਨਹੀਂ ਦਿੱਤਾ। ਜਿਨ੍ਹਾਂ ਸੱਚਾ ਪ੍ਰੇਮ ਕਮਾਇਆ, ਉਹਨਾਂ ਨੇ ਸਿਰਫ ਉਸ ਪਿਆਰੇ ਨੂੰ ਧਿਆਇਆ ਹੈ। ਹੈਰਾਨੀ ਦੀ ਗੱਲ ਹੈ, ਕੋਈ ਬੈਠਾ ਹੈ ਲਾਹੌਰ ਦੀ ਧਰਤੀ 'ਤੇ, ਚੌਂਕੜਾ ਵੱਜਾ ਹੈ, ਆਹ ਲੱਤ ਖੁੱਲ੍ਹੀ ਹੋਈ ਅੱਗੇ ਨੂੰ, ਆਹ ਹੱਥ ਪਿੱਛੇ ਹੈ, ਸਿਰ ਤੋਂ ਖੋਪਰ ਲੱਥਾ ਹੋਇਆ ਹੈ, ਉਲਾਮਾ ਨਹੀਂ ਹੈ, ਉਲਾਮਾ ਨਹੀਂ ਹੈ। ਕੋਈ ਹੋਰ ਵੀ ਹੈ ਲਾਹੌਰ ਦੀ ਧਰਤੀ ਦੇ ਉੱਤੇ, ਦੋ ਚਰਖੜੀਆਂ ਘੁੰਮ ਰਹੀਆਂ ਹਨ, ਇੱਕ 'ਤੇ ਪਿਤਾ ਹੈ, ਇੱਕ 'ਤੇ ਪੁੱਤਰ ਹੈ। ਲਾਗੋਂ ਸਿਆਣੇ ਕਹਿੰਦੇ ਹਨ, ਪਿਤਾ ਤੂੰ ਤਾਂ ਹੁਣ ਮਾਰੀ ਜਾਣਾ ਹੈ, ਸ਼ਹੀਦ 'ਤੇ ਪਿਆਰਿਓ ਅਸੀਂ ਕਹਿੰਦੇ ਹਾਂ ਨਾ,

ਕਹਿੰਦੇ ਤੂੰ ਤਾਂ ਹੁਣ ਮਾਰੀ ਜਾਣਾ, ਪੋਤੀ ਬਚਾ ਲੈ, ਪੋਤੀ ਬਚਾ ਲੈ ਆਪਣਾ। ਤੇ ਉਹ ਪਿਆਰਾ ਕਹਿੰਦਾ ਹੈ, ਹਮ ਕਾਰਣ ਗੁਰਕੁਲ ਗਵਾਈ, ਹਮ ਕੁਲ ਰੱਖੈ ਕਵਨ ਵਡਾਈ। ਨਹੀਂ, ਮੈਂ ਵੀ ਸ਼ਹੀਦ ਹੋਵਾਂਗਾ ਤੇ ਮੇਰਾ ਪੁੱਤਰ ਵੀ ਸ਼ਹੀਦ ਹੋਏਗਾ। ਕੋਈ ਹੈ, ਹੋਰ ਹੈ, ਕੋਈ ਹੈ, ਦਿੱਲੀ ਦੀ ਧਰਤੀ ਹੈ, ਅੰਮ੍ਰਿਤਸਰ ਲਾਗੋਂ ਫੜ ਲਿਆ ਗਿਆ ਹੈ, ਇਨੋਸੈਂਟ ਜਿਹਨੂੰ ਕਹਿੰਦੇ ਆਪਾਂ, ਜਿਹਨੇ ਕੁਛ ਨਹੀਂ ਕੀਤਾ, ਕੋਈ ਜੰਗ ਨਹੀਂ ਲੜੀ, ਕੁਛ ਨਹੀਂ ਕੀਤੇ, ਬਸ ਇਸੇ ਕਰਕੇ ਫੜ ਲਿਆ ਕਿ ਸਿੱਖ ਹੈ। ਲੈ ਗਏ ਫੜ ਕੇ, ਨਾਲ ਲੈ ਗਏ ਦਿੱਲੀ ਤੱਕ। ਮਾਂ ਵੀ ਮਗਰ ਪਹੁੰਚ ਗਈ ਤੇ ਜਾ ਕੇ ਕਹਿੰਦੀ ਆ, ਬਾਦਸ਼ਾਹ ਮੇਰਾ ਪੁੱਤ ਸਿੱਖ ਨਹੀਂ ਹੈ, ਗਲਤੀ ਨਾਲ ਫੜ ਲਿਆਂਦਾ ਹੈ। ਬਾਦਸ਼ਾਹ ਕਹਿੰਦਾ, ਠੀਕ ਹੈ ਮਾਂ, ਜੇ ਤੇਰਾ ਪੁੱਤ ਇੰਨੀ ਕੁ ਗੱਲ ਕਹਿ ਦੇਵੇ ਕਿ ਮੈਂ ਸਿੱਖ ਨਹੀਂ ਹਾਂ ਤੇ ਅਸੀਂ ਛੱਡਣ ਲਈ ਤਿਆਰ ਹਾਂ। ਮਾਂ ਜਾਂਦੀ ਹੈ, ਕਹਿੰਦੀ ਪੁੱਤ ਤੇਰਾ ਨਵਾਂ ਨਵਾਂ ਵਿਆਹ ਹੋਇਆ ਹੈ, ਤੇਰੀ ਨਾਲ ਘਰ ਵਾਲੀ ਉਡੀਕਦੀ ਹੈ, ਤੂੰ ਇੱਕ ਵਾਰੀ ਇਹਨਾਂ ਨੂੰ ਕਹਿ ਦੇ ਮੈਂ ਸਿੱਖ ਨਹੀਂ ਹਾਂ, ਇੱਥੋਂ ਛੁੱਟ ਜਾਏਗਾ, ਬਾਹਰ ਜਾ ਕੇ ਫਿਰ ਸਿੱਖ ਬਣ ਜਾਈ। ਪਰ ਜਿਨ੍ਹਾਂ ਦੇ ਅੰਦਰ ਪ੍ਰੇਮ ਦੇ ਤੀਰ ਲੱਗੇ ਹੋਣ, ਅਣਿਆਲੇ ਤੀਰ, ਅਣਿਆਲਾ ਤੀਰ ਕੀ ਹੁੰਦਾ ਹੈ ਪਿਆਰਿਓ? ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ। ਤੀਰ ਅਣਿਆਲਾ ਉਹ ਹੁੰਦਾ ਹੈ ਪਿਆਰਿਓ, ਤੀਰ ਦੀ ਨੋਕ ਹੁੰਦੀ ਹੈ ਤੇ ਡੰਡੀ ਹੁੰਦੀ, ਸਭ ਨੇ ਤੀਰ ਵੇਖਿਆ। ਤੀਰ ਖੁੱਭਦਾ ਹੈ ਤੇ ਪੁੱਟਿਆ ਜਾ ਸਕਦਾ ਹੈ। ਜਿਹੜਾ ਅਣਿਆਲਾ ਤੀਰ ਹੁੰਦਾ ਨਾ, ਉਹਦੀ ਨੋਕ ਤੇ ਉੱਦਾਂ ਹੀ ਹੁੰਦੀ ਹੈ, ਪਰ ਪਿਛਲੇ ਪਾਸੇ, ਹੁਣ ਸਮਝਾਉਣਾ, ਡਾਇਗ੍ਰਾਮ ਬਣਾਉਣਾ ਪਏਗਾ, ਪਿਛਲੇ ਪਾਸੇ ਦੀ ਚੁੰਝ ਇੱਦਾਂ ਹੁੰਦੀ ਕਿ ਜਦੋਂ ਅੰਦਰ ਖੁੱਭ ਜਾਵੇ ਤਾਂ ਪੁੱਟਿਆ ਨਹੀਂ ਜਾ ਸਕਦਾ। ਜਦੋਂ ਪੁੱਟੋਗੇ ਤੇ ਸਰੀਰ ਦੀਆਂ ਆਂਦਰਾਂ ਨਾਲ ਖਿੱਚ ਲੈਂਦਾ ਹੈ, ਉਹਦੀ ਜਿਹੜੀ ਪੋਜੀਸ਼ਨਿੰਗ ਇੱਦਾਂ ਦੀ ਹੁੰਦੀ ਹੈ, ਵੀ ਸ਼ੇਪ। ਜਿਨ੍ਹਾਂ ਦੇ ਅੰਦਰ ਇੱਤ ਪ੍ਰੇਮ ਦੇ ਤੀਰ ਲੱਗੇ ਹੋਣ ਨਾ, ਸੋ ਜਾਣਿਆ ਜ਼ਰੀਆ, ਸੋ ਜਾਣਿਆ ਜ਼ਰੀਆ। ਮਾਂ ਕਹਿੰਦੀ ਹੈ, ਤੂੰ ਕਹਿ ਦੇ ਕਿ ਨਹੀਂ ਸਿੱਖ ਨਹੀਂ ਹਾਂ, ਤੇ ਪੁੱਤ ਕਹਿੰਦਾ ਹੈ ਕਿ ਇਹ ਮੇਰੀ ਮਾਂ ਹੀ ਨਹੀਂ, ਇਹ ਮੇਰੀ ਮਾਂ ਹੀ ਨਹੀਂ ਹੈ, ਮੈਨੂੰ ਛੇਤੀ ਸ਼ਹੀਦ ਕਰੋ, ਮੈਂ ਸ਼ਹੀਦ ਹੋਣਾ ਹੈ। ਯਾਦ ਰੱਖਣਾ ਸੰਗਤ ਜੀ, ਆਪਣਾ ਆਪਣਾ ਅੰਦਰ ਵਿਚਾਰਨਾ ਪੈਣਾ ਹੈ। ਜਦੋਂ ਤੱਕ ਮੰਗਾਂ ਹਨ, ਪ੍ਰੇਮ ਨਹੀਂ ਹੈ। ਇਹ ਵੀ ਸੱਚ ਹੈ ਕਿ ਮੰਗ ਵੀ ਤਾਂ ਪਿਆਰੇ ਤੋਂ ਹੀ ਮੰਗਣੇ ਕਦੇ ਲੋੜ ਪੈ ਗਈ ਤੇ, ਪਰ ਜੀਵਨ ਦਾ ਮਨੋਰਥ ਮੰਗਾਂ ਹੀ ਨਾ ਹੋਵੇ, ਇਹਨਾਂ ਮੰਗਾਂ ਤੋਂ ਅੱਗੇ ਲੰਘ ਕੇ ਪ੍ਰੇਮ ਨੂੰ ਕਮਾਉਣਾ ਹੈ। ਕਈ ਵਾਰ ਸਿੰਘਾਂ ਨਾਲ ਗੱਲ ਕਰਦੇ ਹੁੰਦੇ ਹਾਂ ਕਿ ਜਦੋਂ ਵੀ ਕਿਸੇ ਵੀ ਗੁਰਦੁਆਰਾ ਸਾਹਿਬ ਜਾਈਏ ਨਾ, ਤੇ ਜਦੋਂ ਵਾਕ ਇਨ ਕਰਦੇ ਨਾ, ਤੇ ਮਾਇਆ ਅੱਗੇ ਹੈ ਪਹਿਲਾਂ, ਤੇ ਸਾਡੀ ਸੁਰਤ ਮਾਇਆ ਤੋਂ ਕਦੇ ਗਾਂਹ ਨਹੀਂ ਜਾਂਦੀ। ਔਰ ਮਾਫ ਕਰਨਾ, ਸੱਚ ਵੀ ਹੈ, ਜਦੋਂ ਮੱਥਾ ਟੇਕ ਰਹੇ ਉਦੋਂ ਵੀ ਮਾਇਆ ਅੱਗੇ ਹੈ, ਸਭ ਤੋਂ ਪਹਿਲਾਂ ਗੁਰੂ ਸਾਹਿਬ ਤੇ ਪਿੱਛੇ ਹਨ। ਤੇ ਸੋਚਦੇ ਹੁੰਦੇ ਕਾਸ਼ ਕਿਤੇ ਸਾਡੀ ਕੌਮ ਮਾਇਆ ਨੂੰ ਥੋੜਾ ਪਾਸੇ ਕਰਦੀ ਤੇ ਸਾਡੀ ਨਮਸਕਾਰ ਪਿਆਰੇ ਨੂੰ ਹੁੰਦੀ ਸਿੱਧੀ। ਕਿਤੇ ਨਾ ਕਿਤੇ ਇਸ ਮਾਇਆ ਤੋਂ ਅੱਗੇ ਲੰਘਣਾ ਪੈਣਾ। ਤੇ ਹੈਰਾਨੀ ਦੀ ਗੱਲ ਇਹ ਹੈ, ਸਿਰਫ ਸਮਝਾਉਣ ਦੀ ਖਾਤਰ ਕਰ ਰਹੇ ਹਾਂ, ਜਦੋਂ ਹੀ ਇਸ ਮਾਇਆ ਤੋਂ ਗਾਂਹ ਲੰਘੋਗੇ ਤੇ ਫਿਰ ਸਿਰਫ ਪਰਮੇਸ਼ਰ ਹੁੰਦਾ ਹੈ, ਹੋਰ ਕੁਛ ਨਹੀਂ। ਉਸ ਤੋਂ ਪਹਿਲਾਂ ਘਰ ਤੋਂ ਲੈ ਕੇ ਜਿੱਥੋਂ ਤੱਕ ਪੈਦਲ ਆਏ ਹਾਂ, ਜਿੱਥੋਂ ਤੱਕ ਸਾਡੀ ਪਹੁੰਚ ਹੈ, ਜਿੱਥੇ ਨਮਸਕਾਰ ਹੈ, ਉੱਥੋਂ ਤੱਕ ਮਾਇਆ ਹੈ। ਜਦੋਂ ਹੀ ਇਸ ਮਾਇਆ ਤੋਂ ਟੱਪ ਕੇ ਅਗਲੇ ਪਾਸੇ ਜਾਵਾਂਗੇ ਤਾਂ ਅੱਗੇ ਮਾਇਆ ਤੱਕ ਹੀ ਮੰਗ ਹੈ, ਮਾਇਆ ਤੱਕ ਹੀ ਲੋੜਾਂ ਮਹਿਸੂਸ ਹੁੰਦੀਆਂ ਹਨ, ਮਾਇਆ ਤੱਕ ਹੀ ਪ੍ਰੇਮ ਨਹੀਂ ਹੈ। ਜਦੋਂ ਹੀ ਉਸ ਤੋਂ ਅੱਗੇ ਲੰਘ ਗਏ ਤਾਂ ਮਾਇਆ ਪਰਮੇਸ਼ਰ ਜੀ ਦੇ ਚਰਨਾਂ ਦੀ ਦਾਸੀ ਹੈ, ਅੱਜ ਵੀ ਵੇਖੋ ਚਰਨਾਂ ਦੀ ਦਾਸੀ ਹੈ, ਤੇ ਹਮੇਸ਼ਾ ਇੱਥੇ ਤੱਕ ਰਹੇਗੀ। ਮਨੁੱਖ ਇੱਥੋਂ ਤੱਕ ਹੀ ਪਹੁੰਚਦਾ ਹੈ ਤੇ ਸੋਚਦਾ ਹੈ ਮੈਂ ਪਿਆਰੇ ਜੀ ਦਾ ਪਿਆਰ ਕਮਾ ਰਿਹਾ ਹਾਂ। ਨਹੀਂ ਭਾਈ, ਇਸ ਤੋਂ ਸਿਰਫ ਇੱਕ ਕਦਮ ਅੱਗੇ ਜਾਣਾ ਹੈ, ਉਸ ਤੋਂ ਅੱਗੇ ਫਿਰ ਨਰੋਲ ਪਿਆਰੇ ਜੀ ਬੈਠੇ ਹੁੰਦੇ ਹਨ। ਪਿਆਰੇ, ਜਿੰਨਾ ਪ੍ਰੇਮ ਕਮਾਇਆ, ਬਹੁਤ ਸਾਰੀਆਂ ਇਤਿਹਾਸ ਦੇ ਵਿੱਚੋਂ, ਆਪ ਜੀ ਵੀ ਇੱਥੇ ਲੰਗਰ ਹਾਲ ਅਸੀਂ ਦੇਖਦੇ ਹਾਂ, ਬਹੁਤ ਫੋਟੋਆਂ ਲੱਗੀਆਂ ਪੁਰਾਤਨ ਮੌਜੂਦਾ ਸ਼ਹੀਦਾਂ ਦੀਆਂ, ਉਹ ਉਲਾਮੇ ਵਾਲੇ ਨਹੀਂ ਸਨ। ਅਸੀਂ ਸਿਰਫ ਇੰਨੀ ਕੁ ਵਾਰ ਬਾਤ ਜਿਹੜੀ ਬਾਰ ਬਾਰ ਕਰ ਰਹੇ ਹਾਂ ਕਿ ਉਲਾਮਾ ਦੇਣਾ ਛੱਡੀਏ, ਖਾਲੀ ਗਲਾਸ ਨੂੰ ਵੇਖਣਾ ਛੱਡੀਏ, ਉਸ ਤੋਂ ਪਹਿਲਾਂ ਭਰਿਆ ਜਿਹੜਾ ਹੈ ਉਹ ਵੇਖਣਾ ਸ਼ੁਰੂ ਕਰੀਏ। ਉਹ ਕਹਿੰਦੇ ਇੱਕ ਵਾਰ ਕੋਈ ਗਿਆ ਮਸੀਤ ਦੇ ਵਿੱਚ, ਸਮਝਾਉਣ ਦੀ ਖਾਤਰ ਇਹ ਸਾਖੀ ਹੈ,
ਕਹਿੰਦੇ ਮਸੀਤ ਚ ਗਿਆ ਤੇ ਜਾ ਕੇ ਕਹਿੰਦਾ ਅੱਲਾ ਮੈਂ ਤੈਨੂੰ ਰੋਜ਼ ਮੱਥਾ ਟੇਕਣ ਆਉਂਦਾ ਹੈ ਤੇ ਬਾਹਰ ਵੇਖ ਕਿੱਦਾਂ ਬਰਫ਼ ਪੈਂਦੀ ਠੰਡ ਪੈਂਦੀ ਹੈ ਤੇ ਤੂੰ ਵੇਖ ਲੈ ਮੈਨੂੰ ਅਜੇ ਤੱਕ ਚੱਪਲਾਂ ਵੀ ਨਹੀਂ ਦਿੱਤੀਆਂ ਤੂੰ ਵੇਖ ਮੈਨੂੰ ਅਜੇ ਤੱਕ ਚੱਪਲਾਂ ਵੀ ਨਹੀਂ ਦਿੱਤੀਆਂ ਮੈਂ ਜਦੋਂ ਆਉਂਦਾ ਹੈ ਠੰਡ 'ਚ ਆਉਂਦਾ ਹੈ ਮੇਰੇ ਪੈਰ ਠਰ ਜਾਂਦੇ ਆ ਤੇਰੇ ਕੋਲ ਜਦੋਂ ਆਉਂਦਾ ਹੈ ਤੇ ਉਲਾਮਾ ਦਿੰਦਾ ਗਿਆ ਉਲਾਮਾ ਦਿੰਦਾ ਗਿਆ ਉਲਾਮਾ ਦਿੰਦਾ ਗਿਆ ਚੱਪਲਾਂ ਨਹੀਂ ਦਿੱਤੀਆਂ ਅੱਛਾ ਜਦੋਂ ਉੱਠਿਆ ਸਮਾਪਤੀ ਕੀਤੀ ਤੇ ਮਸੀਤ ਤੋਂ ਬਾਹਰ ਗਿਆ ਤੇ ਬਾਹਰ ਵੇਖਿਆ ਵੀ ਇੱਕ ਬੰਦਾ ਜਿਹੜਾ ਉਹ ਲੱਤਾਂ ਤੋਂ ਬਿਨਾਂ ਬੈਠਾ ਹੋਇਆ ਵਾਪਸ ਭੱਜਿਆ ਵਾਪਸ ਭੱਜ ਕੇ ਆਣ ਕੇ ਕਹਿੰਦਾ ਹੇ ਖੁਦਾ ਮੇਰੇ ਤੋਂ ਗਲਤੀ ਹੋ ਗਈ ਹੇ ਖੁਦਾ ਮੇਰੇ ਤੋਂ ਗਲਤੀ ਹੋ ਗਈ ਮੈਨੂੰ ਮੁਆਫ ਕਰ ਦੇ ਕਿਸੇ ਹੋਰ ਕੋਲ ਤੇ ਲੱਤਾਂ ਵੀ ਨਹੀਂ ਹੈਗੀਆਂ ਪਿਆਰਿਆ ਤੂੰ ਮੈਨੂੰ ਲੱਤਾਂ ਤੇ ਦਿੱਤੀਆਂ ਜਦੋਂ ਖਾਲੀ ਗਲਾਸ ਵੇਖਾਂਗੇ ਉਲਾਮੇ 'ਚ ਜਾਵਾਂਗੇ ਜਦੋਂ ਭਰਿਆ ਗਲਾਸ ਵੇਖਾਂਗੇ ਪ੍ਰੇਮ 'ਚ ਜਾਵਾਂਗੇ ਸ਼ੁਕਰਾਨੇ 'ਚ ਜਾਵਾਂਗੇ ਆਹੀ ਸਿੱਖੀ ਹੈ ਉਲਾਮਾ ਦਿੰਦਾ ਰਵਾਂਗੇ ਤੁਸੀਂ ਰਿਸ਼ਤੇਦਾਰੀ 'ਚ ਵੇਖ ਲਓ ਮਿੱਤਰਤਾ 'ਚ ਪਰਿਵਾਰ 'ਚ ਘਰ ਬਾਰ 'ਚ ਪਤੀ ਪਤਨੀ 'ਚ ਜਿੱਥੇ ਉਲਾਮੇ ਦੇਣੇ ਸ਼ੁਰੂ ਹੋ ਗਏ ਉਹ ਰਿਸ਼ਤਾ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਪਿਆਰੇ ਜੀ ਨੂੰ ਉਲਾਮਾ ਦੇਣ ਨਾਲ ਰਿਸ਼ਤਾ ਪਿਆਰੇ ਜੀ ਤੋਂ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਅਤੇ ਜਦੋਂ ਸ਼ੁਕਰਾਨੇ 'ਚ ਆ ਜਾਈਏ ਤਾਂ ਸਾਰਾ ਕੁਛ ਜੁੜਨਾ ਸ਼ੁਰੂ ਹੋ ਜਾਂਦਾ ਹੈ ਸ਼ੁਕਰਾਨਾ ਕਰਨ ਵਾਲਿਆਂ ਨੇ ਤਾਂ ਇਕੱਲੇ ਇਕੱਲੇ ਅੰਗ ਦਾ ਸ਼ੁਕਰਾਨਾ ਕੀਤਾ ਉਹ ਕਹਿੰਦੇ ਜਿਹ ਪ੍ਰਸਾਦ ਸੁਣੈ ਕਰਨ ਨਾਦ ਬਹੁਤ ਸੰਗਤਾਂ ਆਪ ਜੀ ਪ੍ਰੇਮ ਵਾਲੇ ਬੈਠੇ ਹੋ ਗੁਰਬਾਣੀ ਨੂੰ ਪੜ੍ਹਨ ਸੁਣਨ ਵਾਚਣ ਵਾਲੇ ਹੋ ਹੈਰਾਨੀ ਦੀ ਗੱਲ ਹੈ ਡੇਢ ਘੰਟਾ ਹੀ ਸੁਖਮਣੀ ਸਾਹਿਬ ਨੂੰ ਲੱਗ ਜਾਂਦਾ ਹੈ ਅਤੇ ਜੇ ਅਸਲ 'ਚ ਵੇਖੀਏ ਤਾਂ ਡੇਢ ਘੰਟਾ ਹੀ ਇਸ ਇੱਕ ਪੰਕਤੀ ਨੂੰ ਪੜ੍ਹਨ ਨੂੰ ਲੱਗ ਜਾਂਦਾ ਹੈ ਜਦੋਂ ਪੜ੍ਹਾਂਗੇ ਕਿ ਤੇਰੇ ਪਿਆਰਿਆ ਇੱਕ ਬੂੰਦ ਮਾਂ ਤੋਂ ਲਈ ਇੱਕ ਪਿਤਾ ਤੋਂ ਸੈਲ ਵਹਿ ਕਹਿ ਦਈਏ ਅਤੇ ਇਹ ਸਰੀਰ ਦੀ ਘਾੜਤ ਘੜ ਦਿੱਤੀ ਪਿਆਰੇ ਜੀ ਔਰ ਉਸੇ ਤੋਂ ਹੀ ਆਪ ਜੀ ਨੇ ਕੰਨ ਬਣਾ ਦਿੱਤੇ ਅੱਖਾਂ ਬਣਾ ਦਿੱਤੀ ਇਹ ਜੀਭ ਬਣਾ ਦਿੱਤੀ ਹੱਥ ਲੱਕ ਸਾਰੇ ਔਰਗਨਸ ਬਣਾ ਦਿੱਤੇ ਪਿਆਰੇ ਜੀ ਇਹ ਕਿੱਦਾਂ ਹੋ ਗਿਆ ਇਹ ਕਿੱਦਾਂ ਹੈ ਮਾਟੀ ਤੇ ਜਿਨ ਸਾਜਿਆ ਕਰ ਦੁਰਲੱਭ ਦੇ ਅਨਕ ਛਿੱਦਰ ਮਨ ਮੈਂ ਢੱਕੇ ਨਿਰਮਲ ਦ੍ਰਿਸ਼ਟੇ ਉਹ ਉਲਾਮੇ 'ਚ ਨਹੀਂ ਗਏ ਫਿਰ ਉਹ ਸ਼ੁਕਰਾਨੇ 'ਚ ਗਏ ਉਹ ਪ੍ਰੇਮ ਨੂੰ ਮਾਣਨ ਦੇ ਵਿੱਚ ਗਏ ਅਤੇ ਪਿਆਰਿਓ ਉਹਨਾਂ ਨੇ ਪ੍ਰੇਮ ਫਿਰ ਮਾਣਿਆ ਵੀ ਕੋਈ ਲੋੜ ਹੋਣੀ ਕੋਈ ਚੀਜ਼ ਨਾ ਹੋਣੀ ਉਹ ਪ੍ਰੇਮ 'ਚ ਵਾਧਾ ਨਹੀਂ ਬਣਦੀ ਘਾਟਾ ਰਸਤੇ 'ਚ ਰੁਕਾਵਟ ਨਹੀਂ ਬਣਦੀ ਵੇਖੋ ਨਾ ਗੋਇੰਦਵਾਲ ਸਾਹਿਬ ਦੀ ਧਰਤੀ ਹੈ ਦਰਿਆ ਹੈ ਲਾਗੇ ਅਤੇ ਦਰਿਆਓ ਪਾਰ ਇੱਕ ਪਿੰਡ ਹੈ ਜਿਸ ਨੂੰ ਤਲਵੰਡੀ ਚੌਧਰੀਆਂ ਕਹਿੰਦੇ ਹਨ ਤੁਹਾਡੇ 'ਚੋਂ ਕੋਈ ਉਸ ਇਲਾਕੇ ਦਾ ਰਹਿਣ ਵਾਲਾ ਹੋਵੇ ਜਦੋਂ ਸੁਲਤਾਨਪੁਰ ਲੋਧੀ ਵੱਲ ਨੂੰ ਜਾਈਦਾ ਹੈ ਨਾ ਮੇਨ ਰੋਡ ਦੇ ਉੱਤੇ ਹੀ ਇਹ ਪਿੰਡ ਆਉਂਦਾ ਹੈ ਤਲਵੰਡੀ ਚੌਧਰੀਆਂ ਉੱਥੇ ਦਾ ਰਹਿਣ ਵਾਲਾ ਇੱਕ ਗੁਰੂ ਸਾਹਿਬ ਨੂੰ ਪ੍ਰੇਮ ਕਰਨ ਵਾਲਾ ਸਿੱਖ ਹੈ ਉਹਦਾ ਨਾਮ ਵੀ ਇਤਿਹਾਸ ਦੇ ਵਿੱਚ ਭਾਈ ਪ੍ਰੇਮੀ ਆਇਆ ਹੈ ਭਾਈ ਪ੍ਰੇਮੀ ਜੀ ਦੀ ਇੱਕ ਲੱਤ ਖਰਾਬ ਸੀ ਲੱਤ ਨਹੀਂ ਸੀ ਕੰਮ ਕਰਦੀ ਅੱਜ ਕੱਲ੍ਹ ਤੁਹਾਨੂੰ ਪਤਾ ਜਿਨ੍ਹਾਂ ਨੂੰ ਆਪਾਂ ਕਰੱਚੀਸ ਕਹਿ ਦਿੰਦੇ ਹਾਂ ਫੌੜੀ ਕਹਿੰਦੇ ਹਾਂ ਇਹ ਹੋਰ ਤਰ੍ਹਾਂ ਦੀ ਹੁੰਦੀ ਜਿਹੜੀ ਇੱਥੋਂ ਮਿਲਦੀ ਹੈ ਜਿਹੜੇ ਆਪਣੇ ਸਮਿਆਂ ਦੇ ਉੱਤੇ ਉੱਥੇ ਹੁੰਦੇ ਸੀ ਨਾ ਬਜ਼ੁਰਗ ਪਹਿਲਾਂ ਆਪਾਂ ਵੀ ਵੇਖਦੇ ਕਿਸੇ ਦੀ ਲੱਤ ਨਾ ਕੰਮ ਕਰਦੀ ਹੋਈ ਤਾਂ ਉਹਦੇ ਕੋਲ ਇੱਕ ਡੰਡਾ ਹੁੰਦਾ ਸੀ ਉਹ ਡੰਡੇ ਦਾ ਸਹਾਰਾ ਦਿੰਦੇ ਸੀ ਅਤੇ ਆਪਣੇ ਸਰੀਰ ਨੂੰ ਤੋਰਦੇ ਸੀ ਅੱਛਾ ਹੁਣ ਭਾਈ ਪ੍ਰੇਮੀ ਚਾਹੁੰਦਾ ਅਤੇ ਰੋਜ਼ ਉਲਾਮਾ ਦਿੰਦਾ ਰੱਬਾ ਮੈਂ ਕੀ ਕਰਾਂ ਮੈਂ ਗੋਇੰਦਵਾਲ ਸਾਹਿਬ ਕਿਵੇਂ ਆਵਾਂ ਤੂੰ ਤਾਂ ਮੈਨੂੰ ਲੱਤ ਹੀ ਨਹੀਂ ਦਿੱਤੀ ਇੱਕ ਪਰ ਇਹ ਭਾਈ ਪ੍ਰੇਮੀ ਇੱਦਾਂ ਦਾ ਨਹੀਂ ਸੀ ਇਹ ਸਵੇਰੇ ਆਪਣੇ ਘਰੋਂ ਦਹੀਂ ਕੁੱਜੇ 'ਚ ਪਾਉਂਦਾ ਸੀਗਾ ਅਤੇ ਆਪਣੀ ਲੱਤ ਭਾਵੇਂ ਲੰਘੀ ਸੀ ਅਤੇ ਫਿਰ ਵੀ ਇਹ ਤਲਵੰਡੀ ਚੌਧਰੀਆਂ ਤੋਂ ਤੁਰ ਪੈਂਦਾ ਸੀ ਗੋਇੰਦਵਾਲ ਸਾਹਿਬ ਵੱਲ ਨੂੰ ਅਤੇ ਰੋਜ਼ ਬਿਆਸ ਦਰਿਆ ਨੂੰ ਪਾਰ ਕਰਕੇ ਅਤੇ ਦਹੀਂ ਲੈ ਕੇ ਜਾਂਦਾ ਸੀ ਤੀਜੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਵਾਸਤੇ ਹੁਣ ਇੱਕ ਦਿਨ ਦੋ ਦਿਨ ਤਿੰਨ ਦਿਨ ਉਹ ਪ੍ਰੇਮ ਲੱਗਦਾ ਗਿਆ ਲੱਗਦਾ ਗਿਆ ਅਤੇ ਉਹ ਰੂਟੀਨ ਐਸੀ ਬਣ ਗਈ ਪਿਆਰਿਓ ਕਿ ਜਿੰਨਾ ਚਿਰ ਭਾਈ ਪ੍ਰੇਮੀ ਦਹੀਂ ਨਹੀਂ ਸੀ ਨਾ ਲੈ ਕੇ ਆਉਂਦਾ ਅਤੇ ਸੋਹਣੇ ਸਤਿਗੁਰੂ ਪ੍ਰਸ਼ਾਦਾ ਨਹੀਂ ਛੱਡਦੇ ਸੀ ਉਡੀਕਦੇ ਸੀ ਕਿ ਮੇਰਾ ਸਿੱਖ ਆਏਗਾ ਮੇਰਾ ਪੁੱਤ ਆਏਗਾ ਅਤੇ ਫਿਰ ਹੀ ਅਤੇ ਭਾਈ ਪ੍ਰੇਮੀ ਵੀ ਛੁੱਟੀ ਨਹੀਂ ਕਰਦਾ ਸੀ ਨੇਮ ਦਾ ਬੜਾ ਪੱਕਾ ਸੀ ਸਵਖਤੇ ਤੁਰਦਾ ਸੀ ਕਿ ਪਿਆਰੇ ਜੀ ਉਡੀਕਦੇ ਹੋਣਗੇ ਇੱਕ ਦਿਨ
ਅਜੇ ਪਿੰਡੋਂ ਨਿਕਲ ਨਹੀਂ ਲੱਗਾ ਹੈ ਤੇ ਪਿੰਡ ਦੇ ਚੌਧਰੀ ਨੇ ਨਾ ਉਹਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ। ਮਾਫ ਕਰਨਾ, ਜਿਹਦੀ ਲੱਤ ਨਾ ਹੋਵੇ ਉਹਨੂੰ ਆਪਣਾ, ਇੱਥੋਂ ਦੀ ਭਾਸ਼ਾ 'ਚ ਕਹਿੰਦੇ ਡਿਸੇਬਲ। ਡਿਸੇਬਿਲਟੀ ਵੀ ਇੱਕ ਬੜੀ ਵੱਡੀ ਕਹਿ ਲਓ ਰੁਕਾਵਟ ਹੁੰਦੀ। ਉਹ ਚੌਧਰੀ ਨੇ ਨਾ ਉਹਦਾ ਡੰਡਾ ਖੋਲਿਆ, ਡੰਡਾ ਖੋਲਿਆ ਤੇ ਹੁਣ ਭਾਈ ਪ੍ਰੇਮੀ ਤੁਰ ਨਹੀਂ ਸਕਦਾ ਡੰਡੇ ਤੋਂ ਬਿਨਾਂ। ਤੇ ਭਾਈ ਪ੍ਰੇਮੀ ਕਹਿੰਦਾ ਚੌਧਰੀ ਨੂੰ, ਚੌਧਰੀ ਮੇਰਾ ਡੰਡਾ ਦੇ ਦੇ। ਤੇ ਚੌਧਰੀ ਮਖੌਲ ਕਰਦਾ, ਕਿੱਥੇ ਜਾਣਾ ਹੈ? ਕਹਿੰਦਾ ਮੈਂ ਦਰਿਆਓਂ ਪਾਰ ਗੋਇੰਦਵਾਲ ਸਾਹਿਬ ਜਾਣਾ ਹੈ। ਕੀ ਕਰਨ ਜਾਣਾ ਹੈ? ਕਹਿੰਦਾ ਮੈਂ ਉੱਥੇ ਸਤਿਗੁਰੂ ਜੀ ਵਾਸਤੇ ਦਹੀਂ ਲੈ ਕੇ ਚੱਲਣਾ ਹੈ। ਤੇ ਚੌਧਰੀ ਹੋਰ ਮਖੌਲ ਕਰਦਾ ਹੈ। ਇੱਥੇ ਵੀ ਤੇ ਗੁਰਦੁਆਰਾ ਸਾਹਿਬ ਆਉਣ ਵਾਲਿਆਂ ਨੂੰ ਕਈ ਵਾਰੀ ਮਖੌਲ ਹੁੰਦੇ ਹੀ ਹਨ, ਤੇ ਜਿਨ੍ਹਾਂ ਦੀਆਂ ਸੁਰਤਾਂ ਕੱਚੀਆਂ ਹੁੰਦੀਆਂ ਟੁੱਟ ਜਾਂਦੇ ਹਨ, ਰੁਕ ਜਾਂਦੇ ਹਨ, ਪਰ ਜਿਨ੍ਹਾਂ ਦੀਆਂ ਸੁਰਤਾਂ ਪੱਕੀਆਂ ਉਹ ਤੇ ਝੱਖੜ ਝਾਂਗੀ ਮੀਂਹ ਵਰਸੈ ਭੀ ਗੁਰ ਦੇਖਣ ਜਾਈ, ਫਿਰ ਵੀ ਜਾਂਦੇ ਹਨ ਆਪਣੇ ਪਿਆਰੇ ਨੂੰ ਮਿਲਣ ਵਾਸਤੇ। ਪਿਆਰਿਓ, ਇਹ ਵਾਰ ਵਾਰ ਭਾਈ ਪ੍ਰੇਮੀ ਕਹਿੰਦਾ ਹੈ ਮੇਰਾ ਡੰਡਾ ਦੇ ਦੇ, ਤੇ ਉਹ ਮਖੌਲ ਕਰਦਾ ਹੈ, ਕਹਿੰਦੇ ਜੇ ਤੇਰਾ ਗੁਰੂ ਇੰਨਾ ਹੀ ਪੂਰਾ ਹੈ, ਤੂੰ ਕਹਿੰਦਾ ਮੇਰਾ ਗੁਰੂ ਰੱਬ ਹੈ, ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰ ਦਿੰਦਾ? ਤੇ ਭਾਈ ਪ੍ਰੇਮੀ ਕਹਿੰਦਾ ਇਹ ਉਹਦੀਆਂ ਤੇ ਉਹ ਜਾਣੇ, ਉਹਦੀ ਉਹ ਮਰਜ਼ੀ ਆ, ਇਹ ਮੇਰਾ ਕੰਮ ਨਹੀਂ ਹੈ ਉਹਨੂੰ ਕਹਿਣਾ, ਮੇਰਾ ਕੰਮ ਹੈ ਉਸ ਪਿਆਰੇ ਦੇ ਪਿਆਰ ਦੇ ਵਿੱਚ ਸੇਵਾ ਕਰਨੀ। ਚੌਧਰੀ ਡੰਡਾ ਦੇ ਦੇ, ਡੰਡਾ ਫੜਾ ਦੇ। ਕਿੰਨਾ ਹੀ ਸਮਾਂ ਚੌਧਰੀ ਪੰਜਾਬੀ 'ਚ ਕਹਿੰਦੇ ਹੁੰਦੇ ਹੜਿੱਚਿਆਂ ਕਰਦਾ ਰਿਹਾ, ਤੰਗ ਕਰਦਾ ਰਿਹਾ, ਅਖੀਰ ਉਹ ਡੰਡਾ ਮਿਲਿਆ। ਤਾਂ ਭਾਈ ਪ੍ਰੇਮੀ ਤੁਰਿਆ ਤੇ ਸਹੀ, ਕਿੰਨੀ ਕੁ ਤੇਜ਼ ਤੁਰ ਲੈਂਦਾ। ਕਰਦਿਆਂ ਕਰਦਿਆਂ ਅੱਜ ਗੋਇੰਦਵਾਲ ਸਾਹਿਬ ਪਹੁੰਚਦਿਆਂ ਬੜੀ ਦੇਰੀ ਹੋ ਗਈ। ਪ੍ਰਸ਼ਾਦਾ ਤਿਆਰ ਹੈ। ਸਿੰਘ ਕਹਿੰਦੇ ਆ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਪ੍ਰਸ਼ਾਦਾ ਛਕੋ। ਤੇ ਮਹਾਰਾਜ ਕਹਿੰਦੇ ਠਹਿਰ ਜਿਓ, ਅਜੇ ਛਕਦੇ ਹਾਂ। ਫਿਰ ਥੋੜ੍ਹੀ ਦੇਰ ਬਾਅਦ ਕਹਿੰਦੇ ਮਹਾਰਾਜ ਜੀ ਪ੍ਰਸ਼ਾਦਾ ਛਕ ਲਓ। ਮਹਾਰਾਜ ਕਹਿੰਦੇ ਠਹਿਰ ਜਿਓ, ਅਜੇ ਛਕਦੇ ਹਾਂ। ਹੁਣ ਕਿਸੇ ਨੂੰ ਕੀ ਪਤਾ ਕਿ ਪਿਆਰਾ ਤਾਂ ਆਪਣੇ ਪਿਆਰੇ ਨੂੰ ਉਡੀਕ ਰਿਹਾ ਹੈ, ਉਹਨੂੰ ਭੁੱਖ ਪ੍ਰਸ਼ਾਦੇ ਦੀ ਨਹੀਂ ਹੈ, ਉਹਨੂੰ ਭੁੱਖ ਹੈ ਕਿ ਮੇਰਾ ਪੁੱਤ ਆਵੇ ਤੇ ਮੈਂ ਉਹਨੂੰ ਵੇਖਾਂ। ਪਿਆਰੇ, ਉਹ ਜਦੋਂ ਭਾਈ ਪ੍ਰੇਮੀ ਲੇਟ ਪਹੁੰਚਿਆ ਤਾਂ ਛੇਤੀ ਛੇਤੀ ਦਹੀਂ ਵਰਤਾ ਕੇ ਤੇ ਪ੍ਰਸ਼ਾਦਾ ਛਕਾਉਣ ਲੱਗੇ ਨਾ, ਤੇ ਭਾਈ ਪ੍ਰੇਮੀ ਲਾਗੇ ਬਹਿ ਗਏ ਤੇ ਮਹਾਰਾਜ ਜੀ ਪ੍ਰਸ਼ਾਦਾ ਛਕਦੇ ਹੀ ਪੁੱਛਦੇ ਆ, ਭਾਈ ਪ੍ਰੇਮੀਆ ਅੱਜ ਲੇਟ ਕਿਉਂ ਹੋ ਗਿਆ? ਤੇ ਭਾਈ ਪ੍ਰੇਮੀ ਚੁੱਪ ਜਿਹਾ ਰਹਿੰਦਾ। ਮਾਫ ਕਰਨਾ, ਜਦੋਂ ਕੋਈ ਗੱਲ ਜਿਹਨੂੰ ਪ੍ਰੇਮ ਕਰਦੇ ਹੋਈਏ ਨਾ, ਉਹ ਤੋਂ ਆਪਣੀ ਦੁੱਖ ਛੁਪਾ ਕੇ ਰੱਖਦਾ ਬੰਦਾ। ਕਿਉਂ ਜੀ? ਆਪ ਜੀ ਜਦੋਂ ਆਪਣੇ ਬੱਚਿਆਂ ਨੂੰ ਦੁੱਖ ਨਹੀਂ ਨਾ ਦੱਸਦੇ ਆਪਣੇ, ਜਿਨ੍ਹਾਂ ਨੂੰ ਪ੍ਰੇਮ ਕਰਦੇ ਹੋਈ ਉਹਨਾਂ ਨੂੰ ਤਾਂ ਦੁੱਖ ਛੁਪਾ ਕੇ ਰੱਖੀਦਾ। ਮਹਾਰਾਜ ਕਹਿੰਦੇ ਪ੍ਰੇਮੀ ਲੇਟ ਕਿਉਂ ਹੋ ਗਿਆ ਹੈ? ਤੇ ਭਾਈ ਪ੍ਰੇਮੀ ਚੁੱਪ। ਅੱਛਾ, ਅੰਤਰਜਾਮੀ ਸਤਿਗੁਰੂ, ਸੋਹਣੇ ਸਤਿਗੁਰੂ, ਦਿਲਾਂ ਦੀਆਂ ਜਾਣਨ ਵਾਲੇ, ਫਿਰ ਵੀ ਉਡੀਕ ਰਹੇ ਆ ਕਿ ਮੇਰਾ ਪੁੱਤ ਕੁਛ ਬੋਲੇ ਤੇ ਸਹੀ। ਜਦੋਂ ਕਿੰਨੀ ਵਾਰ ਪੁੱਛਿਆ ਤਾਂ ਭਾਈ ਪ੍ਰੇਮੀ ਕਹਿੰਦਾ ਮਹਾਰਾਜ ਜੀ ਉਹ ਪਿੰਡ ਦਾ ਚੌਧਰੀ ਤੰਗ ਕਰਦਾ ਹੈ। ਅੱਛਾ, ਮਹਾਰਾਜ ਨਾਲੇ ਪ੍ਰਸ਼ਾਦਾ ਛਕੀ ਜਾਂਦੇ, ਨਾਲੇ ਕਹਿੰਦੇ ਕੀ ਕਹਿੰਦਾ ਚੌਧਰੀ? ਭਾਈ ਪ੍ਰੇਮੀ ਕਹਿੰਦਾ, ਕਹਿੰਦਾ ਜੇ ਤੇਰਾ ਗੁਰੂ ਇੰਨਾ ਹੀ ਸਮਰੱਥ ਹੈ ਤਾਂ ਤੇਰੀ ਲੱਤ ਕਿਉਂ ਨਹੀਂ ਠੀਕ ਕਰਦਾ? ਇੱਦਾਂ ਦੇ ਸਾਡੇ ਵੀ ਮਨਾਂ 'ਚ ਸ਼ੰਕੇ ਆ ਜਾਂਦੇ। ਪਿਆਰੇ ਦੀ ਸਮਰੱਥਾ 'ਤੇ ਹੀ ਆ ਜਾਂਦਾ ਹੈ, ਜਦੋਂ ਕਿ ਪੜ੍ਹਦਾ ਭਾਵੇਂ ਲੱਖ ਵਾਰ।

ਅੱਛਾ ਪੜ੍ਹਦਾ ਵੀ ਹੈ ਕਿ ਤੂੰ ਵੱਡਾ ਹੈ, ਤੇਰੀ ਸਮਰੱਥਾ ਵੱਡੀ, ਮੇਰੀ ਮੱਤ ਥੋੜੀ ਹੈ, ਫਿਰ ਵੀ ਉਲਾਮਾ ਦੇਣ ਲੱਗ ਪੈਂਦਾ। ਅੱਜ ਮਹਾਰਾਜ ਖੁਸ਼ ਹੋਏ ਤੇ ਕਹਿੰਦੇ ਭਾਈ ਪ੍ਰੇਮੀ ਗੋਇੰਦਵਾਲ ਸਾਹਿਬ ਤੋਂ ਨਾ ਦਰਿਆ ਦੇ ਨਾਲ ਨਾਲ ਜਾਈਏ ਨਾ ਤੇ ਉੱਚੇ ਉੱਚੇ ਢਾਏ ਹਨ ਗੋਇੰਦਵਾਲ ਸਾਹਿਬ। ਜਾਣ ਵਾਲੇ ਆਪ ਜੀ ਜਾਣਦੇ ਹੋ ਗੋਇੰਦਵਾਲ ਸਾਹਿਬ ਵੀ ਉੱਚੇ ਥਾਂ ਤੇ ਸਥਾਨ ਬਣਿਆ ਹੋਇਆ। ਮਹਾਰਾਜ ਤੋਂ 1 ਕਿਲੋਮੀਟਰ ਦੂਰ ਨਾ ਸ਼ਾਹ ਹੁਸੈਨ ਰਹਿੰਦਾ ਸੀ, ਇਹ ਵੀ ਬੰਦਗੀ ਵਾਲਾ ਫਕੀਰ ਸੀ। ਤੇ ਮਹਾਰਾਜ ਕਹਿੰਦੇ ਭਾਈ ਪ੍ਰੇਮੀ ਤੂੰ ਸ਼ਾਹ ਹੁਸੈਨ ਕੋਲ ਚਲਿਆ ਜਾ, ਉਹ ਤੇਰੀ ਲੱਤ ਠੀਕ ਕਰ ਦੇਗਾ। ਤੇ ਭਾਈ ਪ੍ਰੇਮੀ ਨੇ ਤਾਂ ਹੁਕਮ ਮੰਨਣਾ ਸੀ ਹੱਥ ਜੋੜ ਕੇ, ਠੀਕ ਹੈ ਸਤਿਗੁਰੂ ਜੀ। ਤੇ ਭਾਈ ਪ੍ਰੇਮੀ ਚਲੇ ਗਿਆ ਸ਼ਾਹ ਹੁਸੈਨ ਕੋਲ। ਸ਼ਾਹ ਹੁਸੈਨ ਬਾਰੇ ਮਸ਼ਹੂਰ ਸੀ ਕਿ ਗੁੱਸਾ ਬਹੁਤ ਕਰਦਾ ਹੈ, ਉਹਦੇ ਕੋਲੋਂ ਲੋਕ ਡਰਦੇ ਸਨ, ਉਹਦੇ ਕੋਲ ਜਾਂਦੇ ਨਹੀਂ ਸੀ, ਹੈ ਬੰਦਗੀ ਵਾਲੀ ਰੂਹ ਸੀ। ਭਾਈ ਪ੍ਰੇਮੀ ਜਦੋਂ ਗਿਆ ਤੇ ਸ਼ਾਹ ਹੁਸੈਨ ਨੇ ਕੁਛ ਨਾ ਕਿਹਾ, ਸਗੋਂ ਪੁੱਛਦਾ ਹਾਂ ਭਾਈ ਕਿੱਧਰ ਆਇਆ ਹੈ। ਤੇ ਭਾਈ ਪ੍ਰੇਮੀ ਜੀ ਕਹਿੰਦੇ ਮੈਨੂੰ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਭੇਜਿਆ ਹੈ, ਉਹ ਕਹਿੰਦੇ ਸ਼ਾਹ ਹੁਸੈਨ ਕੋਲ ਚਲਿਆ ਜਾ, ਉਹ ਤੇਰੀ ਲੱਤ ਠੀਕ ਕਰ ਦਏਗਾ। ਤੇ ਸ਼ਾਹ ਹੁਸੈਨ ਕਹਿੰਦਾ ਲੈ ਲੱਤ ਮੈਂ ਠੀਕ ਕਰਨੀ ਹੈ, ਲੱਤ ਤੇ ਉਹਨਾਂ ਠੀਕ ਕਰਨੀ ਹੈ, ਤੂੰ ਉਹਨਾਂ ਕੋਲ ਵਾਪਸ ਜਾ। ਅੱਛਾ ਸ਼ਾਹ ਹੁਸੈਨ ਕਹਿੰਦਾ ਤੂੰ ਵਾਪਸ ਜਾ। ਤੇ ਭਾਈ ਪ੍ਰੇਮੀ ਕਹਿੰਦਾ ਨਹੀਂ, ਮਹਾਰਾਜ ਜੀ ਨੇ ਮੈਨੂੰ ਭੇਜਿਆ, ਜੇ ਮੈਂ ਵਾਪਸ ਜਾਵਾਂਗੇ ਤੇ ਮਹਾਰਾਜ ਕਹਿਣਗੇ ਮੇਰਾ ਹੁਕਮ ਨਹੀਂ ਮੰਨਿਆ, ਮੈਂ ਨਹੀਂ ਜਾਣਾ, ਮੈਂ ਤੁਹਾਡੇ ਕੋਲ ਰਹਿਣਾ ਹੈ। ਉਹ ਕਹਿੰਦੇ ਮੇਰੀ ਲੱਤ ਠੀਕ ਕਰੇਗਾ। ਭਾਈ ਪ੍ਰੇਮੀ ਕਹਿੰਦਾ ਹੈ ਕਿ ਗੁਰੂ ਸਾਹਿਬ ਕਹਿੰਦੇ ਤੁਸੀਂ ਲੱਤ ਠੀਕ ਕਰੋਗੇ, ਤੇ ਸ਼ਾਹ ਹੁਸੈਨ ਅੱਗੋਂ ਕਹੀ ਜਾਂਦਾ ਤੇਰੀ ਲੱਤ ਨਹੀਂ ਠੀਕ ਹੋ ਸਕਦੀ, ਮੈਂ ਥੋੜੀ ਠੀਕ ਕਰ ਸਕਦਾ, ਤੇਰੀ ਲੱਤ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਠੀਕ ਕਰਨੀ ਹੈ। ਉਹ ਜਦੋਂ ਨਹੀਂ ਮੰਨਿਆ ਤੇ ਸ਼ਾਹ ਹੁਸੈਨ ਦਾ ਗੁੱਸੇ ਵਾਲਾ ਸੁਭਾਅ ਸੀ, ਸ਼ਾਹ ਹੁਸੈਨ ਨੂੰ ਗੁੱਸਾ ਆ ਗਿਆ ਤੇ ਲਾਗੇ ਸੋਟੀ ਪਈ ਤੇ ਸੋਟੀ ਚੁੱਕੀ। ਜਦੋਂ ਸੋਟੀ ਚੁੱਕੀ ਤੇ ਭਾਈ ਪ੍ਰੇਮੀ ਉੱਠ ਕੇ ਪਿਛਾਂਹ ਨੂੰ ਭੱਜ ਪਿਆ। ਵਗਾਟੀ ਸੋਟੀ ਮਾਰਦੇ ਹੁੰਦੇ ਸੀਗੇ ਪਿੰਡਾਂ ਦੇ ਵਿੱਚ, ਇਹ ਹੁੰਦਾ ਸੀ ਵਗਾ ਕੇ ਮਾਰ ਦੇਣਾ ਡੰਡਾ। ਜਦੋਂ ਭਾਈ ਪ੍ਰੇਮੀ ਥੋੜੀ ਦੂਰ ਤੱਕ ਭੱਜ ਕੇ ਗਿਆ ਤੇ ਵੇਖਿਆ ਵੀ ਮੇਰਾ ਡੰਡਾ ਤੇ ਆਪਣਾ ਵੀ ਪਿੱਛੇ ਪਿਆ ਰਹਿ ਗਿਆ, ਮੈਂ ਤੇ ਉਹ ਲੱਤ ਦੇ ਨਾਲ ਭੱਜ ਕੇ ਆ ਗਿਆ। ਤੇ ਜਦੋਂ ਵੇਖਿਆ ਲੱਤ ਠੀਕ ਹੋ ਗਈ ਪਿਆਰੇ, ਉਹ ਵਾਪਸ ਆਇਆ ਆਣ ਕੇ ਨਾ ਸ਼ਾਹ ਹੁਸੈਨ ਨੂੰ ਕਹਿੰਦਾ ਧੰਨਵਾਦ। ਤੇ ਸ਼ਾਹ ਹੁਸੈਨ ਕਹਿੰਦਾ ਜਾ ਤੂੰ ਅਜੇ ਤੱਕ ਨਹੀਂ ਸਮਝਿਆ, ਲੱਤ ਕਹਿੰਦਾ ਤੇਰੀ ਉਹਨਾਂ ਠੀਕ ਕੀਤੀ, ਮੈਨੂੰ ਜਾਣ ਕੇ ਬਦਨਾਮ ਕਰਦੇ ਨੇ। ਇਹ ਸ਼ਾਹ ਹੁਸੈਨ ਦੇ ਮਹਿਮਾ ਪ੍ਰਕਾਸ਼ ਚ ਬੋਲ ਲਿਖੇ ਆ। ਅੱਛਾ ਇਹ ਨਹੀਂ ਲਿਖਿਆ ਕਿ ਸ਼ਾਹ ਹੁਸੈਨ ਕਹਿੰਦਾ ਵੀ ਮੈਨੂੰ ਸ਼ੋਭਾ ਦਿੰਦੇ ਆ, ਕਹਿੰਦੇ ਲੱਤ ਤੇਰੀ ਗੁਰੂ ਸਾਹਿਬ ਨੇ ਠੀਕ ਕੀਤੀ ਤੇ ਮੈਨੂੰ ਜਾਣ ਕੇ ਬਦਨਾਮ ਕਰਦੇ ਗੁਰੂ ਸਾਹਿਬ, ਜਾ ਉਹਨਾਂ ਦਾ ਜਾ ਕੇ ਸ਼ੁਕਰਾਨਾ ਕਰ। ਪਿਆਰਿਓ ਸਾਡੇ ਅੰਦਰ ਕੀ ਚੱਲਦਾ ਹੈ ਉਹਨਾਂ ਅਸੀਂ ਨਹੀਂ ਸਮਝ ਸਕਦੇ ਜਿੰਨਾ ਸਾਡੇ ਬਾਰੇ ਸਾਡੇ ਗੁਰੂ ਸਾਹਿਬ ਸਮਝਦੇ। ਸਾਡਾ ਐਸਾ ਕੋਈ ਦੁੱਖ ਸੁੱਖ ਨਹੀਂ ਹੈ, ਸਾਡੇ ਮਨ ਦਾ ਐਸਾ ਕੋਈ ਵਲਵਲਾ ਨਹੀਂ ਹੈ, ਕੋਈ ਖਿਆਲ ਨਹੀਂ ਹੈ, ਐਸਾ ਕੋਈ ਕਰਮ ਵੀ ਨਹੀਂ ਹੈ ਜਿਹੜਾ ਗੁਰੂ ਸਾਹਿਬ ਤੋਂ ਲੁਕਿਆ ਹੋਵੇ, ਜਿਹੜਾ ਉਸ ਪਰਮੇਸ਼ਰ ਤੋਂ ਉਹ ਜਾਣਦਾ ਹੈ। ਹਾਂ ਸੋਭਾ ਜ਼ਰੂਰ ਦਿੱਤੀ ਹੈ ਸਿੱਖ ਨੂੰ ਕਿ ਸਿੱਖਾ ਤੂੰ ਆਈ ਅਰਦਾਸ ਕਰੀ, ਤੇਰੀ ਅਰਦਾਸ ਪੂਰੀ ਹੁੰਦੀ ਤੇ ਸਿੱਖ ਨੂੰ ਮਾਣ ਹੁੰਦਾ ਹੈ ਕਿ ਮੇਰੇ ਗੁਰੂ ਦੇ ਨਾਲ ਮੇਰਾ ਪ੍ਰੇਮ ਹੈ। ਅੱਛਾ ਤੇ ਜੇ ਗੁਰੂ ਨਾ ਅਰਦਾਸ ਸੁਣੇ ਫਿਰ ਪ੍ਰੇਮ ਘੱਟ ਹੋ ਜਾਂਦਾ ਹੈ? ਭਾਈ ਮਾਫ ਕਰਨਾ, ਪ੍ਰੇਮ ਘੱਟ ਹੋ ਜਾਂਦਾ ਹੈ? ਨਹੀਂ ਇੱਦਾਂ ਨਹੀਂ ਹੈ। ਪੁੱਤਰ ਧੀ ਕੁਛ ਮੰਗ ਰਿਹਾ ਹੈ ਮਾਂ ਕੋ ਪਿਓ ਕੋਲੋਂ, ਮਾਂ ਪਿਓ ਨਹੀਂ ਦੇ ਰਹੇ ਤੇ ਕਾਰਨ ਉਹਦੇ ਪਿੱਛੇ ਹੋਰ ਹੋ ਸਕਦੇ ਆ, ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਮਾਂ ਪਿਓ ਪਿਆਰ ਨਹੀਂ ਕਰਦੇ। ਸਤਿਗੁਰ ਨੂੰ ਕਈ ਵਾਰ ਪਤਾ ਹੁੰਦਾ ਹੈ, ਸਤਿਗੁਰ ਨੂੰ ਪਤਾ ਹੁੰਦਾ ਹੈ ਕਿ ਇਸ ਨੇ ਇਸ ਮਾਇਆ ਦੇ ਵਿੱਚ ਰਚ ਜਾਣਾ ਹੈ। ਪੁੱਤਰ ਗੱਡੀ ਮੰਗ ਰਿਹਾ ਹੈ, ਪਿਆਰੇ ਜੀ ਨਹੀਂ ਦੇ ਰਹੇ, ਪਤਾ ਹੈ ਕਿ ਇਹਨੇ ਗੱਡੀ ਲੈ ਲੈਣੀ ਤੇ ਇਹਨੇ ਨਿਤਨੇਮ ਛੱਡ ਦੇਣਾ ਹੈ, ਤੇ ਉਹ ਚਾਹੁੰਦੇ ਹਨ ਕਿ ਇਹ ਨਿਤਨੇਮ ਨਾਲ ਜੁੜਿਆ ਰਹੇ, ਇਹਦਾ ਭਲਾ ਹੋ ਜਾਵੇ। ਪਿਆਰਿਓ ਉਸ ਪਿਆਰੇ ਦੇ ਪ੍ਰੇਮ ਨੂੰ ਲਫ਼ਜ਼ਾਂ ਦੇ ਵਿੱਚ ਡਿਸਕ੍ਰਾਈਬ ਨਹੀਂ ਕੀਤਾ ਜਾ ਸਕਦਾ, ਨਹੀਂ ਕੀਤਾ ਜਾ ਸਕਦਾ। ਇਹ ਜਿਨ੍ਹਾਂ ਨੇ ਪ੍ਰੇਮ ਮਾਣਿਆ ਉਹ ਜਾਣਦੇ ਹਨ, ਜਾਂ ਜਿਨ੍ਹਾਂ ਨੂੰ ਦਾਤਾ ਕਿਰਪਾ ਕਰੇ। ਆਪ ਜੀ ਜਾਣਦੇ ਹੋ ਪੰਜਾਬ ਦੀ ਮਹਾਰਾਜ ਜੀ ਨੇ ਯਾਤਰਾ ਕਰਾਈ ਪਿਛਲੇ 2-2.5 ਸਾਲ ਤੋਂ, ਜਿੰਨੇ ਸਥਾਨਾਂ 'ਤੇ ਗਏ ਅੱਜ ਤੱਕ ਬਹੁਤ ਦੇਖਿਆ ਕਿ ਉਸ ਪਿਆਰੇ ਨਾਲ ਕਿਹੜੇ ਸਿੱਖ ਉਸ ਦੇ ਦਰ 'ਤੇ ਪ੍ਰਵਾਨ ਹੋਏ। ਇਹ ਪ੍ਰਸ਼ਨ ਸਾਡੇ ਹਮੇਸ਼ਾ ਮਨ 'ਚ ਰਹਿੰਦਾ ਸੀ, ਉਹੋ ਹੀ ਸਿੱਖ ਪ੍ਰਵਾਨ ਹੋਏ ਜਿਨ੍ਹਾਂ ਦਾ ਪ੍ਰੇਮ ਜਿਹੜਾ ਖੋਟਾ ਨਹੀਂ ਸੀ, ਜਿਨ੍ਹਾਂ ਦੇ ਪ੍ਰੇਮ ਦੇ ਵਿੱਚ ਮੰਗ ਬੜੀ ਨਿਰਮਲ ਸੀ, ਉਹਦਾ ਪ੍ਰੇਮ ਹੀ ਮੰਗ ਸੀ। ਅਤੇ ਮੰਗ ਜਦੋਂ ਮੰਗਦਾ ਹੈ ਨਾ ਸਿੱਖ,
ਤੇ ਕਈ ਵਾਰ ਹੈਰਾਨੀਜਨਕ ਤਰੀਕੇ ਦੀਆਂ ਮੰਗਾਂ ਵੀ ਹੁੰਦੀਆਂ ਜਿਹੜੀਆਂ ਗੁਰੂ ਸਾਹਿਬ ਪੂਰੀਆਂ ਕਰ ਦਿੰਦੇ ਹਨ। ਮਹਿਰਾਜ ਦੀ ਧਰਤੀ ਹੈ, ਬਠਿੰਡਾ ਜ਼ਿਲ੍ਹਾ ਪੈਂਦਾ ਹੈ ਪਿਆਰਿਓ। ਤੀਜੀ ਜੰਗ ਛੇਵੇਂ ਪਾਤਸ਼ਾਹ ਜੀ ਦੀ ਹੋਈ, 1270 ਦੇ ਕਰੀਬ ਸਿੱਖ ਸ਼ਹੀਦ ਹੋਏ। ਮਹਾਰਾਜ ਜੀ ਸਤਿਕਾਰ ਕਰਦੇ ਹਨ, ਜੇ ਇੰਨੇ ਸ਼ਹੀਦ ਹੋਏ ਜ਼ਖਮੀ ਕਿੰਨੇ ਜ਼ਿਆਦਾ ਹੋਣਗੇ। ਜ਼ਖਮੀਆਂ ਕੋਲ ਜਾਂਦੇ ਹਨ ਅਤੇ ਜਿਹੜਾ ਕੋਈ ਜ਼ਖਮੀ ਸਹਿਕਦਾ ਹੈ ਉਹਦਾ ਮੂੰਹ ਸਾਫ ਕਰਦੇ ਹਨ, ਇੱਦਾਂ ਗੋਦੀ 'ਚ ਸਿਰ ਰੱਖ ਲੈਂਦੇ ਹਨ, ਮੂੰਹ ਸਾਫ ਕਰਦੇ ਹਨ ਅਤੇ ਪੁੱਛਦੇ ਹਨ, ਸਿੱਖਾ ਕੀ ਮੰਗਦਾ ਹੈ, ਦੱਸ ਤੇਰੀ ਮੰਗ ਪੂਰੀ ਕਰੀਏ। ਇੱਦਾਂ ਹੀ ਇੱਕ ਸਿੱਖ ਦਾ ਸੀਸ ਮਹਾਰਾਜ ਜੀ ਛੇਵੇਂ ਪਾਤਸ਼ਾਹ ਜੀ ਨੇ ਆਪਣੀ ਗੋਦੀ ਵਿੱਚ ਰੱਖ ਲਿਆ। ਇਸ ਸਿੱਖ ਨੂੰ ਮੂੰਹ ਸਾਫ ਕੀਤਾ ਅਤੇ ਜਦੋਂ ਇਸ ਸਿੱਖ ਨੇ ਅੱਖਾਂ ਖੋਲੀਆਂ ਨਾ, ਅਤੇ ਆਪ ਜੀ ਥੋੜ੍ਹਾ ਜਿਹਾ ਇਮੈਜਿਨ ਕਰਕੇ ਵੇਖੋ ਵੀ ਇੱਥੇ ਜਿਵੇਂ ਸਿਰ ਹੋਵੇ, ਅਤੇ ਉਹਨੂੰ ਇੱਦਾਂ ਦਰਸ਼ਨ ਥੱਲਿਓਂ ਹੋ ਰਹੇ ਛੇਵੇਂ ਪਾਤਸ਼ਾਹ ਜੀ ਦੇ, ਧੰਨ ਹੋ ਗਿਆ। ਅਤੇ ਛੇਵੇਂ ਪਾਤਸ਼ਾਹ ਕਹਿੰਦੇ, ਸਿੱਖ ਦਾ ਨਾਂ ਸੀ ਭਾਈ ਮੁਗਲੂ। ਬੋਲੋ ਕੀ ਨਾਂ ਸੀ ਪਿਆਰਿਓ? ਭਾਈ ਮੁਗਲੂ ਜੀ। ਭਾਈ ਮੁਗਲੂ ਜੀ ਸੰਗਰੂਰ ਜ਼ਿਲ੍ਹੇ ਦੇ ਵਿੱਚ ਇੱਕ ਪਿੰਡ ਹੈ ਗੰਡੂਆਂ, ਗੰਡੂਆਂ ਪਿੰਡ ਦੇ ਰਹਿਣ ਵਾਲੇ ਸਨ। ਜੰਗ 'ਚ ਜ਼ਖਮੀ ਹੋ ਗਏ, ਛੇਵੇਂ ਪਾਤਸ਼ਾਹ ਪੁੱਛਦੇ ਭਾਈ ਮੁਗਲੂ ਮੰਗ ਕੀ ਮੰਗਦਾ ਹੈ? ਅਤੇ ਭਾਈ ਮੁਗਲੂ ਦੀ ਮੰਗ ਅਨੋਖੀ ਸੀ ਪਿਆਰੇ। ਕਹਿੰਦਾ, ਪਿਆਰੇ ਜੀ, ਪਿਆਰੇ ਜੀ, ਜੇ ਤਾਂ ਮੇਰਾ ਹੁਣ ਸਮਾਂ ਇਸ ਦੁਨੀਆਂ ਤੋਂ ਜਾਣ ਨੂੰ ਹੋ ਗਿਆ ਹੈ, ਜਾਣ ਵਾਲਾ ਹੋ ਗਿਆ ਹੈ, ਮੈਨੂੰ ਨਹੀਂ ਪਤਾ ਦਾਤਾ ਤੁਸੀਂ ਜਾਣਦੇ ਹੋ, ਜੇ ਮੇਰਾ ਸਮਾਂ ਆ ਗਿਆ ਹੈ ਹੁਣ ਦੁਨੀਆਂ ਤੋਂ ਜਾਣ ਵਾਲਾ, ਤਾਂ ਮੇਰੀ ਬੇਨਤੀ ਹੈ ਕਿ ਮੇਰਾ ਜਿਹੜਾ ਸਿਰ ਹੈ ਨਾ ਇਹ ਆਪ ਜੀ ਦੀ ਗੋਦ 'ਚ ਹੋਵੇ ਜਦੋਂ ਮੈਂ ਪ੍ਰਾਣ ਛੱਡਾਂ, ਅਤੇ ਜੇ ਨਹੀਂ ਤਾਂ ਦਾਤਾ ਜੀ ਫਿਰ ਵਾਅਦਾ ਕਰੋ, ਜਦੋਂ ਵੀ ਮੈਂ ਸਰੀਰ ਛੱਡਾਂ ਮੇਰਾ ਸਿਰ ਆਪ ਜੀ ਦੀ ਗੋਦ ਦੇ ਵਿੱਚ ਹੋਵੇ। ਮੰਗ ਹੈ ਭਾਈ, ਰੱਖ ਲਈਏ। ਇਹ ਮੰਗ 'ਚ ਹੁਣ ਪ੍ਰੇਮ ਹੀ ਪ੍ਰੇਮ ਸੀ ਹਰ ਪਾਸੇ। ਛੇਵੇਂ ਪਾਤਸ਼ਾਹ ਹੁਣ ਉੱਪਰੋਂ ਵੇਖ ਰਹੇ ਆਪਣੇ ਸਿੱਖ ਵੱਲ ਨੂੰ, ਨਾਲੇ ਉਹਦਾ ਸਿਰ ਪਲੋਸ ਰਹੇ ਆ, ਅਤੇ ਨਾਲੇ ਕਹਿੰਦੇ, ਭਾਈ ਮੁਗਲੂ ਅਸੀਂ ਤਾਂ ਤੇਰੇ ਤੋਂ ਵੀ ਪਹਿਲਾਂ ਚਲੇ ਜਾਣਾ ਹੈ, ਭਾਈ ਮੁਗਲੂ ਅਸੀਂ ਤਾਂ ਤੇਰੇ ਤੋਂ ਵੀ ਪਹਿਲਾਂ ਚਲੇ ਜਾਣਾ ਹੈ, ਪਰ ਤੂੰ ਮੰਗ ਮੰਗੀ ਹੈ ਅਤੇ ਤੇਰੇ ਨਾਲ ਵਾਅਦਾ ਕਰਦੇ ਹਾਂ, ਜਦੋਂ ਤੂੰ ਸਰੀਰ ਛੱਡੇਗਾ ਤੇਰਾ ਸਿਰ ਸਾਡੀ ਗੋਦ ਵਿੱਚ ਹੋਏਗਾ। ਸੰਗਤ ਜੀ, ਸਮਾਂ ਲੰਘਦਾ ਗਿਆ, ਛੇਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਹਨ। ਸਮਾਂ ਲੰਘਦਾ ਗਿਆ, ਸੱਤਵੇਂ ਪਾਤਸ਼ਾਹ ਜੀ ਵੀ ਜੋਤੀ ਜੋਤ ਸਮਾ ਗਏ ਹਨ। ਸਮਾਂ ਲੰਘਦਾ ਗਿਆ, ਅੱਠਵੇਂ ਪਾਤਸ਼ਾਹ ਜੀ ਵੀ ਜੋਤੀ ਜੋਤ ਸਮਾ ਗਏ ਹਨ। ਹੁਣ ਸਮਾਂ ਆ ਗਿਆ ਹੈ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਗੁਰਗੱਦੀ 'ਤੇ ਸੱਜੇ ਹੋਏ ਹਨ। ਉੱਧਰ ਇਹ ਭਾਈ ਮੁਗਲੂ ਆਪਣੇ ਪਿੰਡ ਰਹਿੰਦਾ ਹੈ। ਕਿੰਨੇ ਸਾਲ ਲੰਘ ਗਏ ਹਨ, ਬਸ ਜਦੋਂ ਕਿਤੇ ਪਰੇ ਪੰਚਾਇਤ 'ਚ ਬਹਿੰਦਾ ਹੈ, ਕਿਸੇ ਨੂੰ ਮਿਲਦਾ ਹੈ ਨਾ, ਤੇ ਇੱਕੋ ਹੀ ਗੱਲ ਕਹਿੰਦਾ ਹੁੰਦਾ ਸੀ, ਜਦੋਂ ਮੈਂ ਮਰਨਾ ਹੈ ਨਾ, ਜਦੋਂ ਮੈਂ ਸਰੀਰ ਛੱਡਣਾ ਹੈ, ਮੇਰੇ ਗੁਰੂ ਸਾਹਿਬ ਨੇ ਮੈਨੂੰ ਤੋਰਨ ਆਉਣਾ ਹੈ, ਮੇਰੇ ਗੁਰੂ ਸਾਹਿਬ ਨੇ ਮੈਨੂੰ ਤੋਰਨ ਆਉਣਾ ਹੈ। ਸਾਰਾ ਪਿੰਡ ਵੀ ਇਹਦੀ ਇਸ ਗੱਲ ਤੋਂ ਅੱਕ ਜਿਹਾ ਗਿਆ ਸੀ। ਮਾਫ ਕਰਨਾ, ਕੋਈ ਇੱਕੋ ਗੱਲ ਬਾਰ ਬਾਰ ਕਰੇ ਨਾ, ਤੇ ਪਿੰਡ ਦੇ ਲੋਕ ਉਹਨੂੰ ਕਮਲਾ ਆਖਣ ਲੱਗ ਪੈਂਦੇ, ਕਮਲਾ ਆਖਣ ਲੱਗ ਪੈਂਦੇ। ਕਹਿੰਦੇ, ਭਾਈ ਮੁਗਲੂ ਤੇ ਕਮਲਾ ਇੱਕੋ ਹੀ ਗੱਲ ਕਰਦਾ ਹੈ, ਪਰ ਉਹ ਗੱਲ ਹੋਰ ਕਰੇ ਵੀ ਕੀ, ਜਿਹਦੇ ਅੰਦਰ ਹੋਰ ਕੁਛ ਹੈ ਹੀ ਨਹੀਂ, ਇੱਕੋ ਹੀ ਤੇ ਗੱਲ ਹੈ, ਉਹਦੇ ਕੋਲ ਪ੍ਰੇਮ ਹੀ ਤੇ ਹੈ। ਹੁਣ ਉਹ ਉਡੀਕਦਾ ਹੈ ਕਿ ਕਦੋਂ ਜਦੋਂ ਮੇਰਾ ਸਮਾਂ ਆਏਗਾ ਮੇਰੇ ਪਿਆਰੇ ਜੀ ਨੇ ਆਉਣਾ ਹੈ, ਤੇ ਇੱਕੋ ਹੀ ਗੱਲ, ਇੱਕੋ ਹੀ ਗੱਲ, ਇੱਕੋ ਹੀ ਗੱਲ ਕਰਦੇ ਰਹਿਣਾ। ਦੁਨੀਆ ਘਰ ਦੇ ਜੀ ਵੀ ਅੱਕ ਗਏ ਕਿ ਇੱਕੋ ਹੀ ਗੱਲ ਕਰਦਾ। ਸੰਗਤ ਜੀ, ਸਮਾਂ ਬਤੀਤ ਹੁੰਦਾ ਗਿਆ, ਭਾਈ ਮੁਗਲੂ ਬਜ਼ੁਰਗ ਹੋ ਚੁੱਕਾ ਹੈ, ਭਾਈ ਮੁਗਲੂ ਬਜ਼ੁਰਗ ਹੋ ਚੁੱਕਾ ਹੈ, ਅਤੇ ਸਰੀਰ ਜਿਹੜਾ ਨਾ ਨਡਾਲ ਹੁੰਦਾ ਜਾਂਦਾ ਹੈ ਦਿਨੋਂ ਦਿਨ, ਅਤੇ ਜਿਉਂ ਜਿਉਂ ਸਰੀਰ ਨਡਾਲ ਹੁੰਦਾ ਤੇ ਨਿਆਣਿਆਂ ਨੂੰ ਇੱਕੋ ਹੀ ਗੱਲ ਕਹਿੰਦਾ ਘਰ ਦੇ ਜੀਆਂ ਨੂੰ, ਬੂਹਾ ਨਾ ਬੰਦ ਕਰਿਓ, ਬੂਹਾ ਨਾ ਬੰਦ ਕਰਿਓ, ਮੇਰੇ ਸਤਿਗੁਰਾਂ ਨੇ ਆਉਣਾ, ਮੇਰੇ ਸਤਿਗੁਰਾਂ ਨੇ। ਆਖਰ ਉਹ ਦਿਨ ਆਇਆ ਜਦੋਂ ਭਾਈ ਮੁਗਲੂ ਨੇ ਹੁਣ ਸਰੀਰ ਛੱਡਣਾ ਹੈ, ਅਤੇ ਨੌਵੇਂ ਪਾਤਸ਼ਾਹ ਜੀ ਨਾ ਮਾਲਵੇ ਦੀ ਧਰਤੀ 'ਤੇ ਸਨ, ਭੀਖੀ ਦੇ ਲਾਗੇ ਕਣਕਵਾਲ ਭੰਗੂਆਂ ਪਿੰਡ ਹੈ। ਅਚਾਨਕ ਪਿਆਰੇ ਸਤਿਗੁਰੂ ਜੀ ਉੱਠੇ, ਉੱਠੇ ਤੇ ਘੋੜੇ ਤੇ ਚੜ੍ਹੇ ਤੇ ਬੜੀ ਤੇਜ਼ ਘੋੜਾ ਦੜਾ ਲਿਆ, ਕਿਸੇ ਨੂੰ ਦੱਸਿਆ ਵੀ ਨਹੀਂ ਕਿੱਥੇ ਚੱਲਿਆ। ਸਿੰਘਾਂ ਨੇ ਵੀ ਮਗਰ ਛੇਤੀ ਘੋੜਾ ਦੜਾਏ ਕਿ ਕਿੱਧਰ ਚਲੇ ਗਏ ਸਤਿਗੁਰ ਪਿਆਰੇ ਜੀ।
ਮਗਰ ਮਗਰਾ ਧੂੜ ਤੇਜ ਤੇਜ ਤੇਜ ਜਾਂਦੇ ਹਨ, ਧੂੜ ਉੱਡਦੀ ਦਿਖਾਈ ਦਿੰਦੀ, ਸਿੰਘ ਵੀ ਮਗਰ ਮਗਰ ਜਾਂਦੇ ਹਨ ਤੇ ਪਿਆਰੇ ਸਤਿਗੁਰੂ ਜੀ ਸਿੱਧੇ ਜਾ ਪਹੁੰਚੇ ਹਨ ਭਾਈ ਮੁਗਲੂ ਦੇ ਵਿਹੜੇ ਦੇ ਵਿੱਚ। ਘੋੜੇ ਤੋਂ ਉਤਰੇ ਸਤਿਗੁਰੂ ਤੇ ਆਪ ਜੀ ਸਿਆਣੀਆਂ ਉਮਰਾਂ ਵਾਲੇ ਬੈਠੇ। ਤੁਹਾਨੂੰ ਪਤਾ ਹੈ ਇੱਕ ਤੇ ਹੁੰਦੀ ਹੈ ਅਚਾਨਕ ਮੌਤ, ਕਿਸੇ ਦਾ ਐਕਸੀਡੈਂਟ ਹੋ ਜਾਣਾ, ਹਾਰਟ ਅਟੈਕ ਹੋ ਜਾਣਾ, ਕੋਈ ਹੋਰ। ਇੱਕ ਹੁੰਦੀ ਜਿਹੜੀ ਜਿਹਨੂੰ ਨੋਰਮਲ ਡਾਇੰਗ ਪ੍ਰੋਸੈਸ ਕਹਿੰਦੇ, ਹੌਲੀ ਹੌਲੀ ਸਰੀਰ ਦੇ ਔਰਗਨ ਛੱਟ ਹੁੰਦੇ ਤੇ ਬੰਦਾ ਹੌਲੀ ਹੌਲੀ ਬਜ਼ੁਰਗੀ 'ਚ ਸਰੀਰ ਛੱਡ ਰਿਹਾ। ਤੇ ਭਾਈ ਮੁਗਲੂ ਜਿਹੜਾ ਨੀਮ ਬੇਹੋਸ਼ੀ ਦੀ ਹਾਲਤ ਵਿੱਚ ਹੈ, ਅੱਖਾਂ ਬੰਦ ਹਨ ਤੇ ਅੰਦਰੋਂ ਸੁਰਤ ਇੱਥੇ ਹੀ ਜੁੜੀ ਹੋਈ ਹੈ ਕਿ ਮੇਰੇ ਪਿਆਰੇ ਜੀ ਨੇ ਆਉਣਾ। ਅੱਜ ਜਦੋਂ ਸਤਿਗੁਰ ਘੋੜੇ ਤੋਂ ਉਤਰੇ, ਜਾ ਕੇ ਭਾਈ ਮੁਗਲੂ ਦਾ ਸਿਰ ਆਪਣੀ ਗੋਦ ਦੇ ਵਿੱਚ ਰੱਖਿਆ ਤੇ ਰੱਖ ਕੇ ਨਾ ਸਿਰ ਤੇ ਹੱਥ ਫੇਰਿਆ। ਯਾਦ ਰੱਖਿਓ ਐਂਗਲ ਉਹ ਹੀ ਹੈ, ਉਦੋਂ ਛੇਵੇਂ ਪਾਤਸ਼ਾਹ ਜੀ ਦੀ ਵੀ ਗੋਦੀ 'ਚ ਸੀ ਸੀਸ, ਅੱਜ ਵੀ ਨੌਵੇਂ ਪਾਤਸ਼ਾਹ ਜੀ ਦੇ ਉੱਦਾਂ ਹੀ ਹੈ। ਤੇ ਕਹਿੰਦੇ ਭਾਈ ਮੁਗਲੂ ਅੱਖਾਂ ਖੋਲ, ਅਸੀਂ ਆ ਗਏ ਹਾਂ। ਤੇ ਜਦੋਂ ਭਾਈ ਮੁਗਲੂ ਜੀ ਅੱਖਾਂ ਖੋਲਦੇ ਆ, ਉੱਦਾਂ ਹੀ ਨੌਵੇਂ ਪਾਤਸ਼ਾਹ ਤੇ ਭਾਈ ਮੁਗਲੂ ਨੂੰ ਪ੍ਰਤੀਤ ਹੁੰਦਾ ਹੈ ਕਿ ਛੇਵੇਂ ਪਾਤਸ਼ਾਹ ਜੀ ਆ ਗਏ। ਪ੍ਰੇਮ ਹੈ ਪਿਆਰਿਓ, ਇੱਕ ਪਾਸੜ ਪ੍ਰੇਮ ਨਹੀਂ ਹੈ। ਮਾਫ ਕਰਨਾ, ਜੇ ਸਿੱਖ ਹੀ ਪ੍ਰੇਮ ਕਰਦਾ ਰਿਹਾ ਫਿਰ ਇਹ ਕਾਹਦੀ ਸਿੱਖੀ ਹੈ। ਪਿਆਰੇ ਜੀ ਦੇ ਪ੍ਰੇਮ ਵੇਖੋ, ਚਾਰ ਪੁੱਤਰ ਸਾਡੇ ਤੋਂ ਇਹੀ ਕਿਹਾ ਸੀ।

ਸਰਕਾਰ ਉਹ ਸਾਡੀ ਤੇ ਗੱਲ ਕੀਤੀ ਸੀ, ਕਹਿੰਦੇ ਪੁੱਤ ਤੇਰੇ ਤੋਂ ਵਾਰੇ ਹਨ ਮੈਂ ਆਪਣੇ ਪੁੱਤਰ, ਤੇ ਹੁਣ ਮੈਂ ਆਪਣਾ ਅਜੀਤ ਸਿੰਘ ਤੇਰੇ ਚ ਵੇਖਣਾ ਹੈ, ਹੁਣ ਜੁਝਾਰ ਸਿੰਘ ਜੀ ਦੇ ਦਰਸ਼ਨ ਤੇਰੇ ਚ ਹੋਣੇ ਚਾਹੀਦੇ ਹਨ, ਤੇ ਸਾਡੇ ਤੇ ਇੱਕ ਜ਼ਿੰਮੇਵਾਰੀ ਹੈ, ਨੈਤਿਕ ਫਰਜ਼ ਹੈ ਸਾਡਾ, ਕਰਮਾਂ ਤੋਂ ਮਹਾਰਾਜ ਤਰਸ ਕਰੇ ਕਮਾਲ ਸਕੀਏ, ਕੰਮ ਸੇ ਕੰਮ ਸੋਹਣੇ ਦਾੜੇ ਰੱਖ ਕੇ ਅੰਮ੍ਰਿਤ ਛਕ ਕੇ ਤੇ ਕਲਗੀਧਰ ਜੀ ਦੇ ਸਾਹਮਣੇ ਖਲੋ ਕੇ ਤੇ ਕਿਆ ਕਰੀਏ, ਪਿਆਰੇ ਜੀ ਵੇਖ ਤੇ ਸਹੀ, ਵੇਖ ਤੇ ਸਹੀ। ਅਜੀਤ ਸਿੰਘ ਪਤਾ ਨਹੀਂ ਮੈਂ ਬਣ ਸਕਾਂਗਾ ਕਿ ਨਹੀਂ ਤੇਰਾ, ਪਰ ਤੇਰਾ ਪੁੱਤ ਬਣਨ ਦੀ ਕੋਸ਼ਿਸ਼ ਕਰਨ ਲਈ ਆਇਆ ਹਾਂ ਪਿਆਰੇ ਜੀ, ਅੱਖਾਂ ਖੋਲ ਕੇ ਵੇਖ। ਸੰਗਤ ਜੀ, ਅੱਜ ਭਾਈ ਮੁਗਲੂ ਜੀ ਦਰਸ਼ਨ ਕਰਦੇ ਹਨ, ਅੱਖਾਂ ਖੋਲਦੇ ਹਨ, ਫਿਰ ਸਦਾ ਲਈ ਅੱਖਾਂ ਮੀਚ ਲੈਂਦੇ ਹਨ, ਤਾਂ ਪਿਆਰੇ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਹੱਥੀਂ ਇਸ ਪਿਆਰੇ ਸਿੱਖ ਦੇ ਸੰਸਕਾਰ ਕਰਦੇ ਹਨ। ਭਾਗਾਂ ਵਾਲਾ ਸਿੱਖ ਹੈ, ਭਾਗਾਂ ਵਾਲਾ ਸਿੱਖ। ਸਤਿਗੁਰੂ ਜੀ ਦਾ ਪ੍ਰੇਮ ਪਿਆਰੇ ਇੱਕ ਪਾਸੜ ਨਹੀਂ ਹੈ। ਥੋੜ੍ਹਾ ਜਿਹਾ ਸਮਾਂ ਹੋਰ ਹੈ, ਗੱਲ ਪ੍ਰੇਮ ਦੀ ਚੱਲ ਰਹੀ ਹੈ। ਇੱਕ ਗੁਰੂ ਦਾ ਪ੍ਰੇਮ, ਇੱਕ ਸਿੱਖ ਦਾ ਪ੍ਰੇਮ। ਇੱਕ ਹੋਰ ਸਾਖੀ ਸੁਣਾਉਂਦੇ ਆਪ ਜੀ ਨੂੰ, ਸਿਰਫ ਦੋ ਸਿੱਖਾਂ ਦੇ ਪ੍ਰੇਮ ਦੀ। ਆਪ ਜੀ ਪੜ੍ਹਦੇ ਹੋ ਨਾ ਪੰਕਤੀਆਂ ਰੋਜ਼, ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਹੈਰਾਨੀ ਦੀ ਗੱਲ ਹੈ, ਕੀਤੀ ਛੁੱਟੀ ਨਾਲ ਕਿੱਦਾਂ ਹੁੰਦਾ ਹੈ। ਕੀਰਤਪੁਰ ਸਾਹਿਬ ਦੀ ਧਰਤੀ ਹੈ, ਛੇਵੇਂ ਪਾਤਸ਼ਾਹ ਜੀ ਬਿਰਾਜਦੇ ਹਨ, ਬੁੱਢਣ ਸ਼ਾਹ ਜੀ ਨੇ ਦਰਸ਼ਨ ਕੀਤੇ ਹਨ ਕਦੇ ਪਹਿਲੇ ਪਾਤਸ਼ਾਹ ਜੀ ਦੇ, ਅੱਜ ਛੇਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ, ਬੁੱਢਣ ਸ਼ਾਹ ਜੀ ਸਰੀਰ ਛੱਡ ਗਏ, ਤੇ ਬੁੱਢਣ ਸ਼ਾਹ ਜੀ ਦਾ ਇੱਕ ਚੇਲਾ ਹੈ ਜਿਸ ਦਾ ਨਾਂ ਹੈ ਸੁੰਦਰ ਸ਼ਾਹ ਜੀ। ਨਾ ਬੋਲੋ ਜੀ, ਕੀ ਨਾਂ ਸੀ? ਸੁੰਦਰ ਸ਼ਾਹ ਜੀ। ਇਹ ਯੂਪੀ ਦੇ ਰਹਿਣ ਵਾਲੇ ਹਨ, ਲਖਨਊ ਤੋਂ ਤਕਰੀਬਨ 100 ਕਿਲੋਮੀਟਰ ਤੋਂ ਵੱਧ ਹੈ ਇੱਕ ਪਿੰਡ ਦਿਓ ਨਗਰ, ਉੱਥੋਂ ਦੇ ਰਹਿਣ ਵਾਲੇ ਹਨ। ਤੇ ਇਹਨਾਂ ਦੇ ਮੁਰਸ਼ਿਦ ਸਨ, ਇਹਨਾਂ ਦੇ ਗੁਰੂ ਸਨ ਬੁੱਢਣ ਸ਼ਾਹ ਜੀ। ਜਦੋਂ ਪਤਾ ਲੱਗਾ ਸਾਡੇ ਮੁਰਸ਼ਿਦ ਚਲੇ ਗਏ ਦੁਨੀਆਂ ਤੋਂ, ਤੇ ਇਹ ਕੀਰਤਪੁਰ ਸਾਹਿਬ ਆਏ ਸੁੰਦਰ ਸ਼ਾਹ ਜੀ। ਕੀਰਤਪੁਰ ਸਾਹਿਬ ਆਏ ਤੇ ਕੀਰਤਪੁਰ ਸਾਹਿਬ ਬਦਲ ਗਿਆ ਸੀਗਾ, ਪਹਿਲਾਂ ਉੱਥੇ ਬੁੱਢਣ ਸ਼ਾਹ ਜੀ ਸੀ, ਹੁਣ ਸਿੱਖ ਬੜੇ ਉੱਥੇ। ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕੀਤੇ, ਸਿੱਖਾਂ ਦੇ ਦਰਸ਼ਨ ਕੀਤੇ, ਤੇ ਨਿਹਾਲੋ ਨਿਹਾਲ ਹੋਈ ਗਏ। ਇੰਨਾ ਹੈਰਾਨ ਹੋਏ ਸਿੱਖਾਂ ਦੇ ਦਰਸ਼ਨ ਕਰਦੇ ਕਿ ਬਾਬਾ ਬਿਧੀ ਚੰਦ ਜੀ ਦੇ ਮਗਰ ਮਗਰ ਹੀ ਰਹਿੰਦੇ ਹਰ ਵੇਲੇ ਦਰਸ਼ਨ ਕਰਦੇ ਕਰਦੇ, ਤੇ ਬਾਬਾ ਬਿਧੀ ਚੰਦ ਜੀ ਦੇ ਨਾਲ ਬਹੁਤ ਹੀ ਪ੍ਰੇਮ ਪੈ ਗਿਆ। ਤੇ ਸਾਰਾ ਦਿਨ ਇਹਨਾਂ ਨੇ ਨਾ ਬਾਬਾ ਸੁੰਦਰ ਸ਼ਾਹ ਜੀ ਨੇ ਬਾਬਾ ਬਿਧੀ ਚੰਦ ਜੀ ਦੇ ਕੋਲ ਬੈਠੇ ਰਹਿਣਾ। ਤੇ ਇੱਕ ਦਿਨ ਨਾ ਬੈਠਿਆਂ ਬਾਬਾ ਬਿਧੀ ਚੰਦ ਜੀ, ਆ ਪਰਸੋਂ ਬਰਸੀ ਹੈ ਚੌਥ ਨੂੰ ਬਾਬਾ ਬਿਧੀ ਚੰਦ ਜੀ ਦੀ, ਤੇ ਬਾਬਾ ਬਿਧੀ ਚੰਦ ਜੀ ਨੂੰ ਕੋਲ ਬੈਠਿਆਂ ਬਾਬਾ ਸੁੰਦਰ ਸ਼ਾਹ ਜੀ ਕਹਿੰਦੇ, ਬਾਬਾ ਬਿਧੀ ਚੰਦ ਜੀ ਇੱਕ ਬੇਨਤੀ ਕਰੀਏ। ਕਹਿੰਦੇ ਕਰੋ। ਕਹਿੰਦੇ ਜਦੋਂ ਆਪ ਜੀ ਸੱਚਖੰਡ ਜਾਓਗੇ ਸਾਨੂੰ ਵੀ ਨਾਲ ਲੈ ਕੇ ਜਾਇਓ। ਜਿਨ੍ਹਾਂ ਦੇ ਮੁੱਖ ਉਜਲੇ ਉਹ ਨਾਲ ਵੀ ਲੈ ਜਾਂਦੇ ਹਨ ਪਿਆਰਿਓ, ਜਿਨ੍ਹਾਂ ਦੇ ਮੁੱਖ ਉਜਲੇ। ਕਹਿੰਦੇ ਜਦੋਂ ਆਪ ਜੀ ਸੱਚਖੰਡ ਜਾਓਗੇ ਬੇਨਤੀ ਹੈ ਸਾਨੂੰ ਨਾਲ ਲੈ ਕੇ ਜਾਇਓ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਸੱਤ ਬਚਨ। ਅੱਛਾ, ਸੁੰਦਰ ਸ਼ਾਹ ਜੀ ਵਾਪਸ ਯੂਪੀ ਚਲੇ ਗਏ, ਸਮਾਂ ਨਿਕਲਦਾ ਗਿਆ, ਤੇ ਬਾਬਾ ਬਿਧੀ ਚੰਦ ਜੀ ਇੱਥੇ ਰਹਿੰਦੇ ਹਨ ਕੀਰਤਪੁਰ ਸਾਹਿਬ ਛੇਵੇਂ ਪਾਤਸ਼ਾਹ ਦੇ ਕੋਲ। ਤੇ ਇੱਕ ਦਿਨ ਕਿੰਨੇ ਸਮੇਂ ਬਾਅਦ ਬਾਬਾ ਸੁੰਦਰ ਸ਼ਾਹ ਜੀ ਨੇ ਆਪਣਾ ਇੱਕ ਹੋਰ ਚੇਲਾ ਭੇਜਿਆ ਕੀਰਤਪੁਰ ਸਾਹਿਬ, ਕਹਿੰਦੇ ਜਾ ਕੇ ਬਾਬਾ ਬਿਧੀ ਚੰਦ ਜੀ ਨੂੰ ਮੇਰਾ ਸੁਨੇਹਾ ਦਈ, ਕਿਤੇ ਭੁੱਲ ਤੇ ਨਹੀਂ ਗਏ, ਤੁਹਾਨੂੰ ਸੁੰਦਰ ਸ਼ਾਹ ਉਡੀਕਦਾ ਹੈ ਦਿਓ ਨਗਰ ਬੈਠਾ। ਜਦੋਂ ਆਣ ਕੇ ਸੁਨੇਹਾ ਦਿੱਤਾ ਤੇ ਬਾਬਾ ਬਿਧੀ ਚੰਦ ਜੀ ਨੇ ਤਿਆਰੀ ਕਰ ਲਈ ਜਾਣ ਦੀ, ਤੇ ਆ ਕੇ ਛੇਵੇਂ ਪਾਤਸ਼ਾਹ ਨੂੰ ਅੰਤਰਜਾਮੀ ਸਤਿਗੁਰ ਤੇ ਸਭ ਜਾਣਦੇ ਹਨ, ਆਣ ਕੇ ਛੇਵੇਂ ਪਾਤਸ਼ਾਹ ਜੀ ਨੂੰ ਕਹਿੰਦਾ ਮਹਾਰਾਜ ਜੀਓ ਮੈਨੂੰ ਆਗਿਆ ਬਖਸ਼ੋ, ਸੁੰਦਰ ਸ਼ਾਹ ਉਡੀਕਦਾ ਹੈ। ਤਾਂ ਛੇਵੇਂ ਪਾਤਸ਼ਾਹ ਜੀ ਨੇ ਨਾ ਬਾਬਾ ਬਿਧੀ ਚੰਦ ਜੀ ਨੂੰ ਗੱਲ ਵਕੜੀ ਪਾ ਲਈ। ਹੈਰਾਨੀ ਦੀ ਗੱਲ ਹੈ ਪਿਆਰੇ, ਉਹ ਸੱਚ ਕਰਕੇ ਜਾਣਨਾ। ਪੁੱਤਰ ਸਾਹਮਣੇ ਸ਼ਹੀਦ ਹੁੰਦੇ ਹਨ, ਅੱਖਾਂ ਚ ਅਥਰੂ ਨਹੀਂ ਆਇਆ ਦਸਵੇਂ ਪਾਤਸ਼ਾਹ ਜੀ ਦੇ। ਦੋ ਪੁੱਤਰ ਛੇਵੇਂ ਪਾਤਸ਼ਾਹ ਜੀ ਨੇ ਵੀ ਤੋਰੇ ਹਨ, ਬਾਬਾ ਅਟਲ ਰਾਏ ਜੀ ਅੰਮ੍ਰਿਤਸਰ ਦੀ ਧਰਤੀ ਤੇ, ਤੇ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਜੀ ਦੀ ਧਰਤੀ ਤੇ, ਅੱਖਾਂ ਚ ਅਥਰੂ ਨਹੀਂ ਆਇਆ। ਪਰ ਇਤਿਹਾਸ ਚ ਲਿਖਿਆ ਦੋ ਵਾਰੀ ਛੇਵੇਂ ਪਾਤਸ਼ਾਹ ਜੀ ਦੀ ਅੱਖਾਂ ਚ ਅਥਰੂ ਆਏ।
ਬਾਬਾ ਬਿਧੀ ਚੰਦ ਜੀ ਨੇ ਗੱਲ ਵਕੜੀ ਪਾਈ ਤੇ ਛੇਵੇਂ ਪਾਤਸ਼ਾਹ ਜੀ ਦੇ ਨੈਣਾਂ ਚ ਜਲ ਆ ਗਿਆ। ਇੰਨਾ ਪਿਆਰ ਕਰਦੇ ਸੀ। ਅਸੀਂ ਤੁਹਾਨੂੰ ਪਹਿਲਾਂ ਕਿਹਾ ਸੀ ਮਾਂ ਜ਼ਿਆਦਾ ਪਿਆਰ ਕਰਦੀ ਹੈ, ਪੁੱਤ ਕਦੇ ਵੀ ਮਾਂ ਜਿੰਨਾ ਪਿਆਰ ਨਹੀਂ ਕਰ ਸਕਦਾ। ਗੁਰੂ ਸਾਹਿਬ ਸਾਨੂੰ ਜ਼ਿਆਦਾ ਪਿਆਰ ਕਰ ਸਕਦੇ ਆ, ਅਸੀਂ ਸਿੱਖ ਹੋ ਕੇ ਕਦੇ ਵੀ ਉਹਨਾਂ ਪਿਆਰ ਨਹੀਂ ਕਰ ਸਕਣਾ ਮਹਾਰਾਜ ਨੂੰ ਜਿੰਨਾ ਮਹਾਰਾਜ ਸਾਨੂੰ ਕਰਦੇ ਹਨ। ਤੇ ਛੇਵੇਂ ਪਾਤਸ਼ਾਹ ਜੀ ਦੇ ਨੈਣਾਂ ਚ ਜਲ ਆ ਗਿਆ, ਬਾਬਾ ਬਿਧੀ ਚੰਦ ਜੀ ਦੇ ਨੈਣਾਂ ਚ ਜਲ ਆ ਗਿਆ ਤੇ ਛੇਵੇਂ ਪਾਤਸ਼ਾਹ ਜੀ ਕਹਿੰਦੇ ਬਿਧੀ ਚੰਦ ਜੀ ਜਾਓ ਤੁਸੀਂ, ਅਸੀਂ ਵੀ ਛੇਤੀ ਤੁਹਾਨੂੰ ਸੱਚਖੰਡ ਚ ਮਿਲਦੇ ਹਾਂ। ਤੇ ਦੂਜੀ ਵਾਰ ਜਿਹੜਾ ਛੇਵੇਂ ਪਾਤਸ਼ਾਹ ਜੀ ਦੇ ਨੈਣਾਂ ਚ ਜਲ ਆਇਆ ਸੀ ਉਹ ਬਾਬਾ ਬੁੱਢਾ ਸਾਹਿਬ ਜੀ ਵਾਰੀ ਆਇਆ ਸੀ। ਉਹ ਹੁਣ ਰਹੋ ਵਿਚਾਰ, ਬਾਬਾ ਬਿਧੀ ਚੰਦ ਜੀ ਚਲੇ ਗਏ, ਬੜਾ ਸਤਿਕਾਰ ਕੀਤਾ ਬਾਬਾ ਸੁੰਦਰ ਸ਼ਾਹ ਜੀ ਨੇ। ਕਈ ਦਿਨ ਤੱਕ ਬਾਬਾ ਬਿਧੀ ਚੰਦ ਜੀ ਉੱਥੇ ਰੁਕੇ, ਪ੍ਰਚਾਰ ਕੀਤੇ, ਕਿਉਂਕਿ ਛੇਵੇਂ ਪਾਤਸ਼ਾਹ ਜੀ ਨੇ ਜਾਣ ਲੱਗਿਆਂ ਕਿਹਾ ਸੀ ਬਿਧੀ ਚੰਦ ਤੂੰ ਤੇ ਮੈਂ ਹੁਣ ਇੱਕ ਹੋ ਚੁੱਕੇ ਹਾਂ, ਤੇਰੇ ਚ ਤੇ ਮੇਰੇ ਚ ਜਿਹੜਾ ਫਰਕ ਰੱਖੇਗਾ ਉਸਨੂੰ ਸਿੱਖੀ ਪ੍ਰਾਪਤ ਨਹੀਂ ਹੋਏਗੀ। ਤੇ ਬਾਬਾ ਬਿਧੀ ਚੰਦ ਸਾਹਿਬ ਜੀ ਚਲੇ ਗਏ, ਬੜਾ ਸਤਿਕਾਰ ਕੀਤਾ, ਬਹੁਤ ਪ੍ਰਚਾਰ ਕੀਤਾ। ਇੱਕ ਦਿਨ ਸਵੇਰੇ ਉੱਠੇ ਤੇ ਸੁੰਦਰ ਸ਼ਾਹ ਜੀ ਨੂੰ ਕਹਿੰਦੇ ਸੁੰਦਰ ਸ਼ਾਹ ਜੀ ਕਰੀਏ ਫਿਰ ਤਿਆਰੀ ਅੱਜ। ਤੇ ਸੁੰਦਰ ਸ਼ਾਹ ਜੀ ਤੇ ਅੱਗੇ ਡੀਕਣ ਦੇ ਸੀ, ਕਿਉਂਕਿ ਕੋਈ ਮੌਤ ਤੋਂ ਡਰਦਾ ਹੈ ਜਿਸ ਮਰਨਾ ਸਭ ਜਗਤ ਤਰਾਸਿਆ। ਕੋਈ ਮੌਤ ਤੋਂ ਡਰਦਾ ਤੇ ਕੋਈ ਕਹਿੰਦਾ ਕਬੀਰ ਜਿਸ ਮਰਨੇ ਤੇ ਜਗ ਡਰੈ ਮੇਰੇ ਮਨ ਆਨੰਦ, ਮਰਨਾ ਹੀ ਤੇ ਪਾਈਐ ਪੂਰਨ ਪਰਮਾਨੰਦ। ਉਹ ਜਿਹੜੀ ਗੱਲ ਸ਼ੁਰੂ ਚ ਚੱਲੀ ਸੀ ਪੂਰਨਤਾ ਕਹਿੰਦੇ ਮੇਰੀ ਉਦੋਂ ਹੋਣੀ ਹੈ ਜਦੋਂ ਆ ਸਰੀਰ ਮੈਂ ਛੱਡ ਦੇਵਾਂਗਾ ਤੇ ਮੈਂ ਉਹਦੇ ਵਿੱਚ ਸਮਾ ਜਾਵਾਂਗਾ। ਤੇ ਬਾਬਾ ਸੁੰਦਰ ਸ਼ਾਹ ਜੀ ਕਹਿੰਦੇ ਸਤ ਬਚਨ ਜੀ। ਤੇ ਬਾਬਾ ਬਿਧੀ ਚੰਦ ਜੀ ਕਹਿੰਦੇ ਸੰਗਤ ਜੀ ਯੂਪੀ ਚੋਂ ਸਥਾਨ ਅੱਜ ਵੀ ਹੈ। ਬਾਬਾ ਬਿਧੀ ਚੰਦ ਜੀ ਕਹਿੰਦੇ ਜਾਓ ਫਿਰ ਇਸ਼ਨਾਨ ਕਰ ਆਓ। ਤੇ ਥੋੜ੍ਹੀ ਦੂਰ ਨਦੀ ਹੈ ਜੀ, ਉੱਥੋਂ ਥੋੜ੍ਹੀ ਦੂਰ ਨਦੀ ਹੈ। ਬਾਬਾ ਸੁੰਦਰ ਸ਼ਾਹ ਜੀ ਗਏ ਇਸ਼ਨਾਨ ਕਰਕੇ ਆਏ। ਬਾਬਾ ਬਿਧੀ ਚੰਦ ਜੀ ਇੱਥੇ ਇੱਕ ਜੀ ਬਾਬਾ ਸੁੰਦਰ ਸ਼ਾਹ ਜੀ ਲੇਟ ਗਏ, ਜਿਵੇਂ ਕਹਿ ਲਓ ਸਟੇਜ ਦੇ ਇੱਧਰਲੇ ਪਾਸੇ, ਜਿੰਨੀ ਕੁ ਸਟੇਜ ਦੂਰ ਹੈ ਇੱਧਰਲੇ ਪਾਸੇ ਬਾਬਾ ਬਿਧੀ ਚੰਦ ਜੀ ਲੇਟ ਗਏ ਤੇ ਦੋਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਅੱਜ ਵੀ ਬਾਬਾ ਬਿਧੀ ਚੰਦ ਜੀ ਦੀ ਸਮਾਧ ਬਣੀ ਹੋਈ ਹੈ ਤੇ ਲਾਗੇ ਬਾਬਾ ਸੁੰਦਰ ਸ਼ਾਹ ਜੀ ਦੀ ਮਜ਼ਾਰ ਬਣੀ ਹੋਈ ਹੈ। ਪਿਆਰੇ ਸ਼ੰਕੇ ਕਰਨ ਵਾਲਿਆਂ ਨੇ ਕਦੇ ਨਹੀਂ ਪਹੁੰਚਣਾ ਕਿਤੇ। ਆ ਵੇਖੋ ਨਾ, ਕਿਸੇ ਰਿਸ਼ਤੇ 'ਚ ਸ਼ੰਕਾ ਹੋ ਜਾਏ ਰਿਸ਼ਤਾ ਫਨਾ, ਤੇ ਗੁਰੂ ਦੇ ਬਾਣੀ ਤੇ ਸ਼ੰਕਾ ਹੋ ਗਿਆ ਤੇ ਕੀ ਕਰੇਗਾ। ਇੱਕੋ ਗੱਲ ਹੈ ਪਿਆਰਿਓ, ਗੁਰਬਾਣੀ ਸਮਝ ਆਉਂਦੀ ਤੇ ਹਿਰਦੇ 'ਚ ਵਸਾ ਲੈਣੀ, ਨਹੀਂ ਸਮਝ ਆਉਂਦੀ ਤੇ ਨਮਸਕਾਰ ਕਰਨੀ ਜੋੜ ਕੇ, ਮਹਾਰਾਜ ਸਮਝ ਨਹੀਂ ਆਈ ਕਿਰਪਾ ਕਰਿਓ ਸਮਝਾ ਦਿਓ। ਇਤਿਹਾਸ ਸਮਝ ਆ ਜੇ ਤੇ ਸਮਝ ਕੇ ਹਿਰਦੇ 'ਚ ਟਿਕਾ ਲੈਣਾ, ਨਹੀਂ ਸਮਝ ਆਇਆ ਤੇ ਅਰਦਾਸ ਕਰਨੀ ਮਹਾਰਾਜ ਤੇਰੇ ਚੋਜ ਪਿਆਰੇ ਜੀ ਮੈਨੂੰ ਸਮਝ ਨਹੀਂ ਆਉਂਦੇ, ਪਰ ਸ਼ੰਕੇ 'ਚ ਨਹੀਂ ਜਾਣਾ। ਜਦੋਂ ਸ਼ੰਕਾ ਹੋ ਗਿਆ ਸਮਝ ਲਓ ਸਭ ਖਤਮ ਹੋ ਗਈ ਕਹਾਣੀ। ਮਹਾਰਾਜ ਜੀ ਦੇ ਪ੍ਰੇਮ ਮਾਨਣ ਵਾਲਿਆਂ ਨੇ ਮਾਣਿਆ, ਚਾਹੇ ਉਹ ਅੱਜ ਤੋਂ ਸਾਲ 500 ਪਹਿਲਾਂ ਸੀ, ਚਾਹੇ 400 ਸੀ, ਚਾਹੇ 300 ਸੀ, ਚਾਹੇ 200 ਸੀ, ਚਾਹੇ 100 ਸਾਲ ਪਹਿਲਾਂ ਸੀ ਤੇ ਚਾਹੇ ਅੱਜ ਹੈ। ਮਾਨਣ ਵਾਲੇ ਗੁਰੂ ਨਾਨਕ ਦੇਵ ਜੀ ਨੂੰ ਵੀ ਮਾਣ ਗਏ ਤੇ ਜਿਨ੍ਹਾਂ ਨਹੀਂ ਮਾਨਣਾ ਸੀ ਉਹ ਗੁਰੂ ਨਾਨਕ ਦੇਵ ਜੀ ਨੂੰ। ਕੋਈ ਆਖੇ ਭੂਤਨਾ ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ ਤੇ ਰਹਿ ਗਏ, ਯਾਦ ਰੱਖਣਾ। ਅੱਛਾ, ਜੇ ਆਪਾਂ ਇੱਕ ਗੱਲ ਸੋਚੀਏ ਤੇ ਅਸੀਂ ਸੋਚਾਂਗੇ, ਅਸੀਂ ਕਹਿਣਾ ਜੇ ਕਾਸ਼ ਮੈਂ ਗੁਰੂ ਨਾਨਕ ਦੇਵ ਜੀ ਦੇ ਟਾਈਮ ਤੇ ਹੁੰਦਾ ਤੇ ਮੈਂ ਬੜਾ ਪ੍ਰੇਮ ਕਰਨਾ ਸੀ ਮਹਾਰਾਜ ਜੀ ਨੂੰ, ਕਿਉਂ ਜੀ ਏਦਾਂ ਹੀ ਆ ਨਾ। ਪਰ ਏਦਾਂ ਨਹੀਂ ਸੀ, ਉਦੋਂ ਵੀ ਤੇ ਸਾਡੇ ਵੱਡੇ ਵਡੇਰਿਆਂ ਚ ਕੋਈ ਹੈਗਾ ਸੀ, ਉਹਨੂੰ ਪੁੱਛੋ ਹਾਂ ਕਿਤੇ ਫੋਨ ਕਰਕੇ, ਉਹਨੇ ਮਾਣ ਲਿਆ ਸੀ। ਨਹੀਂ, ਇਹ ਜਦੋਂ ਮਾਇਆ ਦਾ ਪਰਦਾ ਪਿਆ ਰਹਿਣਾ ਤੇ ਪਿਆਰੇ ਦਾ ਦਰਸ਼ਨ ਨਹੀਂ ਹੋਣਾ, ਪਰਦੇ ਦੇ ਪਿੱਛੇ ਉਸ ਪਿਆਰੇ ਦਾ ਦਰਸ਼ਨ ਨਹੀਂ ਹੋਣਾ। ਜੇ ਗੁਰੂ ਨਾਨਕ, ਅੱਛਾ ਫਿਰ ਸੋਚਦੇ ਜੇ ਅਸੀਂ ਕਲਗੀਧਰ ਜੀ ਪਿਆਰੇ ਜੀ ਦੇ ਟਾਈਮ ਤੇ ਹੁੰਦੇ ਤੇ ਅਸੀਂ ਬੜਾ ਪ੍ਰੇਮ ਮੰਨਣਾ ਸੀ। ਹੋਰ ਗੱਲ ਗੌਰ ਦੀ ਸੁਣੋ, ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਸਨ ਉਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਸਨ, ਤੇ ਜਦੋਂ ਕਲਗੀਧਰ ਪਿਆਰੇ ਜੀ ਸਨ, ਸ਼ਾਇਦ ਇਹ ਕਹਿ ਲਈਏ ਕਿ ਉਦੋਂ ਕਲਗੀਧਰ ਜੀ ਸਨ, ਅੱਜ ਤਾਂ ਦਸਾਂ ਗੁਰੂ ਸਾਹਿਬ ਜੀ ਦੀ ਜੋਤ ਸਾਹਮਣੇ ਬੈਠੀ ਹੋਈ ਹੈ। ਜਿਨ੍ਹਾਂ ਦਾ ਪਰਦਾ 500 ਸਾਲ ਪਹਿਲਾਂ ਵੀ ਪਿਆ ਸੀ, ਉਹਨਾਂ ਦਾ 300 ਸਾਲ ਪਹਿਲਾਂ ਵੀ ਪਿਆ ਸੀ, ਤੇ ਉਹਨਾਂ ਦੇ ਵੰਸ਼ਜਾਂ ਦੇ ਉੱਤੇ ਮੱਤ ਤੇ ਪਰਦਾ ਅੱਜ ਵੀ ਪਿਆ ਹੋਇਆ।
ਤੇ ਜਿਹੜੇ ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਹਾਜ਼ਰ ਨਾਜ਼ਰ ਕਰਕੇ ਜਾਣਦੇ ਹਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਰੂਪ ਦੇ ਵਿੱਚ ਵਰਤਦੇ ਹਨ। ਪ੍ਰਤੱਖ ਰੂਪ ਦੇ ਵਿੱਚ ਲਿਖਣ ਤੱਕ ਸੀਮਤ ਨਹੀਂ ਹੈ ਕਿ ਬਾਣੀ ਗੁਰੂ, ਇਹ ਗਾਉਣ ਤੱਕ ਵੀ ਸੀਮਤ ਨਹੀਂ ਰਹਿਣਾ ਕਿ ਗਾ ਲਿਆ ਤੇ ਕੰਮ ਮੁੱਕ ਗਿਆ, ਨਹੀਂ, ਇਹ ਕਮਾਉਣਾ ਹੈ,

ਜਲਨ ਬੁਝੀ ਸੀਤਲ ਹੋਏ ਮਨੂਆ। ਗੁਰਬਾਣੀ ਪੜ੍ਹਨ ਨਾਲ ਕੀ ਹੋਏਗਾ, ਤੇਰੇ ਅੰਦਰ ਤ੍ਰਿਸ਼ਨਾ ਦੀ ਭੁੱਖਾਂ ਦੀ ਅੱਗ, ਗੁਰਸਿੱਖਾਂ ਕੀ ਭੁੱਖ ਸਭ ਗਈ ਇੱਥੋਂ ਸ਼ੁਰੂ ਹੋਏ ਸੀ, ਸਭ ਭੁੱਖਾਂ ਤ੍ਰਿਸ਼ਨਾਵਾਂ ਖਤਮ ਹੋ ਜਾਣਗੀਆਂ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਜਲਨ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਉ। ਮਹਾਰਾਜ ਜੀ ਕਿਰਪਾ ਕਰਨ, ਆਪ ਜੀ ਨੂੰ ਗੁਰਬਾਣੀ ਪੜ੍ਹਨ ਦਾ ਚਾਉ ਬਖਸ਼ਣ, ਦੱਸ ਰਿਆਂ ਤੇ ਵੀ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ, ਆਪਣੀ ਸਿੱਖੀ ਸਾਨੂੰ ਸਭਨਾਂ ਨੂੰ ਬਖਸ਼ ਦੇਣ। ਦੋ ਦਿਨ ਦੀ ਸੇਵਾ ਪਿਆਰੇ ਸਤਿਗੁਰੂ ਜੀ ਨੇ ਇੱਥੇ ਬਖਸ਼ੀ ਸੀ, ਬਾਕੀ ਜਿਵੇਂ ਅੱਗੇ ਅੱਗੇ ਸਤਿਗੁਰੂ ਜੀ ਨੇ ਜਿੱਥੇ ਜਿੱਥੇ ਸੇਵਾ ਲੈਣੀ ਹੈ, ਆਓ ਪਿਆਰੇ ਸਤਿਗੁਰੂ ਜੀ ਦਾ ਸ਼ੁਕਰਾਨਾ ਕਰੀਏ। ਗੁਰੂ ਪਿਆਰੀ ਸਾਧ ਸੰਗਤ ਜੀਓ, ਹੇ ਪਿਆਰੇ ਸਤਿਗੁਰੂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਆਪ ਜੀ ਦੇ ਚੋਜ ਬੇਅੰਤ ਹਨ, ਅਨੰਤ ਹਨ, ਪਿਆਰੇ ਜੀ ਅਪਾਰ ਹਨ, ਅਪਰੰਪਰ ਹਨ। ਕਿਰਪਾ ਕਰਿਓ ਸਾਡੇ ਮਤ ਥੋੜ੍ਹੀ ਹੈ ਪਿਆਰੇ ਜੀ, ਅਤੇ ਕਿਣਕਾ ਏਕ ਜਿਸ ਜੀਵ ਸਾਵੈ, ਤਾਂ ਕਿ ਮਹਿਮਾ ਗਣੀ ਨਾ ਆਵੇ। ਆਪ ਜੀ ਆਪਣੇ ਪ੍ਰੇਮ ਦਾ ਕਿਣਕਾ ਸਾਡੇ ਹਿਰਦੇ 'ਚ ਟਿਕਾਇਓ। ਸ਼ੁਕਰਾਨਾ ਆਪ ਜੀ ਦਾ ਜੋ ਸੇਵਾ ਬਖਸ਼ੀ, ਆਪਣੇ ਦਰਸ਼ਨ ਬਖਸ਼ੇ, ਆਪਣੀ ਪਿਆਰੀਆਂ ਸੰਗਤਾਂ ਦੇ ਦਰਸ਼ਨ ਬਖਸ਼ੇ। ਪਿਆਰੇ ਸਤਿਗੁਰੂ ਜੀਓ, ਬੋਲਦਿਆਂ ਵਿਚਾਰਾਂ ਕਰਦਿਆਂ ਹੋਈਆਂ ਅਨੇਕਾਂ ਅਨੇਕਾਂ ਭੁੱਲਾਂ ਆਪ ਜੀ ਨੇ ਬਖਸ਼ ਦੇਣੀਆਂ, ਸਦਾ ਬਖਸ਼ ਦਿਓ ਪਿਆਰੇ ਜੀ, ਅੱਜ ਵੀ ਬਖਸ਼ਣਾ। ਪਿਆਰੇ ਸਤਿਗੁਰੂ ਜੀਓ, ਜਿਨ੍ਹਾਂ ਵੀਰਾਂ ਨੇ, ਜਿਨ੍ਹਾਂ ਪ੍ਰਬੰਧਕਾਂ ਨੇ ਉਪਰਾਲੇ ਕੀਤੇ ਆਪ ਜੀ ਦੇ ਅਤੇ ਸੰਗਤਾਂ ਦੇ ਦਰਸ਼ਨ ਹੋਏ, ਉਹਨਾਂ ਵੀਰਾਂ ਪ੍ਰਬੰਧਕਾਂ ਨੂੰ ਚੜ੍ਹਦੀ ਕਲਾ ਬਖਸ਼ਣੀ, ਆਪਣਾ ਪ੍ਰੇਮ ਬਖਸ਼ਣਾ, ਗਲ ਵਕੜੀ ਬਖਸ਼ਣੀ। ਪਿਆਰੇ ਸਤਿਗੁਰੂ ਜੀਓ, ਅੰਗ ਸੰਗ ਸਹਾਈ ਹੋ ਕੇ ਸੇਵਾ ਲੈਂਦੇ ਰਹਿਣ। ਗੁਰੂ ਪਿਆਰੀ ਸਾਧ ਸੰਗਤ ਜੀਓ, ਆਪ ਸਤਿਗੁਰੂ ਜੀ ਦਾ ਹੀ ਇੱਕ ਪ੍ਰੇਮ ਭਿੱਜਾ ਸਵਰੂਪ ਹੋ, ਸਾਡੇ ਕੋਲੋਂ ਬੋਲਦਿਆਂ ਦੋ ਦਿਨਾਂ 'ਚ ਕੋਈ ਊਚ ਨੀਚ ਹੋ ਗਈ ਹੋਵੇ, ਕੋਈ ਗਲਤੀ ਹੋ ਗਈ ਹੋਵੇ, ਆਪ ਜੀ ਨੇ ਹਿਰਦੇ ਨੂੰ ਨਾ ਲਾਉਣੀ। ਸਤਿਗੁਰੂ ਜੀ ਦੇ ਪ੍ਰੇਮ ਨੂੰ, ਗੁਰਬਾਣੀ ਨੂੰ ਆਪਣੇ ਹਿਰਦੇ 'ਚ ਟਿਕਾਉਣਾ, ਸਾਡੀਆਂ ਭੁੱਲਾਂ ਨੂੰ ਮੁਆਫ਼ ਕਰ ਦੇਣਾ। ਗੱਜ

ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਿਨ ਬੁੱਧਵਾਰ ਦੇ ਸੰਧਿਆ ਦੇ ਦੀਵਾਨਾਂ ਦੇ ਵਿੱਚ ਆਪ ਜੀ ਨੂੰ ਗੁਰਮਤਿ ਵਿਚਾਰਾਂ ਰਾਹੀਂ ਨਿਹਾਲ ਕਰ ਰਹੇ ਸਨ ਸਾਡੇ ਬੜੀ ਸਤਿਕਾਰਯੋਗ ਕਥਾਵਾਚਕ ਭਾਈ ਨਿਸ਼ਾਨ ਸਿੰਘ ਜੀ ਆਸਟ੍ਰੇਲੀਆ ਵਾਲੇ, ਜੋ ਕਿ ਦੋ ਦਿਨਾਂ ਦੀ ਹਾਜ਼ਰੀ ਭਰਨ ਲਈ ਗੁਰਦੁਆਰਾ ਸਾਹਿਬ ਫਰੀਮਾਉਂਟ ਪਹੁੰਚੇ ਸਨ। ਅੱਜ ਉਹਨਾਂ ਦਾ ਇਸ ਫੇਰੀ ਦਾ ਇਹ ਆਖਰੀ ਦੀਵਾਨ ਸੀ। ਸਾਰੇ ਇਲਾਕੇ ਦੀਆਂ ਸੰਗਤਾਂ ਵੱਲੋਂ ਅਤੇ ਗੁਰਦੁਆਰਾ ਸਾਹਿਬ ਮੈਨੇਜਮੈਂਟ ਕਮੇਟੀ ਵੱਲੋਂ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਫਰੀਮਾਉਂਟ ਸਟੇਜ ਨੂੰ ਦੋ ਦਿਨ ਦਾ ਟਾਈਮ ਦਿੱਤਾ ਹੈ। ਹੁਣ ਗੁਰੂ ਘਰ ਵੱਲੋਂ ਭਾਈ ਦਿਲਬਾਗ ਸਿੰਘ ਜੀ ਨੂੰ ਬੇਨਤੀ ਕਰਾਂ ਕਿ ਉਹਨਾਂ ਨੂੰ ਸਰੋਪਾ ਨਾਲ ਸਨਮਾਨ ਕੀਤਾ ਜਾਵੇ।

ਸਤਿਗੁਰੂ ਮੇਰੀ ਰਾਮਤ ਕਰਨ। ਅਸੀਂ ਵੀ ਸਾਰੇ ਜੁੜ ਕੇ ਅਰਦਾਸ ਕਰਿਆ ਕਰੀਏ, ਸਤਿਗੁਰੂ ਦਇਆ ਕਰ, ਕਿਰਪਾ ਕਰ, ਮਿਹਰ ਕਰ, ਸਤਿਗੁਰੂ ਆਪਣੀ ਸਿਫਤ ਦੇ ਤੇ ਆਪੇ ਬਖਸ਼ ਲੈ, ਕਰ ਕਿਰਪਾ ਕਿਰਪਾਲ ਆਪੇ ਬਖਸ਼ ਲੈ। ਸਦਾ ਸਦਾ ਜਪੀ ਤੇਰਾ ਨਾਮ ਸਤਿਗੁਰ ਪਾਏ ਪੈ। ਸਤਿਗੁਰੂ ਦੇ ਚਰਨਾਂ 'ਤੇ ਜਦੋਂ ਆਪਾਂ ਨਮਸਕਾਰ ਕਰਦੇ ਹਾਂ, ਸਤਿਗੁਰੂ ਪਾਸੋਂ ਨਾਮ ਦੀ ਦਾਤ ਮੰਗਦੇ ਹਾਂ, ਸਤਿਗੁਰੂ ਝੋਲੀਆਂ ਭਰਦੇ ਹਾਂ, ਸਤਿਗੁਰੂ ਮੇਰਾ ਆਮਦ ਕਰਨ, ਸਭ ਨੂੰ ਦਰੋਂ ਕਰੋ ਸਿੱਖੀ ਸਿਦਕ ਭਰੋਸਾ, ਨਾਮ ਦੀ ਦਾਤ ਬਖਸ਼ਣ, ਇਸੇ ਤਰ੍ਹਾਂ ਆਪਣੇ ਦਰ ਘਰ ਦਾ ਪ੍ਰੇਮ ਪਿਆਰ ਓਟਾ ਸਭ ਬਖਸ਼ਦੇ ਰਹਿਣ, ਇਤਨੀ ਸੇਵਾ ਪ੍ਰਵਾਨ ਕਰਨੀ ਜੀ ਦਾਸਿਆਂ ਪਾਸੋਂ। ਸਤਿਗੁਰੂ ਜੀ ਦੀ ਅਗਾਧ ਬੋਧ ਗੁਰਬਾਣੀ ਦਾ ਕੀਰਤਨ ਹਰਜਾ ਸਰਵਣ ਕਰਾਉਂਦੇ ਹਾਂ, ਬੇਅੰਤ ਭੁੱਲਾਂ ਹੋਈਆਂ ਹਨ, ਸਤ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਬਖਸ਼ ਦੇਣਾ। ਆਓ ਸਾਰੇ ਮਿਲ ਕੇ ਆਪਾਂ ਅਨੰਦ ਸਾਹਿਬ ਜੀ ਦੇ ਪਾਠ ਕਰੀਏ।

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਧ ਬੰਧ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਾਂ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਾਂ ਜੀ ਪ੍ਰਿਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਹਾ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਾਂ ਜੀ

ਅੰਮ੍ਰਿਤ ਸਰ ਸਾਹਿਬ ਜੀ ਦੇ ਦਰਸ਼ਨੀ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾਂ, ਮੱਤ ਉੱਚੀ ਮੱਤ ਪੱਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ, ਆਪਣੇ ਪਹੁੰਚ ਸਦਾ ਸਹਾਈ ਦਤਾਰ ਜੀ ਉਹ ਸ੍ਰੀ ਨਨਕਾਣਾ ਸਾਹਿਬ।

ਵਿੱਚ ਸ਼ਾਮ ਦੇ ਸੁੰਦਰ ਦੀਵਾਨ ਸਜੇ ਹਨ। ਸਜੇ ਹੋਏ ਦੀਵਾਨਾਂ ਵਿੱਚ ਗੁਰਬਾਣੀ ਕਥਾ ਵਿਚਾਰ, ਗੁਰਬਾਣੀ ਦੇ ਕੀਰਤਨ ਇਤਿਹਾਸਕ ਵਿਚਾਰਾਂ, ਛੇ ਪੌੜੀਆਂ ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਪਾਤਸ਼ਾਹ ਜੀ ਉਹ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਗੁਰਮਤ ਵਿਚਾਰਾਂ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ। ਭਾਈ ਬਲਵਿੰਦਰ ਸਿੰਘ, ਬੀਬੀ ਚਰਨਜੀਤ ਕੌਰ ਸਮੂਹ ਵਾਸੀ ਪਰਿਵਾਰ, ਆਪਣੀ ਬੇਟੀ ਜੈਸਲੀਨ ਕੌਰ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਕਾਕਾ ਪ੍ਰਭਜੋਤ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਜਾਓ ਮਿਲਣ ਤੇ ਅਰਦਾਸ ਬੇਨਤੀ ਸ਼ੁਕਰਾਨਾ ਕਰਦਿਆਂ ਹੋਇਆਂ ਮੇਰਾ ਪ੍ਰਾਪਤ ਰੱਖਣਾ। ਨਵਨੀਤ ਕੌਰ ਦੇ ਜਨਮ ਦਿਨ ਤੇ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਹੋ। ਭਾਈ ਦਿਲਪ੍ਰੀਤ ਸਿੰਘ ਵੱਲੋਂ ਸੱਚੇ ਪਾਤਸ਼ਾਹ ਜੀ ਕੇਸ ਦੀ ਸਫਲਤਾ ਵਾਸਤੇ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਅਰਦਾਸ ਬੇਨਤੀ ਹੈ। ਕਿਰਪਾ ਕਰਨੀ ਆਪ ਜੀਆਂ ਨੇ ਕਾਰਜ ਰਾਸ ਕਰਨੇ, ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਹਰਜੋਤ ਕੌਰ ਨੂੰ ਸੱਚੇ ਪਾਤਸ਼ਾਹ ਜੀ ਦੇਹ ਰੋਗਤਾ ਦੀ ਅਰਦਾਸ ਬੇਨਤੀ ਮੇਰਾ ਪ੍ਰਾਪਤ ਰੱਖਣਾ। ਭਾਈ ਸੁਖਵਿੰਦਰ ਸਿੰਘ ਸਮੂਹ ਪਰਿਵਾਰ ਵੱਲੋਂ ਤੰਦਰੁਸਤੀ ਦੀ ਅਰਦਾਸ ਬੇਨਤੀ ਰਹਿਮਤਾਂ ਪ੍ਰਾਪਤ ਰੱਖਣਾ। ਅੰਮ੍ਰਿਤ ਸਿੰਘ ਦੇ ਜਨਮ ਦਿਨ ਤੇ ਆਪ ਦਾ ਸ਼ੁਕਰਾਨਾ ਕਰਦਿਆਂ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਜੀ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਲ ਸੋਚ ਪਵਿੱਤਰਾ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ, ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲੇ ਆਮ ਦਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬ ਚਲਾਇਓ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ। ਰਾਜ ਕਰੇਗਾ ਖਾਲਸਾ, ਖੁਆਰ ਹੋਏ ਸਭ ਮਿਲੇਂਗੇ। ਵਾਹਿਗੁਰੂ ਨਾਮ ਜਹਾਜ਼ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਜਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਵ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵਨ ਲੱਗਈ ਪਾਰ। ਬ੍ਰਹਮ ਸਰਣਾਈ, ਚੌਗਿਰਦ ਹਮਾਰੈ ਰਾਮ ਕਾਰ। ਦੁਖ ਲੱਗੈ ਨਾ ਭਾਈ, ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਓ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਧ ਮਿਟਾਈ। ਕਹ ਨਾਨਕ ਕਿਰਪਾ ਪਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹ ਸੋਹਿਲਾ, ਸਿਵਰਿਹੋ ਸਿਰਜਣਹਾਰ। ਤੁਮ ਗਾਵਹੋ ਮੇਰੇ ਨਿਰਭਉ ਕਾ, ਸੋਹਿਲਾ ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਸਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੋ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲੰਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਓ। ਸਹਿਸ ਤਵ ਨੈਨ ਨਨ ਨੈਨ, ਹਹਿ ਤੋਹੇ ਕਉ ਸਹਿਸ ਮੂਰਤ। ਨਨਾ ਏਕ ਤੋਹੀ ਸਹਿਸ ਪਦ ਬਿਮਲ ਨਨ, ਏਕ ਪਦ ਗੰਧ ਬਿਨ ਸਹਿਸ ਤਵ ਗੰਧ। ਇਵ ਚਲਤ ਮੋਹੀ, ਸਭ ਮਹਿ ਜੋਤ ਜੋਤ ਹੈ ਸੋਏ। ਤਿਸ ਦਹਿ ਚਾਨਣ, ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕਿਰਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ। ਤੇਰੈ ਨਾਇ ਵਾਸਾ, ਰਾਗ ਗੌੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡਾਉਤ ਪੁਨ ਵੱਡਾ ਹੇ ਰਹਾਓ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵਹੇ, ਜਮ ਕਾਲ ਸਹਿ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਬਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਵਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲਹੋ ਹਰ ਲਾਹਾ, ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰੈਣਾ ਰੇ, ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ, ਜਿਸ ਹੇ ਜਗਾਏ ਪੀ ਆਵੈ ਇਹੋ ਰਸ, ਅਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਬਿਹਜ ਹੋ, ਹਰ ਗੁਰ ਤੇ ਮਨ ਹੈ ਬਸੇਰਾ, ਨਿਜ ਘਰ ਮਹਿਲ ਪਾਵੋ ਸੁਖ ਸਹਿਜੇ, ਬਾਹੁਰ ਨਾ ਹੋਏ।

ਬੋਲਣਾ ਜੀ ਵਾਹਿਗੁਰੂ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਉਹਨੇ ਦਿਹਾਵੇ ਧਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਿਨਾਰ ਦਾ ਧਿਆਨ ਤਰਕੇ ਬੋਲਣਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਆਪ ਜੀ ਨੇ ਕਿਰਪਾ ਰਹਿਮਤ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ ਇਸ ਵੇਲੇ ਸ਼ਾਮ ਦੇ ਦੀਵਾਨ ਦੀ ਸੰਪੂਰਨਤਾ ਪ੍ਰੰਤ ਆਪ ਜੀਆਂ ਦੇ ਪਾਵਨ ਸਰੂਪ ਦੇ ਸੁੱਖ ਆਸਣ ਦੀ ਸੇਵਾ ਹੋਈ ਹੈ ਸੋਹਿਲਾ ਸਾਹਿਬ ਦੀ ਬਾਣੀ ਪੜ੍ਹੀ ਗਈ ਹੈ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਆਪ ਜੀਆਂ ਦੇ ਭਾਣੇ ਵਿੱਚ ਦਿਹਾੜਾ ਸੁੱਖਾਂ ਨਾਲ ਬਤੀਤ ਹੋਇਆ ਆਈ ਰਹਿਣ ਆਪਦੇ ਭਾਣੇ ਵਿੱਚ ਬਤੀਤ ਹੋਵੇ ਕਿਰਪਾ ਕਰੋ ਆਪ ਜੀ ਆਪਣੀਆਂ ਸੇਜਾਂ ਤੇ ਬਿਰਾਜਮਾਨ ਹੋਵੋ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਓ ਅੰਮ੍ਰਿਤ ਵੇਲੇ ਦੇ ਜੱਗ ਨੇ ਦਰਸ਼ਨ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ

Rồi, vừa rồi. Rồi.

guru, guru,

Guru, Guru, Guru.

0: ਵਾਹਿਗੁਰੂ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾ

ਸਿਮਰਨ ਪੂਰਾ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬੇਗਾਸਨ, ਪ੍ਰਭ ਕੈ ਸਿਮਰਨ ਅਨਹਦ ਝੁੰਨ ਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ, ਸਿਮਰੇ ਸੇ ਜਨ ਜਿਨ ਕਹੋ ਬ੍ਰਹਮਯਾ, ਨਾਨਕ ਤਿੰਜਨ ਸਰਣੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ, ਹਰ ਸਿਮਰਨ ਭਏ ਸਿਧ ਜਤੀ ਦਾਤੇ, ਹਰ ਸਿਮਰਨੀ ਚੌਂ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਧਰਨਾ,

ਤੋਸਾ ਹਰ ਕਾ ਨਾਮ ਊਹਾ ਸੰਗ ਤੋਸਾ ਜੇ ਪੈਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋਨਾ ਸਿੰਘਾਂ ਨੂੰ ਹਰ ਕਾ ਨਾਮ ਤੇ ਨਾਲ ਬਸ਼ਾਨੂੰ।

ਸੰਤ ਜਨਾ ਕੈ ਮਨ ਬਿਸਰਾਮ, ਹਰ ਕਾ ਰਾਮਦਾਸ ਕੀ ਓਟ, ਹਰ ਕੇ ਨਾਮ ਦਰੇ ਜਨ ਖੋਟ। ਹਰ ਜਸ ਕਰਤ ਸੰਤ ਦਿਨ ਰਾਤ, ਹਰ ਔਖਦ ਸਾਧ ਕਮਾਤ, ਹਰ ਜਨ ਕੇ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ, ਮਨ ਤਨ ਰੰਗ ਰਤੇ ਰੰਗ ਏਕਾਇ, ਨਾਨਕ ਜਨ ਕੈ ਬਿਰਥ ਬੇਕਾਇ। ਹਰ ਕਾ ਨਾਮ ਜਨ ਕੋ ਮੁਕਤ ਜੁਗਤ, ਹਰ ਕੈ ਨਾਮ ਜਨ ਕੋ ਤ੍ਰਿਪਤ ਭੂਤ, ਹਰ ਕਾ ਨਾਮ ਜਨ ਕਾ ਰੂਪ ਰੰਗ, ਹਰ ਨਾਮ ਜਪਤ ਕਾ ਪਰੇ ਨਾ ਭੰਗ, ਹਰ ਕਾ ਨਾਮ ਜਨ ਕੀ ਵਡਿਆਈ, ਹਰ ਕੇ ਨਾਮ ਜਨ ਸੋਭਾ ਪਾਈ।

ਹਾਲ ਖਜ਼ੀਨਾ ਹਰ ਤਰਜਨ ਕੋ ਆਪ ਪ੍ਰਭਦੀਨਾ ਹਰ ਹਰਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰਣਾ ਜਾਣੀ ਓਤ ਪੋਤ ਜਨ ਹਰ ਸਲਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾਤੇ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰ ਦੁਖ ਲੱਥਾ ਨਾਮ ਕੀ ਬਹਿਮਾ ਸੰਤ ਰਿਤ ਬਸਾਇ ਸੰਤ ਪ੍ਰਤਾਪ ਦੁਰਤ ਸਭ ਨਸਾਇ ਸੰਤ ਕਾ ਸੰਗਵਟ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲਕ ਸ਼ਬਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸ਼ਾਸਤਰ ਬਹੁ ਸੇਮਰਤੀ ਪੇਖੇ ਸਰਬ ਢਡੋਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਘਟ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ

ਮੂਨਾ ਵਿਖਿਆ ਠਰਾ ਹੈ। ਜਲ ਧੋਬੈ ਬਹੁ ਦਿਆ ਨੀਤ, ਸੁਧ ਕਾਲੇ ਕਾਚੀ ਭੀਤ, ਮਨ ਹਰ ਕੇ ਨਾਮ ਕੀ ਮਹਿਮਾ ਊਚ। ਨਾਨਕ ਨਾਮ ਉਦਰੇ ਪਤਤ ਬਹਮੂਚ, ਬਹੁਤ ਸਿਆਨ ਬਜਮ ਕਾ ਭਾਉ ਵਿਆਪੇ, ਅਨਗ ਜਤਨ ਕਰ ਤ੍ਰਿਸ਼ਨਾ ਧਰਪੈ, ਭੇਖ ਅਨੇਕ ਗੰਨੇ ਬੁਜੈ, ਕੋਟ ਭਾਵ ਦਰਗੈ ਨੇ ਸੱਜੈ, ਛੂਟ ਸਨਾਹੀ ਊਪ ਪਿਆਲ, ਮੋਹ ਵਿਆਪੇ ਮਾਇਆ ਜਾਲ, ਅਵਰ ਕਰਤੂਤ ਸਗਲੀ ਜਮ ਡਾਨੇ, ਗੋਵਿੰਦ ਭਜਨ ਮਨ ਤਿਲ ਨਹੀਂ ਮਾਨੈ, ਹਰ ਕਾ ਨਾਮ ਜਬ ਦੁਖ ਜਾਹੇ, ਨਾਨਕ

ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਈ ਤਾਸਿਓ ਪ੍ਰੀਤ ਬਲਵਾ ਕੈ ਗਰ ਪਿੱਤਰ ਬਸਾਏ ਅਣਕੇ ਰਮਾਇਆ ਰੰਗ ਰਸੈ ਦ੍ਰਿੜਕਰ ਬਾਨੇ ਮਨੇ ਪ੍ਰਤੀਤ ਕਾਲ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਗਰੋਧ ਮੋਹ ਝੂਠ ਵਿਕਾਰ ਮਹਾਰੋਪ ਧਰੂ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਣ ਕਰ ਕਰਮ ਤੂੰ ਠਾਕੁਰ ਤੁਮ ਬਹਿ ਅਰਦਾਸ ਜੀਵ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾਏ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ

ਰਾਸ ਖਾਦ ਪੀਤ ਵਰਤੇ ਅਨੰਦ ਉਲਾਸ ਆਪਣੀ ਅਮਾਨ ਕਛ ਬਹੁਰ ਸ਼ਾਹ ਲੇਹ ਗਿਆਨੀ ਮਨਰੋਸ ਕਰੇ ਆਪਣੀ ਪ੍ਰਤੀਤਾ ਵੀ ਖੋਵੈ ਬਹੁ ਰੁਸਗਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਆਗਿਆ ਰੱਖੇ ਪ੍ਰਭ ਕੀ ਆਗਿਆ ਮਨ ਮਾਥਾ ਉਸਤੇ ਚਾਉਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਨਕ ਭਾਂਤ ਮਾਇਆ ਕੇ ਹੇਤ ਸਰਪੁਰ ਹੋਵਤ ਜਾਨਾ ਨੇਤ ਬਿਰਕੀ ਛਾਇਆ ਸਵਰੰਗ ਰਾਵੇ ਅਭਿਨ ਸਿੰਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਲ ਲਪਟਰਿਓ ਤੈ ਅੰਧਾਰ ਬਿਟਾਓ ਸਿਉ ਜੋ ਲਾਵੇ ਨੇ ਤਾ ਕੋ ਹਾਥ ਨਾ ਆਵੇ ਕੇ ਮਨ ਹਰ ਕੇ ਨਾਮ ਕੀ ਬ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਬਲਾਏ ਲਾਈ ਮਿਥਿਆ ਤਨ ਧਨ ਗੁਡਮ ਸਵਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜ ਓਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਕਰਾਰ ਮਿਥਿਆ ਰਥ ਹਸਤੀ ਅਸ਼ਭ ਬਸਤਰਾ ਮਿਥਿਆ ਰੰਗ ਸੰਘ ਮਾਇਆ ਪੇਖਸਤਾ ਮਿਥਿਆ ਧਰੋਭ ਅਭਿਮਾਨ ਮਿਥਿਆ ਪੁਸ਼ਭ ਕਰਤੁ ਗੁਮਾਨ ਅਸਥਿਰ ਭਗਤ ਸਾ

ਮਿਥਿਆ ਰਸਨਾ ਭੋਜਨ ਅਨੁਸਵਾਦ, ਮਿਥਿਆ ਚਰਨ ਬਰ ਵਿਕਾਰ ਕੋ ਧਾਵੇ, ਮਿਥਿਆ ਮਨ ਬਰ ਲੋਭ ਲਭਾਵੇ, ਮਿਥਿਆ ਤਨ ਨਹੀਂ ਬਰ ਵਿਕਾਰਾ, ਮਿਥਿਆ ਬਾਸ ਲੇਤ ਬੇਕਾਰਾ, ਬਿਨ ਬੁੱਝੇ ਮਿਥਿਆ ਸਭ ਭਏ, ਸਫਲ ਦੇ ਨਾਨਕ ਹਰ ਹਰ ਨਾਮ ਲਏ। ਬਿਰਥੀ ਸਾਗਤ ਕੀ ਆਰ ਜਾ ਸਾਜ ਬਿਨਾ ਕੇ, ਹਵ ਸੁੱਚਾ ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤ ਆ ਕੇ ਦੁਰਗੰਧ, ਬਿਨ ਸਿਮਰਨ ਦਿਨ ਰੈਨ ਬਿਰੇਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜਿਉ ਕਿਰਪਨ ਕੇ ਨਿਰਾਰ ਦਾਮ, ਧਨ ਧਨ ਦੇ ਜਨ ਜੇਕੜ ਵਸਿਓ ਹਰ ਨਾਹੋ, ਨਾਨਕ ਤਾਕੇ ਬਲ ਬਲ ਜਾਓ। ਰਹਿਤ ਅਵਰ ਕ ਸ਼ਬਰ ਕਮਾਵਤ, ਮਾਨੇ ਪ੍ਰੀਤ ਮੁਖੋ ਗੰਢ ਲਾਵਤ, ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨਾ ਕਾਹੂ ਭੀਨ, ਅਵਰ ਦੇਸੇ ਆਪ ਨਾ ਕਰੇ ਆਵਤ, ਜਾਵਤ ਜਨਮਾ ਮਰਾ, ਜਿਸਕੇ ਅੰਦਰ ਬਸੇ ਨਿਰੰਕਾਰ, ਤਿਸਕੀ ਸੀਖ ਤਰਾ ਸੰਸਾਰ, ਜੋ ਤੁਮ ਭਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਫਰਾਤਾ। ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ, ਆਪਣਾ ਕੀਆ ਆਪੇ ਮਾਨੇ, ਆਪੇ ਆਪ ਆਪ ਕਰਤਨ ਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਉਪਾਵ ਸਿਆਨਬ ਸਗਲ ਤੇ ਰਹਿਤ, ਸਭ ਕਾ ਜਾਣੇ ਆਤਮ ਕੀ ਰਹਿਤ, ਜਿਸ ਭਾਵ ਤਿਸਲੇ ਲੜਦਾਏ, ਥਾਂ ਤਨੰਦਰ ਰਿਹਾ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨ ਕਰੀ ਸਲੂਕ, ਕਾਮ ਕ੍ਰੋਧ ਅਰਲੋਭ ਮੋਹ ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ। ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤੁਸ ਠਾਕੁਰ ਕੋ ਰਖਮਨ ਮਾਹੇ, ਜੇ ਪ੍ਰਸਾਦ ਸੁਗੰਧਤ ਲਾਵੇ, ਤਿਸ ਕੋ ਸਿਮਰਤ ਪਰਮ ਗਤ ਪਾਵੇ, ਜੇ ਪ੍ਰਸਾਦ ਬਸੇ ਸੁਖ ਮੰਦਰ, ਤਿਸੇ ਧਿਆਏ ਸਦਾ ਮਨ ਅੰਦਰ, ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪਹਿਰ ਸਿਮਰੋ ਤਿਸ ਰਸਨਾ, ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ, ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ, ਤਿਸੇ ਤਿਆਗ ਤਬਰ ਲੁਭਾਵੇ, ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪਹਿਰ ਤਾਕਾ, ਜਸ ਗਾਵੀ ਜੈ

ਸਥਿਤੀ ਕਰ ਜਾਵੇ। ਜੇ ਪ੍ਰਸਾਦ ਆਰੋਗ ਕੰਚਨ ਦੇਹੇ ਲਿਵਲਾਵਤ ਸਰਾਮ ਸਨੇਹੀ, ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਅਰਜਸ ਕਹਿਤ, ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੇ, ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਹ ਸਾ ਸਿਮਰੋ ਪ੍ਰਭ ਉੱਚੇ, ਜੇ ਪ੍ਰਸਾਦ ਪਾਈ ਦੁਰਲੱਭ ਦੇ ਨਾਨਕ ਤਾਕੀ ਭਗਤ ਕਰੇ ਇਹ, ਜੇ ਪ੍ਰਸਾਦ ਆ ਭੁੱਖਨ ਪਹਿਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ, ਜੇ ਪ੍ਰਸਾਦ ਅਸਵਾਸ ਸਸਵਾਰੀ ਮੰਤ ਸਿਮਰਭ ਗੋ ਕਬੂਨਾ ਬੇਸਾਰੀ, ਜੇ ਪ੍ਰਸਾਦ ਬਾਗ ਮਿਲਖ ਧਨਾ ਰਾਖ ਪ੍ਰੋਏ ਪ੍ਰਭ ਪ੍ਰੇ ਮਨਾ, ਜਿਨ ਤੇਰੀ ਮਨ ਬਨਤ ਬਨਾਈ ਉਠਤ ਬੈਠ ਸਤ ਸੇ ਧਿਆਈ, ਤੇ ਸੇ ਧਿਆਏ ਜੋ ਏਕ ਆਲਖੈ ਇਹਾਂ ਊਹਾਂ ਨਾਨਕ ਤੇਰੀ ਰੱਖਿਆ, ਜੇ ਪ੍ਰਸਾਦ ਕਰੇ ਪੁਨ ਬਹੁਦਾਨ ਮਨਾਠ ਪੈਰ ਕਰ ਤਿਸਕਾ ਧਿਆਨ, ਜੇ ਪ੍ਰਸਾਦ ਤੁਮਾ ਚਾਰ ਵਿਵਹਾਰੀ ਤਿਸ ਪ੍ਰਭ ਕੋ ਸਾ ਸਾ ਚਿਤਾਰੀ, ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ, ਜੇ ਪ੍ਰਸਾਦ ਤੇਰੀ ਨਿੱਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜੇ ਪ੍ਰਸਾਦ ਤੇਰੀ ਪਤ ਰਹਿ ਗੁਰਪ੍ਰਸਾਦ ਨਾਨਕ ਜਸ ਕਹਿ, ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾਦ, ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ ਸਹਿਜੇ ਵਸਨਾ, ਜੇ ਪ੍ਰਸਾਦ ਹਸਤ ਕਰ ਚਰੇ ਜੇ ਪ੍ਰਸਾਦ ਸੰਪੂਰਨ ਫਲੇ, ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੁਖ ਸਹਿ ਸਮਾਵੇ, ਐਸਾ ਪ੍ਰਭ ਤਿਆਗ ਬਰਗਤ ਲਾਗੋ ਗੁਰਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ ਤਿਸ ਪ੍ਰਭ ਕੋ ਮੂਲ ਨਾ ਮਨੋ ਬੇਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂਰਤ ਤਾਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ ਤਿਸੇ ਜਾਨ ਮਨ ਸਦਾ ਹਜੂਰੇ, ਜੇ ਪ੍ਰਸਾਦ ਤੂੰ ਪਾਵੇ ਸਾਚ ਰੇ ਮਨ ਮੇਰੇ ਤੂੰ ਤਾ ਸਿਉ ਰਾਜ, ਜੇ ਪ੍ਰਸਾਦ ਸਭ ਕੀ ਗਤ ਹੋਏ ਨਾਨਕ ਜਾਪ ਜਪਾ, ਜਪ ਸੋਏ ਆਪ ਜਪਾਏ ਜਪੈ ਸੋ ਨਾਉ ਆਪ ਗਾਵਾਏ ਸੋ ਹਰ ਗੁਣ ਗਾਓ, ਪ੍ਰਭ ਕਿਰਪਾ ਤੇ ਹੋਏ ਪ੍ਰਕਾਸ਼ ਪ੍ਰਭੂ ਦਿਆ ਤੇ ਕਮਲ ਵਿਗਾਸ, ਪ੍ਰਭ ਸੁਪ੍ਰਸੰਨ ਬਸੈ ਮਨ ਸੋਏ, ਪ੍ਰਭ ਦਿਆ ਤੇ ਮਤ ਉਤਮ ਹੋਏ ਸਰਬ ਨਿਧਾਨ, ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਗਿਰਮੂ ਲਾਇਆ, ਜਿਤ ਜਿਤ ਲਾਭੋ ਤਿਤ ਲਗੇ ਹਰਨਾਥ ਨਾਨਕਿਨ ਕਾ ਕਛੂ ਨਾ ਹਾਥ। ਸਲੂਕ

ਸਾ ਸੁਮਰਸਾਏ। ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਓ, ਸਾਧਕ ਸੰਗ ਨਾ ਮੰਤੇ ਬਿਸਰਾਏ। ਸਾਧ ਸੰਗ ਸਰ ਪਰ ਨਿਸ ਤਰਾਇਆ, ਸਾਧਕ ਸੰਗ ਲੱਗੇ ਬ੍ਰਹਮ ਮੀਠਾ, ਸਾਧੂ ਕੈ ਸੰਗ ਘਟ ਗਏ ਡੀਠਾ। ਸਾਧ ਸੰਗ ਭਇਆ ਗਿਆ ਗਾਰੀ, ਸਾਧ ਸੰਗਤ ਭਈ ਹਮਾਰੀ, ਸਾਧਕ ਸੰਗ ਮਿਠੇ ਸਭ ਰੋਗ, ਨਾਨਕ ਸਾਧ ਬੈਠੇ ਸੰਜੋਗ। ਸਾਧਗੀ ਮਹਿਮਾ ਬੇਦਨਾ ਜਾਣੇ, ਜੇਤਾ ਸੁਣੇ ਤੇਤਾ ਬਖਿਆਨੇ, ਸਾਧਗੀ ਪਮਾ ਤੇ ਗੁਣ ਤੇ ਦੂਰ, ਸਾਧਗੀ ਪਮਾ ਰਹੀ ਭਰਪੂਰ। ਸਾਧਗੀ ਸੋਭਾ ਗਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ, ਸਾਧਗੀ ਸੋਭਾ ਉਚਤੀ ਉੱਚੀ, ਸਾਧਗੀ ਸੋਭਾ ਮੂਛ ਤੇ ਮੁੱਚੀ, ਸਾਧਗੀ ਸੋਭਾ ਸਾਧ ਬਨ ਆਈ, ਨਾਨਕ ਸਾਧ ਬਰਾ ਭੇਦ ਨਾ ਭਾਈ ਸਲੋਕ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਏਕਸ ਬਿਨ ਕੋਏ, ਨਾਨਕ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੈ ਕਮਲ ਅਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿਸ਼ ਸਮਾਨ, ਜੈਸੇ ਰਾਜ ਰੰਗ ਲਾਗੇ ਤੁਲ ਪਵਾਨ। ਬ੍ਰਹਮ ਗਿਆਨੀ ਕੈ ਧੀਰਜ ਏਕ, ਜੋ ਬਸੁਦਾ ਕਉ ਖੋਦੈ ਕਉ ਚੰਦਨ ਲੇਪ। ਬ੍ਰਹਮ ਗਿਆਨੀ ਕਾ ਵਿਆਹ ਗਨਾਓ, ਨਾਨਕ ਜੋ ਪਾਵਕ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗੇ ਜਲਾ। ਬ੍ਰਹਮ ਗਿਆਨੀ ਕੈ ਮਾਨੋਏ ਪ੍ਰਕਾਸ਼, ਜੈਸੇ ਧਰ ਭਰੇ ਆਕਾਸ਼। ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੇ ਬਿਮਾਨ। ਬ੍ਰਹਮ ਗਿਆਨੀ ਉਚਤੇ ਉੱਚਾ, ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਨ ਪ੍ਰਭ ਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾ, ਆਤਮ ਰਸ ਬ੍ਰਹਮ ਗਿਆਨੀ ਛੀਨਾ। ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕਾਸ਼ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦੁਸ਼ਟ ਅੰਮ੍ਰਿਤ ਵਰਸੀ। ਬ੍ਰਹਮ ਗਿਆਨੀ

ਬੁੱਝੇ ਮੂਲ ਸੁਖ ਮੈਂ ਜਾਣੇ ਅਸੂਲ ਚੌਹਰਨਾ ਕੋ ਦੇ ਉਪਦੇਸ਼ ਨਾਨਕ ਪੰਡਿਤ ਕੋ ਸਦਾ ਆਦੇਸ਼ ਬੀਜ ਮੰਤਰ ਸਰਬ ਕੋ ਗਿਆਨ ਚੌਹਰਨਾ ਮੈਂ ਜਪੇ ਗਉ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਬਾਂਤਰ ਉਰਧਾਰੇ ਬਾਸ ਪ੍ਰੇਤ ਮੁਕਤ ਪਾਤਰ ਕੋ ਤਾਰੇ ਸਰਬ ਰੂਕ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਲ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਤ ਸੰਦਨ ਭਾਇ ਦਨ ਪਾਇਆ

ਹਾਲ ਸਿਮਰ ਸਿਮਰ ਨਾਨਕ ਭਏ ਨਿਹਾਲ ਸਲੋਕ ਉਸਤ ਕਰਹਿ ਅਨੇਕ ਜਾਣੇ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁਵਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਵਿਵਹਾਰੀ ਕਈ ਕੋਟ ਭਏ ਤੀਰਥਵਾਸੀ ਕਈ ਕੋਟ ਬਾਨ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਪ ਕਾਪ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਗੰਤ ਨਾ ਪਾਵੇ ਕਈ ਕੋਟ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭੇਗਾ ਆਤਮਨੇ ਕੋਰ ਕਈ ਕੋਟ ਪਰ ਦਰਬ ਕੋ ਹਿਰੇ ਕਈ ਕੋਟ ਭਾਰ ਦੁਖ ਨਾ ਕਰੇ ਕਈ ਕੋਟ ਮਾਇਆ ਸਰਬ ਮਾਹੇ ਕਈ ਕੋਟ ਪ੍ਰਦੇਸ ਪਰਮਾਹੇ ਜਿਤ ਜਿਤ ਲਾਭੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਅਰਥ ਭੋਗੀ ਕਈ ਕੋਟ ਪੰਖੀ ਸਰਬ ਉਪਾਏ ਕਈ ਕੋਟ ਪਾਥਰ ਬਿਰਖ ਨ ਬਜਾਏ ਕਈ ਕੋਟ ਪਵਨ ਪਾਣੀ ਬਹਿ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸੇਰ ਸ਼ਤਰ ਸਗਲ ਸਮੱਗਰੀ ਅਮਨੈ ਸੂਤ ਧਾਰੇ ਨਾਨਕ ਜੇ ਜਿਸ ਭਾਵ ਹੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸਥਾਨ ਸਤ ਕਈ ਕੋਟ ਵੇਦ ਬ੍ਰਾਹਣ ਸਿਮਰਤਰ ਸ਼ਾਸਤ ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਦ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇ ਸੂਗਰ ਮਿਰਗਾਚ ਸਭ ਤੇ ਡੇਰਾ ਹੈ ਸਭ ਹੂੰ ਤੇ ਦੂਰ ਨਾਨਕਾ ਅਲਪ ਤ੍ਰਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸਵਰਗ ਨਿਵਾਸੀ ਕਈ ਕੋਟ ਜਨਮੇ ਜੀਵੇ ਮਰੇ ਕਈ ਕੋਟ ਬਹੁ ਜੂਨੀ ਫਿਰੇ ਕਈ ਕੋਟ ਬੈਠਤ ਹੀ ਖਾਏ ਕਈ ਕੋਟ ਘਰ ਲੇ ਥਕ ਪਾਹੇ ਕਈ ਕੋਟ ਕੀਏ ਤਰਵੰਤ ਕਈ ਕੋਟ ਮਾਇਆ ਮੈਂ ਚੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕਾ ਹਾਥੇ ਕਈ ਕੋਟ ਭੈ ਬੈ ਰਾਗੀ ਰਾਮ ਨਾਮ ਸੰਗ ਤਿਲਿਵ ਲਾਗੀ ਕਈ ਕੋਟ ਪ੍ਰਭ ਕੋ ਖੋਜੰਤੇ ਆਤਮ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭਿਆਸ ਤਿਨਕੋ ਮਿਲਿਓ ਪ੍ਰਭ ਬਿਨਾਸ ਕਈ ਕੋਟ ਮੰਗੇ ਸਤ ਸੰਗ ਪਾਰ ਬ੍ਰਹਮ ਦਿਨ ਲਾਗਾ ਰੰਗ ਜਿਨ ਕੋ ਆਪ ਸੁਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਿਮੰਡ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿੰਨੋ ਵਿਸਥਾਰ ਕਈ ਬਾਰ ਬਸਰਿਓ ਪਾਸਾਰ ਸਦਾ ਸਦਾ ਏਕ ਏਕੰਕਾਰ ਕਈ ਕੋਟ ਕਿੰਨੇ ਬਹੁ ਭਾਂਤ ਪ੍ਰਭ ਤੇ ਪ੍ਰਮਾਹੇ ਸਮਾਤ ਤਾਕਾ ਅੰਤ ਨਾ ਜਾਣੇ ਕੋਈ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿੰਨ ਹੋਵ ਤਾਤਮ ਪ੍ਰਕਾਸ਼ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਵਿਵੇ ਅਮਰ ਭਏ ਸਦ ਸਦੀ ਜੀਵੇ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ ਸਹਿ ਸਮਾਵੇ ਆਪਣੇ ਜਨ ਕੋ ਸਾ ਸਾ ਸੰਭਾਰੇ

ਨਾਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨ ਸਮੇ ਰਿਆ ਸਮਾਈ ਪ੍ਰਭਾਵ ਹੈ ਮਾਨੁਗਤ ਪਾਵ ਹੈ ਪ੍ਰਭਾਵਿਤ ਪਾਥਰ ਤਰਾਵ ਪ੍ਰਭਾਵ ਅਨੁਸਾਰ ਸਿਰ ਆਖੇ ਪ੍ਰਭਾਵਿਤ ਹਰ ਗੁਣ ਪੱਖ ਹੈ ਪ੍ਰਭਾਵਿਤ ਪਾਥ ਉਧਾਰੇ ਆਪ ਕਰੇ ਆਪਣ ਵਿਚਾਰ ਹੈ ਦੁਹਾਂ ਸਰਿਆਂਕ ਆਪ ਸੁਮਾਮੀ ਖੇਲੇ ਬਿਕਸੇ ਅੰਤਰ ਜਾਮੀ ਜੋ ਭਾਵੇ ਸਵੀਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾਇ ਆਵੇ ਕਹੋ ਮਾਨੁਖ ਤੇ ਕਿਆ ਹੋਏ ਆਵੇ ਜੋ ਤਿਸ ਭਾਵੇ ਸੋਈ ਕਰਾਵੇ ਜੋ ਤਿਸ ਭਾਵੇ ਸੋਈ ਹੋਏ ਨਾਨਕ ਦੂਜਾ ਵਰਨਾ ਕੋਏ ਕਬੂ ਸਾਧ ਸੰਗਤ ਤੇ ਪਾਵੇ ਉਸ ਸਥਾਨ ਤੇ ਬਵਰਨਾਇ ਆਵੇ ਅੰਤਰ ਹੋਏ ਗਿਆਨ ਪ੍ਰਕਾਸ਼ ਉਸ ਸਥਾਨ ਕਾ ਨਹੀਂ ਬਿਨਾਸ਼ ਭਗਤ ਨਾਮ ਰਤੇ ਗ੍ਰੰਥ ਸਦਾ ਬਸੇ ਪਾਲ ਬ੍ਰਹਮ ਦੇ ਸੰਗ ਜਿਉਂ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਗ ਜੋ ਸਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਤਿਗੁਰਬਾਨ ਸਲੋਕ ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰੀ ਨਾਨਕ ਗਰਭ ਗਲੇ ਅਸ਼ਟਪਦੀ

ਸਹਿ ਸੁਭਾਇ ਹੋਵੇ ਸੋਏ ਕਰਨੇ ਹਾਰ ਪਛਾਣੇ ਸੋਏ ਪ੍ਰਭਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਜਿਤ ਸਮਾਏ ਸਮਾਏ ਹੋਏ।

ਆਪ ਆਪਣ ਕੀਆ ਕਛੁ ਨਾ ਹੋਏ, ਜੇ ਸੋ ਪ੍ਰਾਣੀ ਲੋਚਾ ਕੋਹੇ, ਤਸਵਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਬ ਏਕ ਹਰ ਨਾਮ, ਰੂਬਨ ਤੋਏ ਰਾਹੀ, ਮੋਹ ਹੈ ਪ੍ਰਭ ਕੀ ਜੋਤ, ਸਗਲ ਘਟ ਸੁਖੈ, ਧਰਵੰਤਾ ਏਕਾਗੋ ਗਰਭੈ, ਜਾ ਸਭ ਕਿਛ ਤਸਕਾ ਦੀਆ, ਦਰਬਯਾਤ ਸੂਰਾ ਜੈ ਕਬੂ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿਤਾ ਵੈ, ਜੇ ਕੋ ਹੋਏ ਬਹੇ ਦਾਤਾਰ, ਤਿਸ ਦੇਨ ਹਾਰ ਜਾਨੇ ਗਾਵਾਰ, ਜਿਸ ਗੁਰਪ੍ਰਸਾਦ ਉੱਟੇ ਹਉ ਰੋਗ, ਨਾਨਕ ਸੋਜਨ ਸਦਾ ਅਰੋਗ, ਜਿਉ ਮੰਦਰ ਕੋ ਥਾਮੇ ਥੰਮਨ, ਤਿਉ ਗੁਰ ਕਾ ਸ਼ਬਦ ਮੰਨਿਆ ਸਮਨ, ਜੋ ਪਾ ਖਾਣ ਨਾਵ ਚੜ ਤਰੇ, ਪ੍ਰਾਣੀ ਗੁਰ ਚਰਨ ਲਗਤ ਨਿਸਤਰਾ, ਜੋ ਅੰਧਕਾਰ ਦੀਪਕ ਪ੍ਰਕਾਸ਼, ਗੁਰ ਦਰਸ਼ਨ ਦੇਖ ਮਨ ਹੋਏ ਵਿਗਾ, ਜੋ ਮਹਾਂ ਧਿਆਨ ਮੈਂ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ, ਤਨ ਸੰਤਨ ਕੀ ਬਾਂਛੋ ਦੂਰ, ਨਾਨਕ ਕੀ ਹਰ ਲੋਚਾ ਪੂਰ, ਮਨ ਮੂਰਖ ਕਾਇ ਬਿਲ ਲਾਈਏ, ਪ੍ਰਭ ਲਿਖੇਗਾ ਲਿਖਿਆ ਪਾਈਏ, ਦੁਖ ਸੁਖ ਪ੍ਰਭ ਦੇਵ ਰਹਾਰ, ਵਰ ਤਿਆਗ ਤੂੰ ਤਸੈ ਚਿਤਾਰ, ਜੋ ਕਿਛ ਕਰੇ ਸੋਈ ਸੁਖਮਾਨ, ਭੁੱਲਾ ਕਹੇ ਫਿਰ ਅਜਾਨ, ਕੌਣ ਬਸ ਤਾਈ ਤੇਰਾ ਸੰਗ, ਲਵਟ ਰਿਹੋ ਰਸ ਲੋਭੀ ਪਤੰਗ, ਰਾਮ ਨਾਮ ਜਬ ਹਿਰਦੇ ਮਾਹੇ, ਨਾਨਕ ਪਤ ਸੇਤੀ ਕਰ ਜਾਹੇ।

ਪ੍ਰਵਾਨ ਸਾਹ ਸੇਵਾ ਵਡਭਾਗੀ ਪਾਈਏ ਸਾਹ ਸੰਗਰ ਕੀਰਤਨ ਗਾਈਏ ਅਨਕ ਬਿਗਨਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ ਓੜ ਗਈ ਸੰਤੇਂਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀ ਵਾਲਣ ਹਾਰ ਭੁਖੇ ਕੋ ਦੇਵ ਦਾ ਆਧਾਰ ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਬਾਹੇ ਪ੍ਰਭ ਲਿਖੇ ਕਾ ਲਹਿਣਾ ਬਾਹੇ ਸਭ ਕੀ ਤਿਸਕਾ ਉਹ ਕਰਨੇ ਜੋ ਤਿਸ ਬਿਨ ਦੁਸਰ ਹੋਆ ਨਾ ਹੋ ਜਪ ਜਨ ਸਦਾ ਸਦਾ ਤੈਨੂੰ ਰਹਿਣੀ ਸਭ ਤੂੰ ਚ ਨਿਰਮਲ ਇਹ ਕਰਨੀ ਕਰ ਕਿਰਪਾ ਸਿਖੋ ਨਾਮ ਤੀਆ ਨਾਨਕ ਸੋ ਜਨ ਨਿਰਮਲ ਤੀਆ ਜਾ ਕੇ ਮਨ ਗੁਰ ਕੀ ਪ੍ਰਤੀਤ ਤਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਏ ਤੇ ਲੋਏ ਜਾ ਕੇ ਹਿਰਦੇ ਇੱਕ ਹੋਏ ਸੱਚ ਕਰਨੀ ਸੱਚ ਤਾਂ ਕੀ

ਕੁੰਦੇ ਪ੍ਰਭਿੰਨ ਤੇ ਸਹਿਬ ਜਾਏ ਨਾਨਕ ਜਸੋਭਾਏ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਤਿਆਗ ਤਿਸਤਾ ਪਰਾ ਰਾਹੀਂ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਧਨ ਗਹਿਰ ਗੰਭੀਰ ਗੀਰ ਸੁਜਨ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਯਾਲ ਬਖਸ਼ੰਦ ਸਾਹ ਤੇਰੇ ਕੀ ਚਰਣੀ ਪਾਉ ਨਾਨਕ ਮਨ ਇਹ ਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾਇਆ ਸੋਈ ਹੋ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਦਰੂਪ ਮੰਗਲ ਸਦ ਜਾ ਕੇ ਸਰਬ ਥੋਕ ਸੁਣੀਏ ਘਰ ਤਾਂ ਕੇ ਰਾਜ ਮੈਂ ਰਾਜੋਗ ਮੈਂ ਜੋਗੀ ਤਬ ਮੈਂ ਤਬੀਸਰ ਗ੍ਰਸਤ ਮੈਂ ਭੋਗੀ ਧਿਆਏ ਧਿਆਏ ਭਗਤਾਂ ਸੁਖ ਪਾਇਆ ਨਾਨਕ ਤਿਸ ਪੁਰਖਾ ਕਰੇ ਅੰਤ ਨਾ ਪਾਇਆ ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇ ਬਹਾਰੇ ਵਗਾਹੇ ਪਿਤਾ ਕਾ ਜਨਮ ਕੇ ਜਾਣੇ ਪੂਤ ਸਗਲ ਪਰੋਈ ਆਪਣੇ ਸੂਤ ਸਮਤ ਗਿਆਨ ਧਿਆਨ ਜਿੰਦੇ ਜੰਦਾਸ ਨਾਮ ਧਿਆਵੇਂ ਸੇ ਦੇਗੁਣ ਮੈਂ ਜਾਗੋ ਬ੍ਰਹਮਾਏ ਜਨਮ ਮਰੇ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇ ਕਰੇ ਇੱਕ ਰੰਗ ਨਾਨਾ ਬੇਦ ਕੀਨੋ ਵਿਸਥਾਰ ਪ੍ਰਭ ਅਭਿਨਾਸੀ ਏਕ ਅੰਕਾਰ ਨਾਨਾ ਚਲਤ ਕਰੇ ਖਿਰ ਮਾਹੇ ਪੂਰ ਪੂਰਨ ਸਮਠਾਏ ਨਾਨਾ ਬਿਦਗਰ ਬਣਤ ਮਨਾਹੀ ਆਪਣੀ ਕੀਮਤ ਆਪੇ ਭਾਈ ਸਭ ਘਟ ਦਿਸਕੇ ਸਭ ਦਿਸਕੇ ਠਾਉਂ ਜਬ ਜਬ ਜੀਵੈ ਨਾਨਕ ਨਾਉਂ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਕਾਸ਼ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗਤਰੇ ਸੁਨ ਸਰਵਨ ਕਾਰ ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੇ ਪਦਮੇ ਸੂ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਾਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਪਰੀ ਸਤਨਾਮ ਪ੍ਰਭਗਾ ਸੁਖਦਾਈ ਵਿਸਵਾਸ ਸਤਨਾਮ ਗੁਰ ਤੇ ਪਾਈ ਸਤ ਭਜਨ ਸਾਧੂ ਉਪਦੇਸ਼ ਸਤ ਤੇਜਨ ਜਾਗੈ ਹਿਰਦੈ ਪ੍ਰਵੇਸ਼ ਸਤ ਨਿਰਤ ਬੁਝੇ ਜੇ ਕੋਏ ਨਾਮ ਜਬਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਅਪਨਿਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀ ਆ ਨਾਨਕ ਜੋ ਤਸ ਭਾਵੇ ਸੋ ਵਰਤੀਆ ਬਿਸਮਾ ਨਾ ਬਿਸਮ ਭਾਈ ਬਿਸਮਾਦ ਜਿਨ ਬੁਝਿਆ ਤਸ ਆਇਆ ਸਵਾਦ ਪ੍ਰਭ ਕੇ ਰੰਗ ਰਾਜ ਰਹੇ ਗੁਰ ਕੇ ਭਜਨ ਪਦਾਰਥ ਲਹੇ ਓਏ ਦਾਤੇ ਦੁੱਖ ਕਟਨ ਹਾ ਜਾ ਕੇ ਸੰਗ ਤਰਾ ਸੰਸਾਰ ਜਨਗਾ ਸੇਵਕ ਸੋ ਵਡਭਾਗੀ ਜਨਗਾ ਸੰਗ ਏਕ ਲਿਵ ਲਾਗੀ

ਅਸ਼ਟਪਦੀ ਚਰਨ ਸਤ ਸਤ ਪ੍ਰਸੰਨਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵਿਖਨਹਾਰ, ਨਾਮ ਸਤ ਸਤ ਧਿਆਵਨਹਾਰ, ਆਪ ਸਤ ਸਤ ਸਭਧਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਗਤਾ, ਸੁਰਤ ਸਤ ਸਤ ਸਤ ਜਸ ਸੁਨਤਾ, ਬੁੱਝਣ ਹਰ ਕੋ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ। ਸਾਸ ਰੂਪ ਹਿਰਦੇ ਜਰ ਮਾਨਿਆ, ਕਰਨ ਕਰਾਮ ਦਿਰ ਮੂਲ ਪਛਾਣਿਆ, ਜਾ ਕੇ ਹਿਰਦੇ ਵਿਸ਼ਵਾਸ ਪ੍ਰਭਾਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਪੈ ਤੇ ਨਿਰਭੋਇ ਬਸਾਨਾ, ਜਿਸਤੇ ਬਜਾਤ ਸਮਾਏ ਸਮਾਨਾ, ਬਸਤ ਮਾਏ ਨੇ ਬਸਤ ਗਡਾਈ, ਤਾਕੋ ਭਿੰਨ ਨਾ ਕਹਿ ਨਾ ਜਾਈ, ਬੁਝਾ ਹੈ ਬੁਝਣ ਹਾਰ ਵਿਵੇਕ, ਨਾਰਾਇਣ ਮੇਰੇ ਨਾਨਕੇਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਬੁਜਾਰੀ, ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕਾ ਉਹ ਸੇਵਕ ਜਾਨੈ ਸੰਗ, ਪ੍ਰਭ ਕਾ ਸੇਵਕ ਨਾਮ ਗਰੰਗ, ਸੇਵਕ ਪ੍ਰਪਾਲਣ ਹਾਰਾ, ਸੇਵਕ ਕੀ ਰਾਖੇ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਧਾਰੇ, ਨਾਨਕ ਸੋ ਸੇਵਕ ਸਾਹ ਸਾਹ ਸੰਭਾਰੈ, ਆਪਣੇ ਜਨਗਾ ਪਰਦਾ ਢਾਕੇ, ਆਪਣੇ ਸੇਵਕ ਕੀ ਸਰਵਰ ਰਾਖੇ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪਤ ਰਾਖੇ, ਤਾਂ ਕੀ ਗਤਵਿੰਦ ਕੋਈ ਨਾ ਰਾਖੈ, ਪ੍ਰਭ ਕੇ ਸੇਵਕ ਕਹੋ ਕੋ ਨਾ ਪਹੁੰਚੈ, ਪ੍ਰਭ ਕੇ ਸੇਵਕ ਊਚ ਤੇ ਉੱਚੇ, ਜੋ ਪ੍ਰਭਨੀ ਸੇਵਾ ਲਾਇਆ, ਨਾਨਕ ਸੋ ਸੇਵਕ ਦਸ ਪ੍ਰਗਟਾਇਆ, ਨਿੱਕੀ ਕੀਰੀ ਮੈਂ ਕਲ ਰਾਖੇ, ਭਸਮ ਕਰਾਇਆ ਲਸਕਰ।

ਪ੍ਰਭਲਾਖ ਬਿਡਾਣੀ ਬਾਰੰਗਵਾਰ ਵਾਰ ਪ੍ਰਭ ਜਪੀਐ ਪੀ ਅੰਮ੍ਰਿਤੇ ਮਨ ਤਨ ਤ੍ਰਪੀਐ ਨਾਮ ਰਤਨ ਜਨ ਗੁਰਮੁਖ ਪਾਇਆ ਤਿਸ ਕਿਸ਼ ਅਵਰ ਨਾਈ ਦ੍ਰਿਸ਼ਟਾਇਆ ਨਾਮ ਧਨ ਨਮ ਰੂਪ ਰੰਗ ਨਮ ਸੁਕਰ ਨਾਮ ਗਾ ਸੰਗ ਨਾਮ ਰਾਜੋ ਜੰਦਰ ਬਤਾਨੇ ਮੰਤਰ ਨਾਮੇ ਨਾਮ ਸਮਾਨੇ ਉਠਤ ਬੈਠ

ਆਠ ਪਹਿਰ ਪ੍ਰਭ ਸੇ ਹਜ਼ੂਰੇ ਕਉ ਨਾਨਕ ਸੇ ਜਨ ਪੂਰੇ, ਮਨ ਮੇਰੇ ਤਿਨ ਕੀ ਉਟਲੇ, ਮਨ ਤਨ ਬਿਨਾ ਤਿਨ ਜਨ ਦੇਹ, ਜੰਜਨਾ ਬਿਨਾ ਪ੍ਰਭੂ ਪਛਾਤਾ, ਸੋਜਨ ਸਰਬ ਥੋਕਾ ਦਾਤਾ, ਤਿਸਕੀ ਸਰਨ ਸਰਬ ਸੁਖ ਪਾਵੈ, ਤਿਸਕੇ ਦਰਸ ਪਾਪ ਮਿਟਾਵੇ, ਅਪਰ ਸਿਆਨਬ ਸਗਰੀ ਸ਼ਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨੋ ਵੀ ਤੇਰਾ, ਨਾਨਕ ਜਨ ਤਿਸ ਜਨ ਕੇ ਪੂਜੋ ਸਦ ਪੈਰਾ ਸਲੋਕ।

ਸਹਿਬਨਾਸੀ ਕਵਨਾਨ ਕਾਟੀ ਜੰਪਾਸੀ ਤਦ ਵਿਚਾਰ ਕਹੇ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਆਵਾ ਗਮਨ ਮਿਟੇ ਪ੍ਰਭ ਸੇਵ ਆਪ ਤਿਆਗ ਸ਼ਰਨ ਗੁਰਦੇਵ ਇਉਂ ਰਤਨ ਜਨਮ ਗਾਵੇ ਉਧਾਰ ਹਰ ਹਰ ਸਿਮਰ ਪ੍ਰਾਨ ਆਧਾਰ ਅਨੁਗ ਭਾਵਨਾ ਛੁੱਟਣ ਹਾਰੇ ਸਿਮਰਤ ਸਾਸ ਵੇਦ ਵਿਚਾਰੇ ਹਰਕੀ ਭਗਤ ਗ੍ਰਹ ਮਨ ਲਾਏ ਮਨ ਮੰਛਤ ਨਾਨਕ ਫਲ ਪਾਏ ਸੰਗਨਾ ਚਾਲ ਤੇਰੇ ਧਨਾ ਤੂੰ ਗਿਆ ਲਪਟਾਵੇ ਮੂਰਖ ਬਣਾ ਸੁਧ ਮਿਤ ਕੁਟੰਬਰ ਬਨਤਾ ਅੰਤੇ ਕਹਾਉ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਾਰ ਅੰਤੇ ਕਹਾਉ ਕਮਨ ਛੁਟਕਾਰ ਅਸਸਤੀ ਰਥ ਸਵਾਰੀ ਝੂਠਾ ਡਮ ਝੂਠ ਪਾ ਸਾਰੀ ਜਿੰਦੀ ਏ ਤਸ ਬਜੈ ਨਾਮ ਬੇਗਾਨਾ ਨਾਮ ਵਿਸਾਰ ਨਾਨਕ ਪਛਤਾਨਾ।

ਬਾਬੋ ਸੰਤ ਕਹਿ ਦਰੈਤ ਗਤ ਬਾਬੋ ਸਾਰ ਬੁ ਸਤਿ ਕੋ ਨਾਮ ਸਹਿ ਸੁਭਾਏ ਨਾਨ ਗੁਣ ਗਾਓ ਗੁਣ ਗਾਵ ਤ੍ਰੀ ਉਤਰ ਸਮੈਲ ਬਿਨ ਜਾਇ ਹਾਮੈ ਬਿਖੈਲ ਓਏ ਅਚੰਦ ਬਸੇ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ

ਸਤ ਪ੍ਰਭ ਤੁਮੇ ਧਿਆਵ ਚਰਨ ਕਮਲ ਸਿਉ ਲਾਗੇ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਕੋਟ ਕੁਵਾਧਾਰ ਨਾਨਕ ਮੰਗੇ ਰਾਮ ਪ੍ਰਭ ਸਾਰ ਪ੍ਰਭ ਕੀ

ਆਨ ਸਭ ਤਿਆਗ ਅੰਤਰ ਪ੍ਰਕਾਸ਼ ਅੰਤਿਲ ਨਿਵਲਾਗ ਵਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਬਈ ਸਤਿਗੁਰੂ ਤੇ ਨਿਰਮਲ ਮਤ ਲਾਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੂੰ ਸਦਾ ਨਿਹਾਲ ਬੰਧਨ ਕਾਟ ਮੁਖ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਇਆ ਸ਼ੁਨੀ ਸਰਦਾ ਸਭ ਪੂਰੀ ਰਬਰਿਆ ਸਤਸੰਗ ਹੈ ਜੂਰੀ ਜਿਸ ਕਾ ਸਾਥ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ

ਧੋਏ। ਭਗਤ ਜਨਾ ਕੈ ਮੰਤਰੰਗ ਬਿਰਲਾ ਕਉ ਪਾਵੈ ਸੰਗ, ਏਕ ਬਸ ਦੀਜੇ ਕਰ ਮਯਾ ਗੁਰ ਪ੍ਰਸਾਦ ਨਾਮ ਜਪ ਲਿਆ। ਤਾਕਿ ਮਾ ਕਹੀ ਨਾ ਜਾਏ, ਨਾਨਕ ਰਹਾ ਸਰਬ ਸਮਾਏ।

ਮਨ ਆਧਾਰ ਜੋ ਜੋ ਜਪੈ ਸੋਏ ਪੁਨੀਤ ਭਗਤ ਪਾਏ ਲਾਵੇ ਮਨ ਹੀਤ ਹਮ ਨਿਰਗੁਣੀ ਯਾਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰਕੇ ਨਾਮ ਕੀ ਕਥਾ ਮਨ ਭਾਈ ਬਹੁ ਭੋਜਨ ਗਾ

ਸਰਬ ਜੋਤ ਮੈਂ ਜਾਕੀ ਜੋਤ ਧਾਰਿਓ ਸੁਆਮੀ ਓਤ ਬੋਧ ਗੁਰ ਪ੍ਰਸਾਦ ਭਰਮ ਕਾ ਨਾਸ ਨਾਨਕ ਤਿਨ ਮੈਂ ਵਿਸ਼ਵਾਸ ਸੰਜਨਾ ਕਾ ਪੇਖਣ ਸਭ ਬ੍ਰਹਮ ਸੰਜਨਾ ਕੇ ਹਿਰਦੇ ਸਭ ਧਰਮ ਸੰਜਨਾ ਸੁਣੇ ਸੁ ਭਜਨ ਸਰਬ ਵਿਆਪੀ ਰਾਮ ਸੰਗਰ ਸੰਜਨ ਜਾਤਾ ਤਿਸਕੀਏ ਰਹਿਤ ਸਦ ਭਜਨ ਸਾਧੁ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੇ ਕਰਨ ਗਰਾਮਨ ਹਾਰ ਪ੍ਰਭ ਜਾਨੇ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਤ ਸਗਰੀ ਤਪਾਤ ਤਿਸ ਭਾਵਿਤਾ ਕਰੇ ਵਿਸਤਾਰ ਤਿਸ ਭਾਵਿਤਾ ਏਕ ਅੰਕਾਰ ਅਨਕ ਕਲਾ ਲਖੀ ਨਾ ਜਾਏ ਜਿਸ ਭਾਵਿਤ ਸਲਾਏ ਮਿਲਾਏ ਭ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਸਾਬ ਜਨਾਏ ਨਾਨ ਤਜਨਾ ਬੁਝਾਏ ਸਰਭੂਤਾ ਬਰਤਾਰਾ ਸਰਬਨੈ ਨਾ ਪੇਖਣ ਹਾਰਾ ਸਕਲ ਸਮਗਰੀ ਜਾਕਾ ਤਨ ਆਪਨ ਜਸ ਆਪ ਹੀ ਸੁਣਾ ਆਵਨ ਜਾਨੇ ਖੇਲ ਬਣਾਇਆ ਆ ਗਿਆ ਕਾਰੀ ਕਿੰਨੀ ਮਾਇਆ ਸਭਗੇ ਮਤ ਅਲਿਪ ਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹੇ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾ ਹੀ ਬੁਰਾ ਉਰੈ ਕਹ ਹਉ ਕਿਨੇ ਕਛ ਕਰਾ ਆਪ ਭਲਾ ਕਰ ਤੂੰ ਤਤ ਨੇਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾ

ਨਾਨਕ ਜੀ ਕਾ ਇਹ ਆਧਾਰ। ਉਤਮ ਸਲੋਕ ਸਾਧਕੇ ਬਚਨ ਅਮਲੀਕ ਲਾਲ ਇਹ ਰਤਨ, ਸੁਣਤ ਗਮਾਵਤ ਹੋਤ ਉਧਾਰ, ਆਪ ਤਰੇ ਲੋਕੇ ਨਿਸਤਾਰ। ਸਭ

ਕਹਿ ਮਾਤੇ ਨਾਨਕ ਉਦਰੇ ਤਨ ਕਹਿ ਸਾਥੇ ਸਰਨ ਜੋਗ ਸਰਨੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ ਮਿਟ ਗਏ ਬੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਨ ਸੁਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜੰਜਾਲ ਵਿਕਾਰ ਤੇ ਰਹਿਤੇ ਰਾਮ ਨਾਮ ਸੁੰਦਰ ਰਸਨਾ ਕਹਿਤੇ ਕਰ ਪ੍ਰਸਾਦ ਆ ਪ੍ਰਭਧਾਰੀ ਨਾਨਕ ਰਿਬੀ ਖੇ ਬਹਾਮਾਰੀ ਪ੍ਰਭ ਕੀ ਉਸਤ ਗ੍ਰਹੋ ਸੰਤ ਮੀਤ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋਤ ਨਿਧਾਨ ਸਰਵਿੱਛਾ ਤਾ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਹੇ ਸਭ ਤੇ ਊਜ ਪਾਏ ਅਸਥਾਨ ਬਹੁਰ ਨ ਹੋਵੇ ਆਮਨ ਜਾਨ ਹਰ ਤਨ ਖਾਟ ਚਲੈ ਜਨ ਸੋਹੇ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਤ ਨਵ ਨਿਦ ਬੁੱਧ ਗਿਆਨ ਸਰਬਤਾ ਸਿੱਧ ਵਿਦਿਆ ਤਪ ਯੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾਸ ਸਭ ਕੇ ਮਧ ਸਕਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਏ ਫਲ ਤਿਸ ਜਨ ਕਹਿ ਮੁਖ ਭਨੇ ਗੁਰ ਨਾਨਕ ਨਾਮ ਬਚਨ ਮਨ ਸੁਨੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮੈਂ ਤਾਗੀ ਗਤ ਹੋਏ ਗੁਣ ਗੋਬਿੰਦ ਨਾਮ ਧੁਨ ਬਾਣੀ ਸਿਮਰਤ ਸਾਸਤਰ ਵੇਦ ਬਖਾਣੀ ਸਗਲ ਮਤਾਂਤ ਕੇਵਲ ਹਰ ਨਾਮ ਗੋਬਿੰਦ ਭਗਤ ਕੈ ਮਨ ਬਿਸਰਾਮ ਕੋਟ ਪਰਾਧ ਸਾਧ ਸੰਗ ਮਿਟੈ ਸੰਤ ਕਿਰਪਾ ਤੇ ਜਮ ਤੇ ਛੁਟੈ

ਜੇ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ

ਕੁਮਾਰ ਨਾਨਕ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਣ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਘਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰ ਈਸ

ਬੁਝਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀ ਆਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਤੀਰਥ ਨਾਵਾਂ ਜੇ ਤਿਸ ਭਾਵਾਂ, ਵਿਣ ਭਾਣੇ ਕੇ ਨਾਹਿ ਕਰੀ, ਜੇਤੀ ਸਿਰਠ ਉਪਾਈ ਵੇਖਾ, ਵਿਣ ਕਰਮਾਂ ਕੇ ਮਿਲੈ ਲਈ। ਮਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਸਿੱਖ ਸੁਣੀ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀ ਆਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ।

ਕਾਨਾਸ ਸੁਣਿਆ ਈਸਰ ਬਰਮਾਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਤ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।

ਸੋਹੈ ਪਾਤਾਲ ਪਾਤਾਲ ਲਖ ਆਗਾਸਾ ਅੰਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਹਿਸੇ ਅਠਾਰਹ ਕਹਿਣ ਕਤੇ ਬਾਸਲੋ ਇਕ ਧਾਤ ਲੇਖਾ ਹੋਏ ਤਾਂ ਲਿਖੀ ਆਏ ਲੇਖਾ ਹੋਏ ਵਿਨਾਸ਼।

ਸੋਇ ਜੇ ਕੋ ਆਖੇ ਬੋਲ ਵਿੰਗਾੜ ਤਾਂ ਲਿਖੀਐ ਸਿਰ ਗਾਵਾਰ ਗਾਵਾਰ ਸੋ ਧਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਣ ਹਾਰੇ ਗਾਵੇ ਤੁਹਨੋ ਪੌਣ ਪਾਣੀ ਬੈ ਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣੇ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜਨ ਰਖੀਸਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਣ ਰਤਨ ਉਪਾਏ ਤੇਰੇ ਅੜਸਰ ਤੀਰਥ ਨਾਲੇ ਗਾਵਹਿ ਜੋਧ ਮਹਾਂਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤਦਨੋ ਗਾਵਹਿ ਜੋ ਤਦ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਣ ਸੇ ਮੈਂ ਚੇਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਂਗ ਪਾਤਸ਼ਾਹ ਹੀ ਦਸਵੀਂ ਸ਼ਪੈ ਛੰਦ ਤੁਹੈ ਪ੍ਰਸਾਦ। ਚੱਕਰ ਚਿਹਨੇ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ ਰੂਪ ਰੰਗ ਅਰੇਕ ਭੇਹ ਕਉ ਕਹਿ ਨਾ ਸਕਤ ਕਿਹੈ ਅਚਲ ਮੂਰਤ ਅਨਭਉ ਪ੍ਰਕਾਸ਼ ਅਮਿਤੋਜ ਕਹੀਜੈ। ਕੋਟ ਇੰਦਰ ਇੰਦਰਾਨ ਸਾਹੇ ਸਾਹਾਨ ਗਨਿਜੈ ਤਿਰਭਉ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਾਨ ਤ੍ਰਿਣ ਕਹਿਤ

ਲੋਕਮਾਤਾ ਅਪੇਖੀ ਅਪਰਮੀ ਅਭੋਗੀ ਅਭੁਗਤੇ ਨਮੋ ਜੋਗ ਜੋਗੇ ਸੁਰੰਗ ਪਰਮ ਜੁਗਤੇ ਨਮੋ ਨਿਤ ਨਾਰਾਇਣੇ ਕਰੂਰ ਕਰਮੇ।

ਦਿਆਲਾਖੇ ਅਪਹਿਸ ਅੰਗ ਰਾਗ ਨਰੰਗ ਜਾ ਕਹਿ ਜਾਤ ਪਾਦ ਨਾਮ ਗਰਭ ਗੰਜਣ ਦੁਸ਼ਟ ਭੰਜਣ ਮੁਗਤ ਦਾਇਕ ਕਾਮ ਆਪ ਰੂਪ ਅਮੀ ਕਨ ਉਸਤ ਦੇਖ ਪੁਰਖੇ ਅਵਧੂਤ ਗਰਭ ਗੰਜਣ ਸਰਬ ਭੰਜਣ ਆਦ ਰੂਪ ਅਸੂਤ ਅੰਗਹੀਣ ਭੰਗ ਨਾਤਮੇਕ ਪੁਰਖੇ ਅਪਾਰ ਸਰਬ ਲਾਇਕ ਸਰਬ ਕਾਹਿਕ ਸਰਬ ਗੋਬਰਤ ਪਾਰ ਸਰਬ ਗੰਤਾ ਸਰਬ ਹੰਤਾ ਸਰਬ ਤੇ ਅਣਭੇਖ ਸਰਬ ਸਾਹ ਤਰ ਨਾ ਜਾਣ ਹੀ ਜਹ ਰੂਪ ਰਾਂਗਰ ਰੇਖ ਪਰਮ ਵੇਦ ਪ੍ਰਾਣ ਜਾਗ ਕਹਿ ਨੇਤ ਭਾਖਤ ਨਿਤ ਕੋੜ ਸਿਮਰਤ ਪ੍ਰਾਣ ਸਾਹ ਤਰ ਨਾਵਹੀ ਵਹ ਚਿਤ ਮਦ ਪਰ ਸ਼ਾਂਤ ਵੈ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਪਾਰ ਆਸਨੇ ਅਪੰਗ ਉਪਮਾਯ ਅਨੰਗ ਅਨਪਹੁ ਪ੍ਰਕਾਸ਼ ਨਿਹਦਨ ਅਨਾਸ ਆਜਾਨ ਬਾਹੋ ਸਹਾਨ ਸਾਹੋ ਰਾਜ ਹਨ ਰਾਜਪਾਨ ਹਨ ਪਹਾਨ ਦੇਵਾਨ ਦੇਵ ਉਪਮਾ ਮਹਾਨ

ਕਾਮੇ ਭਜਾਂਗ ਪ੍ਰਿਆ ਛੰਦ ਚਤਰ ਚੱਕਰ ਕਰਤਾ ਚਤਰ ਚੱਕਰ ਹਰਤਾ ਚਤਰ ਚੱਕਰ ਦਾਨੇ ਚਤਰ ਚੱਕਰ ਜਾਨੇ ਚਤਰ ਚੱਕਰ ਵਰਤੀ ਚਤਰ ਚੱਕਰ ਭਰਤੀ।

ਰੰਗ ਪ੍ਰਧਾਨਿਆ ਕੇਸਰ ਬੱਤਰ ਜਾਪਿਆ ਕੇਸਰ ਬੱਤਰ ਥਾਪਿਆ ਕੇਸਰ ਬੱਤਰ ਭਾਨ ਕੇਸਰ ਬੱਤਰ ਮਾਨ ਕੇਸਰ ਬੱਤਰ ਇੰਦਰਿਆ ਕੇਸਰ ਬੱਤਰ ਚੰਦਰਿਆ ਕੇ ਸਰਬੰਗ ਕਲੀ ਮਹਿ ਕੇ ਪਰਮੰਗ ਭਹੀ ਮਹਿ ਕੇ ਆਕਲ ਅਲਾਮ ਕੇ ਸਹਿਬ ਕਲਾਮ ਕੇ ਹੁਸਨਲ ਵਜੂ ਹੈ ਤਮਾਮਲ ਰੁਜੂ ਹੈ ਹਮੇ ਸਲ ਸਲਾਮ ਸਲੀਕ ਤੁਮ ਦਾਮ ਗਨੀ ਬੁਲ ਸਿਕਾਸਤੇ ਗਰੀ ਬੁਲ ਪਰਾਸਤੇ

ਚਰਪਰਸ਼ਾਂਤਵੇ ਪ੍ਰਸਾਦ ਸਰਬੰ ਹੰਤਾ ਸਰਬੰ ਗੰਤਾ ਸਰਬੰ ਖਿਆਤਾ ਸਰਬੰ ਗਿਆਤਾ ਸਰਬੰ ਹਰਤਾ ਸਰਬੰ ਕਰਤਾ ਸਰਬੰ ਪ੍ਰਾਣੰ ਸਰਬੰ ਤ੍ਰਾਣੰ ਸਰਬੰ

ਦਵੇ ਪ੍ਰਸਾਦ। ਕਰੁਣਾਲਿਆ ਹੈ, ਅਰਕਾਲਿਆ ਹੈ, ਖਲ ਖੰਡਨ ਹੈ, ਮਹਿ ਮੰਡਨ ਹੈ, ਜਗਤੇਸੁਰ ਹੈ, ਪਰਮੇਸੁਰ ਹੈ, ਕਲ ਕਾਰਨ ਹੈ, ਸਰਬੀ ਉਬਾਰਨ ਹੈ, ਤਿਰਦ ਕੇ ਧਰਨ ਹੈ, ਜਗ ਕੇ ਕਰਨ ਹੈ, ਮਨ ਮਾਨਯ ਹੈ, ਜਗ ਜਾਨਯ ਹੈ, ਸਰਬੰ ਭਰ ਹੈ, ਸਰਬੰ ਕਰ ਹੈ, ਸਰਬ ਪਾਸਿਆ ਹੈ, ਸਰਬਨਾਸਿਆ ਹੈ, ਕਰੁਣਾ ਕਰ ਹੈ, ਵਿਸਵੰਪਰ ਹੈ, ਸਰਵੇਸੁਰ ਹੈ, ਜਗਤੇਸੁਰ ਹੈ, ਬ੍ਰਹਮੰਡਸ ਹੈ, ਖਲ ਖੰਡਸ ਹੈ, ਪਰਤੇ ਪਰ ਹੈ, ਕਰੁਣਾ ਕਰ ਹੈ, ਜਪਾ ਜਪ ਹੈ, ਅਥਪਾ ਥਪ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਕਰੁਣਾ ਕ੍ਰਿਤ ਹੈ, ਅਕ੍ਰਿਤਾ ਕ੍ਰਿਤ ਹੈ, ਧਰਨੀ ਤ੍ਰਿਤ ਹੈ, ਅਮਤੇਸੁਰ ਹੈ, ਪਰਮੇਸ਼ਵਰ ਹੈ, ਅਕ੍ਰਿਤਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਅਜਬਾ ਕ੍ਰਿਤ ਹੈ, ਅੰਮ੍ਰਿਤਾ ਅੰਮ੍ਰਿਤ ਹੈ, ਨਾਰ ਨਾਇਕ ਹੈ, ਖਲ ਕਾਇਕ ਹੈ, ਵਿਸਵੰਪਰ ਹੈ,

ਮੰਗ ਵਿਪੁਤੇ ਸਦਾ ਸੱਚ ਦਾ ਆਨੰਦ ਸਤਰੰਗ ਪ੍ਰਨਾਸੀ ਕਰੀ ਮਲਕ ਨਿੰਦਾ ਸਮਤਲ ਨਿਵਾਸੀ ਅਜੈਬ ਵਿਭੁਤੇ ਗਜੈਬ ਕਰੀ ਮੈਂ ਹਰੀ ਅੰਕਰੀ ਅੰਕਰੀ ਮਹੀ ਮੈਂ ਚਤਰ ਚੱਕਰ ਵਰਤੀ ਚਤਰ ਚੱਕਰ ਭੁਗਤੇ

ਸਹਿ ਪ੍ਰਸਾਦ ਸਵਈਏ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਦਕ ਸੰਤ ਸਮੂਹ ਨੇ।

ਬੇ ਸੇਖੈ ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਵਾਨ ਸੁਬਾਨ ਕੇ ਪੇਖੈ ਪੌਣ ਅਹਾਰ ਜਤੀ ਜਦ ਧਾਰ ਸਭੈ ਸੋ ਵਿਚਾਰ ਹਜ਼ਾਰ ਕ ਦੇਖੇ ਸ੍ਰੀ ਭਗਵਾਨ ਭਜੇ ਬਿਨ ਭੂਪਤੇ ਕ੍ਰਤੀ ਬਿਨ ਏਕ ਨ ਲੇਖੈ ਸੁਧ ਸਿਪਾਹ ਦੁਰੰਤ ਦੁਬਾਹਾ ਸੋ ਸਾਜ ਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੇ ਕਰ ਪਰਬਤ ਪੰਖ ਹਲੇ ਨਾ ਹਲੇਂਗੇ ਤੋਰ ਅਰੀਨ ਮਰੂਰ ਮਵਾਸਨ ਮਾਤਿਮ ਤੰਗਨ ਮਾਰ ਮਲੇਂਗੇ ਸ੍ਰੀ ਪਾਤ ਸ੍ਰੀ ਭਗਵਾਨ ਕ੍ਰਿਪਾ ਬਿਨ ਤਿਆਗ ਜਹਾਨ ਨਿਦਾਨ ਚਲੈਂਗੇ ਵੀਰ ਅਪਾਰ ਵੱਡੇ ਬਰਿਆਰ ਅਵਚਾਰ ਹਿਸਾਰ ਕੀ ਧਾਰ ਪਛਈਆ ਤੋਰ ਦੇ ਸਮਰਿੰਦ ਮਵਾਸਨ ਮਾਤਿਕ ਜਾਨ ਕੇ ਮਾਲ ਮਲਈਆ ਗਾੜੇ ਗੜਾਨ ਕੇ ਤੋੜਨ ਹਾਰ ਸੁਬਤ ਨਹੀਂ ਚੱਕ ਚਾਰ ਲਵਈਆ ਸਾਹਿਬ ਸ੍ਰੀ ਸਭ ਕਹੋ ਸਿਰ ਨਾਇਕ ਜਾਚ ਕਨੇਕ ਸੋ ਏਕ ਦਵਈਆ ਦਾਨਵ ਦੇਵ ਬ੍ਰਿੰਦਨ ਸਾਚਰ ਭੂਤ ਭਵਿੱਖ ਭਵਾਨ ਜਪੈਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਪਰ ਹੀ ਪਰ ਮੈਂ ਸਭ ਥਾਪ ਥਪੈਂਗੇ ਪੁਨ ਪ੍ਰਤਾਪਨ ਬਾਡ ਜੈ ਤੁਨ ਪਾਪਨ ਕੈ ਬਹੁ ਪੁੰਜ ਖਪੈਂਗੇ ਸਾਸ ਮੂੰਹ ਪ੍ਰਸੰਨ ਫਿਰੈ ਜਗ ਸਤਰ ਸਭ ਅਵਲੋਕ ਚਪੈਂਗੇ

ਸਿੱਖ ਸਭੈ ਕਰਤਾਰ ਮੋਰ ਅੱਛਾ ਨਿਜ ਕਰਦੈ ਕਰੀਏ ਸਭ ਬੈਰਿਨ ਕਵਾ ਸਿੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮਹੇ ਛਾੜ ਕੋਈ ਅਵਰ ਨ ਧਿਆਹੂ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਚੁਣ ਚੁਣ ਸਤਰ ਹਮਾਰੇ ਮਾਰੀਏ ਆਪ ਹਾਸ ਦੇ ਮੁਜੇ ਉਭਰੀਏ ਮਰਨ ਕਾਲ ਕਾ ਤ੍ਰਾਸ ਨਿਭਰੀਏ ਹੂ ਜੋ ਸਦਾ ਹਮਾਰੇ ਪੱਛਾ ਸ੍ਰੀ ਅਹ ਤੁਹਜੂ ਕਰੇ ਅਹੋ ਰੱਛਾ ਰਾਖ ਲਿਹੋ ਮੋਹਿ ਰਾਖਨਹਾਰੇ ਸਾਹਿਬ ਸੰਤ ਸਹਾਇ ਪਿਆਰੇ।

ਕਿਉਂ ਚਿਤ ਲਾਈਐ ਐਸਾ ਕਾਮੂਲੇ ਨਾ ਕੀਤੇ ਜਿਤ ਅੰਤ ਪਛੋਤਾਈਐ ਸਤ ਗੁਰੂ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ।

ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਵਾਰਗ ਚੱਲਣਾ। ਲਾਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ। ਖਨਿਹੋ ਤਿੱਖੀ ਵਾਲੋ ਨਿੱਕੀਏ ਤੁਮਾਰਗ ਜਾਣਾ। ਗੁਰਪ੍ਰਸਾਦੀ ਜਿੰਨੀ ਆਪ ਤਰਿਆ ਹਾਰ ਵਾਸਨਾ ਸਮਾਣੀ। ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਿਰਾਲੀ, ਜਿਉ ਤੂੰ ਚਲਾਏ ਤਿਵ ਚਲੇ ਸੁਆਮੀ। ਹੋਰ ਕਿਆ ਜਾਣਾ ਗੁਣ ਤੇਰੇ,

ਧਰੋ ਲਿਖਿਆ ਆ। ਇੱਕ ਫਿਰੇ ਕਨੇਰੇ ਕਰੇ ਗੱਲਾਂ, ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ, ਸਤਿਗੁਰੂ ਸੁਣਾਇਆ। ਪਵਿੱਤ ਹੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ। ਪਵਿੱਤ ਮਾਤਾ ਪਿਤਾ ਕੁਟੰਬ ਸਹਿ ਸਿਓ, ਪਵਿੱਤ ਸੰਗਤ ਸੁਭਾਈਆ। ਕਹਿ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿ ਨਾ ਉਪਜੈ ਵਿਣ ਸਹਿਜੇ ਸਹਸਾ ਨਾ ਜਾਏ। ਨਹਿ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ। ਸਹਿਸੇ ਜੀਓ ਮਲੀਨ ਹੈ ਕਿਤ ਸੰਜਮ ਧੋਤਾ ਜਾਏ। ਮਨ ਧੋਵੋ ਸ਼ਬਦ ਲਾਗੋ ਹਰ ਸਿਓ ਰਹੋ ਚਿਤ ਲਾਏ।

ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਉਹ ਰਹਿ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸੰਭਾਲੇ ਆਪ ਛੜ ਸਦਾ ਰਹਿ ਪਰਨੇ ਗੁਰਬਿਨੇ ਅਵਰ ਨਾ ਜਾਣੇ ਕੋਏ ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ।

ਤਿੰਨਾ ਸਮਾਣੀ ਪੀਵ ਹੋਇ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਪਾਣੀ ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਬਖਾਣੀ।

ਵਿਸਾਰੀਏ, ਮਨਹੁ ਕਿਉਂ ਵਿਸਾਰੀਏ। ਵਰਦਾਤਾ ਜੇ ਅਗਨ ਮਹਿ ਆਹਾਰ ਪਹੁੰਚਾਵੇ, ਉਸ ਨੂੰ ਕਿਹੋ ਪੋਹੇ ਨਾ ਸਕੀ, ਜਿਸ ਨੂੰ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਏ। ਗੁਰਮੁਖ ਸਦਾ ਸੰਭਾਲੀਏ, ਕਹਿ ਨਾਨਕ ਵਰਦਾਤਾ ਸੋ ਕਿਉਂ ਮਨਹੁ ਵਿਸਾਰੀਏ।

ਰੂਪ ਨਦਰੀ ਆਇਆ। ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹੈ, ਹਰ ਬਿਨਾਂ ਵਰਨ ਕੋਈ ਕਹਿ ਨਾਨਕ, ਕਿਸ ਨੇਤਰਾਂ ਸੇ ਸਤਿਗੁਰ ਮਿਲਿਆ ਹੈ, ਦਿਵ ਦ੍ਰਿਸ਼ਟ ਹੋਈ। ਇਹ ਸ਼ਰਵਣ ਹੋ ਮੇਰੇ ਹੋ ਸਾਚ ਜੈ ਸੁਣਨਾ ਨੋ ਪਠਾਏ।

ਜਾਇ ਇਹੋ ਸਾਚਾ ਸੁਹਿਲਾ ਸਾਚੇ ਕਰ ਗਾਵ ਗਾਵ ਤਾਂ ਸੁਹਿਲਾ ਘਰ ਸਾਚੈ ਜਿੱਥੇ ਸਦਾ ਸਦ ਧਿਆਵ ਹੈ ਸਚੋ ਧਿਆਵ ਹੈ ਜਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ, ਦਰਬਾਰ ਦੇ ਠਾਡੇ ਦਰਬਾਰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਉਪਰੰਤ ਜੋ ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ, ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦੇ ਨਿਤਨੇਮ ਅਤੇ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਗ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਜੀ ਦਾਤ ਬਖਸ਼ਣ ਜੀ। ਸਵਾਬ ਹੁਣ ਸ੍ਰੀ ਆਸਾ ਕੀ ਵਾਰ ਦੀ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਦੀ ਸੇਵਾ ਵਿੱਚ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ ਅਤੇ ਉਹਨਾਂ ਦਾ ਰਾਗੀ ਜਥਾ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ। ਨਾਲ ਨਾਲ ਆਪ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਭਗਤ ਬਾਬਾ ਫਰੀਦ ਜੀ ਉਹਨਾਂ ਦੇ ਪਾਵਨ ਜਨਮ ਦਿਹਾੜੇ ਮਨਾਉਂਦਿਆਂ ਹੋਇਆ ਫਰੀਦਕੋਟ ਦੀਆਂ ਸਮੂਹ ਸੰਗਤਾਂ ਵੱਲੋਂ ਜੋ ਹਰ ਸਾਲ ਸਮਾਗਮ ਹੁੰਦੇ ਹਨ, ਕੱਲ੍ਹ ਸ਼ੁੱਕਰਵਾਰ ਨੂੰ ਸ੍ਰੀ ਖੰਡਪਾਤ ਸਾਹਿਬ ਆਰੰਭ ਹੋਣਗੇ, ਜਿਨ੍ਹਾਂ ਦੀਆਂ ਸੰਪੂਰਨਤਾ ਐਤਵਾਰ ਨੂੰ ਹੋਣਗੀਆਂ। ਫਿਰ ਸਾਰਾ ਦਿਨ ਜੋ ਕਥਾ ਕੀਰਤਨ ਦੇ ਦੀਵਾਨ ਸਜਣੇ ਹਨ। ਸ਼ਨੀਵਾਰ ਨੂੰ ਜੋ ਸ਼ਾਮ ਨੂੰ ਤਕਰੀਬਨ 8:15 ਵਜੇ ਤੋਂ ਲੈ ਕੇ 9:15 ਵਜੇ ਤੀਕਰ ਸੰਗਤੀ ਰੂਪ ਵਿੱਚ ਨਾਮ ਸਿਮਰਨ ਹੋਣਗੇ। ਸੋ ਆਪ ਸੰਗਤਾਂ ਨੇ ਇਹਨਾਂ ਸਮਾਗਮ ਵਿੱਚ ਹਾਜ਼ਰੀ ਭਰ ਕੇ ਲਾਹਾ ਲੈਣਾ ਜੀ। ਦੂਸਰੀ ਬੇਨਤੀ ਹੈ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਵਨ ਪ੍ਰਕਾਸ਼ ਦਿਹਾੜੇ 24 ਨਵੰਬਰ ਨੂੰ ਆ ਰਹੇ ਹਨ, ਇਸੇ ਸੰਬੰਧ ਵਿੱਚ ਗੁਰੂ ਘਰ ਵਿਖੇ ਜੋ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਰੱਖੇ ਗਏ ਹਨ, ਜਿਨ੍ਹਾਂ ਪ੍ਰਾਣੀਆਂ ਨੇ ਗੁਰੂ ਬਾਰੇ ਬਣਨਾ ਹੈ, ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲਿਖਵਾਉਣ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਗੁਰਮੁਖੀ ਸਾਹਿਬ ਗੁਰੂ ਪ੍ਰਸਾਦ ਆਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਟੁੰਡੇ ਅਸਰਾਜੇ ਧੁਨੀ ਸਲੋਕ ਮਹੱਲਾ ਪਹਿਲਾ ਬਲਿਹਾਰੀ ਗੁਰੇ ਆਪਣੇ

ਦੁਇ ਕਿਰ ਸਾਜੀ ਕਰ ਸੰਡਿਠ ਜਾ ਦਾਤਾ ਕਰਤਾ ਆਪੋ ਤੁਸ ਦੇਵੇ ਕਰੇ ਪਸਾਓ ਤੂੰ ਜਾਣੋ ਹੀ ਸਭ ਸੇ ਦਿਲ ਐਸੇ ਜਿੰਦ ਕਵਾਓ ਕਰ ਸੰਡਿਠ ਜਾਓ ਕਰ ਸੰਡਿਠ ਜਾਓ।

0: ਨਾਨਕ ਜਨ ਪੂਰੇ ਭਾਗ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਭਾਵ ਸੰਸਾਰ ਕੁਦਰਤ ਪਾਤਾਲੀ ਆਕਾਸ਼ੇ ਕੁਦਰਤ ਸਰਬ ਆਕਾਰ ਕੁਦਰਤ ਵੇਦ ਪ੍ਰਾਣ ਕਦੇਵਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਨਸੀ ਰੰਗੀ ਗੁਜਰੀ ਰਹਾਣ ਕੁਦਰਤ ਨੇਕੀਆਂ ਕੁਦਰਤ ਬਦੀਆਂ ਕੁਦਰਤ ਮਾਣ ਬਿਮਾਨ ਕੁਦਰਤ ਪਾਉਣ ਪਾਣੀ ਬੈ ਸੰਤਰ ਕੁਦਰਤ

ਕਿੰਨਾ ਤੇ ਫੇਜ ਆਪਣੀ ਤਲਦਰੀ ਸਤਿਗੁਰ ਪਾਇਆ ਇਹ ਜੀ ਬਹੁਤ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਵਟਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ ਸਤਿਗੁਰ ਮੇਰੇ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਕੋਲੂ ਚਰਖਾ ਚੱਕੀ ਚੱਕ ਥਾਲੋ ਆਰ ਲੈ ਬਹੁਤ ਅਨੰਤ ਲਾਟੂ ਮਾਧਾਣੀ ਅਨਗਾਹ ਪੰਖੀ ਭੌਂਦੀਆਂ ਲੈ ਨਸਾ ਸੂਹੇ ਚੜ ਭਾਈਏ ਜੰਤ ਨਾਲ।

0: ਨਾਨਕ ਭਗਤਾਂ ਪੁਖ ਸਲਾਨ ਸਜਣਾ ਆਧਾਰ ਸਦਾਨੰਦ ਰਹਿਤ ਜਾਤੀ ਗੁਣਵੰਤਿਆਂ ਪਾਤਸ਼ਾਹ ਮਹੱਲਾ ਪਹਿਲਾ।
1: ਮਿੱਟੀ ਮੁਸਲਮਾਨ ਕੀ ਬੇੜਾ ਪਿਕ ਮਿਹਾਰ ਘਰ ਭਾਂਡੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਬੱਪੜੀ ਝੜ ਝੜ।

ਜਾਂ ਖਾਣੀ ਸਿਹਤ ਜਾਂ ਸੋਮਤ ਜਾਣੀ ਨਾਨਕ ਸਰਾ ਮੇਰਾ ਜਨਤਾ ਨਾਨਕ ਜਿੰਦੋ ਪਾਏ ਕੇ ਸੰਭਾਲੀ ਸਭਨਾ ਜਿਨ ਕਰਦੇ ਕਰਨਾ ਗਏ ਚਿੰਤਾ ਪੇ ਕਰਨੀ ਤਾਂ ਸੋ ਕਰਤਾ ਚਿੰਤਾ ਕਰੇ ਜਿਨ ਪਾਇਆ ਜਗ ਤੇ ਜੋ ਆਰੀ ਸਵਸਥ

0: ਕੀਤੀ ਸੋ ਪਾਰ ਪਾਇਆ ਉਹ ਨਾਨਕ ਕਰਤੇ ਕੀਆਂ ਬਾਤਾਂ ਜੋ ਕਿਛ ਕਰਨਾ ਸੋ ਕਰ ਰਹੇ ਮਹਲਾ ਦੂਜਾ
1: ਜੋ ਸ਼ਬਦ ਗਿਆ ਸ਼ਬਦ ਵੇ ਸ਼ਬਦ ਬ੍ਰਾਹਮਣ ਹੈ ਖੱਤਰੀ ਸ਼ਬਦ ਸੋ ਸ਼ਬਦ

0: ਜੀ ਅੰਦਰ ਜੀ ਸਭ ਕੇ ਜਾਣ ਲਾ ਸਭ ਕੇ ਤੇਰੇ ਵਸ ਤੇਰਾ ਘਰ ਪਲਾ ਤੇਰੇ ਘਰ ਆਨੰਦ ਵਧਾਈ ਤੁਰ ਘਰ ਮਾਣ ਮਤਾ ਦੇ ਜੀ ਆਪਣਾ ਆਪ ਜਰ ਸਰਕਲਾ ਭਰਪੂਰ ਤੇ ਸਹਿ ਜਦ ਕਰਾ ਨਾਨਕ ਦਾ ਸੰਦਾਸ ਦੇ ਅੱਗੇ ਆਪਣੇ ਮਤਾ
1: ਲੋਕ ਪਾਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵ ਸਰਾਧ ਵਧਾਈ ਦਾ ਆਇਆ ਖੇਲ ਸਗਲ ਜਗਤ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਫਰੀ ਮੰਡ ਤੋਂ ਅੰਮ੍ਰਿਤਸਰ ਦੀਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੁੜ ਰਹੇ ਸਨ। ਭਾਈ ਸੁਖਜੀਤ ਸਿੰਘ ਜੀ ਘੁਆੜਕਾ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਨੂੰ ਕੀਰਤਨ ਜਥਾ। ਭਾਈ ਸਿੰਘ ਜਥੇ ਬਹੁਤ ਬਹੁਤ ਧੰਨਵਾਦ। ਆਉਣ ਸਤਿਗੁਰਾਂ ਜੀ ਵੱਲੋਂ ਬਖਸ਼ਿਸ਼ ਹੋਏ ਅਮਰ ਤੇਰੇ ਪਿੱਤਰ ਮੁੱਖ ਵਾਕ ਦੀ ਕਥਾ ਆਪ ਨੂੰ ਸਰਵਣ ਕਰਾਉਣਗੇ ਭਾਈ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਪਿਆਰ ਸਰਵਣ ਕਰੋ ਜੀ। ਧੰਨ ਧੰਨ ਬਾਬਾ ਸ਼ੇਖ ਫਰੀਦ ਜੀ ਦੇ ਆਗਮਪੁਰ ਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਫਰੀਦਕੋਟ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਸ਼ੁੱਕਰਵਾਰ ਸਵੇਰੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ। ਐਤਵਾਰ ਸਵੇਰੇ 10:30 ਸੰਪੂਰਨਤਾਵਾਂ ਹੋਣਗੀਆਂ, ਉਪਰੰਤ ਕੀਰਤਨ ਦਰਬਾਰ, ਕਥਾ ਦਰਬਾਰ ਸਜਣਗੇ। ਐਤਵਾਰ ਦੇ ਵਿਸ਼ੇਸ਼ ਦੀਵਾਨ ਸਜਣਗੇ ਆਪ ਜੀ ਨੇ ਹਾਰਨੀ ਭਰਨੀਆਂ, ਅਤੇ ਸ਼ਨੀਵਾਰ ਨੂੰ ਸ਼ਾਮ ਨੂੰ 8:15 ਤੋਂ 9:15 ਤੱਕ ਸਿਮਰਨ ਹੋਣਗੇ, ਅਤੇ ਸ਼ਨੀਵਾਰ ਆਉਣ ਵਾਲੇ 21 ਨਵੰਬਰ ਨੂੰ ਸਵੇਰੇ 10 ਵਜੇ ਗੁਰਦੁਆਰਾ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਹੋ ਰਹੇ ਹਨ। ਅੰਮ੍ਰਿਤ ਦਾ ਬਾਟਾ ਤਿਆਰ ਹੋ ਰਿਹਾ, ਜਿਨ੍ਹਾਂ ਪ੍ਰਾਣੀ ਨੇ ਗੁਰੂ ਵਾਲੇ ਬਣਨਾ ਹੈ ਆਪਣੇ ਨਾਮ ਲੈਬ 'ਚ ਲਿਖਾ ਸਕਦੇ ਹੋ ਜੀ। ਗੁਰੂ ਵਾਲੇ ਬਣ ਕੇ ਨਾਮਦਾਤ ਅੰਮ੍ਰਿਤਦਾਤ ਪ੍ਰਾਪਤ ਕਰਕੇ ਜਨਮ ਸਵੇਲਾ ਕਰੋ, ਆਉਣ ਕਥਾ ਰਾਹੀਂ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਧੰਨ ਵਾਹਿਗੁਰੂ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ।

वाणी महापुरख की निज घर वासा होए बेशुमार अथा अगणत अतुलै

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਲਖਾਇਕ ਸ਼ਬਦ ਗੁਰੂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸ਼ਿਸ਼ੋਭਤ ਬਹੁਤ ਹੀ ਆਦਰਣੀਯ ਗੁਰੂ ਸਰੂਪ ਸਾਧ ਸੰਗਤ ਜੀ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਆਨੰਦ ਪ੍ਰਾਪਤ ਕਰ ਰਹੇ ਸੋ। ਅਸਥਾਨ ਦੀ ਪਰੰਪਰਾ ਅਨੁਸਾਰ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਅੱਜ ਦੇ ਮੁੱਖ ਵਾਕ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਤ ਸ਼ਾਂਤੀ ਦੇ ਮੁਜੱਸਮੇ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਰਸਨਾ ਤੋਂ ਟੋਡੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 718 'ਤੇ ਦਰਜ ਹੈ। ਟੋਡੀ ਸੰਗੀਤ ਨਾਲ ਸੰਬੰਧਿਤ ਹਦਾਇਤ ਹੈ। ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਦੇ ਬਚਨ। ਸੋ ਸ਼ੁਰੂਆਤੀ ਬਚਨ ਹਰ ਹਰ ਚਰਨ ਹਿਰਦੈ ਉਰ ਧਾਰੇ ਸਿਮਰ ਸੁਆਮੀ ਸਤਿਗੁਰ ਆਪੁਨਾ ਕਾਰਜ ਸਫਲ ਹਮਾਰੇ। ਗੁਰੂ ਅਰਜਨ ਸਾਹਿਬ ਮਹਾਰਾਜ ਇਸ ਪਵਿੱਤਰ ਸ਼ਬਦ ਦੇ ਆਰੰਭ ਵਿੱਚ ਹਰੀ ਗੁਰੂ ਦੇ ਚਰਨਾਂ ਨੂੰ ਆਪਣੇ ਹਿਰਦੇ ਵਿੱਚ ਹਿਰਦੈ ਹਿਰਦਾ ਔਰ ਹਿਰਦਾ, ਹਿਰਦੈ ਦਾ ਅਰਥ ਵੀ ਹਿਰਦਾ ਹੈ ਔਰ ਦਾ ਅਰਥ ਵੀ ਹਿਰਦਾ ਹੀ ਹੈ। ਹਰੀ ਪ੍ਰਭੂ ਹਰੀ ਸਰੂਪ ਗੁਰੂ ਦੇ ਚਰਨ ਹਿਰਦੇ ਵਿੱਚ ਧਾਰਨ ਕੀਤੇ। ਹੁਣ ਵਿਚਾਰਨ ਵਾਲੀ ਗੱਲ ਇਹ ਹੈ ਸਾਧ ਸੰਗਤ ਜੀ, ਬਈ ਉਹ ਕਿਹੜੇ ਹਰੀ ਚਰਨ ਹਨ ਜਿਨ੍ਹਾਂ ਨੂੰ ਅਸੀਂ ਆਪਣੇ ਹਿਰਦੇ ਵਿੱਚ ਧਾਰਨ ਕਰਨਾ ਹੈ। ਅਤੇ ਇੱਥੇ ਚਰਨ ਦੇ ਅਰਥ ਕੀ ਹਨ? ਆਮ ਤੌਰ 'ਤੇ ਚਰਨ ਸ਼ਬਦ ਜੇ ਅਸੀਂ ਅਲੱਗ ਅਲੱਗ ਕੋਸ਼ ਦੇਖਾਂਗੇ, ਡਿਕਸ਼ਨਰੀ ਦੇਖਾਂਗੇ, ਤਾਂ ਉਹਦੇ ਵਿੱਚ ਚਰਨ ਦੇ ਅਰਥ ਪੈਰ ਕੀਤੇ ਹੋਣਗੇ। ਵੈਸੇ ਚਰਨ ਦੇ ਅਰਥ ਕਿਤੇ ਕਿਤੇ ਕਿਸੇ ਸੰਦਰਭ ਵਿੱਚ ਹਿੱਸਾ ਵੀ ਹੁੰਦੇ ਨੇ, ਜਿਵੇਂ ਪਹਿਲਾ ਚਰਨ, ਦੂਜਾ ਚਰਨ, ਪਰ ਆਮ ਤੌਰ 'ਤੇ ਇੱਥੇ ਗੁਰਬਾਣੀ ਵਿੱਚ ਚਰਨ ਜਿਹੜੇ ਸਧਾਰਨ ਵਿਅਕਤੀ ਦੇ ਪੈਰ ਨੇ, ਜਦੋਂ ਗੁਰੂ ਦੀ ਗੱਲ ਆਵੇਗੀ ਤੇ ਸਤਿਕਾਰ ਵਜੋਂ ਉੱਥੇ ਸ਼ਬਦ ਚਰਨ ਵਰਤਿਆ ਜਾਂਦਾ ਹੈ। ਹੁਣ ਗੁਰੂ ਸਰੂਪ ਸਾਧ ਸੰਗਤ ਜੀ, ਸਿਰਫ ਗੱਲ ਸਮਝਣ ਵਾਸਤੇ ਮੈਂ ਬੇਨਤੀ ਕਰਾਂ ਵੀ ਇੱਥੇ ਚਰਨ ਦੇ ਅਰਥ ਕੀ ਨੇ। ਕਈ ਵਾਰ ਸਾਨੂੰ ਭੁਲੇਖਾ ਲੱਗਦਾ ਹੈ ਨਾ, ਤਾਂ ਹੀ ਅਸੀਂ
ਕਈ ਵਾਰਾਂ ਮੱਥਾ ਟੇਕ ਕੇ ਤੇ ਫਿਰ ਪਿੱਛੋਂ ਦੀ ਆ ਕੇ ਜਿਸ ਪਾਲਕੀ ਪੀੜਾ ਸਾਹਿਬ ਤੇ ਸਤਿਗੁਰੂ ਜੀ ਦਾ ਪਵਿੱਤਰ ਪਾਵਨ ਪ੍ਰਕਾਸ਼ ਹੋਇਆ ਹੁੰਦਾ ਹੈ, ਅਸੀਂ ਉਸ ਪੀੜਾ ਸਾਹਿਬ ਦੇ ਪਾਵਿਆਂ ਨੂੰ ਵੀ ਕਈ ਵਾਰਾਂ ਇਸ ਤਰ੍ਹਾਂ ਹੱਥ ਲਾ ਕੇ ਫਿਰ ਮੱਥੇ ਨੂੰ ਲਾਉਂਦੇ ਹਾਂ, ਜਾਂ ਕਈ ਵਾਰਾਂ ਤੇ ਕੁਛ ਸ਼ਰਧਾਲੂਆਂ ਨੂੰ ਉਹਨਾਂ ਪਾਵਿਆਂ ਨੂੰ ਘੁੱਟਦੇ ਹੋਏ ਵੀ ਵੇਖਿਆ ਗਿਆ ਹੈ। ਉਹਨਾਂ ਦੀ ਭਾਵਨਾ ਤੇ ਕੋਈ ਸ਼ੱਕ ਨਹੀਂ, ਉਹਨਾਂ ਦੀ ਭਾਵਨਾ ਬੜੀ ਚੰਗੀ ਹੈ, ਪਰ ਕਿਉਂਕਿ ਮੈਂ ਚੌਂਕੀਦਾਰ ਹਾਂ ਲਿਹਾਜ਼ਾ ਸ਼ਬਦ ਵਿਚਾਰ ਦੀ ਮੈਨੂੰ ਤੁਸੀਂ ਜ਼ਿੰਮੇਵਾਰੀ ਦਿੱਤੀ ਹੈ, ਇਸ ਲਈ ਇੱਥੇ ਮੇਰਾ ਨੈਤਿਕ ਫਰਜ਼ ਬਣ ਜਾਂਦਾ ਹੈ ਵੀ ਇਹਨੂੰ ਮੈਂ ਤੁਹਾਡੇ ਸਾਹਮਣੇ ਗੁਰਬਾਣੀ ਦੀ ਰੋਸ਼ਨੀ ਵਿੱਚ ਦੱਸਣ ਦਾ ਯਤਨ ਕਰਾਂ ਵੀ ਗੁਰੂ ਦੇ ਹਰੀ ਦੇ ਚਰਨ ਵਾਸਤਵ 'ਚ ਹੈ ਕੀ ਨੇ। ਇਹ ਭੁਲੇਖਾ ਕਿਉਂ ਲੱਗਦਾ? ਅਸੀਂ ਜਿਹੜੇ ਸਿੱਖ ਕਮਿਊਨਿਟੀ ਦੇ ਲੋਕ ਹਾਂ, ਸਾਨੂੰ ਤੇ ਬਹੁਤ ਜ਼ਿਆਦਾ ਪੜ੍ਹਨਾ ਚਾਹੀਦਾ ਹੈ, ਸਾਡੇ ਤੇ ਸਾਰਿਆਂ ਦੇ ਸਿਰਾਣੇ ਡਿਕਸ਼ਨਰੀ ਪਈ ਹੋਣੀ ਚਾਹੀਦੀ ਹੈ। ਬਾਕੀ ਕਮਿਊਨਿਟੀਜ਼ ਦੇ ਮੁਕਾਬਲੇ ਸਾਨੂੰ ਜ਼ਿਆਦਾ ਪੜ੍ਹਨਾ ਚਾਹੀਦਾ। ਕਿਉਂ ਜੀ? ਕਿਉਂਕਿ ਸਾਡੇ ਤੇ ਇੱਥੇ ਗੁਰੂ ਵੀ ਸ਼ਬਦ ਹੀ ਹੈ। ਸਾਧਾਰਨ ਲੋਕ ਲਿਟਰੇਚਰ ਨੂੰ ਸਾਹਿਤ ਕਹਿ ਦਿੰਦੇ ਨੇ, ਸਾਡੇ ਇੱਥੇ ਵਾਹ ਵਾਹ ਬਾਣੀ ਨਿਰੰਕਾਰ ਆਖਰ ਲਿਪੀ ਵਿੱਚ ਲਿਖੀ ਗਈ ਹੈ, ਸ਼ਬਦਾਂ ਵਿੱਚ ਲਿਖੀ ਗਈ ਹੈ। ਇਸ ਲਈ ਉਹ ਸ਼ਬਦ ਸਾਨੂੰ ਕੀ ਉਪਦੇਸ਼ ਦਿੰਦੇ ਨੇ, ਉਹਨਾਂ ਸ਼ਬਦਾਂ ਦੇ ਮੀਨਿੰਗ ਕੀ ਨੇ, ਇਹ ਸਿੱਖ ਲਈ ਸਮਝਣਾ ਬੜਾ ਜ਼ਰੂਰੀ ਹੈ। ਹੁਣ ਕਿਉਂਕਿ ਜਦੋਂ ਅਸੀਂ ਸਮਝਣਾ ਹੈ, ਸਿੱਖਣਾ ਹੈ, ਦੋ ਤਰ੍ਹਾਂ ਦੀ ਮੁਸ਼ਕਤ ਹੁੰਦੀ ਹੈ। ਜਿੰਨੇ ਕੁ ਸਰੀਰ ਇੱਥੇ ਬੈਠੇ ਹੋ, ਜਾਂ ਮੈਨੂੰ ਪਤਾ ਲੱਗਾ ਕੁਝ ਸਰੀਰ ਦੂਰ ਬੈਠੇ ਵੀ ਸੁਣਦੇ ਨੇ, ਇਸ ਸਥਾਨ ਨਾਲ ਜੁੜੇ ਹੁੰਦੇ ਨੇ, ਮੇਰੀ ਸਾਰਿਆਂ ਨੂੰ ਬੇਨਤੀ ਹੈ ਵੀ ਸੁਰ ਤੇ ਜ਼ੋਰ ਦੇ ਕੇ ਬੇਨਤੀ ਸੁਣਿਓ। ਦੋ ਤਰ੍ਹਾਂ ਦੀ ਮੁਸ਼ਕਤ ਹੁੰਦੀ ਹੈ, ਇੱਕ ਸਰੀਰਕ, ਇੱਕ ਮਾਨਸਿਕ। ਜਦੋਂ ਕੋਈ ਬੰਦਾ ਕੰਪਿਊਟਰ ਤੇ ਕੰਮ ਕਰਨ ਵਾਲਾ, ਕੋਈ ਬੰਦਾ ਕਿਸੇ ਦਫ਼ਤਰ ਵਿੱਚ ਲਿਖਤ ਪੜ੍ਹਤ ਦਾ ਕੰਮ ਕਰਨ ਵਾਲਾ, ਕਲਰਕ ਦੀ ਜੌਬ ਕਰਨ ਵਾਲਾ, ਸ਼ਾਮ ਨੂੰ ਆ ਕੇ ਤੇ ਛੇਤੀ ਛੇਤੀ ਸੋਫੇ ਦੇ ਉੱਤੇ ਢੇਰੀ ਹੋ ਜਾਂਦਾ ਹੈ, ਮੈਨੂੰ ਚਾਹ ਦਾ ਇੱਕ ਕੱਪ ਲਿਆ ਦਿਓ, ਮੈਂ ਥੱਕ ਗਿਆ। ਤੇ ਤੁਸੀਂ ਕਦੀ ਵਿਚਾਰਿਆ ਵੀ ਉਹਨੇ ਕਈ ਲੈ ਕੇ ਨੱਕੇ ਥੋੜ੍ਹਾ ਮੋੜੇ ਨੇ, ਨਾ ਉਹਨੇ ਕੋਈ ਟੋਕਾ ਕੀਤਾ, ਉਤਰਾ ਕੀਤਾ, ਉਹ ਕਿਵੇਂ ਥੱਕ ਗਿਆ? ਖਿਮਾ ਕਰਨਾ, ਮਾਨਸਿਕ ਤੌਰ ਤੇ ਵੀ ਥਕਾਵਟ ਹੁੰਦੀ ਹੈ। ਮੈਡੀਕਲ ਸਾਇੰਸ ਵਾਲੇ ਤੇ ਇੱਥੋਂ ਤੱਕ ਕਹਿੰਦੇ ਨੇ ਵੀ 8 ਘੰਟੇ ਕਈ ਫੜ ਕੇ ਮੁਸ਼ਕਤ ਕਰਨ ਨਾਲ ਜਿੰਨੀ ਥਕਾਵਟ ਹੁੰਦੀ ਹੈ, ਓਨੀ 1 ਘੰਟਾ ਤੁਹਾਨੂੰ ਬੋਲਣ ਨਾਲ ਤੁਹਾਡੇ ਅੰਦਰ ਟੁੱਟ ਭੱਜ ਹੁੰਦੀ ਹੈ। ਐਸਾ ਮੈਂ ਨਹੀਂ ਕਹਿੰਦਾ, ਐਸਾ ਉਹ ਕਹਿੰਦੇ ਨੇ ਜਿਹੜੇ ਐਕਸਪਰਟ ਨੇ। ਹੁਣ ਜਿਹੜੀ ਮੈਂ ਬੇਨਤੀ ਕਰਨੀ ਚਾਹੁੰਦਾ, ਕਿਉਂਕਿ ਗੁਰਬਾਣੀ ਸਮਝ ਆਉਂਦੀ ਹੈ ਦਿਮਾਗੀ ਮੁਸ਼ਕਤ ਕਰਨ ਨਾਲ, ਤੇ ਦਿਮਾਗੀ ਮੁਸ਼ਕਤ ਕੁਝ ਵਿਰਲੀਆਂ ਰੂਹਾਂ ਨੂੰ ਛੱਡ ਕੇ ਅਸੀਂ ਕਰਨਾ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਵੀ ਸਾਨੂੰ ਬੜਾ ਸੌਖਾ ਜਿਹਾ ਕੋਈ ਧਰਮ ਦਿੱਤਾ ਜਾਏ ਤੇ ਅਸੀਂ ਜਾਈਏ, ਮੱਥਾ ਟੇਕੀਏ, ਪਰਿਕਰਮਾ ਕਰੀਏ ਤੇ ਬੜੀ ਨਿਮਰਤਾ ਨਾਲ ਅੱਖਾਂ ਮੀਟ ਕੇ ਤੇ ਅਸੀਂ ਆਖੀਏ ਵੀ ਮਹਾਰਾਜ ਸਾਡੀ ਹਾਜ਼ਰੀ ਪ੍ਰਵਾਨ ਕਰ ਲੈਣੀ, ਤੇ ਸਾਡੀ ਹਾਜ਼ਰੀ ਪ੍ਰਵਾਨ ਹੋ ਜਾਏ ਬਈ ਏਦਾਂ ਕਿੱਦਾਂ ਹੋ ਜਾਏਗਾ? ਸਕੂਲ ਵਿੱਚ ਜਾ ਕੇ ਉਹਦੇ ਵਿੱਚ ਗੇੜਾ ਮਾਰ ਕੇ ਬਾਹਰ ਆਉਣ ਨਾਲ ਕਿਸੇ ਨੂੰ ਕੋਈ ਡਿਪਲੋਮਾ ਡਿਗਰੀ ਨਹੀਂ ਮਿਲਦੀ। ਇਸੇ ਪ੍ਰਕਾਰ ਸਤਿਗੁਰ ਨੂੰ ਸਭ ਕੋ ਦੇਖ ਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋ ਵਈ ਜਿਚਰ ਸ਼ਬਦ ਨਾ ਕਰੇ ਵਿਚਾਰ। ਭਾਈ ਸ਼ਬਦ ਦੀ ਵਿਚਾਰ ਕਰਨੀ ਪਏਗੀ। ਹੁਣ ਸ਼ਬਦ ਦੀ ਵਿਚਾਰ ਤੋਂ ਕੀ ਮੁਰਾਦ ਹੈ? ਵੀ 3 ਤਰ੍ਹਾਂ ਦੇ ਅਰਥ ਹੁੰਦੇ ਨੇ। ਪਹਿਲੇ ਅਰਥ ਨੇ ਪਦ ਅਰਥ, ਦੂਸਰੇ ਅਰਥ ਨੇ ਸਰਲ ਅਰਥ, ਤੇ ਤੀਜੇ ਅਰਥ ਹੁੰਦੇ ਨੇ ਭਾਵ ਅਰਥ। ਕਈ ਵਾਰਾਂ ਪਦ ਅਰਥ ਬਿਲਕੁਲ ਹੋਰ,
ਤੇ ਭਾਵ ਅਰਥ ਬਿਲਕੁਲ ਹੀ ਜੁਦਾ ਹੁੰਦੇ ਨੇ, ਡੀਪ ਜਾਣਾ ਪੈਂਦਾ। ਹੁਣ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਮੱਥਾ ਟੇਕ ਕੇ ਪਿੱਛੋਂ ਦੀ ਪੀੜਾ ਸਾਹਿਬ ਦੇ ਪਾਵੇ ਨੂੰ ਹੱਥ ਇਸ ਤਰ੍ਹਾਂ ਪੋਟੇ ਲਾ ਕੇ ਏਦਾਂ ਲਾਣਾ, ਏਦਾਂ ਏਦਾਂ ਕਰਨਾ, ਇਹ ਕਿਉਂ ਭੁਲੇਖਾ ਪਿਆ? ਕਿਉਂਕਿ ਹਰੀ ਦੇ ਚਰਨ ਕੀ ਨੇ, ਗੁਰੂ ਦੇ ਚਰਨ ਕੀ ਨੇ, ਇਹ ਸਾਨੂੰ ਸ਼ਾਇਦ ਜਿਸ ਤਰ੍ਹਾਂ ਦੱਸਣਾ ਚਾਹੀਦਾ ਸੀ ਉਸ ਤਰ੍ਹਾਂ ਕਿਸੇ ਨੇ ਦੱਸਿਆ ਨਹੀਂ, ਜਾਂ ਸਾਨੂੰ ਸਮਝ ਨਹੀਂ ਆਈ। ਜਦੋਂ ਸਮਝ ਆ ਜਾਏਗੀ ਫਿਰ ਸਾਨੂੰ ਪਤਾ ਲੱਗ ਜਾਏਗਾ ਵੀ ਹਰੀ ਗੁਰੂ ਦੇ ਵਾਸਤਵ ਚ ਚਰਨ ਕਹਿੰਦੇ ਕਿਨੂੰ ਨੇ। ਸੋ ਅੱਜ ਸਤਿਗੁਰੂ ਜੀ ਨੇ ਬਚਨ ਸ਼ੁਰੂ ਕੀਤਾ, ਹਰ ਹਰ ਚਰਨ ਹਿਰਦੈ ਉਰ ਤਾਰੇ। ਹਰੀ ਦੇ ਚਰਨ ਕੀ ਨੇ ਸਾਧ ਸੰਗਤ ਜੀ, ਜਿਹੜੇ ਹਿਰਦੇ ਚ ਧਾਰਨ ਕਰਨੇ ਨੇ। ਮੰਨ ਲਿਆ ਅਸੀਂ ਇਹਨਾਂ ਨੂੰ ਪ੍ਰੈਕਟੀਕਲ ਕਰਨਾ ਹੋਵੇ ਤੇ ਅਸੀਂ ਹਰੀ ਦੇ ਜਾਂ ਗੁਰੂ ਦੇ ਚਰਨਾਂ ਨੂੰ ਹਿਰਦੇ ਚ ਕਿਵੇਂ ਧਾਰਨ ਕਰ ਸਕਦੇ ਹਾਂ? ਜਦੋਂ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ, ਜੇ ਉਹ ਪ੍ਰੈਕਟੀਕਲ ਕਰਨਾ ਚਾਹੁੰਦੇ ਵੀ ਮੇਰੇ ਪਿਤਾ ਗੁਰੂ ਰਾਮਦਾਸ ਮੇਰੇ ਗੁਰੂ ਨੇ, ਉਹਨਾਂ ਦੇ ਚਰਨ ਮੈਂ ਹਿਰਦੇ ਚ ਧਾਰਨੇ ਨੇ, ਉਹ ਕਿਵੇਂ ਚਰਨਾਂ ਨੂੰ ਪਕੜ ਕੇ ਹਿਰਦੇ ਵਿੱਚ ਅੰਦਰ ਪ੍ਰਵੇਸ਼ ਕਰਦੇ? ਕੀ ਇਹ ਪੋਸੀਬਲ ਹੈ, ਸੰਭਵ ਹੈ? ਇੱਥੇ ਸਾਨੂੰ ਰੁਕ ਕੇ ਜ਼ਰੂਰ ਸੋਚਣਾ ਪਏਗਾ ਵਾਦ ਵਿਵਾਦ ਤੋਂ ਉੱਪਰ ਉੱਠ ਕੇ ਵੀ ਸਤਿਗੁਰੂ ਕਿਹੜੇ ਚਰਨ ਹਿਰਦੇ ਚ ਧਾਰਨ ਕਰਨ ਦੀ ਗੱਲ ਕਰਦੇ ਨੇ। ਹੁਣ ਧਿਆਨ ਦੇਣਾ, ਸੰਖੇਪ ਜੇ ਬਚਨਾਂ ਚ ਗੱਲ ਸਮਝ ਆ ਜਾਏ। ਹਿਰਦੇ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ, ਇੱਕੋ ਪੰਕਤੀ ਦੱਸ ਦਿੰਦੀ ਹੈ ਵੀ ਹਰੀ ਗੁਰੂ ਦੇ ਚਰਨ ਕੀ ਨੇ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਗੁਰੂ ਦੇ ਸਥੂਲ ਚਰਨ ਨਹੀਂ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਗੁਰੂ ਦੇ ਚਰਨ ਨੇ। ਔਰ ਗੁਰੂ ਦਾ ਉਪਦੇਸ਼, ਗੁਰੂ ਦਾ ਸ਼ਬਦ ਹੀ ਸੁਰਤ ਵਿੱਚ ਵਸਾਇਆ ਜਾ ਸਕਦਾ। ਚਰਨ ਜਿਹੜੇ ਨੇ ਉਹ ਤੇ ਅੰਦਰ ਕਿਸੇ ਤਰ੍ਹਾਂ ਪ੍ਰਵੇਸ਼ ਕਰਵਾਏ ਨਹੀਂ ਜਾ ਸਕਦੇ, ਜਿਹੜੇ ਸਥੂਲ ਚਰਨ ਨੇ। ਇਹ ਜਿਹੜਾ ਭੁਲੇਖਾ ਪਿਆ ਵੀ ਹਰ ਥੰਮਲੇ ਨੂੰ ਵੀ ਏਦਾਂ ਕਰਨਾ ਹੈ, ਪੀੜੇ ਨੂੰ ਵੀ ਏਦਾਂ ਕਰਨਾ ਹੈ, ਇਹ ਤਾਂ ਪਿਆ ਵੀ ਅਸੀਂ ਇਹਨੂੰ ਡੀਪ ਗੁਰਬਾਣੀ ਨੂੰ ਸਮਝਿਆ ਨਹੀਂ। ਅਸੀਂ ਉਸ ਹਿਸਾਬ ਨਾਲ ਐਕਸਪਲੇਨ ਕੀਤਾ ਜਿਹਦੇ ਨਾਲ ਚਲੋ ਉਪਰੋਂ ਉਪਰੋਂ ਜਿੱਦਾਂ ਲਹਿਰਾਂ ਪਕੜੀ ਦੀਆਂ ਨੇ ਤੇ ਕਿਸੇ ਸਮੁੰਦਰ ਦੇ ਕਿਨਾਰੇ ਲਹਿਰਾਂ ਪਕੜ ਕੇ ਬਾਹਰ ਆ ਜਾਈਏ ਤੇ ਕੁਝ ਪ੍ਰਾਪਤ ਨਹੀਂ ਹੁੰਦਾ। ਪ੍ਰਾਪਤ ਕਰਨ ਲਈ ਉਹ ਸਾਗਰ ਦੇ ਵਿੱਚ ਗੋਤਾਖੋਰ ਬਣ ਕੇ ਥੱਲੇ ਜਾਣਾ ਪੈਂਦਾ, ਫਿਰ ਕੁਝ ਪ੍ਰਾਪਤ ਹੁੰਦਾ। ਹੁਣ ਮੈਂ ਫਿਰ ਬੇਨਤੀ ਕਰਾਂ, ਗੁਰੂ ਦਾ ਸ਼ਬਦ, ਗੁਰੂ ਦਾ ਉਪਦੇਸ਼ ਹੀ ਹਰੀ ਗੁਰੂ ਦੇ ਚਰਨ ਨੇ। ਭਾਵ ਇਹ ਕਿ ਸਿੱਖ ਨੇ ਗੁਰੂ ਦੇ ਉਪਦੇਸ਼ ਨੂੰ, ਗੁਰੂ ਦੇ ਸ਼ਬਦ ਨੂੰ, ਤੁਸੀਂ ਇੰਜ ਕਹਿ ਲਓ ਵੀ ਗੁਰਬਾਣੀ ਨੂੰ, ਗੁਰਮੰਤਰ ਨੂੰ, ਮੂਲ ਮੰਤਰ ਨੂੰ, ਮੁੱਢਲੇ ਗੁਰਮਤ ਦੇ ਸਿਧਾਂਤਾਂ ਨੂੰ ਚੇਤੇ ਵਿੱਚ ਰੱਖਣਾ ਹੈ। ਚੇਤੇ ਵਿੱਚ ਜਿੱਥੇ ਵੀ ਸਿੱਖ ਵਿਚਰੇ ਉਹਨੂੰ ਇਹ ਚੇਤਾ ਹੋਵੇ ਵੀ ਮੇਰੇ ਗੁਰੂ ਦਾ ਹੁਕਮ ਹੈ ਬਈ ਤੂੰ ਕਿਰਤ ਕਰਨੀ ਹੈ, ਪਰ ਉਸ ਕਿਰਤ ਤੋਂ ਪਹਿਲਾਂ ਵਰਡ ਲਾਇਆ ਧਰਮ ਦੀ ਕਿਰਤ ਕਰਨੀ ਹੈ, ਚੀਟ ਨਹੀਂ ਕਰਨਾ ਕਿਸੇ ਨੂੰ, ਹੇਰਾ ਫੇਰੀ ਨਹੀਂ ਕਰਨੀ, ਬੇਈਮਾਨੀ ਨਹੀਂ ਕਰਨੀ। ਮੇਰੇ ਗੁਰੂ ਦਾ ਉਪਦੇਸ਼ ਹੈ, ਉਹਦੇ ਸਾਹਮਣੇ ਕੋਈ ਧਨ ਆ ਗਿਆ ਹੈ, ਕੋਈ ਤਨ ਆ ਗਿਆ ਹੈ ਤੇ ਉਹਨੂੰ ਤੱਕਣ ਲੱਗਿਆ ਉਹਦੇ ਮਨ ਵਿੱਚ ਮੈਲ ਨਾ ਆਵੇ ਵੀ ਇਹ ਬੰਗਲਾ ਕਿਸੇ ਤਰ੍ਹਾਂ ਮੇਰਾ ਹੋ ਜਾਏ, ਇਹਨੂੰ ਮੈਂ ਭੋਗ ਲਾਂ, ਇਹ ਤਨ ਮੈਂ ਭੋਗ ਲਵਾਂ, ਉਹਦੇ ਮਨ 'ਚ ਮੈਲ ਨਾ ਆਵੇ। ਉਸ ਵੇਲੇ ਉਹਨੂੰ ਚੇਤਾ ਆ ਜਾਏ ਵੀ ਮੇਰੇ ਗੁਰੂ ਦਾ ਹੁਕਮ ਨਹੀਂ ਹੈ। ਇਹ ਮਾਨੋ ਇਹਨੇ ਆਪਣੇ ਹਰੀ ਗੁਰੂ ਦੇ ਚਰਨ ਹਿਰਦੇ ਵਿੱਚ ਧਾਰਨ ਕਰ ਲਏ ਨੇ, ਉਹਨਾਂ ਨੂੰ ਘੁੱਟ ਕੇ ਪਕੜ ਲਿਆ। ਹਿਰਦੇ ਚਰਨ ਸ਼ਬਦ ਸਤਿਗੁਰ ਕੋ, ਬਚਨ ਗੁਰੂ ਜੋ ਪੂਰਾ ਕੀਆ, ਮੈਂ ਛੀਂਕ ਗਾਂਠੜੀ ਬੰਧਾ। ਜਿਹੜਾ ਬਚਨ ਮੈਨੂੰ ਪੂਰੇ ਗੁਰੂ ਨੇ ਕੀਤਾ, ਉਪਦੇਸ਼ ਕੀਤਾ, ਮੈਂ ਛੀਂਕ ਗਾਂਠੜੀ, ਮੈਂ ਆਪਣੇ ਪੱਲੇ ਦੇ ਨਾਲ ਉਹਨੂੰ ਕੁੱਟ ਕੇ ਪੀਚ ਨਹੀਂ, ਗੰਢ ਦੇ ਕੇ ਬੰਨ ਲਿਆ ਵੀ ਤੇਰਾ ਇਹ ਸ਼ਬਦ
रूपी उपदेश मैं छड़ना नहीं, मैं हर वेले इनू चेता रखना है, अपनी सुरत विच वसाना है। नहीं तो फिर इस तरह के फिर कई होर आहिस्ता आहिस्ता फिर वहम कर्म कांड इस तरह के निरार्थक कर्म जेड़े ने वह साढ़े धर्म स्थाना ते भी होन लग पैंदे ने। उन्हां नू शुरू करना बड़ा आसान हुंदा है, पर जदों उन्हां नू फिर रोकण दी नौबत आउंदी है ते बहुत वड्डे वाद विवाद शुरू हो जांदे ने। इसलिए गुरमत नू डीपली समझना बहुत जरूरी है। हर हर चरण हृदय उर तारे, सिमर स्वामी सतगुर अपना कार्य सफल हमारे। मैं अपने स्वामी अकाल पुरख नू गुरु नू चेता कर करके अपने सारे कार्य सफल कर लेना। हुण एक ते ए हो गया भई गुरु कोल आउना ते अपनी रिक्वायरमेंट दसनी, ते रिक्वायरमेंट साडी सिखां दी की है, कुड़ी आईलेट्स कर रही है बैंड आ जाण, मुंडे दा ग्रीन कार्ड लगी है फाइल वो ग्रीन कार्ड हो जाए। आम तौर ते साडी रिक्वायरमेंट इस तरह की है, आ कारज हो जाए आओ कारज हो जाए, इनू असी कहने आ भी साडे कारज हो जाण, सतगुरु अगे अरदास करी वो भी हुंदे ने। पर असल विच सिख दे कारज की ने भी वो मनुखता दा सेवादार है, सिमर सिमरना है, पर उदे नाल नाल उदे कुछ नैतिक फर्ज ने। कारज सफले कदों होणगे जदों वो कारज करेगा। किस तरह एक बहुत वड्डा प्रसिद्ध डॉक्टर है, मान लिया भी तुहाडी इस वैली विच कोई बहुत वड्डा हार्ट स्पैशलिस्ट है, वह सवेरे सवेरे उठ के गुरसिख है, उन्हें इशनान किया है, इशनान करके बस्त्र पा के उन्हें गुटका चुक लिया है, तो जपजी साहब का पाठ कर रहा है। मैं समझने लिए उदाहरण दे रहा, तो वह जेड़े हॉस्पिटल च काम करता उतों फोन आता है भी सिंह साहब एक बड़ा सीरियस मरीज आया है, तो इस वेले इत्थे तुहाडी सख्त जरूरत है क्योंकि हार्ट दे तुसी स्पैशलिस्ट हो और दूजा कोई स्पैशलिस्ट इस वेले अवेलेबल नहीं है, ते तुसी जिन्नी जल्दी हो सके हॉस्पिटल पहुंचो। ते हुण उत्थे उस सिख डाक्टर दा यह तर्क के मैं जपजी पूरी करके आवांगा नहीं ते अवग्या हो जाएगी, उधर एक व्यक्ति की मौत हो सकती है, ते ओ गुटका साहब नू समेट के अदब नाल ते ओ उस मरीज दे कोल पहुंच जाए, ए उदा सिमरन है, ए उदी सेवा है। ए सानू समझना पाएगा भी सानू, तुसी वेखो जदों गुरु हरकिशन साहब दिल्ली गए उत्थे जबा फैल गई, उदों ये जिन्हों आपां उत्थे पंजाब च आम बोली च माता दा रोग कहने ना, इहदा इलाज नहीं सी उदों, नहीं सी हुण ते आ गया। हुण औरंगजेब उत्थे ही बैठा है, उत्थे ही गुरु हरकिशन साहब ने, और ये छूत दा रोग इस तरह दा है भी जेड़े छूत दे रोग नाल तुसी संपर्क च चले गए, उस स्किन दी प्रॉब्लम हुंदी बाहर बरीक बरीक, वह माइक्रोस्कोप नाल दिसदे जेड़े जीव हुंदे ने वह दूसरे तक ट्रांसफर हो जांदे ने, उहदी स्किन दे विच भी वह प्रॉब्लम शुरू हो जांदी सी। हुण उत्थे ही औरंगजेब बैठा, उहनूं कोई फर्क नहीं पैंदा, उत्थे ही गुरु हरकिशन साहब महाराज बैठे ने, वह कमरकसा कर लैंदे ने, वह सिखां नूं नाल लै लैंदे ने, वह सारा सारा दिन संगत जी कहिंदे ने लाशां नाल दिल्ली दीआं गलियां भरियां होईआं सन, बदबू मार दीआं सन और अगां होर बीमारियां फैल रहीआं सन, ते महज 6-7 साल की उम्र शरीरक, ते महाराज सिखां नूं नाल लै लै के वह जिहड़े डेड बॉडीज ने उहनां नूं लिजा रहे ने, संस्कार कर रहे ने, गरीबां नूं भोजन दे रहे ने, बीमारां नूं ढांडस दे रहे ने, दवाई दे रहे ने, ते नहीं ते वह कहिंदे भी आओ सारे आपां इत्थे कट्ठे बैठ के ते
कोई विचार वटांदरा करने आ, सेवा दियां गल्लां करने आ, सिमरन दियां गल्लां करने आ, नहीं हजूर ने प्रैक्टिकल कीता ते अपने फर्ज समझ के उथे दुआले लुकाई दी सेवा कीती। दो सरूप ने वाहगुरु दे, एक निर्गुण एक सरगुण। निर्गुण नू चेते कीता जा सकदा, सरगुण दी सेवा कीती जा सकदी है। रूप दोवें उहदे ने, निर्गुण आप सरगुण पी ओही कला तार जिन सगली मोही। ए प्रैक्टिकल जीवन गुरु साहिबान ने जीविया ते साडे तो उम्मीद कीती। सिर्फ ए नहीं भई असी गुरु अगे आके अरदास करिए भी मेरे फलां फलां कार्ज सवार दे, ते गुरु सवार दे, वो ते सवार दा ही है। इस तरह साडे आले दुआले जिहड़ा वातावरण है, असी उत्थे लोकां दे कार्ज सवारीए, वह परमात्मा दा ही सरूप ने, वह साडे काम आउण, असी उहनां दे काम, बंदा बंदे दा दारू। सिमर स्वामी, असी उत्थे भी अपने स्वामी दे उपदेश नू, शब्द नू सिमरिए, चेता रखिए, ते वह चेता रख के सानू एहसास होवे भी इंसानियत दे प्रति साडे फर्ज की ने। इस तरह साढ़े कार्ज सारयां दे ही रास आ जाणगे। गुरु कोलों भी जो असी कार्ज अरदास बेनती करांगे, वह भी साढ़े, वह भी प्रसन्न होवेगा भई ये मेरी सारी संतान नू अपने भरा समझ के दुख वंडदा है। एक पिता एकस के हम बारक, तू मेरा गुर हाई। हर हर चरण हृदय उर तारे, सिमर स्वामी सतगुर अपना

परमेसर आम तौर ते धार्मिक दुनिया विच पुन कीते जांदे ने, दान कीते जांदे ने, पूजा कीती जांदी। ये तीन कर्मां दा इत्थे जिक्र है। इन्हां नूं मैं तुहाडे तों आग्या लै के थोड़ा थोड़ा खोल दिया। पुन ते पाप दो शब्द ने विपरीत, जिवें हनेरा ते चानण, दिन ते रात, आदर ते अनादर, इस तरह पुन ते पाप। उंज पुन पाप की वक्री वक्री परिभाषा है, पर जे सौखे जे शब्दां च बिल्कुल टू द पॉइंट समझना होवे ना संगत जी, ते साडे वल्लों कीती गई ओ गतिविधि एक्टिविटी जिदे नाल किसे दूसरे नूं तकलीफ पहुंचे, ओ पाप है। मन लिया असी किसे नाल बचन उच्चा कर दिता है, कौड़ा कर दिता है, किसे बचना नाल किसे दा दिल दुखाया है, पाप है। असी कोई गतिविधि इस तरह की कर दिती है जिदे नाल ओनू तकलीफ पहुंची है, पाप है। और तीजा है भी असी ओदे प्रति मन विच बुरा सोच लिया, ओ भी पाप है। ते पुन की है, साडे वल्लों कीती गई कोई इस तरह की किरत जिदे नाल किसे नू शकून मिले, जिदे नाल किसे नू चंगा लगे, भावे ओ मन करके होवे, बचना करके होवे, जां कर्मा करके होवे। यह है आम परिभाषा पाप ते पुन दी। हुण गुरमत विच पुन की है, ते तुसी रोज पढ़दे हो, कल मैं एहो पुन गुण गोबिंद गाए। गुण गुण की ने, यह कहना भी परमात्मा जी तुसी बड़े चंगे हो, तुसी साड़ी परवरिश करदे हो, तुसी ए चलो ओदी सिफत है, ओदे उपकारां दा मैंशन है। असल च ए है भी असी ओदे वर्गे ही हो जाइए। जां कर साधु अंजुली पुन वड्डा है, गुरु दे चरणां विच आ के हथ जोड़ के मत्था टेक, अंजुली दोवें हथ कर, अंजुली साधु साधु गुरु दे सामने, ऐदां पुन वड्डा है। फिर जे बहुत ज्यादा भीड़ नहीं, तेरा शरीर स्वस्थ है, ते डंडे वांगू लम्मा पै जा, कर डंडौत पुन वड्डा है। अच्छा, ये पुन की परिभाषा गुरमत विच निरूपण कीती गई है। दान जेड़ा दसा नवां दी किरत विचों दसवंध कढ़ना है, वो सानू हुक्म है। मुसलमान जकात कढ़दे ने, हिंदू दान कहिंदे ने, कुछ लोग डोनेशन कहिंदे ने, चलो वह वक्री वक्री वर्डिंग है, गल इको ही है। बई किरत करके इंसानियत निमित, धर्म निमित, लोड़वंदा निमित उहदे विचों कुछ हिस्सा कढ़ना, समाज का बोझ चुकना है, समाज ते बोझ बनना नहीं। ये गुरमत ने सानू उपदेश दिता, बई तू समाज दे उत्ते, परिवार दे उत्ते, संसार दे उत्ते, कम्यूनिटी दे उत्ते बोझ बनना नहीं। जिन्ना को बोझ तू चुक सकना है, वह तू चुकना है। साधारण अर्थ हो गए। तो गुरमत दे परपेक विच असल दान की है, दाना सिर दान नाम दान। तू जपना है, किसे होर नू भी तू जपन ला दिता। नानक धूड़ मंगे तिस गुरसिख की, जो आप जपै अवर है नाम जपावे। ते पूजा करन दी विधि हर धर्म दी, हर संपर्दा दी अपनी है। सतसंग जी, साडे इत्थे पूजा की है, हजूर कहिंदे ने पूजा कीचै नाम त्याईऐ, बिन नामे पूज ना होई। नाम जपना ही असल पूजा है। कोई थाली विच समग्री रख के
ਧੂਫ ਥਕਾ ਕੇ ਕੋਈ ਹੋਰ ਇਸ ਤਰ੍ਹਾਂ ਦਾ ਵਲੇਵਾ ਇਕੱਠਾ ਕਰਕੇ ਉਹ ਜਿਹੜਾ ਖਲਜਗਣ ਹੈ ਉਹ ਕਰਨ ਦੀ ਜ਼ਰੂਰਤ ਨਹੀਂ, ਉਹ ਕਰਮ ਕਾਂਡ ਨੇ। ਤੇ ਗੁਰੂ ਬਾਬਾ ਜੀ ਨੇ ਸਾਨੂੰ ਉਪਦੇਸ਼ ਦਿੱਤਾ ਸੀ ਵੀ ਕਰਮ ਧਰਮ ਪਾਖੰਡ ਜੋ ਦਿਸ਼ਾ ਹੈ, ਤਿੰਨ ਜਮ ਜਾ ਗਾਤੀ ਲੂਟਾ ਹੈ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿੱਤ ਛੂਟਾ। ਕਰਮ ਧਰਮ ਨਹੀਂ ਕਰਨੇ, ਜਿਹੜੇ ਧਰਮ ਦੇ ਨਾਂ ਤੇ ਤਥਾ ਕਥਿਤ ਕਰਮ ਨੇ ਸਿੱਖ ਨੇ ਉਹ ਨਹੀਂ ਕਰਨੇ। ਨਿਰਵਾਣ ਕੀਰਤਨ ਕਰ, ਨਿਰਵਾਣ ਕੀਰਤਨ ਕੀ ਹੈ? ਆਮ ਤੌਰ ਤੇ ਸਾਨੂੰ ਤੇ ਇੰਨਾ ਪਤਾ ਹੈ ਵੀ ਜਦੋਂ ਇਹ ਭਾਈ ਆਪਣਾ ਪੀੜਾ ਚੁੱਕਦਾ ਹੈ ਫਿਰ ਉਹ ਭਾਈ ਵਾਜੇ ਲੈ ਕੇ ਆ ਜਾਂਦੇ ਨੇ ਤੇ ਉਹ ਖੋਲ ਕੇ ਤੇ ਉਹ ਜਿਹੜਾ ਕਰਦੇ ਨੇ ਉਹ ਨਿਰਵਾਣ ਕੀਰਤਨ ਹੈ। ਨਿਰਵਾਣ ਦੇ ਅਰਥ ਨੇ ਵਾਸ਼ਨਾ ਰਹਿਤ। ਸਾਡੇ ਇਸ ਤਰ੍ਹਾਂ ਵੀ ਆ ਸੰਗਤ ਜਿਹੜਾ ਮਾਨ ਕਰਦੀ ਹੈ ਨਾ, ਆ ਟੋਕਰੀ ਚ ਜਿਹੜੀ ਤੁਸੀਂ ਮਾਇਆ ਪਾਉਂਦੇ ਹੋ, ਇਹ ਕੁਝ ਗੁਰਮੁਖ ਇਹ ਮਾਇਆ ਅੰਗੀਕਾਰ ਨਹੀਂ ਕਰਦੇ। ਉਹ ਵੈਸੇ ਸਾਊਂਡ ਨੇ ਇਕੋਨਮਿਕ ਐਂਗਲ ਤੋਂ, ਉਹ ਧਨ ਦੇ ਪੱਖੋਂ ਉਹਨਾਂ ਦੇ ਕਾਰੋਬਾਰ ਨੇ ਜਾਂ ਲੈਂਡਲੋਰਡ ਨੇ, ਉਹ ਕਹਿੰਦੇ ਵੀ ਚਲੋ ਸਾਨੂੰ ਇਹਦੀ ਜ਼ਰੂਰਤ ਨਹੀਂ, ਉਹ ਚੁੱਕ ਕੇ ਗੋਲਕ ਵਿੱਚ ਪਾ। ਪੰਥ ਵਿੱਚ ਇੱਕ ਸ਼ਬਦ ਪ੍ਰਚਲਿਤ ਹੋ ਗਿਆ, ਇਹ ਨਿਸ਼ਕਾਮ ਨੇ। ਤੋ ਇਹ ਤਿਆਗ ਛੋਟਾ ਨਹੀਂ, ਵੱਡਾ ਤਿਆਗ ਹੈ, ਪਰ ਸਿਰਫ ਇਹ ਚਿੱਲਰ ਤਿਆਗਣ ਨਾਲ ਕੋਈ ਨਿਸ਼ਕਾਮ ਨਹੀਂ ਹੁੰਦਾ। ਨਿਸ਼ਕਾਮ ਦੇ ਅਰਥ ਨੇ ਬਈ ਉਹ ਕੀਰਤਨ ਕਰ ਰਿਹਾ ਤੇ ਉਹਦੀ ਸੁਰਤ ਵਿੱਚ ਇਹ ਵੀ ਨਾ ਹੋਵੇ ਵੀ ਮਹਾਰਾਜ ਮੈਂ ਤੇਰੀ ਰੋਜ਼ ਸਿਫ਼ ਸਲਾਹ ਕਰਨਾ, ਮੈਨੂੰ ਮੁਕਤੀ ਦੇ ਦੇ। ਜੇ ਇੰਨਾ ਕੁ ਸੰਕਲਪ ਵੀ ਮਨ ਚ ਆ ਗਿਆ ਤੇ ਹਜ਼ੂਰ ਕਹਿੰਦੇ ਨੇ ਧਰਮੀ ਧਰਮ ਕਰੈ ਗਵਾਵੈ ਮੰਗੈ ਮੋਖ ਦੁਆਰ। ਮੰਗ ਕੁਛ ਵੀ ਨਹੀਂ ਹੋਣੀ ਚਾਹੀਦੀ, ਇਹਨੂੰ ਨਿਰਵਾਣ ਕਹਿੰਦੇ ਨੇ ਵੀ ਕੁਛ ਨਹੀਂ ਚਾਹੀਦਾ ਜੋ ਤੈਨੂੰ ਚੰਗਾ ਲੱਗੇ। ਤੇਰਾ ਦਿਲ ਕਰੇ ਵੀ ਇਹਨੂੰ ਜੂਨਾ ਵਿੱਚ ਪਾਉਣਾ ਪਾ ਦੇ, ਮੈਨੂੰ ਕੋਈ ਪ੍ਰੋਬਲਮ ਨਹੀਂ। ਤੇਰਾ ਦਿਲ ਕਰੇ ਆਪਣੇ ਚਰਨਾਂ ਚ ਰੱਖਣਾ ਹੈ, ਚਰਨਾਂ ਚ ਰੱਖ ਲੈ, ਜੋ ਤੈਨੂੰ ਚੰਗਾ ਲੱਗੇ ਉਹ ਮੈਨੂੰ ਚੰਗਾ ਲੱਗੇ, ਬਸ। ਇਹ ਨਿਰਵਾਣ ਕੀਰਤਨ ਹੈ ਜਿਹਦੇ ਵਿੱਚ ਕੋਈ ਕਾਮਨਾ ਨਹੀਂ ਗੀ ਕਿਸੇ ਪ੍ਰਕਾਰ ਦੀ। ਨਿਮਕ ਸਿਮਰਤ ਜਿੱਤ ਛੁੱਟ ਹੈ, ਉਹ ਤੇ ਇਹੋ ਜਿਹਾ ਕੀਰਤਨ, ਇਹੋ ਜਿਹੀ ਕਥਾ, ਇਹੋ ਜਿਹਾ ਪਾਠ, ਇਹੋ ਜਿਹੀ ਸੇਵਾ, ਅੱਖ ਚਮਕਣ ਜਿੰਨੇ ਸਮੇਂ ਜਿੰਨੀ ਵੀ ਹੋ ਜਾਏ ਤੇ ਮਨੁੱਖ ਵਿਕਾਰਾਂ ਤੋਂ ਖਲਾਸੀ ਹਾਸਲ ਕਰ ਲੈਂਦਾ। ਮੈਂ ਅਰਜ਼ ਕਰ ਰਿਹਾ ਸਾਂ ਪੁੰਨ ਦਾਨ ਪੂਜਾ ਪਰਮੇਸ਼ਰ ਹਰ ਕੀਰਤ ਤਤ ਵਿਚਾਰੇ। ਸਾਡੇ ਲਈ ਹਰੀ ਦੀ ਕੀਰਤੀ ਕਰਨੀ ਹੀ ਪੁੰਨ ਹੈ, ਹਰੀ ਦੀ ਕੀਰਤੀ ਕਰਨੀ ਹੀ ਦਾਨ ਹੈ, ਹਰੀ ਦੀ ਕੀਰਤੀ ਕਰਨੀ ਹੀ ਸਾਡੀ ਪੂਜਾ ਹੈ। ਸਤਸੰਗ ਜੀ, ਅਸੀਂ ਉਸ ਵਾਹਿਗੁਰੂ ਦੀ ਸਿਫ਼ ਸਲਾਹ ਕਰੀਏ, ਧਰਮ ਦੀ ਕਿਰਤ ਕਰਕੇ ਵੰਡ ਛਕੀਏ ਤੇ ਨਾਮ ਜਪੀਏ। ਇਹ ਤਿੰਨ ਸੂਤਰੀ ਧਰਮ ਆਦੇਸ਼ ਸਾਨੂੰ ਵੱਡੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤਾ। ਘਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਵਕਤ ਸਮਾਂ ਮੈਨੂੰ ਜ਼ਿਆਦੇ ਵਿਸਥਾਰ ਦੀ ਆਗਿਆ ਨਹੀਂ ਦੇ ਰਿਹਾ, ਲਿਹਾਜ਼ਾ ਮੈਂ ਸੰਖੇਪ ਜੀਆਂ ਬੇਨਤੀਆਂ ਕਰਕੇ ਸਮਾਪਤੀ ਵੱਲ ਆਪ ਜੀ ਨੂੰ ਨਾਲ ਲੈ ਕੇ ਤੁਰਾਂ। ਹਰ ਕੀਰਤ ਤਤ ਵਿਚਾਰੇ ਗੁਣ ਗਾਵਤ ਅਤੁੱਲ ਸੁੱਖ ਪਾਇਆ ਠਾਕੁਰ ਅਗੰਮ ਅਪਾਰੇ। ਜਿਹੜਾ ਵਾਹਿਗੁਰੂ ਅਪਹੁੰਚ ਹੈ, ਜਿਸ ਦਾ ਕੋਈ ਪਾਰਾਵਾਰ ਨਹੀਂ ਪਾ ਸਕਦਾ, ਅੰਤ ਨਹੀਂ ਪਾ ਸਕਦਾ, ਉਸ ਦੀ ਸਿਫ਼ ਸਲਾਹ ਕਰਕੇ ਮੈਨੂੰ ਅਣ ਤੋਲਿਆ ਸੁੱਖ ਪ੍ਰਾਪਤ ਹੋ ਗਿਆ, ਉਹ ਸੁੱਖ ਜਿਹੜਾ ਤੋਲਿਆ ਨਹੀਂ ਜਾ ਸਕਦਾ। ਵਾਹਿਗੁਰੂ ਭਾਵ ਬਹੁਤ ਜ਼ਿਆਦਾ ਸੁੱਖ, ਆਤਮਕ ਆਨੰਦ ਕਿਵੇਂ ਪ੍ਰਾਪਤ ਹੋਇਆ? ਗੁਣ ਗਾਵਤ। ਗੁਣ ਕੀ ਨੇ? ਜੀਓ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ, ਅੱਖੀ ਦੇਖੈ ਜੇਵਾ ਬੋਲੈ ਕੰਨੀ ਸੁਰਤ ਸਮਾਏ, ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਲੈ ਖਾਏ, ਜਿਨ ਰਚ ਰਚਿਆ ਤਿਸੈ ਨਾ ਜਾਣੈ ਅੰਧਾ ਅੰਧ ਕਮਾਏ, ਜਾਂ ਭੱਜੈ ਤਾਂ ਠੀਕਰ ਹੋਵੇ ਘਾੜਤ ਘੜੀ ਨਾ ਜਾਏ, ਨਾਨਕ ਗੁਰਬਿਨ ਨਾਹੇ ਪੱਤ
ਪੱਤ ਵਿਣ ਪਾਰ ਨਾ ਪਾਏ। ਉਹਦੀ ਤਾਰੀਫ, ਉਹਦਾ ਸ਼ੁਕਰਾਨਾ, ਮਹਾਰਾਜ ਤੂੰ ਮੇਰਾ ਤਨ ਬਣਾਇਆ, ਉਹਦੇ ਵਿੱਚ ਜਿੰਦ ਪਾਈ, ਫਿਰ ਬੜੀ ਸੋਹਣੀ ਜੀ ਬਣਤਰ ਬਣਾਈ, ਬੜਾ ਸੋਹਣਾ ਮੇਰੀ ਕੱਦ ਕਾਠੀ, ਨੈਣ ਨਕਸ਼, ਰੂਪ ਰੰਗ ਬਖਸ਼ਿਸ਼ ਕੀਤਾ, ਇਹਦੇ ਕੀ ਅਰਥ ਕਰੋਗੇ? ਰੱਖਿਆ ਬਣਤ ਬਣਾਏ, ਤੁਸੀਂ ਕੱਢ ਕੇ ਵੇਖ ਲਓ, ਸੋਹਣੀ ਬਣਤਰ ਬਣਾਈ। ਫਿਰ ਤੂੰ ਹੋਰ ਕਿਰਪਾ ਕੀਤੀ, ਮੈਨੂੰ ਅੱਖਾਂ ਤੋਂ ਦਿਸਦਾ, ਬਹੁਤੇ ਲੋਕਾਂ ਨੂੰ ਦਿਸਦਾ ਹੀ ਨਹੀਂ, ਜਮਾਂਦਰੂ ਅੰਨੇ ਨੇ, ਮੈਨੂੰ ਕੰਨਾਂ ਤੋਂ ਸੁਣਦਾ, ਲੋਕ ਬੋਲੇ ਨੇ, ਜਮਾਂਦਰੂ ਗੂੰਗੇ ਵੀ ਨੇ, ਜਮਾਂਦਰੂ ਲੂਲੇ ਵੀ ਨੇ, ਜਮਾਂਦਰੂ ਲੰਗੜੇ ਵੀ ਨੇ, ਜਮਾਂਦਰੂ ਮਾਨਸਿਕ ਰੋਗੀ ਨੇ, ਪਰ ਮੇਰੇ ਤੇ ਤੂੰ ਕੀ ਤਰਸ ਕੀਤਾ? ਅੱਖੀ ਦੇਖੈ ਜੇਬਾ ਬੋਲੈ ਕੰਨੀ ਸੁਰਤ ਸਮਾਏ। ਇਹ ਤੇ ਮੇਰੇ ਨਾਲ ਤੂੰ ਕੀਤਾ, ਮੈਂ ਕੀ ਕੀਤਾ? ਜਿਨ ਰਚ ਰਚਿਆ ਤਿਸੈ ਨਾ ਜਾਣੈ, ਉਹਨੂੰ ਮੈਂ ਭੁੱਲ ਹੀ ਗਿਆ। ਮੈਂ ਕਿਹਾ ਸ਼ਾਇਦ ਸਭ ਕੁਝ ਆਪੇ ਹੀ ਹੋ ਗਿਆ, ਪਰ ਆਪੇ ਨਹੀਂ ਹੋਇਆ। ਹਰ ਕਿਰਤ ਦਾ ਕੋਈ ਕਰਤਾ ਹੁੰਦਾ, ਤੈਨੂੰ ਈਸ਼ਵਰ ਨੇ ਬਣਾਇਆ, ਸਾਜਿਆ, ਜੀਉ ਪਾਏ ਤਨ ਸਾਜਿਆ, ਜਾਂ ਭੱਜੈ ਤਾਂ ਠੀਕ ਕਰੋ। ਹੈ ਜਿਵੇਂ ਮਿੱਟੀ ਦਾ ਭਾਂਡਾ ਟੁੱਟ ਜਾਏ ਤੇ ਕੋਈ ਫੈਵੀਕੋਲ, ਕੋਈ ਪਦਾਰਥ ਉਹਨੂੰ ਜੋੜ ਨਹੀਂ ਸਕਦਾ, ਉਹਨੂੰ ਚੁੱਕ ਕੇ ਲੋਕ

ਵਿਚਾਰੇ ਜਿਨ੍ਹਾਂ ਨੂੰ ਪਾਰ ਬ੍ਰਹਮ ਨੇ ਆਪਣੇ ਬਣਾ ਲਿਆ ਹੈ, ਉਹਨਾਂ ਦਾ ਫਿਰ ਸਧਾਰਨ ਅਰਥ ਨੇ ਵੀ ਕੋਈ ਲੇਖੇ ਆਦਿਕ ਦੀ ਵਿਚਾਰ ਨਹੀਂ ਉਹ ਕਰਦਾ। ਹੁਣ ਬੜਾ ਸੌਖਾ ਤਰੀਕਾ ਹੈ ਬਈ ਅਸੀਂ ਆਪਣੇ ਮਨ ਵਿੱਚ ਇਹ ਸਮਝ ਲਈਏ ਵੀ ਸਾਨੂੰ ਪਾਰ ਬ੍ਰਹਮ ਨੇ, ਗੁਰੂ ਨੇ ਆਪਣਾ ਬਣਾ ਲਿਆ ਹੈ ਤੇ ਹੁਣ ਸਾਡਾ ਤੇ ਲੇਖਾ ਹੋਣਾ ਹੀ ਨਹੀਂ। ਉਹਨੂੰ ਵੀ ਪੁੱਛੀਏ ਨਾ ਵੀ ਤੂੰ ਸਾਨੂੰ ਆਪਣਾ ਬਣਾ ਲਿਆ ਹੈ ਕਿ ਨਹੀਂ। ਆਪਣੇ ਪਤਾ ਕਿਸ ਤਰ੍ਹਾਂ ਦੇ ਹੁੰਦੇ ਨੇ, ਆਪਣੇ ਵਰਗੇ ਹੀ ਹੁੰਦੇ ਨੇ, ਪੁੱਤਰ ਪਿਓ ਵਰਗਾ ਹੁੰਦਾ ਹੈ। ਮੈਨੂੰ ਡਾਢਾ ਚੇਤਾ ਹੈ ਵੀ ਉਧਰੋਂ ਗੁਜਰਾਂ ਵਾਲੇ ਜ਼ਿਲ੍ਹੇ ਚੋਂ ਉੱਠ ਕੇ ਇੱਧਰ ਆਏ ਕਰਨਾਲ ਦੇ ਇਲਾਕੇ ਚ, ਤੇ ਵਿਰਕ ਭਾਈਚਾਰਾ ਸਾਡਾ ਉੱਥੇ ਬੈਠਾ ਤੇ ਉਹ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਆਏ ਤੇ ਉਹ ਸਪੀਚ ਸੀ ਉਹਨਾਂ ਦੀ, ਤੇ ਬਾਅਦ ਚ ਉਹਨਾਂ ਨੂੰ ਕਹਿਣ ਲੱਗੇ ਸੰਤ ਜੀ ਅਸੀਂ ਨਵਾਬ ਕਪੂਰ ਸਿੰਘ ਦੇ ਵੰਸ਼ਜ ਆ। ਤੇ ਉਹ ਬੜੇ ਨਤੜਕ ਸਨ, ਉਹ ਕਹਿਣ ਲੱਗੇ ਵੀ ਤੁਹਾਡੀ ਸ਼ਕਲ ਕਪੂਰ ਸਿੰਘ ਨਾਲ ਨਹੀਂ ਮਿਲਦੀ, ਕਿਉਂ ਕੇਸ ਕੱਟੇ ਹੋਏ ਸਨ ਬਹੁਤਿਆਂ ਦੇ, ਵੀ ਤੁਸੀਂ ਲੱਗਦੇ ਨਹੀਂ ਕਪੂਰ ਸਿੰਘ ਵਰਗੇ। ਵੀ ਪੁੱਤਰ ਜਿਹੜਾ ਪਿਓ ਵਰਗਾ ਲੱਗਣਾ ਚਾਹੀਦਾ ਤੇ ਆਪਣੇ ਤੇ, ਫਿਰ ਆਪਣਿਆਂ ਦੀ ਤੇ ਸ਼ਕਲ ਵੀ ਆਪਣੇ ਵਰਗੀ ਹੁੰਦੀ ਏ, ਅਕਲ ਵੀ ਆਪਣੇ ਵਰਗੀ ਹੁੰਦੀ ਏ। ਪਾਰ ਬ੍ਰਹਮ ਵਰਗੇ ਅਸੀਂ ਹੋ ਜਾਈਏ, ਉਹ ਨਿਰਭਉ ਹੈ, ਉਹ ਨਿਰਵੈਰ ਹੈ, ਹਾਂਜੀ ਉਸ ਤਰ੍ਹਾਂ ਦੇ ਹੋ ਜਾਈਏ, ਫਿਰ ਤੇ ਸਾਡਾ ਕੋਈ ਲੇਖਾ ਨਹੀਂ ਵਿਚਾਰਿਆ ਜਾਣਾ। ਤੇ ਜੇ ਸਾਡੀਆਂ ਕਰਤੂਤਾਂ ਉਹਦੇ ਤੋਂ ਜੁਦਾ ਨੇ ਤੇ ਮੈਨੂੰ ਖਿਮਾ ਕਰਨਾ, ਫਿਰ ਇਹ ਆਪਣੇ ਮਨ ਨੂੰ ਤਸੱਲੀ ਦੇਣ ਵਾਲੀ ਗੱਲ ਏ, ਫਿਰ ਠੀਕ ਹੈ, ਕੌਣ ਰੋਕਦਾ। ਨਾਮ ਰਤਨ ਸੁਣ ਜਪ ਜਪ ਜੀਵਾਂ, ਹਰ ਨਾਨਕ ਕੰਠ ਮਜਾਰੇ। ਨਾਮ ਰਤਨ, ਵਾਹਿਗੁਰੂ ਦਾ ਰਤਨਾਂ ਤੋਂ ਵੀ ਕੀਮਤੀ ਨਾਮ, ਵਾਹਿਗੁਰੂ ਗੁਰਮੰਤਰ, ਮੂਲ ਮੰਤਰ, ਗੁਰੂ ਉਪਦੇਸ਼, ਗੁਰੂ ਸ਼ਬਦ ਸੁਣ ਸੁਣ ਕੇ। ਸੁਣ ਸੁਣ ਜੀਵਾਂ ਤੇਰੀ ਬਾਣੀ, ਸੁਣ ਸੁਣ ਨਾਮ ਤੁਮਾਰਾ ਪ੍ਰੀਤਮ, ਪ੍ਰਭ ਪੇਖਣ ਕਾ ਚਾਓ। ਨਾਮ ਰਤਨ ਸੁਣ ਜਪ ਜਪ ਜੀਵਾਂ, ਆਤਮਕ ਜੀਵਨ ਜਿਉਣਾ। ਐਸਾ ਨਹੀਂ ਵੀ ਜਿਹੜੇ ਨਾਮ ਨਹੀਂ ਜਪਦੇ ਉਹ ਮਰ ਜਾਂਦੇ ਨੇ, ਮਨਮੁੱਖ ਜ਼ਿਆਦਾ ਜਿਉਂਦੇ ਨੇ। ਇੱਥੇ ਗੱਲ ਸਰੀਰਕ ਜੀਵਨ ਦੀ ਨਹੀਂ ਹੋ ਰਹੀ, ਆਤਮਕ ਜੀਵਨ ਦੀ ਹੋ ਰਹੀ ਹੈ। ਹਰ ਨਾਨਕ ਕੰਠ ਮਝਾਰੇ, ਗੁਰੂ ਅਰਜਨ ਸਾਹਿਬ ਦਾ ਫਰਮਾਨ ਹੈ ਕਿ ਮੈਂ ਤੇ ਕੰਠ ਆਪਣੇ ਗਲੇ ਵਿੱਚ ਹੀ ਉਸ ਨੂੰ ਵਸਾਇਆ ਹੋਇਆ ਹੈ। ਗੁਰੂ ਦੇ ਬਚਨਾਂ ਨੂੰ, ਗੁਰੂ ਉਪਦੇਸ਼ ਨੂੰ, ਗੁਰਬਾਣੀ ਨੂੰ, ਵਾਹਿਗੁਰੂ ਦੇ ਸਿਮਰਨ ਨੂੰ, ਤੇ ਇਸ ਪ੍ਰਕਾਰ ਫਿਰ ਹੁਣ ਮੇਰਾ ਕੋਈ ਲੇਖਾ ਨਹੀਂ ਹੈ। ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਨ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ, ਉਹ ਕਰੇ ਤੇਰਾ ਕਾਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨੋ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ ਘਰ, ਤੇਰਾ ਘਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਸਾਲਾਹ ਤੇਰੀ, ਨਾ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ, ਤੇਰਾ ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ, ਤੁਰ ਕਰਮ ਪਾਇਆ ਤੁਜਿਨ ਕੋ ਸੇ, ਨਾਮ ਹਰ ਕੈ ਲਾਗੇ, ਕਹਿ ਨਾਨਕ ਤੈ ਸੁਖ ਹੋਆ, ਤਿਤ ਘਰਿ ਅਨਾਦ ਵਾਜੇ, ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ।

0: ਸੁਣੀ ਸੱਚੀ ਬਾਣੀ ਸੰਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ ਜੀਓ ਪਿੰਡ ਸਾਬ ਤੇਰੀ ਰਾਸ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਹੋ ਜਾਏ ਤੇਗ ਬਹਾਦਰ ਸਿਮਰਿਆ ਕਰੁਣਾ ਉਹਨੂੰ ਦਿਆ ਵਹਿਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਦੇਗ ਵਾਹੀ ਦੇਗ ਅੰਡਿਟ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਲਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਹਾਸਾਂ ਸੰਗ ਨਿਭਾਈ ਤੇ ਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਛੇ ਰਿਆਏ ਦੇਖ ਤੇਗ ਫਤਿਹ ਬਿਰਦ ਕੀ ਪੈਜ ਬੰਧ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆ ਦੇ ਮਾਨ ਨੇ ਤਾਣਿਆਂ ਦੇ ਤਾਨ ਨੇ ਓਟਿਆਂ ਦੀ ਓਟ ਸੱਜੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਅਭਿਆਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ ਹੁਕਮਨਾਮੇ ਦੀ ਸ਼ਬਦ ਵਿਚਾਰ 6 ਪੌੜੀਆਂ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮੁੱਚੀਆਂ ਸੇਵਾ ਮਨ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਰਤਾਰਤ ਕਰਨਾਈ ਸੰਗਤ ਦੀ ਹਾਜ਼ਰੀ ਤਿਲਫੜ ਭੇਟਾ ਕੀਤੀ ਦਾਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾਂ ਬਖਸ਼ਣੀਆਂ ਰਾਜਵਿੰਦਰ ਕੌਰ ਤੰਦਰੁਸਤੀ ਚੜ੍ਹਦੀ ਕਲ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਦੀ ਸੰਗਤ ਵੱਲੋਂ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰਮਤਿ ਸਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ

ਤਰਨ ਗਗਨ ਨਵ ਖੰਡ ਮਹਿ ਜੋਤ ਸਭ ਰੂਪੀ ਰਹਿਓ ਭਾਰ ਭਨ ਮਥਰਾ ਕਛ ਭੇਦ ਨਹੀਂ ਗੁਰੂ ਅਰਜੁਨ ਪ੍ਰਤਾਖ ਹਰ ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਇ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸ਼ੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਭਾਗੀ ਹੋ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ 'ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਸਤਿਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋ ਗੁਰਸਿੱਖੀ ਜੀ ਨਾਮ ਦਾਨ ਬਖਸ਼ਣ ਇੱਥੇ ਅੰਮ੍ਰਿਤ ਵੇਲੇ ਦੀਵਾਨ ਦੀ ਸੰਪੂਰਨਤਾ ਹੈ ਜੀ ਆਹੁਣ ਪਰਿਵਾਰ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਹਲੇ ਜਾ ਰਹੀ ਹੈ ਪਿੱਤਰ ਬਾਣੀ ਰਾਹੀਂ ਜੁੜਨਾ ਕਰੋ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਪ੍ਰਾਰੰਭ ਹੋਣ ਲੱਗੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਗਉੜੀ ਸੁਖਮਣੀ ਮਹੱਲਾ ਪੰਜਵਾਂ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰੇ ਨਮ ਹੈ ਜੁਗਾਦ ਗੁਰੇ ਨਮ ਹੈ ਸਤਿਗੁਰੇ ਨਮ ਹੈ ਸ੍ਰੀ ਗੁਰਦੇਵੇ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰੋ ਜਾਸ ਬਸੰਪਰ ਏਕੈ ਨਾਮ ਜਪਤਿਆ ਗਣਤਿਆ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਰ ਕਿਨ ਰਾਮ ਨਾਮ ਇੱਕ ਆਖਰ ਕਿਣ ਕਾਗ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਕਾਂਖੀਏ ਕੈ ਦਰਸ ਤਿਹਾਰੋ ਨਾਨਕੁਨ ਸੰਗ ਮੋਹੇ ਅਧਾਰੋ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਬਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਭ ਨਾਮ ਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰ ਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਵਿਘਣ ਨ ਲਾਗੈ ਪ੍ਰਭ ਕੈ ਸਿਮਰਨ ਅਣ ਦਿਨ ਜਾਗੈ ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧ ਕੈ ਸੰਗ ਸਰਵਣ ਧਾਰ ਨਾਨਕ ਕਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿੱਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸੁਨਾਨੀ ਪ੍ਰਭ ਕੈ ਸਿਮਰਨ ਦਰਗੇ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸੁਫਲ ਫਲਾ ਸੇ ਸਿਮਰੇ ਜਿਨੇ ਆਪ ਸਿਮਰਾਏ ਨਾਨਕ ਤਾਂ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਤ੍ਰਿਸਨਾ ਬੁਝਾਏ ਪ੍ਰਭ ਕੈ ਸਿਮਰਨ ਸਭ ਕਿਛ ਸੁਜਾਏ ਪ੍ਰਭ ਕੈ ਸਿਮਰਨ ਆਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਧ ਮਹਿ ਸਮਾਏ ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨ ਕਾ ਦਾਸ ਦਸਨਾ ਪ੍ਰਭ ਕੋ ਸਿਮਰੇ ਸੇ ਤਨਵੰਤੇ ਪ੍ਰਭ ਕੋ ਸਿਮਰੇ ਸੇ ਪਤਵੰਤੇ ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਕੋ ਸਿਮਰੇ ਸੇ ਬੇਮੋਤਾਜੇ ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ ਪ੍ਰਭ ਕੋ ਸਿਮਰੇ ਸੇ ਸੁਖਵਾਸੀ ਪ੍ਰਭ ਕੋ ਸਿਮਰੇ ਸਦਾ ਵਿਨਾਸੀ ਸਿਮਰਨ ਤੇ ਲਾਗੇ ਜਿਨੇ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੇ ਤਨ ਸਦ ਬਲਿਹਾਰੀ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ ਪ੍ਰਭ ਕੋ ਸਿਮਰੇ ਤਨ ਸੁਖ ਵਿਹਾਵੈ ਪ੍ਰਭ ਕੋ ਸਿਮਰੇ ਤਨ ਆਤਮ ਜੀਤਾ ਪ੍ਰਭ ਕੋ ਸਿਮਰੇ ਤਨ ਨਿਰਮਲ ਰੀਤਾ ਪ੍ਰਭ ਕੋ ਸਿਮਰੈ ਤਿਨ ਅਣਦ ਘਨੇਰੇ ਪ੍ਰਭ ਕੋ ਸਿਮਰੇ ਬਸੇ ਹਰ ਨੇਰੇ ਸੰਤ ਕਿਰਪਾ ਤੇ ਅਣਦਿਨ ਜਾਗ ਨਾਨਕ ਸਿਮਰਨ ਪੂਰੇ ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਬੂ ਨਾ ਝੂਰੇ ਪ੍ਰਭ ਕੈ ਸਿਮਰਨ ਆਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿ ਸਮਾਨੀ ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ ਪ੍ਰਭ ਕੈ ਸਿਮਰਨ ਅਣਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨਾ ਪਾਰ ਸਿਮਰੇ ਸੇ ਜਨ ਜਿਨ ਕੋ ਪ੍ਰਮਿਆ ਨਾਨਕ ਤਿਨ ਜਨ ਸਰਣੀ ਪਿਆਰ ਸਿਮਰਨ ਕਰ ਭਗਤ ਪ੍ਰਗਟਾਏ ਅਰ ਸਿਮਰਨ ਲਗ ਬੇਦ ਉਪਾਏ ਹਰ ਸਿਮਰਨ ਭੈ ਸਿਧ ਜਤੀ ਦਾਤੇ ਹਰ ਸਿਮਰਨ ਨੀ ਚੌਂ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ ਧਰਣਾ ਸਿਮਰ ਸਿਮਰ ਹਰ ਕਾਰਨ ਕਰਨ ਹਰ ਸਿਮਰਨ ਕੀਓ ਸਗਲੇ ਆਕਾਰ ਹਰ ਸਿਮਰਨ ਮੈਂ ਆਪ ਨਿਰੰਕਾਰ ਕਰ ਕਿਰਪਾ ਜਿਸ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ ਦੀਨ ਦਰਦ ਦੁਖ ਭੰਜਨਾ ਘੜ ਘੜ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾਥ ਅਸ਼ਟਪਤੀ ਜੈ ਮਾਤ ਪਿਤਾ ਸੁਤਮੀਤ ਨ ਭਾਈ ਮਨੁਹਾ ਨਾਮ ਤੇਰੇ ਸੰਗ ਸੁਹਾਈ ਜੈ ਮਹਾ ਭਿਆਨ ਦੂਤ ਜਮ ਦਲੈ ਤੈ ਕੇਵਲ ਨਾਮ ਸੰਗ ਤੇਰੇ ਚੱਲੈ ਜੈ ਮੁਸਕੁਲ ਹੋਵੇ ਅਤ ਪਾਰੀ ਹਰ ਕੋ ਨਾਮ ਖਿਨ ਮਹਿ ਉਧਾਰੀ ਅਨਕ ਪੁਨੈ ਚਰਨ ਕਰਤ ਨਹੀਂ ਤਰੇ ਹਰ ਕੋ ਨਾਮ ਕੋਟ ਪਾ ਪਰ ਹਰੇ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੁਖ ਹਨੇਰੇ ਸਭ ਸੇਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਸੁਖੀਆ ਲਾ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਸਤਰੇ ਅਨਕ ਮੈ ਰੰਗ ਤਿਖ ਨਾਮ ਬੁਝਾਵੇ ਹਰ ਕਾ ਨਾਮ ਜਪਤ ਅਗਾਵੇ ਜੈ ਮਾਰ ਗਿਓ ਜਾਤਿ ਅਕੇਲਾ ਤੇ ਹਰ ਨਾਮ ਸੰਗੋਤ ਸੁਹੇਲਾ ਐਸਾ ਨਾਮ ਮਨਸਦਾ ਧਿਆਈਏ ਨਾਨਕ ਗੁਰਮੁਖ ਪਰਮ ਗਤ ਪਾਈਐ
ਛੂਟ ਨਹੀਂ ਕੋਟ ਲਖ ਬਾਹੀ, ਨਾਮ ਜਪ ਤੈ ਪਾਰ ਪਰਾਹੀ, ਅਨਕ ਵਿਘਨ ਜਯਾਇ ਸਿੰਘਾਰੇ, ਅਰਕਾ ਨਾਮ ਤਤਕਾਲ ਉਧਾਰੇ, ਅਨਕ ਜੂਣ ਜਨਮੇ ਮਰ ਜਾਮ, ਨਾਮ ਜਪਤ ਪਾਵੇ ਬਿਸਰਾਮ, ਹਉ ਮਹਿਲਾ ਮਲ ਕਬੂ ਨਾ ਧੋਵੇ, ਅਰਕਾ ਨਾਮ ਕੋਟ ਪਾਵ ਖੋਵੇ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਏ ਸਾਧ ਕੈ ਸੰਗ, ਜੈ ਮਾਰ ਕੇ ਗਣੇ ਜਾਏ ਨਾ ਕੋਸਾ, ਅਰਕਾ ਨਾਮ ਉਹਾ ਸੰਗ ਤੋਸਾ, ਜੈ ਪੈਂਡੇ ਮਹਾਂਤ ਗੁਬਾਰਾ, ਅਰਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂੰ, ਅਰਕਾ ਨਾਮ ਤੈ ਨਾਲ ਪਛਾਨੂੰ, ਜੈ ਮਹਾਂ ਭਿਆਮ ਤਪਤ ਬਹੁ ਘਾਮ, ਤੇ ਅਰਕੇ ਨਾਮ ਕੀ ਤੁਮੀ ਉੱਪਰ ਸ਼ਾਮ, ਜਹਾਂ ਤ੍ਰਿਖਾ ਮਣ ਤੋ ਜੇ ਕਰ ਖਾਏ, ਤਹੇ ਨਾਨਕ ਹਰਿ ਹਰਿ ਅੰਮ੍ਰਿਤ ਬਰਖੈ, ਭਗਜਨਾ ਕੀ ਬਰਤਨ ਨਾਮ, ਸੰਜਨਾ ਕੇ ਮਨ ਬਸੁਰਾਮ, ਅਰਕਾ ਨਾਮ ਦਾਸ ਕੀ ਓਟ, ਅਰਕੇ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਰਿਓਖਦ ਸਾਧਕ ਮਾਤਰ, ਜਨ ਕੇ ਰਣਾਮ ਨਿਧਾਨ ਪਰ ਬ੍ਰਹਮ, ਜਨ ਕੀ ਨੋ ਦਾਨ ਮਨ ਤਨ ਰੰਗ ਰਤੇ ਰੰਗ, ਏਕੈ ਨਾਨਕ ਜਨ ਕੈ ਬਿਰਤ ਵਿਵੇਕੇ, ਅਰਕਾ ਨਾਮ ਜਨ ਕੋ ਮੁਕਤ ਜੁਗ, ਤਰਕੇ ਨਾਮ ਜਨ ਕੋ ਤ੍ਰਿਪਤ ਭੁਗਤ, ਅਰਕਾ ਨਾਮ ਜਨ ਕਾ ਰੂਪ ਰੰਗ, ਰਣਾਮ ਜਪਤ ਕਬ ਪਰੇ ਨਾ ਭੰਗ, ਹਰਕਾ ਨਾਮ ਜਨ ਕੀ ਵਡਿਆਈ, ਅਰਕੇ ਨਾਮ ਜਨ ਸੋਭਾ ਪਾਈ, ਹਰਕਾ ਨਾਮ ਜਨ ਕੋ ਭੋਗ ਜੋਗਰ, ਨਾਮ ਜਪਤ ਕਛ ਨਾਹੇ ਬਿਯੋਗ, ਜਨ ਰਾਤਾ ਰਣਾਮ ਕੀ ਸੇਵਾ, ਨਾਨਕ ਪੂਜੇ ਹਰ ਹਰ ਦੇਵਾ, ਹਰ ਹਰ ਜਨ ਕੇ ਮਾਲਕ ਜੀਨਾ, ਹਰ ਤਨ ਜਨ ਕੋ ਆਪ ਪ੍ਰਭ ਦੀਨਾ, ਹਰ ਹਰ ਜਨ ਕੈ ਉੜ ਸੁਤਾਣੀ, ਹਰ ਪ੍ਰਤਾਪ ਜਨ ਅਵਰਣਾ ਜਾਣੀ, ਓਤਪੁਰ ਜਨ ਹਰ ਰਸ ਰਾਤੇ ਸੁਨ ਸਮਾਧ, ਨਾਮ ਰਸ ਮਾਤੇ ਆੜ ਪੈਰ ਜਨ, ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ,

ਨਾਨਕ ਨਾਮੇ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸਾਤਰ ਸਿਮਰਤ ਵਖਿਆਣ ਜੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗਮਨ ਮੱਧੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹਉਮੈ ਬਹੁ ਰਤਨਾ ਸਰੀਰ ਕਟਾਏ ਹਉਮੈ ਕਾ ਰਾਤੀ ਵਰਤ ਨੇਮ ਕਰੇ ਬਹੁ ਭਾਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਏ ਇੱਕ ਵਾਰ ਨਾਉ ਖੰਡ ਪ੍ਰਥਮੀ ਫਿਰੈ ਚਰ ਜੀਵੈ ਮਾਵ ਦਾਤ ਪੀਸਰ ਥੀ ਵੈ ਅਗਨ ਮੈਂ ਹੋਮਤ ਪ੍ਰਾਨ ਕਨਕਸ ਵੈ ਵਰ ਭੂਮ ਦਾਨ ਨਿਓਲੀ ਕਰਮ ਕਰੇ ਬਵਾਸਣ ਜੈਰ ਮਾਰਗ ਸੰਜਮਤ ਸਾਧ ਨਿਮਖ ਨਿਮਖ ਕਰ ਸਰੀਰ ਕੁਟਾਵੇ ਤਉ ਪੀਓ ਮੈਂ ਮੈਲ ਨ ਜਾਵੇ ਅਰਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਣਾ ਤੀਰਥ ਦੇ ਛੁਟੇ ਗੁਰਬ ਗਮਾਨਾ ਮਨ ਤੇ ਹੁਟੈ ਸੋਚ ਕਰੇ ਦਿਨ ਸਿਰ ਰਾਤ ਮਨ ਕੀ ਮਹਿਲ ਨਾ ਤਣ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮਨ ਤੇ ਕਬੂ ਨਾ ਵਿਖਿਆ ਟਰੇ ਜਲ ਧੋਵੇ ਬਹੁ ਦੇ ਅਨੀਤ ਸੁਧ ਕਾਏ ਕਾਚੀ ਭੀਤ ਮਨ ਅਰਕੇ ਨਾਮ ਕੀ ਮੈਂ ਮਾਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ ਬਹੁਤ ਸਿਆਨਪ ਜਮ ਕਾ ਭਉ ਵਿਆਪੇ ਅਣਕ ਯਤਨ ਕਰ ਤ੍ਰਿਸਨਣਾ ਧਰਾਪੈ ਭੇਖ ਅਨੇਕ ਗਣੇ ਬੁਝੈ ਕੋਟਿ ਭਾਵ ਦਰਗੈ ਨਹੀਂ ਸਿਜੈ ਛੂਟ ਸੁਨਾਹੀ ਉਪਿਆਲ ਮੋਹਿ ਵਿਆਪੇ ਮਾਇਆ ਜਾਲ ਵਰ ਕਰਤੂਤ ਸਗਲੀ ਜਮ ਡਾਨੇ ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੈ ਹਰ ਕਾ ਨਾਮ ਜਬ ਦੁਖ ਜਾਏ ਨਾਨਕ ਬੋਲੇ ਸਹਿ ਸੁਭਾਏ ਚਾਰ ਪਦਾਰਥ ਜੇ ਕੋ ਮੰਗੇ ਸਾਜਨਾ ਕੀ ਸੇਵਾ ਲਾਗੇ ਜੇ ਕੋ ਆਪਣਾ ਦੁੱਖ ਮਿਟਾਵੇ ਹਰ ਹਰ ਨਾਮ ਹਿਰਦੇ ਸਦ ਗਾਵੇ ਜੇ ਕੋ ਆਪਣੀ ਸੋਭਾ ਲੋਰੇ ਸਾਧ ਸੰਗ ਹਉਮੈ ਛੋਰੇ ਜੇ ਕੋ ਜਨਮ ਮਰਨ ਤੇ ਡਰੇ ਸਾਜਨਾ ਕੀ ਸਰਣੀ ਪਰਾਏ ਜਿਸ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾਂ ਕਾ ਮਿਟੇ ਬਿਮਾਨ ਆਪਸ ਕੋ ਜੋ ਜਾਣੇ ਨੀਚਾ ਸੋ ਗਣੀਏ ਸਭ ਤੇ ਉੱਚਾ ਜਾਂ ਕਾ ਮਨ ਸਗਲ ਕੀ ਰੀਨਾ ਰਰ ਨਾਮ ਤਿੰਨ ਘੜ ਘੜ ਚੀਨਾ ਮਣ ਆਪਣੇ ਤੇ ਬੁਰਾ ਮਿਟਾਨਾ ਪੇਖੇ ਸਗਲ ਸੇਠ ਸਾਜਨਾ ਸੁਖ ਦੁਖ ਜਨ ਸਮਦਰੇ ਟੇਤਾ ਨਾਨਕ ਪਾ ਪੋਨੇ ਲੇਪਾ ਨਿਰਧਨ ਕੋ ਤਨ ਤੇਰੋ ਨਾਉ ਨਥਾਵੇਂ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾਂ ਕੋ ਦੇਵੋ ਦਾਨ ਕਰਨ ਕਰਾਵਨ ਹਾਰ ਸਵਾਮੀ ਸਗਲ ਘਟਾਂ ਕੇ ਅੰਤਰ ਜਾਮੀ ਆਪਣੀ ਗਤ ਮਿਤ ਜਾਨੋ ਆਪੇ ਆਪਣ ਸੰਗ ਆ ਪ੍ਰਭ ਰਾਤੇ ਤੁਮਰੀ ਉਸਤ ਤੁਮ ਤੇ ਹੋਏ ਨਾਨਕ ਵਰਣਾ ਜਾਣ ਸੁਕੋਏ ਸਰਵ ਧਰਮ ਹੈ ਸ੍ਰੇਸ਼ਠ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਉਦਮ ਪਲਾਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ ਜਹ ਘਟ ਵਸੇ ਅਰਨਾਮ ਸਲੋਕ ਨਿਰਗੁਣ ਆਰੇ ਆਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਵਿਹੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰ ਵਿਗਣ ਮੈਂ ਜਿਨੇ ਉਬਾਰਿਆ ਬਾਰ ਵਸਤਾ ਤੁਝੇ ਪਿਆਰੇ ਦੂਧ ਪਰ ਜੋਬਣ ਭੋਜਨ ਸੁਖ ਸੂਦ ਬਿਰਦ ਭਇਆ ਉਪਰ ਸਾਗ ਸਹਿਨ ਮੁਖ ਅਪਿਆਉ ਬੈਠ ਕਉ ਦੈਣ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ ਬਖਸ਼ ਲੈ ਤੋ ਨਾਨਕ ਸੀ ਜੈ ਜੈ ਪ੍ਰਸਾਦ ਧਾਰੀ ਉਪਰ ਸੁਖ ਬਸੈ ਸੁਤ ਭਰਾਤ ਮੀਤ ਬਣਤਾ ਸੰਗ ਸਹਿ ਜੈ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵ ਕੇ ਅਮੁਲਾ ਜੈ ਪ੍ਰਸਾਦ ਭੋਗੇ ਸਭ ਰਸਾ ਸਗਲ ਸਮਗਰੀ ਸੰਗ ਸਾਤ ਬਸਾ ਦੀਨੇ ਹਸਤ ਪਾਵ ਕਰਨੇ ਤਰਸਨਾ ਤਿਸੇ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੂੜ ਅੰਧ ਵਿਆਪੇ ਨਾਨਕ ਕਾਢ ਲਿਓ ਪ੍ਰਭ ਆਪੇ ਆਦੰਤ ਜੋ ਰਾਖਣ ਆਰ ਤਿਸ ਪ੍ਰੀਤ ਨਾ ਕਰੈ ਗਵਾਰ

ਟਹਿਲ ਪਾਵੇ ਦਰ ਕੇ ਮਾਨ ਤੇ ਸਿਵ ਸਾਰੇ ਮੁਗਦੇ ਜਾਨ ਸਦਾ ਸਦਾ ਭੂਲਨ ਹਾਰ ਨਾਨਕ ਰੱਖ ਨਾਰ ਉਪਾਰ ਰਤਨ ਤਿਆਗ ਕੌਡੀ ਸੰਗ ਰਚੇ ਸਾ ਛੋੜ ਝੂਠ ਸੰਗ ਮਚੇ ਜੋ ਛੱਡਣਾ ਸੋ ਅਤਰ ਕਰਮਾਨੇ ਜੋ ਵਣ ਸੋ ਦੂਰ ਪੁਰਾਣੇ ਛੋੜ ਜਾਏ ਤਿਸ ਕਾ ਸ੍ਰਮ ਕਰੇ ਸੰਗ ਸੁਹਾਈ ਤਿਸ ਪਰ ਹਰੇ ਚੰਦਨ ਲੇ ਪਿਓ ਤਾਰੇ ਤੋਏ ਗਰਦ ਪ੍ਰੀਤ ਭਸਮ ਸੰਗ ਹੋਏ ਅੰਧ ਕੂ ਮੈਂ ਪਤਤ ਬਿਕਰਾਲ ਨਾਨਕ ਕੱਢ ਲਿਓ ਪ੍ਰਭ ਦਿਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾਂ ਕਰੇ ਦਿਨ ਰਾਤ ਬਾਰ ਭੇਖੇ ਅੰਤਰ ਮਲ ਮਾਇਆ ਸ਼ਬ ਸੁਨਾਏ ਕਛ ਕਰੇ ਛੁਪਾਇਆ ਬਾਰ ਗਿਆਨ ਧਿਆਨ ਸੁਨਾਨ ਅੰਤਰ ਵਿਆਪੇ ਲੋ ਸੁਵਾ ਅੰਤਰ ਅਗਨ ਬਾਰ ਤਨ ਸੁਵਾਹ ਗਲ ਪਾਥਰ ਕੈਸੇ ਤਰੇ ਅਥਾ ਜਾਂਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇ ਜਨ ਸਹਿ ਸੁਮਾਤ ਸੁਣ ਅੰਦਾ ਕੈਸੇ ਮਾਰਗ ਪਾਵੇ ਕਰ ਗਏ ਲਿਹੁੜ ਨਿਭਾਵੇ ਕਹਾਂ ਬਜਾਰਤ ਬੂਜੇ ਡੋਰਾ ਅਨਸ ਕਹੀਏ ਤੋ ਸਮਝੇ ਭੋਰਾ ਕਹਾਂ ਬਿਸਨ ਪਦ ਗਾਵੇ ਗੋਂਗਾ ਜਤਨ ਕਰੇ ਤੋ ਪੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਆਸ ਗਵਣ ਕਰਤਾਰ ਕਰਨਾ ਮੈਂ ਦੀਨ ਬੇਨਤੀ ਕਰੇ ਨਾਨਕ ਤੁਮਰੀ ਕਿਰਪਾ ਤਰੈ ਸੰਗ ਸੁਹਾਈ ਸੁਹਾਵੇ ਨਾ ਚੀਤ ਜੋ ਬਰਾਈ ਤਾਂ ਸਿਉ ਪ੍ਰੀਤ ਬਲੂਆ ਕੇ ਗ੍ਰਹਿ ਭੀਤਰ ਵਸੇ ਅਣਦ ਕਿਲ ਮਾਇਆ

ਖੇਤੀ ਜਾਏ ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ ਜਿਉਂ ਕਿਰਪਨ ਕੇ ਨਿਰਾਰਥ ਦਾਮ ਧਨ ਧਨ ਤੇ ਜਨ ਜੈ ਘਟ ਬਸਿਓ ਹਰ ਨਾਉ ਨਾਨਕ ਤਾਂ ਕੈ ਬਲ ਬਲ ਜਾਉ ਰਹਿਤ ਅਵਰ ਕਛ ਅਵਰ ਕਮਾਵਤ ਮਾਨੀ ਪ੍ਰੀਤ ਮੁਖੋਂ ਗੰਢ ਲਾਵਤ ਜਾਨਣ ਹਾਰ ਪ੍ਰਭੂ ਪਰ ਬੀਨ ਬਾਰ ਭੇਖ ਨਾ ਕਾਹੂ ਭੀ ਨਵਰ ਅਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੈ ਜਿਸ ਕੇ ਅੰਤਰ ਬਸੇ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ ਜੋ ਤੁਮ ਭਾਨੇ ਤਿਨ ਪ੍ਰਭ ਜਾਤਾ ਨਾਨਕ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਆਪੇ ਮਾਨੇ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਹ ਭਾਵ ਸਿਆਨਵ ਸਗਲ ਤੇ ਰਹਿਤ ਸਭ ਕਛ ਜਾਣੇ ਆਤਮ ਕੀ ਰਹਿਤ ਜਿਸ ਭਾਵੇ ਤਿਸ ਲੈ ਲੜ ਲਾਏ ਥਣ ਥਨੰਤਰਿਆ ਸੁਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਕਰੀ ਸਲੋਕ

ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛਤੀ ਅੰਮ੍ਰਿਤ ਖਾਹੇ ਤੇ ਠਾਕਰ ਕੋ ਰੱਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆੜ ਪੈਰ ਸਿਮਰੋ ਤਿਸ ਰਸਨਾ ਜੈ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਣ ਜੋਗ ਜੈ ਪ੍ਰਸਾਦ ਪਾਠ ਪਟੰਬਰ ਹੰਢਾਵੇ ਤਿਸੇ ਤਿਆ ਕਤਿਅਵਰ ਲੁਭਾਵੇ ਜੇ ਪ੍ਰਸਾਦ ਸੁਖ ਸੇ ਸੁਈ ਜੈ ਮਨ ਆੜ ਪੈਰ ਤਾਂਕਾ ਜਸ ਗਾਵੀ ਜੈ ਜੈ ਪ੍ਰਸਾਦ ਸਭ ਕੋ ਤੁਝ ਸਭ ਕੋ ਮਾਨੇ ਮੁਖ ਤਾਂ ਕੋ ਜਸ ਰਸਨ ਬਖਾਨੇ ਜੈ ਪ੍ਰਸਾਦ ਤਿਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰ ਕੇ ਮਾਨ ਪਾਵੇ ਨਾਨਕ ਪਾਤ ਸੇਤੀ ਘਰ ਜਾਵੇ ਜੈ ਪ੍ਰਸਾਦ ਅਰੋਗ ਕੰਚਨ ਦੇਹੀ ਲਿਵਲਾਵੋ ਤਿਸ ਰਾਮ ਸੁਨੇਹੀ ਜੈ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਕਹਿਤ ਜੈ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕਰ ਪ੍ਰਭ ਤਾਂਕੇ ਜੈ ਪ੍ਰਸਾਦ ਤੁਝ ਕੋ ਨਾ ਪਹੁੰਚੇ ਮਨ ਸਾਧ ਸਾਧ ਸਿਮਰੋ ਪ੍ਰਭ ਉੱਚੇ ਜੈ ਪ੍ਰਸਾਦ ਪਾਈ ਦੁਰਲੱਭ ਦੇਹੇ ਨਾਨਕ ਤਾਂ ਕੀ ਭਗਤ ਕਰੇ ਹੈ ਜੈ ਪ੍ਰਸਾਦ ਆਪੂਖਨ ਪਹਿਰੀ ਜੈ ਮਨ ਤੇ ਸਿਮਰਤ ਕਿਉਂ ਆਲਸ ਕੀ ਜੈ ਜੈ ਪ੍ਰਸਾਦ ਅਸਵਸਤ ਅਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬਿਸਾਰੀ ਜੈ ਪ੍ਰਸਾਦ ਬਾਗ ਮਿਲਖ ਧਨਾ ਰਾਗ ਪੁਰੇ ਪ੍ਰਭ ਆਪਣੇ ਮਨਾਜਨ ਤੇਰੀ ਮਨ ਬਣਤ ਬਨਾਈ ਉੜਤ ਬੈਠਤ ਸਦ ਤਿਸੇ ਧਿਆਈ

ਜੋ ਜੋ ਕਹੇ ਸੋ ਮੁਕਤਾ ਹੋਏ ਸੁਣ ਮੀਤਾ ਨਾਨਕ ਬਿਨਵੰਤਾ ਸਾਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧ ਕੈ ਸੰਗ ਮਿਟੇ ਅਭਿਮਾਨ ਸਾਧ ਕੈ ਸੰਗ ਪ੍ਰਗਟੈ ਸੋ ਗਿਆਨ ਸਾਧ ਕੇ ਸੰਗ ਬੁਝੇ ਭਰਮ ਨੇਰਾ ਸਾਧ ਸੰਗ ਸਭ ਹੋਤਨ ਮੇਰਾ ਸਾਧ ਕੇ ਸੰਗ ਪਾਏ ਨਾਮ ਰਤਨ ਆਯ

ਸਾਧਕਾ ਸੰਗ ਸਭ ਕੁਲ ਉਦਾਰ ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੇ।

ਆਉਆ ਸੁਹੇਲਾ ਸਾਸੰਗ ਬਿਛੁਰ ਤਰ ਮੇਲਾ ਜੋ ਇੱਛੈ ਸੋਈ ਫਲ ਪਾਵੇ ਸਾਧੂ ਕੈ ਸੰਗ ਨਾ ਬਿਰਥਾ ਜਾਵੇ ਪਾਰ ਬ੍ਰਹਮ ਸਾਧ ਰਿਤ ਵਸੈ ਨਾਨਕ ਕੁਦਰੇ ਸਾਧ ਸੁਨ ਰਸੈ ਸਾਧਕ ਸੰਗ ਸੁਨ ਹਰਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨਾ ਬਣ ਤੇ ਬਿਸਰੇ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੇ ਪ੍ਰਾ ਮੀਠਾ ਸਾਧੂ ਕੈ ਸੰਗ ਘੱਟ ਘੱਟ ਡੀਠਾ

ਕਿਸ ਬਿਨ ਕੋਏ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ। ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲਿਆ ਲੇਪ। ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ। ਬ੍ਰਹਮ ਗਿਆਨੀ ਕੈ ਦ੍ਰਿੜ ਸਮਾਨ ਜੈਸੇ ਰਾਜ ਰੰਗ ਕੋ ਲਾਗੇ ਤੁਲ ਪਵਾਣ। ਬ੍ਰਹਮ ਗਿਆਨੀ ਕੈ ਧੀਰ ਜੇਕ ਜੁੰਬ ਸਦਾ ਕੋ ਖੋਦੇ ਕੋ ਚੰਦਨ ਲੇਪ। ਬ੍ਰਹਮ ਗਿਆਨੀ ਕਾ ਇਹ ਗੁਨਾਉ ਨਾਨਕ ਜਿਉਂ ਪਾਵ ਕਾ ਸਹਿ ਸੁਭਾਉ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲਾਂ ਲਾਗੇ ਜਲਾ। ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾ ਜੈਸੇ ਧਰਿ ਉਪਰ ਆਕਾਸ। ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ। ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ। ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਸਭ ਤੇ ਨੀਚਾ। ਬ੍ਰਹਮ ਗਿਆਨੀ ਸੇਜਨ ਭਏ ਨਾਨਕ ਜਿਨ ਪ੍ਰਵਿਆਪ ਕਰੇ। ਬ੍ਰਹਮ ਗਿਆਨੀ ਸਗਲ ਕੀ ਰੀਨਾਥ ਮਰਸ। ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਇਆ। ਬ੍ਰਹਮ ਗਿਆਨੀ ਤੇ ਕਛ ਬੁਰਾ ਨਾ ਭਇਆ। ਬ੍ਰਹਮ ਗਿਆਨੀ ਸਦਾ ਸਮਦਰਸੀ। ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ। ਬ੍ਰਹਮ ਗਿਆਨੀ ਬੰਧਨ ਤੇ ਮੁਕਤਾ। ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ। ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ। ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਤਿਆਗਤਾ। ਬ੍ਰਹਮ ਗਿਆਨੀ ਕੈ ਮਨ ਪਰਮਾ ਆਨੰਦ, ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ, ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ, ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ, ਬ੍ਰਹਮ ਗਿਆਨੀ ਬ੍ਰਹਮ ਕਾ ਬੇਤਾ, ਬ੍ਰਹਮ ਗਿਆਨੀ ਏਕ ਸੰਗ ਹੇਤਾ। ਬ੍ਰਹਮ ਗਿਆਨੀ ਕੈ ਹੋਇ ਅਚਿੰਤ, ਬ੍ਰਹਮ ਗਿਆਨੀ ਕਾ ਨਿਰਮਲ ਮੰਤ, ਬ੍ਰਹਮ ਗਿਆਨੀ ਜਿਸ ਕਰੇ ਪ੍ਰਭ ਆਪ, ਬ੍ਰਹਮ ਗਿਆਨੀ ਕਾ ਬੜ ਪ੍ਰਤਾਪ, ਬ੍ਰਹਮ ਗਿਆਨੀ ਕਾ ਦਰਸ ਬੜ ਭਾਗੀ ਪਾਈਐ, ਬ੍ਰਹਮ ਗਿਆਨੀ ਕੋ ਬਲ ਬਲ ਜਾਈਐ, ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ। ਬ੍ਰਹਮ ਗਿਆਨੀ ਕੀ ਕੀਮਤ ਨਾਹੇ, ਬ੍ਰਹਮ ਗਿਆਨੀ ਕੇ ਸਗਲ ਮਨ ਮਾਹੇ, ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ, ਬ੍ਰਹਮ ਗਿਆਨੀ ਕੋ ਸਦਾ ਆਦੇਸ਼, ਬ੍ਰਹਮ ਗਿਆਨੀ ਕਾ ਕਥੇ ਨ ਜਾਇ ਅਧਿਆਖਰ, ਬ੍ਰਹਮ ਗਿਆਨੀ ਸਰਬ ਕਾ ਠਾਕੁਰ, ਬ੍ਰਹਮ ਗਿਆਨੀ ਕੀਮਤ ਕੌਣ ਬਖਾਨੇ, ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ, ਬ੍ਰਹਮ ਗਿਆਨੀ ਕਾ ਅੰਤ ਨ ਪਾਰ, ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ। ਬ੍ਰਹਮ ਗਿਆਨੀ ਸਭ ਸ੍ਰੇਸ਼ਟ ਕਾ ਕਰਤਾ, ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਤਾ, ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ, ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ, ਬ੍ਰਹਮ ਗਿਆਨੀ ਅਨਾਥ ਕਾ ਨਾਥ, ਬ੍ਰਹਮ ਗਿਆਨੀ ਕਾ ਸਭ ਉਪਰ ਹਾਥ, ਬ੍ਰਹਮ ਗਿਆਨੀ ਕਾ ਸਗਲ ਆਕਾਰ, ਬ੍ਰਹਮ ਗਿਆਨੀ ਆਪ ਨਿਰੰਕਾਰ। ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ, ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਸਲੋਕ, ਉਰ ਧਾਰੇ ਜੋ ਅੰਤਰ ਨਾਮ, ਸਰ ਮੈਂ ਪੇਖੈ ਭਗਵਾਨ, ਨਿਮਖ ਨਿਮਖ ਠਾਕਰ ਨਮਸਕਾਰੇ, ਨਾਨਕ ਪਰਸ ਸਗਲ ਨਿਸਤਾਰੇ। ਅਸ਼ਟਪਦੀ ਮਿਥਿਆ ਨਾਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ, ਪਰ ਤਿਰਾ ਰੂਪ ਨਾ ਪੇਖਾ ਨੇਤਰ, ਸਾਧਕੀ ਟਹਿਲ ਸੰਤ ਸੰਗ ਹੇਤ, ਕਰਨ ਨਾ ਸੁਣੇ ਕਾਹੂ ਕੀ ਨਿੰਦਾ, ਸਭ ਤੇ ਜਾਣੇ ਆਪਸ ਕੋ ਮੰਦਾ, ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਬਾਸ, ਨਾ ਮਨ ਤੇ ਟਰੇ ਇੰਦਰੀ ਜਿਤ, ਪੰਜ ਦੁਖ ਤੇ ਰਹਿਤ, ਨਾਨਕ ਕੋਟ ਮਦੇ ਕੋ ਐਸਾ ਪਰਸ, ਬੈਸਨੂ ਸੋ ਜਸੀ ਉਪਰ ਸੋ

ਗੋਪਾਲ ਸਭ ਉਪਰੋਪਤ ਸਭ ਉਪਰੋਪਤ ਕਿਰਪਾ ਲਾਭ ਦ੍ਰਿੜ ਅਵਰੇ ਨਾਮ ਜਪਾਵੇ ਨਾਨਕਿਓ ਬੈਸਨੂ ਪਰਮ ਗਤ ਪਾਵੇ ਭਗਵਤੀ ਭਗਵੰਤ ਕਾ ਰੰਗ ਸਗਲ ਤਿਆਗੇ ਦੁਇਟਕਾ ਸੰਗ ਮਨ ਤੇ ਬਿਨਸੇ ਸਗਲਾ ਭਰਮ ਕਰ ਪੂਜੇ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਵੇ ਤਿਸ ਭਗਵਤੀ ਕੀ ਮਾਤੀ ਉਤਮ ਹੋਵੇ ਭਗਵੰਤ ਕੀ ਟਾਲ ਕਰੇ ਨਿਤ ਨੀਤ ਮਾਨ ਤਨ ਅਰਪੇ ਬਿਸਨ ਪ੍ਰੀ ਤਰਕੇ ਚਰਨ ਹਿਰਦੇ ਵਸਾਵੇ ਨਾਨਕ ਸਭ ਭਗਵਤੀ ਭਗਵੰਤ ਕੋ ਪਾਵੇ ਸੋ ਪੰਡਿਤ ਜੋ ਮਨ ਪਰ ਬੋਧੈ ਰਾਮ ਨਾਮ ਆਤਮ ਮੈਂ ਸੋਧੈ ਰਾਮ ਨਾਮ ਸਾਰ ਰਸ ਪੀਵੇ ਉਸ ਪੰਡਿਤ ਕਹਿ ਉਪਦੇਸ਼ ਜਗ ਜੀਵੇ ਹਰ ਕੀ ਕਥਾ ਹਿਰਦੇ ਵਸਾਵੇ ਸੋ ਪੰਡਿਤ ਫਿਰ ਜੂਣ ਨ ਆਵੇ ਵੇਦ ਪ੍ਰਾਣ ਸਿਮਰ

ਦੇਹਨ ਕਪਰਕਾਰ ਰਾਸ਼ਟਰਪਤੀ ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਬਿਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਣ ਭਰਮੇ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀ ਸਰਹੋਤੇ ਕਈ ਕੋਟ ਆਤਮ ਧਿਆਨ ਧਾਰੇ ਕਈ ਕੋਟ ਕਬ ਕਾਬ ਵਿਚਾਰੇ ਕਈ ਕੋਟ ਨਵਤਨ ਨਾਮ ਧਿਆਵੇ ਨਾਨਕ ਕਰਤੇ ਕਾ ਅੰਤ ਨਾ ਪਾਵੇ ਕਈ ਕੋਟ ਪੈ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਭੇਗਾ ਆਤਮ ਨੇ ਕੋਰ ਕਈ ਕੋਟ ਪਰ ਦਰਬ ਕੋਹਿ ਰਹਿ ਕਈ ਕੋਟ ਪਰ ਦੁਖ ਨਾ ਕਰੇ ਕਈ ਕੋਟ ਮਾਇਆ ਸਰਮਾਹੇ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਇ ਕਈ ਕੋਟ ਪਾਥਰ ਬਿਰਖ ਨਿਪ ਜਾਇ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸੀਅਰ ਸੂਰਨ ਖੇਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੇ ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰੇ ਕਈ ਕੋਟ ਰਾਜਸ ਤਾਮ ਸਾਤਕ ਕਈ ਕੋਟ ਬੇਦ ਪ੍ਰਾਣ ਸਿਮਰ ਤਿਰ ਸਾਸਤ ਕਈ ਕੋਟ ਕੀਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੈ ਕਈ ਕੋਟ ਗਿਰੀ ਮਿਹਰ ਸਵਰਨ ਥੀਵੈ ਕਈ ਕੋਟ ਜੱਖਾ ਕਿਨਰ ਪਸਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ ਸਭ ਤੇ ਨੇਰਾ ਹੈ ਸਭ ਹੂੰ ਤੇ ਦੂਰ ਨਾਨਕ ਆਪ ਬਲਵਿਤਰਿਆ ਭਰਪੂਰ ਕਈ ਕੋਟ ਪੈ ਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮੈ ਜੀਵੈ ਮਰੈ ਕਈ ਕੋਟ ਬਾਜੂ ਨੀ ਫਿਰੈ ਕਈ ਕੋਟ ਬੈਠਤੀ ਖਾਹੇ ਕਈ ਕੋਟ ਕਾਲੇ ਥੱਕ ਪਾਹੇ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮੈਂ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛੁ ਪ੍ਰਭ ਕੇ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਤਿੰਨ ਲਿਵ ਲਾਗੀ।

ਸੁਹਾਗਾ ਰੰਗ ਜਿਨ ਕੋਇ ਆਪ ਸੋ ਪ੍ਰਸਾਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕੀਨੋ ਬਸਥਾਰ ਕਈ ਵਾਰ ਪਸਰੇ ਉਪਾਸਾਰ ਸਦਾ ਸਦਾ ਇੱਕ ਇੱਕ ਓਂਕਾਰ ਕਈ ਕੋਟ ਕੀਨੇ ਬਹੁ ਭਾਤ ਪ੍ਰਭ ਸਮਾਤਾ ਕਾਂਤ ਨ ਜਾਣੇ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬ੍ਰਹਮ ਕੇ ਦਾ ਤਿਨੋ ਵਤੇ ਆਤਮ ਪ੍ਰਗਾਸ ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਕੋ ਨੇਤਰੇ ਕਈ ਕੋਟ ਨਾਮ ਰਸ ਪੀਵੇ ਅਮਰ ਭੈ ਸਤ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੇ ਆਤਮ ਰਸ ਸੁਖ।

ਕਰਣਾ ਆਵੇ। ਕਹੋ ਮਾਨੁਖ ਤੇ ਕਿਆ ਹੋਏ ਆਵੇ, ਜੋਤ ਸੁਭਾਵੇ ਸੋਈ ਕਰਾਵੇ, ਇਸਕੇ ਹਾਥ ਹੋਏ ਤਾਂ ਸਭ ਕਿਛਲੇ, ਜੋਤ ਸੁਭਾਵੇ ਸੋਈ ਕਰੇ ਅਣਜਾਣਤ ਵਿਖਿਆ ਮੈਂ ਰਚੇ, ਜੇ ਜਾਣਤੇ ਆਪਣੇ ਆਪ ਬਚੇ, ਭਰਮੇ ਭੂਲਾ ਦੇ ਦਿਸ ਧਾਵੇ, ਨਿਮਕ ਮੈਂ ਚਾਰ ਕੁੰਟ ਫਿਰ ਆਵੇ। ਕਰ ਕਿਰਪਾ ਜਿਸ ਆਪਣੀ ਭਗਤ ਦੇ, ਨਾਨਕ ਤੇ ਜਨ ਨਾਮ ਮਿਲੈ, ਖਿਨ ਮੈਂ ਨੀਚ ਕੀਟ ਕੋ ਰਾਜ ਪਾਰ, ਬ੍ਰਹਮ ਗਰੀਬ ਨਵਾਜ, ਜਾਂ ਕਾ ਦ੍ਰਿਸ਼ਟ ਕਛੂ ਨਾ ਆਵੇ, ਤਿਸ ਤਤਕਾਲ ਦਹਿ ਤਿਸ ਪ੍ਰਗਟਾਵੇ, ਜਾਂ ਕੋ ਆਪਣੀ ਕਰੇ ਬਖਸੀਸ, ਤਾਂ ਕਾ ਲੇਖਾ ਨਾ ਗਣੇ ਜਗਦੀਸ, ਜੀਓ ਪਿੰਡ ਸਭ ਤੇ

ਕਲਿਆਣ ਸਲੋਕ ਸੁਖੀ ਬਸੈ ਮਸਕੀਨੀਆਂ ਆਪਨ ਵਾਰ ਤਲੇ ਬੜੇ ਬੜੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੇ ਅੰਤਰ ਰਾਜੇ

ਪਾਏ, ਸੰਤਨ ਕਹਿ ਦੁਖਨ ਸਰਪ ਜੂਣ ਪਾਏ, ਸੰਤ ਕਹਿ ਦੁਖਨ ਤ੍ਰਿਗਤ ਜੂਣ ਕਿਰਮਾਏ, ਸੰਤ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚਨ ਚਾਏ, ਸੰਤ ਦੁਖੀ ਕਾ ਥਾਉ ਕੋ ਨਾਏ, ਨਾਨਕ ਸੰਤ ਭਾਵੇ ਤਾਂ ਏ ਪੀ ਗਤ ਪਾਏ, ਸੰਤ ਕਾ ਨਿੰਦਕ ਮਾਹ ਤਤਾਈ, ਸੰਤ ਕਾ ਨਿੰਦਕ ਅਖਣ ਟਿਕਣ ਨਾ ਪਾਈ, ਸੰਤ ਕਾ ਨਿੰਦਕ ਮਾਹ ਤਿਹਾਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ, ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਆਰ ਦੀਨ, ਸੰਤ ਕੇ ਨਿੰਦਕ ਕੋ ਸਰਬ ਰੋਗ, ਸੰਤ ਕੇ ਨਿੰਦਕ ਕੋ ਸਦਾ ਬਿਜੋਗ, ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਪਿਓਏ ਮੋਖ, ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿਤ, ਸੰਤ ਕੇ ਦੁਖੀ ਕੋ ਡਾਣ ਲਾਗੇ, ਸੰਤ ਕੇ ਦੁਖੀ ਕੋ ਸਭ ਤਿਆਗੇ, ਸੰਤ ਕਾ ਦੁਖੀ ਮਾਂ ਅਹੰਕਾਰੀ, ਸੰਤ ਕਾ ਦੁਖੀ ਸਦਾ ਬੇਕਾਰੀ, ਸੰਤ ਕਾ ਦੁਖੀ ਜਨਮੇ ਮਰੈ, ਸੰਤ ਕੀ ਦੁਖ ਨਾ ਸੁਖ ਤੇ ਟਰੈ, ਸੰਤ ਕੇ ਦੁਖੀ ਕੋ ਨਾਹੀ ਠਾਓ, ਨਾਨਕ ਸੰਤ ਭਾਵੇ ਤਾਂ ਲੈ ਮਲਾਏ, ਸੰਤ ਕਾ ਦੁਖੀ ਅੱਧ ਬੀਚ ਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ, ਸੰਤ ਕੇ ਦੁਖੀ ਕੋ ਦਿਆਣ ਪਰਮਾਈਏ, ਸੰਤ ਕਾ ਦੁਖੀ ਉੱਜੜ ਪਾਈਏ, ਸੰਤ ਕਾ ਦੁਖੀ ਅੰਤਰ ਤੇ ਥੋਥਾ, ਜਿਉਂ ਸਾਸ ਬਿਨਾ ਮ੍ਰਿਤਕ ਕੀ ਲੋਥਾ, ਸੰਤ ਕੇ ਦੁਖੀ ਕੀ ਜੜ ਕਿਛ ਨਾਏ, ਆਪਣ ਬੀ ਜਾਪੇ ਹੀ ਖਾਏ, ਸੰਤ ਕੇ ਦੁਖੀ ਕਵਰ ਨ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ, ਸੰਤ ਕਾ ਦੁਖੀਓ ਬਲ ਲਾਏ, ਜਿਉਂ ਜਲ ਵਿਹੂਨ ਮਛਲੀ ਤੜਫੜਾਏ, ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ, ਜਿਉਂ ਭਾਵ ਕੀ ਨਹੀਂ ਧਰਾਪੇ, ਸੰਤ ਕਾ ਦੁਖੀ ਛੁੱਟਿਆ ਅਕੇਲਾ, ਜਿਉਂ ਵਿਬਾੜ ਤਿਲ ਖੇਤ ਮੈਂ ਦੁਹੇਲਾ, ਸੰਤ ਕਾ ਦੁਖੀ ਧਰਮ ਤੇਰਾ, ਸੰਤ ਕਾ ਦੁਖੀ ਸਦ ਮਿਥਿਆ ਕਹਿਤ, ਕਿਰਤ ਨਿੰਦਕਾ ਧੁਰੀ ਪਿਆ, ਨਾਨਕ ਜੋਤ ਸੁਭਾਵੇ ਸੋਈ ਥਿਆ, ਸੰਤ ਕਾ ਦੁਖੀ ਵਿਗੜ ਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗੈ ਮਿਲੇ ਸੁਜਾਏ, ਸੰਤ ਕਾ ਦੁਖੀ ਸਦਾ ਸਹਿਕਾਈਏ, ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਏ, ਸੰਤ ਕੈ ਦੁਖੀ ਕੀ ਪੁੱਜੇ ਨਾ ਆਸਾ, ਸੰਤ ਕਾ ਦੁਖੀ ਉੱਠ ਚਲੇ ਨਿਰਾਸਾ, ਸੰਤ ਕੈ ਦੁਖ ਨਾ ਤ੍ਰਿਸ਼ਟੇ ਕੋਏ, ਜੈਸਾ ਭਾਵੇ ਤੈਸਾ ਕਿਉਏ ਪਿਆ, ਕਿਰਤ ਨਾ ਮੇਟੇ ਕੋਏ, ਨਾਨਕ ਜਾਣੇ ਸੱਚਾ ਸੋਏ, ਸਭ ਘਾਟ ਤਿਸ ਕਿਉਏ ਕਰਨੇ ਹਾਰ, ਸਦਾ ਸਦਾ ਤਿਸ ਕੋ ਨਮਸਕਾਰ, ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਰਾਸ, ਸਭ ਕਾਸ਼ ਵਰਤੇ ਤਿਸ ਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇ ਲਾਭ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ, ਜਿਸਨੂੰ ਕਿਰਪਾ ਕਰੇ ਤਿਸੇ ਆਪਣ ਨਾਮ ਦੇ ਵਡਭਾਗੀ, ਨਾਨਕ ਜਨ ਸੇ ਸਲੋਕ, ਤਜੋ ਸਿਆਨਪ ਸੁਰਜਨ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਇ ਅਸ਼ਟਪਦੀ, ਮਾਨੋ ਕੀ ਟੇਕ ਬਿਰਥੀ ਸਭ ਜਾਨ ਦੇਵਨ ਕੋ ਅਕੈ ਭਗਵਾਨ, ਜਿਸਕੇ ਦੀਏ ਰਹਿ ਅਕਾਏ ਬੌਰ ਨਾ ਤ੍ਰਿਸ਼ਨਾ ਲਾਗੇ ਆਏ, ਮਾਰੇ ਰਾਖੇ ਕੋ ਆਪ, ਮਾਨੋ ਕਹਿ ਕਿਸ਼ਨਾ ਹਾ, ਤਿਸਕਾ ਕੁੰਭੂ ਸੁਖ ਹੋਏ, ਤਿਸਕਾ ਨਾਮ ਰਾ ਕੰਠਪੁਰ ਹੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਗੜ ਨਾ ਲਾਗੇ ਕੋਏ, ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ, ਨੈਣੋ ਪੇਖ ਠਾਕਰ ਕਾ ਰੰਗ, ਸਾਧ ਸੰਗ ਬਿਨਸੇ ਸਭ ਸੰਗ, ਚਰਨ ਚਲੋ ਮਾਰ ਗੋਬਿੰਦ, ਮਿਟੇ ਪਾਪ ਜਪੀਏ ਹਰ ਬਿੰਦ,

ಸಗಲ ಸಂಸಾರದ್ರೆ ತನಮಂತ ಪ್ರಭುಕೆ ಸೇವಕ ಸಗಲೆಯೋದಾರಣ ಪ್ರಭುಕೆ ಸೇವಕ ದುಃಖ ವಿಸಾರಣ ಆಪೇ ಮೇಲೇ ಕೃಪಾಲ ಗುರ ಕಾ ಸಬ ಜಪੈ ನಿಹಾಲ ಉನ್ಕೀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰੇ ਵਡ ਭਾਗੈ ਨਾਮ ਜਪਤ ਪਾਵੇ ਬਿਸਰਾਮ ਨਾਨਕ ਤਿਨ ਪੁਰਖੋ ਉੱਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਅਰ ਸੰਗ ਸਹਿ ਸੁਭਾਏ ਹੋਵੇ ਸੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਟਾਨਾ ਜੇਤੇ ਬਜੇ ਤੇ ਸਮਾਏ ਸਮਾਏ ਸੋਖਣ ਧਾਨ ਨੂੰ ਬਣਿਆ ਆਪ

ਨਾਨਕ ਤਿਸ ਬਲਹਾਰ ਅਸ਼ਟਪਦੀ ਟੂਟੀ ਗਾਣਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਏ ਰੇ ਮਨ ਮੇਰੇ ਸਦਾਰ ਜਾਪ ਬਿਨਾਸੀ ਪ੍ਰਭ ਆਪੇ ਆਪ ਆਪਣ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚੇ ਕੋਏ ਤਿਸ ਬਿਨ ਨਾਹੀ ਤੇਰੇ ਕਿਛ ਕਾਮ ਗਤ ਨਾਨਕ ਜਾਪੇ ਕਰ ਨਾਮ ਰੂਪਵੰਤ ਹੋਏ ਨਾਹੀ ਮੋਹੇ ਪ੍ਰਭ ਕੀ ਜੋ ਸਗਲ ਘੱਟ ਸੋ ਹੈ ਤਰਵੰਤਾ ਏ ਕਿਆ ਕੋ ਗਰਬੇ ਜਾਂ ਸਭ ਕੇ ਤਿਸਕਾ ਦੀਆ ਦਰਬੇ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿਤਾਵੇ ਜੇ ਕੋਏ ਵਹਿ ਦਾ ਤਾਰ ਤਿਸ ਦੇ ਨਾਰ ਜਾਣੇ ਗਾਵਾਰ ਜਿਸ ਗੁਰਪ੍ਰਸਾਦ ਟੂਟੇ ਆਉਂ ਰੋਗ ਨਾਨਕ ਸੋ ਜਨ ਸਦਾ ਰੋਗ ਜਿਉ ਮੰਦਰ ਕੋ ਥਾਮੇ ਥੰਮਣ ਤਿਉ ਗੁਰ ਕਾ ਸ਼ਬਦ ਮੰਨਿਆ ਸਥੰਮਣ ਜਿਉ ਪਾਖਾਣ ਨਾਵ ਚੜ ਤਰੇ ਪ੍ਰਾਨੀ ਗੁਰ ਚਰਨ ਲਗਤ ਨਿਸਤਰੇ ਜਿਉ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜਿਉ ਮਹਾਂ ਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੇ ਤਿੰਨ ਸੰਤਨ ਕੀ ਬਾਛੋ ਧੂਰ ਨਾਨਕੀ ਅਰ ਲੋਚਾ ਪੂਰ ਮਨ ਮੂਰ ਕਾਹੇ ਬਿਲ ਲਾਈਏ ਪੁਰਬ ਲਿਖੇ ਕਾ ਲਿਖਿਆ ਪਾਈਏ ਸੁਖ ਦੁਖ ਪ੍ਰਭ ਦੇਵ ਦੁਖ ਸੁਖ ਪ੍ਰਭ ਦੇਵਨ ਹਾਰ ਵਰ ਤਿਆਗ ਤੂੰ ਤਿਸੇ ਚਿਤਾਰ

ਇਹ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਾ ਜਿਵ ਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇਬ ਸੰਤ ਹੈ ਸੰਗ ਚਾਲ ਵਰਤਿਆ ਵਿਖਿਆ ਜੰਜਾਲ ਧਨ ਧਨ ਕੈ ਸਭ ਕੋਇ ਮੁਖ ਉਜਲਰ ਦਰਗੇ ਸੋਏ ਵਪਾਰ ਵਿਰਲਾ ਵਪਾਰੇ ਨਾਨਕ ਤਾਂ ਕੈ ਸਦ ਬਲਿਹਾਰੈ ਚਰਨ ਸਾਧ ਕੇ ਧੋਏ ਧੋਏ ਪੀਵਰ ਪ੍ਰਸਾਦ ਕੋ ਆਪਣਾ ਜੀਉ ਸਾਧ ਕੇ ਧੂਰ ਕਰੋ ਸਨਾਨ ਸਾਧੀ ਉੱਪਰ ਜਾਈਏ ਕੁਰਬਾਨ ਸਾਧ ਸਿਵਾ ਵਡਭਾਗੀ ਪਾਈਏ ਸਾਧ ਸੰਗ ਹਰ ਕੀਰਤਨ ਗਾਈਏ ਅਨਕ ਬਿਘਨ ਤੇ ਸਾਧੂ ਰਾਖੇ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓੜ ਗਈ ਸੰਤੇ ਦਰਿਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕੋ ਜੀਵਾਲਣ ਹਾਰ ਭੁੱਖੇ ਕੋ ਦੇਵਤੇ ਆਧਾਰ ਸਰਬਨ ਧਾਰਨ ਜੰਗ ਕੀ ਦ੍ਰਿਸ਼ਟੀ ਮਾਇ ਪੁਰਬ ਲਿਖੇ ਕਾ ਲੈਣਾ ਪਾਏ ਸਭ ਕੀ ਤਿਸ ਕਾਉ ਕਰਨੇ ਜੋਗ ਤਿਸ ਬਿੰਦੂ ਸਭ ਕਿਛ ਤਿਸ ਕਾਉ ਕਰਨੇ ਜੋਗ ਤਿਸ ਬਿਨ ਦੂਸਰੋ ਆਨਾ ਹੋਊਗਾ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤਿਉਜ ਨਿਰਮਲੇ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਂ ਕੇ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੇ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤੈ ਲੋਏ ਜਾਂ ਕੇਰਦੇ ਕੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤ ਮੁਖ ਕਹਿਤ ਸਾਚੀ ਦ੍ਰਿੜ ਸਾਚਾ ਕਾਰ ਸੱਚ ਵਰਤੇ ਸਾਚਾ ਪਸਾਰ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ।

ਤਿਸੇ ਬੁਝਾਏ ਨਾਨਕਾ ਜਿ ਸੋਵੈ ਸੋ ਪ੍ਰਸਾਨ ਅਸ਼ਟਪਦੀ ਅਬਨਾਸੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਆਗ ਤਿਤੇ ਪਰੇ ਨਾਹੀ ਕਿਛੁ ਕੋਇ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂਦ ਸਾਤ ਰੇ ਕੀ ਚਰਣੀ ਪਾਓ ਨਾਨਕੇ ਮਨ ਇਹੋ ਨਰਾਉ ਮਨਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋ ਗਰਨ ਪਰਨ ਜਾਂਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਨਰੂਪ ਮੰਗਲ ਸਦ ਜਾਂਕੇ ਸਰਬਥੁਗ ਸੁਣੀਏ ਘਰ ਤਾਂ ਕੈ ਰਾਜ ਮੈਂ ਰਾਜਯੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਤਿਆ ਤੈ ਭਗਤੇ ਸੁਖ ਪਾਇਆ ਨਾਨਕ ਤਿਸ ਪੁਰਖਾ ਕਿਨੇ ਅੰਤ ਨ ਪਾਇਆ ਜਾਂ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੈ ਜਾਣੇ ਪੂਤ ਸਗਲ ਬਰੋਈ ਆਪਣੇ ਸੂਤ ਸੁਮਤ ਗਿਆ

ਉਚਨੀ ਤਿਸਕੇ ਅਸਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਂਕੇ ਰੰਗ ਨਾਨਾ ਭੇਖ ਕਰੇ ਇੱਕ ਰੰਗ ਨਾਨਾ ਬਿਦਕੀ ਨੋ ਵਿਸਤਾਰ ਪ੍ਰਭ ਨਾ ਸੀਏ ਕੁੰਕਾਰ ਨਾਨਾ ਚਲਤ ਕਰੇ ਖਨਮਾਏ ਪੂਰ ਦਿਓ ਪੂਰਨ ਸਭ ਠਾਏ ਨਾਨਾ ਬਿਦਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸਕੇ ਸਭ ਤਿਸਕੇ ਠਾਓ ਜਬ ਜਬ ਜੀਵੇ ਨਾਨਕ ਕਰਨ ਆਉ। ਨਾਮ ਕੇ ਤਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਤਾਰੇ ਸਿਮਰਤ ਵੇਦ ਪੁਰਾਣ ਨਾਮ ਕੇ ਧਾਰੇ ਸੁਰਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲੇ ਆਕਾਰ

ਪਾਏ ਰੂਪ ਸਤਿਜਾਂ ਕਾ ਸਤਿ ਸਥਾਨ ਪੁਰਖ ਸਤਿ ਕੇਵਲ ਪ੍ਰਧਾਨ ਕਰਤੂਤ ਸਤ ਸਤਿਜਾਂ ਕੀ ਬਾਣੀ ਸਤਿਪੁਰਖ ਸਾ ਮਹਿ ਸਮਾਨੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤਿ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸਾ ਭਲੀ

ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੇ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨੇ ਹਾਰ ਅਵਰ ਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੇ ਕੀਆ ਨਾਨਕ ਜੋਤਿ ਸੁਭਾਵੇ ਸੋ ਵਰਤੀਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਇਓ ਦਾਤੇ ਦੋ ਕਾਟਨ ਹਾਰ ਜਾਂ ਕੇ ਸੰਗ ਤਰੇ ਸੰਸਾਰ ਜਨ ਕਾ ਸੇਵ ਸੋਵੜ ਭਾਗੀ ਜਨ ਕੇ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤ

ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਪੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਭਗਤਾ ਸੁਰਤ ਸਤ ਸਤ ਜਾ ਸੁਨਤਾ ਬੁਜਨ ਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਹੇ ਸਤ ਸਰੂ ਬਿਰਦੇ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਿਰਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ।

ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨਿੱਕੀ ਕੀਰੀ ਮੈਂ ਕਲ ਰਾਖੇ, ਭਸਮ ਕਰੇ ਲਸਕਰ ਕੋਟ ਲਾਖੇ, ਜਿਸਕਾ ਸਾਸ ਨਾ ਕਾਢਤੇ ਆਵ ਤਾਂ ਕੋ ਰੱਖ ਦੇ ਕਰ ਹਾਥ, ਮਾਨਸ ਯਤਨ ਕਰਤ ਭਾਂਤ, ਤਿਸਕੇ ਕਰਤ ਬਿਰਥੇ ਜਾਤ, ਮਾਰੇ ਨਾ ਰਾਖੇ ਵਰਣਾ ਕੋਏ, ਸਰਬ ਜੀਆਂ ਕਾ ਰਾਖਾ ਸੋਏ। ਕਾਏ ਸੋਚ ਕਰੇ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲੱਖ ਵਡਾਣੀ, ਬਾਰੰਬਾਰ ਬਾਰ ਪ੍ਰਭ ਜਪੀਏ, ਪੀ ਅਮ੍ਰਿਤੇ ਹੋ ਮਨ ਤਨ ਤ੍ਰਪੀਏ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸਕੇ ਛੇ ਵਰਣਾ ਹੀ ਦ੍ਰਿਸ਼ਟ ਆਇਆ।

ਚਾਰ ਅਸ਼ਟਪਦੀ ਸੰਜਨਾ ਮਿਲ ਕਰੋ ਵਿਚਾਰ ਇਕ ਸਿਮਰ ਨਾਮ ਉਧਾਰ ਵਰਿ ਪਾਪ ਸਮੀਤ ਬਸਾਰ ਚਰਨ ਕਮਲ ਹਿਰਦਮੈ ਉਰ ਧਾਰੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਉ ਨਾਮ ਅਰਵਥ ਇਹੋ ਤਨ ਸੰਚੋਪ ਭਗਵੰਤ ਸੰਜਨਾ ਕਾਂਦਰ ਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉਠ ਧਾਵੇ ਸੋ ਤਨ ਹਰ ਸੇਵਾ ਤੇ ਪਾਵੇ ਜੇ ਸੋ ਕੋ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜੇ ਸੋਭਾ ਕੋ ਕਰੇ ਭਲੀ ਕਰਨੀ ਸਾ ਸੋਭਾ ਭਜਰ ਕੀ ਸਰਣੀ ਅਨ ਕਿਉ ਭਾਵੀ ਰੋਗ ਨ ਜਾਏ ਰੋਗ ਮਿਟਿਆ ਰਬ ਖੁਦ ਲਾਏ ਸਰਬਨ ਦਾਨ ਮੇਰਾ ਨਾਮ ਨਿਧਾਨ ਜਪ ਨਾਨਕ ਦਰਗੇ ਪ੍ਰਵਾਨ।

ਸਿਮਰਤ ਸਾਥ ਬੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਨ ਵੰਛਿਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰੇ ਧਨਾ ਤੂੰ ਕਿਆ ਲੁਪਟਾਵੈ ਮੂਰਖ ਮਣਾ ਸੁਤ ਮੀਤ ਕੁਟਾ ਬਿਰ ਬਨਤਾ ਇਨਤੇ ਕਹੋ ਤੁਮ ਕਮਨ ਸੁਨਾਥਾ ਰਾਜ ਰੰਗ ਮਾਇਆ ਵਿਸਤਾਰ ਇਨਤੇ ਕਹੋ ਕਮਨ ਛੁਟਕਾਰਾ ਸਹਤੀ ਰਾਥਿ ਸਵਾਰੀ ਝੂਠਾ ਡੰਭ ਝੂਠ ਪਸਾਰੀ ਜਿਨ ਦੀ ਏ ਤਿਸ ਬੁੱਝੇ ਨਾਮ ਵਿਗਾਨਾ ਨਾਮ ਵਿਸਾਰ ਨਾਨਕ ਪਛਤਾ ਨਾ ਗੁਰ ਕੀ ਮਾਤੂ ਲੇ ਆਨੇ ਭਗਤ ਬਿਨਾ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰੋ ਮਨ ਮੀਤਾ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਏ ਜਨਮ ਜਨਮ ਕੇ ਕਿਲ ਵਿਖ ਜਾਏ।

ਗਾਉ ਗੁਣ ਗਾਵਤ ਤਰੀ ਉਸ ਉਤਰ ਸਮੈਲ ਬਣ ਸਜਾਇ ਹੁਮੇ ਵਿਖ ਫੈਲ ਹੋਏ ਅਜਿੰਤ ਬਸੇ ਸੁਖ ਨਾਲ ਸਾਸ ਗੁਰਾ ਸਰਨਾਮ ਸਮਾਲ ਛਾੜ ਸਿਆਣਪ ਸਗਲੀ ਮਨਾ ਸਾਧ ਸੰਗ ਪਾਵੇ ਸਚ ਧਨਾ ਹਰ ਪੂੰਜੀ ਸੰਚ ਕਰੋ ਬਿਆ

ਹਾਲ ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਭ੍ਰਮ ਗਿਆ ਚਪੁੰਨੀ ਸਰਦਾਸਾ ਪੂਰੀ ਰਵ ਰਿਆ ਸਤਸੰਗ ਜੂਰੀ ਜਿਸਕਾ ਸਤਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਵਿਸਰੇ ਜੇ ਘਾਲ ਨਾ ਭਾਨੇ ਸੋ ਕਿਉਂ ਵਿਸਰੇ ਜੇ ਕੀਆ ਜਾਣੈ ਸੋ ਕਿਉਂ ਵਿਸਰੇ ਜਿਨ ਸਭ ਕੇ ਦੀਆ ਸੋ ਕਿਉਂ ਵਿਸਰੇ ਜੇ ਜੀਵਨ ਜੀਆ ਸੋ ਕਿਉਂ ਵਿਸਰੇ ਜਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਲਾਖੇ ਸੋ ਕਿਉਂ ਵਿਸਰੇ ਜੇ ਬਿਖ ਤੇ ਕਾਢੇ ਜਨਮ ਜਨਮ ਕਾ ਟੂਟਾ ਗਾਂਢੇ ਗੁਰਪੂਰੇ ਤਾ ਤੇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾ ਮਾਣ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰੇ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨੋ ਸੀ ਚਾਰ ਸਰਬ ਕਲਿਆਣ ਸੁਖ ਨਿਧ ਨਾਮ ਬੂੜਤ ਜਾਤ ਪਾਏ ਬਿਸਰਾਮ ਸਗਲ ਦੁਖ ਕਾਵਤ ਨਾਸ ਨਾਨਕ ਨਾਮ ਜਪੋ ਗੁਣਤਾ ਸੁਭਜੀ ਪ੍ਰੀਤ ਪ੍ਰੇਮ ਰਾਚਾਉ ਮਨ ਤਨ ਅੰਤਰੇ ਸੁਆਉ ਨੇਤਰੋਂ ਪੇਗ ਦਰ ਸੁਖ ਹੋਏ ਮਨ ਬਿਕਸੇ ਸਾਧ ਚਰਨ ਧੋਏ ਭਗਤ ਨਾਂਕੇ ਮਨ ਤਨ ਰੰਗ ਬਿਰਲਾ ਕਉ ਪਾਵੇ ਸੰਗ ਏਕ ਬਾ ਦੀਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ ਤਾਂ ਕਿ ਉਪਮਾ ਕਹੀ ਨਾ ਜਾਏ ਨਾਨਕ ਰਿਆ ਸਰਬ ਸੁਮਾਏ ਪ੍ਰਭ ਸੰਤ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ

ਮੋਹ ਕਾਂ ਕੇ ਸੋਭਤ ਭਰਮ ਹੈ। ਆਪਣ ਖੇਲ ਆਵਰ ਤੀਜਾ ਨਾਨਕ ਕਰਨ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਨੀ ਜਬ ਵੇਖੇ ਹਰ ਗੁਮੇ ਅਪਾਰ ਤਬ ਨਰਕ ਸੁਰ ਕਹੋ ਕੌਣੇ ਉਤਾਰ। ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸਿਵ ਸਖਤ ਕਹੋ ਕਿ ਤਠਾਏ ਜਬ ਆਪੇ ਆਪ ਆਪਣੀ ਜੋਤ ਧਰੇ ਤਬ ਕਵਨ ਨਿਡਰ ਕਵਨ ਕਤ ਡਰੇ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮੇ ਅਪਾਰ। ਅਵਨਾਸੀ ਸੁਖ ਆਪਣੇ ਆਸਨ ਤੈ ਜਨਮ ਮਰਨ ਕਹੁ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ। ਜਬ ਅਵਗਿਤਿਆ ਗੋਚਰ ਪ੍ਰਭ ਏਕਾ ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ ਜਬ ਨਾਥ ਨਿਰੰਜਨਿਆ ਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰ ਜਾ। ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹਿ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਬਾਨ ਤੇ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ।

ਵਿਚਾਰੈ ਜੇ ਆਪਣੀ ਉਜੇ ਆਪਣੇ ਆਪ ਨੇਰਾ ਤੇ ਕੌਣ ਕਰਤਾ ਹੈ ਕੌਣ ਠਾਕਰ ਕੌਣ ਕਹੀਏ ਤੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜੈ ਅਛਾਲ ਅਛੇਦ ਅਭੇਦ ਸਮਾਇਆ ਹੁ ਕਿਸੇ ਵਿਆਪਤ ਮਾਇਆ ਬਸਕੋ ਆਪੇ ਆਦੇਸ ਤੈ ਗੁਣ ਕਾ ਨਾਹੀ ਪ੍ਰਵੇਸ਼

ਰਾਸ਼ਟਰਪਤੀ ਆਪ ਕਥੇ ਆਪ ਸੁਣਨੇ ਆ ਰਾ ਪਹਿ ਇਕ ਆਪ ਵਿਸਤਾਰ ਜਾਂ ਤਿਸ ਭਾਵੇ ਤਨ ਸਰੀਟੇ ਉਪਾਇ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੋ ਏ ਆਪਣ ਸੁਧ ਸਭ ਜਗਤ ਪੁਰੋਏ ਜਾਂ ਕੋ ਪ੍ਰਭ ਜੀਵ ਆਪ ਬੁਝਾਏ ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਿਰ ਸ੍ਰਿਟ ਕਾ ਜੇਤਾ ਜੀ ਜੰਤਰ ਸਭ ਤਾਂ ਕੇ ਆ ਦੀਨ ਦਿਆਲ ਅਨਾਥ ਕੋ ਨਾ ਜਿਸ ਰਾਖੇ ਤਿਸ ਕੋਏ ਨਾ ਮਾਰੇ ਸੋ ਮੂਆ ਜਿਸ ਮਨੋਂ ਵਿਸਾਰੇ ਤਿਸ ਤਾ ਜਬਰ ਕਾਂ ਕੋ ਜਾਏ ਸਭ ਸ੍ਰੀ ਨਿਰੰਜਨ ਰਾਏ ਜੀ ਕੀ ਜੁਗਤ ਜਾਂ ਕੇ ਸਭ ਹਾਥ ਅੰਤਰ ਬਾਰ ਜਾਨੋ ਸਾਧ ਗੁਣ ਨਿਧਾਨ ਬੇਅੰਤੇ ਉਪਾਰ ਨਾਨਕ ਦਾਸ ਸਦਾ ਬਲਹਾਰ ਪੂਰਨ ਪੂਰ ਰਹਿ ਦਿਆਲ ਸਭ ਉਪਰੋਵਤ ਕਿਰਪਾਲ ਆਪਣੇ ਕਰਤਬ ਜਾਣੇ ਆਪ ਅੰਤਰ ਜਾਮੀ ਰਹੋ ਬਿਆ ਪ੍ਰਤਪਾਲੇ ਜੀ ਅਨੁਭਵ ਭਾਤ ਜੋ ਜੋ ਰਚਿਓ ਸੋ ਤਿਸੇ ਤੇ ਆਦਿ ਜਿਸ ਭਾਵੇ ਤਿਸ ਲੈ ਮਲਾਏ ਭਗਤ ਕਰੇ ਅਰ ਕੇ ਗੁਣ ਗਾਏ ਮਨ ਅੰਤਰ ਵਿਸਵਾਸ ਕਰ ਮਾਨਿਆ ਕਰਨ ਹਰ ਨਾਨਕ ਇੱਕ ਜਾਣਿਆ ਜਨ ਲਾਗਾ ਰੇ ਕਹਿ ਨਾ ਤਿਸ ਕੀ ਆਸ ਨਾ ਬਿਰਥੀ ਜਾਏ ਸੇਵਕ ਕੋ ਸੇਵਾ ਬਾਨਾਈ ਹੁਕਮਬੂਜ ਪਰਮ ਪਦ ਪਾਏ ਤੀ ਉਪਰ ਨਹੀਂ ਵਿਚਾਰ ਜਾਂ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭੈ ਨਿਰਵੈਰੇ ਅਣਦਨ ਪੂਜੇ ਗੁਰ ਕੇ ਪੈਰੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਕਰ ਪ੍ਰਭ ਆਪ

ਆਖੋ ਨੇਰਾ ਮਿਟੇ ਗਿਆਨ ਬਿਨਸੇ ਅੰਧੇਰਾ ਸੋਨਿਆ ਪਦੇ ਸਿਰ ਦੇ ਬਸਾਵੋ ਮਨ ਇੱਛੇ ਨਾਨਕ ਫਲ ਪਾਵਲ ਪਲ ਦੋਲਿਓ ਸੁਆ ਰਾਮ ਨਾਮ ਅੰਤਰੀ ਉਰਧਾਰ ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੇ ਤੇ ਸਾਜ ਪ੍ਰੀਖਿਆ ਮਨ ਤਨ ਨਾਮ ਜਪੋ ਲਵਲਾਏ।

ਨਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਨੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵ ਸੂ ਚਿੰਤਾ ਜਾਇ ਮਿਟੇ ਅਹੰਕਾਰ ਤੇ ਜਨ ਕੋ ਕੋਇ ਨਾ ਪਹੁੰਚਣ ਹਾਰ ਸ੍ਰੀ ਉਪਰ ਠਾਂਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ ਅੰਮ੍ਰਿਤ ਜਾਂਕੀ ਦ੍ਰਿਸ਼ਟ ਦਰਸ਼ਨ ਪੇਖਤੀ ਉਦਰਤ ਸ੍ਰੇਸ਼ਟ ਚਰਨ ਕਮਲ ਜਾਂਕੇ ਅਨੂਪ ਸਬਲ ਦਰਸ਼ਨ ਸੁੰਦਰ ਹਰ ਰੂਪ ਧਨ ਸੇਵਾ ਸੇਵਕ ਪਰਵਾ ਅਨੰਤਰ ਜਾਮੀ ਪੁਰਖ ਪ੍ਰਧਾਨ ਜਿਸ ਮਨ ਬਸੇ ਸੋ ਤਨਿਆਲ ਤਾਂ ਕੇ ਨਿਕਟ ਨਾਵਤ ਕਾਲ

ਸੋ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੁ ਕਾ ਲਾਗਾ ਮੀਠਾ ਸਗਲ ਸਮਿਗਰੀ ਏਕ ਸਘਟ ਮਾਹਿ ਅਨਕਰੰਗ ਨਾਨਾ ਦ੍ਰਿਸ਼ਟਾ ਏ ਨੌ ਨਿਦੰਬਰ ਪ੍ਰਭ ਕਾ ਨਾਮ ਦੇਹੀ ਮਿਸਕਾ ਬਿਸਰਾਮ ਸੁਨ ਸਮਾਧਨ ਤੈ ਨਾਦ ਕਹਿਨ ਜਾਈ ਚਰਜ ਬਿਸਮਾਦ ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਜਨ ਸੋਝੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਿਹਾ

ਅਨ ਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪਾ ਭਰਪੂਰ ਅੰਤਰ ਗਾਤ ਜਿਸ ਆਪ ਜਨਾਏ ਨਾਨਕ ਤੇ ਜਨ ਆਪ ਬਜਾਏ ਸਰਭੂਤ ਆਵਰਤਾਰਾ ਸਰਬ ਨੈਨਾ ਪੇਖਣ ਹਾਰਾ ਸਗਲ ਸਮਗਰੀ ਜਾਂਕਾ ਤਨਾ ਆਪਣ ਜਾਸੇ ਆਪ ਹੀ ਸੁਨਾ ਆਵਣ ਜਾਨ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕੇ ਮਾ ਦਿਲ ਬਤੋਰਾ ਜੋ ਕੁਛ ਕਹਿਣਾ ਸੋ ਆਪੇ ਕਹੇ ਆਗਿਆ ਆਵੇ ਆਗਿਆ ਜਾਏ ਨਾਨਕ ਜਾਂ ਭਾਵੇ ਤਾਂ ਲੈ ਸਮਾਏ ਇਹ ਸੋ ਨਾਹੀ ਬੁਰਾ ਉਰੇ ਕੋ ਕਿਨੇ ਕਛ ਕਰਾ ਭਲਾ ਕਰ ਤੂ ਤੇ ਅਤ ਨੀਕੀ ਆਪੇ ਜਾਨ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾ ਜੋਤ ਪੋਤ ਆਪਣ ਸੰਗ ਰਾਚ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋਝੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਦ ਨਾਨਕਿਓ ਜਾਨ ਜੋ ਜਾਣੇ ਤਿਸਦਾ ਸੁਖ ਹੋਏ ਆ ਮਿਲਾਏ ਲੈ ਪ੍ਰਭ ਸੋਏ।

ਜੇ ਸੁਣ ਸੁਣੇ ਅੰਧ ਕਰੇ ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਂਦ ਕਹਿ ਮਾਥੇ ਨਾਨਕ ਕੁਦਰੈ ਤਿੰਨ ਕਹਿ ਸਾਥੇ ਸਰਨ ਯੋਗ ਸੁਨ ਸਰਣੀ ਆਏ ਕਰ ਕਿਰਪਾ ਪ੍ਰਭ ਆਮ ਲਾਏ ਮਿਟ ਗਏ ਬੈਰ ਭਏ ਸਭ ਰੇ ਨਮ੍ਰਿਤ ਨਾਮ ਸਾਧ ਸੰਗ ਲੈਣ।

ਸਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਰਨਾਮ ਜਿਸ ਮਨ ਬਸੇ ਸੋਧਨ ਦਾਨ ਸਰਬ ਇੱਛਾ ਤਾਂ ਕੀ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੇ ਉਚ ਪਾਇਆ ਸਥਾਨ ਬਹੁਰਨਾ ਹੋਵੇ ਆਵਣ ਜਾਨ ਹਰ ਧਨ ਖਾੜ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ ਚਾਰ ਪਦਾਰਥ ਕਮਲ ਪ੍ਰਗਾ ਸਭ ਕੇ ਮਦ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਾ ਬੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤਿਸ ਜਨ ਕੈ ਮੁਖ ਪਨੇ ਗੁਰੂ ਨਾਨਕ ਨਾਮ ਬਚਨ ਮਨ ਸੁਣੈ।

ਬਿੰਦ ਭਗਤ ਕਾਇ ਮਨ ਬਿਸਰਾਮ। ਕੋਟ ਅਪਰਾਧ ਸਾਧ ਸੰਗ ਮਿਟਾਏ, ਸੰਤ ਕਿਰਪਾ ਤੇ ਜਮ ਤੇ ਛੁਟਾਏ, ਜਾਂ ਕੇ ਮਸਤ ਕਰਮ ਪ੍ਰਭ ਪਾਏ, ਸਾਧ ਸਰਨ ਨਾਨਕ ਤੇ ਆਏ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ, ਸਹਿਜ ਸੇਤੀ ਮਨ ਮਜੀਆਂ ਵਧਾਈਆਂ, ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣ ਆਈਆਂ, ਸ਼ਬਦੂ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ, ਕਹੇ ਨਾਨਕੇ ਆਨੰਦ ਹੋਆ, ਸਤਿਗੁਰੂ ਮੈਂ ਪਾਇਆ, ਇਹ ਮਨ ਮੇਰਿਆ, ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰਾ, ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ, ਕਾਰਜ ਸਭ ਸੁਵਾਰਣਾ, ਸਭਨਾ ਗੱਲਾਂ ਸਮਰਾ ਸੁਵਾਮੀ, ਸੋ ਕਿਉਂ ਮਨੋ ਵਸਾਰੇ, ਕਹੇ ਨਾਨਕ ਮਨ ਮੇਰਾ, ਸਦਾ ਰਹੋ ਹਰ ਨਾਲੇ, ਸਾਚੇ ਸਾਹਿਬਾ ਕਿਆ ਨਾਹੀਂ, ਘਰ ਤੇਰਾ ਹੈ, ਘਰ ਤਾਂ ਤੇਰਾ, ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀਂ, ਘਰ ਤੇਰਾ ਹੈ, ਸਾਚਾ ਨਾਮ ਮੇਰਾ ਦਾਰੂ, ਸਾਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖ ਮਨ ਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚਾ ਸ਼ਬਦ ਤਿਤ ਘਰ ਸੁਭਾਗੇ, ਕਰ ਸੁਭਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੇ ਲਾਗੇ, ਕਹੇ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ, ਅਣ ਸੁਣੋ ਵਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ, ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਭਰ ਪੂਰੇ, ਬਿਨਵੰਤ ਨਾਨਕ।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਡਿੱਠੇ ਸ਼ਬਦ ਉਪਜਾਏ, ਤੇਗ ਬਹਾਦਰ ਸਿਮਰਿਆ ਹੈ, ਘਰ ਨਾਉ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵਣ ਛਕਿਆ, ਦੇਖ ਚਲਾਈ ਤੇਗ ਵਾਹੀ ਦੇ ਕੇ ਅੰਡਿਠ ਕੀਤਾ, ਤਿਨਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਕੋਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਦਰਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਚੇਤਾ ਆਵੇ, ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ। ਜਾਂ ਜਾਂ ਖਾਲਸਾ ਜੀ ਸਾਹਿਬ ਤਾ ਤਰਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈ, ਜਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਮਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ, ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਵੇ, ਨਿਮਾਣਿਆਂ ਦੇ ਮਾਨ ਨੇ ਤਾਣਿਆਂ ਦੇ ਤਾਂ ਨਿਵਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦਰਕਰ ਦੇ ਸੇਵਕ ਪਰਿਵਾਰ ਵੱਲੋਂ ਆਪਣੀ ਬੱਚੀ ਗੁਰਪ੍ਰੀਤ ਕੌਰ ਦੇ ਜਨਮਦਿਨ ਦੀ ਖੁਸ਼ੀ ਵਿੱਚ ਕਾਰਜਾਂ ਦੀ ਸਫਲਤਾ ਵਾਸਤੇ, ਭੁੱਲਾਂ ਦੀ ਮਾਫ਼ੀ ਬਖਸ਼ੇ, ਮਾਫ਼ੀ ਬਖਸ਼ਣ ਵਾਸਤੇ, ਦੁੱਖਾਂ ਦਾ ਨਾਸ਼ ਕਰਨ ਵਾਸਤੇ ਆਪ ਜੀ ਮੁਬਾਰਕ ਚਰਨ ਪਰਸਦਿਆਂ ਹੋਇਆਂ ਪਿੱਤਰ ਬਾਣੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ। ਕਿਰਪਾ ਕਰਨੀ ਸਮ ਪਰਿਵਾਰ ਅਤੇ ਬੱਚੀ ਦੇ ਸਿਰ 'ਤੇ ਮਿਹਰ ਹੱਥ ਰੱਖਣਾ, ਪਰਿਵਾਰ ਦੇ ਕਾਰਜ ਰਾਸ ਕਰਨੇ, ਦੁੱਖਾਂ ਦਾ ਨਾਸ ਕਰਨਾ, ਪਰਿਵਾਰ ਨੂੰ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਚੜ੍ਹਦੀ ਕਲਾਂ ਦਾਤਾਂ ਬਖਸ਼ਿਸ਼ ਕਰਨੀਆਂ, ਪਰਿਵਾਰ ਸੁੱਖ ਸ਼ਾਂਤੀ ਤੰਦਰੁਸਤੀਆਂ ਦਾਤਾਂ ਬਖਸ਼ਣੀਆਂ, ਪਰਿਵਾਰ ਨੂੰ ਇਸ ਆਪ ਜੀ ਨੂੰ ਇਸ ਸੰਬੰਧ ਵਿੱਚ ਸੋਹਣੇ ਜਮਾਲੇ ਭੇਟ ਕਰਦੇ ਅੰਗੀਕਾਰ ਕਰਨੇ, ਦੇਖ ਸੱਜ ਕੇ ਹਾਜ਼ਰ ਪਰ ਪਰਿਵਾਰ ਵੱਲੋਂ ਦਰ ਪਰਿਵਾਰ ਨੇ ਪਰਿਵਾਰ ਨੇ ਪ੍ਰਸ਼ਾਦ ਵਰਤਾਉਣ ਦੀ ਆਗਿਆ ਬਖਸ਼ਵਾਈ, ਸੰਗਤ ਦੀ ਹਾਜ਼ਰੀ ਤਿਲ ਫੁਲ ਭੇਟਾ ਦੀ ਦਰ ਪ੍ਰਵਾਨ ਕਰਨੀ, ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਦਾਤਾ ਬਖਸ਼ਣੀਆਂ। ਸੁਖਮਨੀ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ, ਛੇ ਪੌੜੀ ਆਨੰਦ ਸਾਹਿਬ ਜੀ ਕੀ ਅਰਦਾਸ, ਭੁੱਲ ਚੁੱਕ ਮਾਫ਼ ਕਰਨ ਸੁਬੇਨਤੀਆਂ ਗੁਰਮੁਸਾਰ ਪ੍ਰਵਾਨ ਕਰਦੇ ਹਾਂ। ਬਖਸ਼ੋ ਲਾਈ ਸ੍ਰੀ ਮੁਖਵਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਖਦਾਤਾ ਬੈ ਬੰਜਨੋ

ਆਏ ਦਰਸ਼ਨ ਪਰਸਿਆਏ ਗੁਰੂ ਕੈ ਜਨਮ ਮਰਨ ਦੁੱਖ ਜਾਏ ਸਤਨਾਮ।

ਨਿਯਤ ਵਾਜੇ ਪਾਰ ਬ੍ਰਹਮਨ ਉਠਾ ਰਾਮ ਗੁਰਮੁਖੇ ਸਚ ਕਰਨੀ ਸਾਰੀ ਬਿਨਸੇ ਭ੍ਰਮ ਪੈ ਝੂਠਾ ਰਾਮ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਸਰਬ ਸੁਖਾ ਤਿਸ ਹੀ ਬਣ ਆਏ

ਨਾਮ ਹਰ ਪ੍ਰਭ ਫੁਰ ਮਾਇਆ ਮਿੱਟੀ ਬਲਾਇਆ ਸਾਚ ਧਰਮ ਪੁਨ ਫਲਿਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋਬਤ ਬੈ ਸਤ ਖਲਿਆ ਗੁਣ ਨਿਧਾਨ ਸੁਖ ਸਾਗਰ ਸਵਾਮੀ ਜਲ ਥਲ ਮਹੀ ਅਲ ਸੋਈ ਜਨ ਨਾਨਕ ਪ੍ਰਭ ਕੀ ਸਰਨਾਈ ਤਿਸ ਬਿਨ ਆਵਰ ਨ ਕੋਈ ਮੇਰਾ ਘਰ ਬਣਿਆ ਬਨਤਾਲ ਬਣਿਆ ਪ੍ਰਭ ਪਰਸੇ ਹਰ ਰਾਇਆ ਰਾਮ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਗੁਣ ਗਾਏ ਪ੍ਰਭੂ ਧਿਆਏ ਸਾਚਾ

ਜੀ ਕੀ ਫਤਿਹ। ਜੁਗੋ ਜੁਗ ਅਟਲ ਸਾਹਿਬ। ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਨੇ ਪਾਰ ਬਖਸ਼ਾਂ ਕੀਤੀਆਂ ਹਨ। ਸੇਵਕ ਪਰਿਵਾਰ ਵੱਲੋਂ ਆਪਣੀ ਬੱਚੀ ਦੇ ਜਨਮ ਦਿਨ ਦੀਆਂ ਖੁਸ਼ੀਆਂ ਵਿੱਚ ਗੁਰੂ ਮਹਾਰਾਜ ਜੀ ਦਾ ਓਟ ਆਸਰ ਲੈਂਦਿਆਂ ਹੋਇਆ ਗੁਰੂ ਮਹਾਰਾਜ ਚਰਨ ਅਰਦਾਸ ਬੇਨਤੀ ਕਰਦਿਆਂ ਹੋਇਆ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਸੇਵਾ ਲਈ ਗੁਰੂ ਮਹਾਰਾਜ ਕਿਰਪਾ ਕਰਨ, ਬੱਚੀ ਅਤੇ ਪਰਿਵਾਰ ਦੇ ਸਿਰ 'ਤੇ ਮਿਹਰ ਪਿਆਰ ਤਰਖਣ, ਚੜ੍ਹਦੀ ਕਲਾ ਦਾਤਾਂ ਬਖਸ਼ਿਸ਼ ਕਰਨ। ਇੱਥੇ ਸੰਪੂਰਨਤਾ ਹੈ ਜੀ।

ਕਹਤੇ ਰਤਨ ਸੰਬੰਧ ਕੇਤਿਆ ਖਾਣੀ ਕੇਤਿਆ ਬਾਣੀ ਕੇਤੇ ਪਾਦ ਨਰਿੰਦ ਕੇਤਿਆ ਸੁਰਤੀ ਸੇਵ ਕੇਤੇ ਨਾਨਕ ਅੰਤ ਨਾਯੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਥ ਵਿਨੋਦ ਕੋਡ ਆਨੰਦ ਸਰਮ ਖੰਡ ਕੇ ਬਾਣੀ ਰੂਪ ਜਿੱਥੇ ਘਾੜਤ ਘੜੀਐ ਬਹੁਤ ਅਨੂਪ ਤਾਂ ਕਿਆ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਤਿੱਥੇ ਘੜੀਐ ਸੁਰਤ ਮਤ ਮਨ ਬੁੱਧ ਜਿੱਥੇ ਘੜੀਐ ਸੁਰਾਂ ਸੁਦਾਂ ਕੇ ਸੁਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਿਨ ਮੈਂ ਰਾਮ ਰਹਿਆ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨ ਕਥਨ ਜਾਏ ਨਾ ਉਹ ਮਰਹਿ ਨਾ ਠਾਗੇ ਜਾਏ ਜਿਨ ਕੈ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਸੈ ਕੈ ਲੋਕ ਕਰੈ ਨੰ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੇ

ਸਤਿਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਕਥਨ ਕਰੜਾ ਸਾਰ ਜਤ ਬਹਾਰਾ ਧਿਰ ਸੁਨਿਆਰ ਅਰਨ ਮਤ ਵੇਦ ਹਥਿਆਰ ਪਉ ਖਲਾ ਗੰਤਵ ਤਾਉ ਭਾਂਡਾ ਭਾਉ ਅੰਮ੍ਰਿਤ ਤਾਲ ਕਰੀਐ ਸਭ ਸਚਿ

ਪੜਾ ਬਹੁ ਸਿਮਰ ਸਾਥ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਪਲੈ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਪਰੰਪਰ ਕਰਤਾ ਜੀ ਤੋ ਜੇਵੜਿਆ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਸ਼ਚਲ ਕਰਤਾ ਸੋਈ ਤੁਦੇ ਆਪੇ ਭਾਵੈ ਸੋਈ ਵਰਤਾ ਜੀ ਤੂੰ ਆਪੇ ਕਰਹਿ ਸੋ ਹੋਈ ਤੁਦੇ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦੇ ਆਪੇ ਸਿਰਜ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੈ ਜੀ ਜੋ ਸਭ ਸਹਿ ਕਾ ਜਾਣੋਈ ਆਸਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੰਡਾ ਸਵਾਈ ਜੋ ਤੂੰ ਪਾਵੈ ਸੋਈ ਥਿਸੀ ਜੋ ਤੂੰ ਦੇ ਸੋਈ ਹਉ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆਉ ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਡਾ ਮਨਮੁਖ ਗਵਾਇਆ ਤੁਦਾ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਧੀ ਬਾਹੇ ਤੂੰ ਬਿੰਦੂ ਜਾ ਕੋਈ ਨਾਹੇ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਖਾੜੈ ਜਿਨ ਹਰ ਸੇਵਿਆ ਤੂੰ ਸੁਖ ਪਾਇਆ ਸਹਿ ਦੇਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੂੰ ਬਿੰਦੂ ਜਾ ਵਰਨਾ ਖੋਏ ਤੂੰ ਕਰ ਕਰ ਵੇਖਾਂ ਜਾਣ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤੇਸਰ ਵਰਡੇ ਪਹਿਲੇ ਨਿਵਾਸਾ ਪਾਣੀ ਪਾਵਕ ਨਹੀਂ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਤਹਿ ਡੂਬੀਆ ਲੈ ਮਨ ਏਕ ਨ ਚੇਤ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੇ ਸਤੇ ਨਹੀਂ

ਚੰਦਮਾ ਕਰੋ ਬੇਨੰਤੀ ਸੁਣੋ ਮਿਰ ਮੀਤਾ ਸੰਤ ਟਹਿਲ ਕੇ ਬੇਲਾ ਇਹਾਂ ਖਾੜ ਚਲੋ ਹਰਲਾ ਆਇਆ ਗੇ ਬਸਨ ਸੁਹਿਲਾ ਔਰ ਘਟਾ ਦਿਨ ਸੁਰਣਾ ਰੇ ਮਨ ਗੁਰ ਮਿਲਕਾ ਸੁਵਾਰੇ ਰਹਾਉ ਇਹੋ ਸੰਸਾਰ ਵਿਕਾਰ ਸੰਸੈ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪਿਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾਕੋ ਆਏ ਸੋਈ ਬਿਹਾਜੋ ਹਰ ਗੁਰ ਤੇ ਮਨੈ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁ ਨ ਹੋਏ ਗੋ ਫੇਰਾ ਅੰਤਰਦਾਮੇ ਪੁਰਖ ਵਿਦਾਤੇ ਸਰਦਾ ਮਨ ਕੇ ਪੂਰੇ ਨਾਨਕ ਦਾਸ ਇਹ ਸੁਖ ਮੰਗੈ ਮੁਖ ਕਰ ਸੰ

ਘਰ ਪਹਿਲਾ ਮੋਤੀ ਤਾਂ ਮੰਦਰ ਉਸਰੇ ਰਤਨ ਤਾਂ ਹੋਏ ਜੜਾਉ ਕਸਤੂਰ ਕੁੰਗੂ ਅਗਰ ਚੰਦਨ ਲਿਪ ਆਵੇ ਚਾਉ ਮਤ ਦੇਖ ਭੁਲਾ ਵਿਸਰੇ ਚਰਚਿਤ ਨ ਆਵੇ ਨਾਉ ਹਰ ਬਿਨ ਜਿਉ ਜਲ ਬਲ ਜਾਉ ਮੈਂ ਆਪਣਾ ਗੁਰ ਪੂਛ ਦੇਖਿਆ ਵਰ ਨਾਹੀ ਥਾਉ ਰਹਾਉ ਧਰਤੀ ਤਾਂ ਹੀਰੇ ਲਾਲ ਜੜਤੀ ਪਲੰਗ ਲਾਲ ਜੜਾਉ ਮੋਹਣੀ ਮੁਖ ਮਣੀ ਸੋਹੈ ਕਰੈ ਰੰਗ ਪਸਾਉ ਮਤ ਦੇਖ ਭੁਲਾ ਵਿਸਰੈ ਚਰਚਿਤ ਨ ਆਵੇ ਨਾਉ ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਉ ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਉ ਮਥ ਦੇਖ ਭੁਲਾ ਵਿਸਰੈ ਚਰਚਿਤ ਨ ਆਵੇ ਨਾਉ ਸੁਲਤਾਨ ਹੋਵਾਂ ਮੇਲ ਲਸਕਰ ਤਖ਼ਤ ਰਾਖੈ ਭਾਉ ਹੁਕਮ

ਹਰ ਰਾਓ ਆਪ ਸੁਜਾਣ ਨਾ ਭੁੱਲੇ ਸੱਚਾ ਵੜਕਿਰ ਸਾਣ ਪਹਿਲਾਂ ਧਰਤੀ ਸਾਜ ਕਹਿ ਸੱਚ ਨਾਮ ਦੇ ਦਾਨ ਨੌਨਦ ਉਪਜੈ ਨਾਮ ਏ ਕਰਮ ਪਵੈ ਨਿਸਾਣ ਗੁਰ ਕੋ ਜਾਣ ਨਾ ਜਾਣੇ ਕਿਆ ਤੇ ਚਾਜਿਆ ਚਾਰ ਹੁੰਦਲੇ ਨਾ ਵਿਸਾਰਿਆ ਮਨਮੁਖੇ ਅੰਧ ਗੁਬਾਰ ਆਵਣ ਜਾਣ ਨਾ ਚੁਕੇ ਮਰ ਜਨਮੈ ਹੋਏ ਕੁਵਾਰ ਚੰਦਨ ਮੋਲ ਅਣਾਇਆ ਕੁੰਗੂ ਮਾਂਗ ਸੰਧੂਰ ਚੋਆ ਚੰਦਨ ਬਹੁ ਘਣਾ ਪਾਨਾ ਨਾਲ ਕਪੂਰ ਜੇ ਤਨ ਕੰਤਨਾ ਭਾਵੇ ਤਾਂ ਸਭ ਅਡੰਬਰ ਕੂੜ ਸਭ ਰਸ ਭੋਗਣ ਬਾਦ ਹੈ ਸਭ ਸੀ ਗਾਰ ਵਿਕਾਰ ਜਗਲ ਸ਼ਬਦ ਨਾ ਭੇ ਜਬ ਲਗ ਸ਼ਬਦ ਨਾ ਭੇਦੇ ਕੰ ਸੋਹੇ ਗੁਰਦੁਆਰ ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪਹਿਲਾ ਸੁੰਜੀ ਦੇ ਡੋਰਾਵਣੀ ਜਾਂ ਜਿਉ ਵਿੱਚੋਂ ਜਾਏ ਭਾਏ ਬੁਲੰਦੀ ਵਿੱਚ ਵੀ ਤੂੰ ਨਾਨਕ ਸਿਓ ਕਾਏ ਪੰਚੇ ਰੁਨੈ ਦੁਖ ਭਰੇ ਬਿਨਸੈ ਦੂਜੇ ਪਾਏ ਮੁੜੇ ਰਾਮ ਜਪੋ ਗੁਣਸਾਰ ਹਉਮੈ ਮਮਤਾ ਮੋਹਣੀ ਸਮੁਟੀ ਅਹੰਕਾਰ ਆਓ ਜਿਨੇ ਨਾਮ ਸਾਰਿਆ ਦੂਜੇ ਕਾਰੇ ਲੱਗ ਦੁਬਦਾ ਲਾਗੇ ਪੱਛਮੇ ਅੰਤਰ ਤ੍ਰਿਸ਼ਨਾ ਅੱਗ ਗੁਰ ਰਾਖਸੇ ਉਭਰੇ ਹੋਰ ਮੁੱਠੇ ਧੰਦੈ ਠੱਗ ਮੋਹੀ ਪ੍ਰੀਤ ਪਿਆਰ ਗਿਆ ਮੂਹਾ ਵੈਰ ਵਿਰੋਧ ਧੰਦਾ ਥਕਾ ਹੋ ਮੋਹੀ ਮਮਤਾ ਮਾਇਆ ਕ੍ਰੋਧ ਕਰਮ ਮਿਲੇ ਸੱਚ ਪਾਈਏ ਗੁਰਮੁਖ ਸਦਾ ਨਿਰੋਧ ਸੱਚੀ ਕਾਰੇ ਸੱਚ ਮਿਲੇ ਗੁਰੂ ਤੋਂ ਪੱਲੇ ਪਾਏ ਸੋ ਨਰ ਜੰਮੇ ਨਾ ਮਰੇ ਨਾ ਆਵੇ ਨਾ ਜਾਏ ਨਾਨਕ ਦਰ ਪ੍ਰਧਾਨ ਸੋ ਦਰਗੇ ਪੈਂਦਾ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਧਨ ਜਲ ਬਲ ਮਾਟੀ ਭਾਇਆ ਮਨ ਮਾਇਆ ਮੋਹ ਮਨੂਰ ਔਗਣ ਬਿਰਲਾ ਗੋਵੇ ਗੋਰ ਵਜਾਵੇ ਤੂਰ ਬਿਨ ਸਭ ਦੇ ਪਰਮਾਈਏ ਦੁਬਜਾ ਡੋਬੇ ਪੂਰ ਮੰਦਰੇ ਸਭ ਤਰੋ ਜਿਤ ਲਾਏ ਜਿਨ ਗੁਰਮੁਖ ਨਾਮ ਨਾ ਬੂਝਿਆ ਅਮਰ ਜਨਮੇ ਆਵੇ ਜਾਏ ਰਹੋ ਤਨ ਸੁੱਚਾ ਸੁਹਾ ਕੀ ਜਿਸਮੇ ਸੱਚਾ ਨਾ ਪੈ ਸੱਚ ਰਾਤੀ ਦੇਖ ਰੀ ਜੇ ਵੈ ਸੱਚ ਸੁਹਾਓ ਸੱਚੀ ਨਜ਼ਰ ਨਿਹਾਲੀਏ ਬੁਣ ਨਾ ਪਾਵੇ ਚਾਓ ਸੱਚ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਭੁਣ ਸਾਜਿਆ ਕੜਕੜ ਜੋਤ ਸਮੋਏ ਨਿਰਮਲ ਮੈਲਾ ਨਾ ਥੀਏ ਸਬਦ ਰਥੇ ਪਤ ਹੋਏ ਇਹੋ ਮਨ ਸੱਚ ਸੰਤੋਖਿਆ ਨਜ਼ਰ ਕਰੇ ਤੇ ਸਮਾਏ ਪੰਜ ਬੋਧ ਸੱਚ ਭੈਰਤ ਜੋਤ ਸੱਜੀ ਮਨਮਾਏ ਨਾਨਕ ਔਗੁਣ ਵਿਸਰੇ ਗੁਰ ਰਾਖੇ ਪਤ ਤਾਏ ਸ੍ਰੀ ਰਾਗ ਮਹੱਲਾ ਪਹਿਲਾ ਨਾਨਕ ਬੇੜੀ ਸਗੇ ਧਰੀਏ ਗੁਰ ਵਿਚਾਰ ਕਿਆ ਮੈਂ ਕਿ ਜਾਵਹਿ ਪੁਰ ਭਰੇ ਅਹੰਕਾਰ ਮਨ

ਜਿਸਤੇ ਉਪਜਾ ਤਿਸਤੇ ਬਿਨ ਸੇਖੜ ਕਰ ਸਚ ਭਰਪੂਰ ਆਪੇ ਮਿਲ ਮਿਲਾਵੇ ਸਾਚਾ ਮਹਿਲ ਹਦੂਰ ਸਾਹ ਸਾਹਿ ਤੋ ਸਮਲਾ ਕਦੇ ਨਾ ਵਿਸਾਰਿਓ ਜਿਉਂ ਜਿਉਂ ਸਾਹਿ ਮਨ ਵਸੇ ਗੁਰਮੁਖੀ ਅੰਮ੍ਰਿਤ ਪਿਓ ਮਨ ਤਨ ਤੇਰਾ ਤੂੰ ਤੁਣੀ ਗਰਭ ਨਿਵਾਰ ਸਮਿਓ ਜਿਨੇ ਜਗਤੋ ਪਾਇਆ ਤ੍ਰਿਪੁਣ ਕਾਰਿਆ ਕਾਰ ਗੁਰਮੁਖ ਚਾਨਣ ਜਾਣੀਏ ਮਨਮੁਖ ਮੁਗਤ ਗੁਬਾਰ ਕੜਗੜ ਜੋ ਨਿਰੰਤਰੀ ਬੁੱਧੇ ਗੁਰਮੁਖ ਸਾਰ ਗੁਰਮੁਖ ਜਿਨੇ ਜਾਣਿਆ ਤਿਨ ਕੀਤੇ ਸਾਬਾਸ ਸੱਚੇ ਸੱਚੇ ਰਲ ਮਿਲੇ ਸੱਚੇ ਗੁਣ ਪ੍ਰਗਾਸ ਨਾਨਕ ਨਾਮ ਸੰਤੋਖੀਆ ਦਿਓ ਪਿੰਡ ਪ੍ਰਭਾਸ ਸ੍ਰੀ ਰਾਗ ਮਹਲਾ ਪਹਿਲਾ ਸੁਣ ਮਨ ਮਿੱਤਰ ਪਿਆਰਿਆ ਮੈਨੂੰ ਵੇਲਾ ਹੈ ਇਹ ਜਬ ਲਗ ਜੋ ਬਨ ਸਾਸ ਤਬ ਲਗੇ ਹੋ ਤਨ ਦੇ ਬਿਨ ਗੁਣ ਕਾਮਨਾ ਵੇ ਢੈ ਢੇਰੀ ਤਨ ਖੇ ਮੇਰੇ ਮਨ ਲਾਲਾ ਮਨ ਮੇਰੇ ਮਨ ਲਾਲਾ ਕਰ ਜਾਹੇ ਗੁਰਮੁਖ ਨਾਮ ਸਲਾਈਏ ਹੋ ਮੈਂ ਨਿਵਰੀ ਭਾਏ ਰਹਾਉ ਸੁਣ ਸੁਣ ਗੰਢਣ ਗੰਢੀਏ ਲਿਖ ਪੜ ਬੁੱਝੈ ਭਾਰ ਤ੍ਰਿਸ਼ਨਾਇਨ ਸਗਲੀ ਹੋ ਮੈਂ ਰੋਗ ਵਿਕਾਰ ਹੋਵੇ ਪ੍ਰਵਾਹ ਤੋਲਵਾ ਗੁਰਮੁਖ ਕੀ ਮਸਾਰ ਲਖ ਸਿਆਣਮ ਜੇ ਕਰੇ ਲਖ ਸਿਉ ਪ੍ਰੀਤ ਮਿਲਾਪ ਬਿਨ ਸੰਗਤ ਸਾਧਨਾ ਥਰਾਪੀਆ ਬਿਨ ਨਾਮੇ ਦੁਖ ਸੰਤਾਪ ਹਰ ਜਪ ਜੀਅਰੈ ਛੁਟੀਐ ਗੁਰਮੁਖ ਚੀਨੇ ਆਪ ਹਰ ਜਪ ਜੀਅਰੈ ਛੁਟੀਐ ਗੁਰਮੁਖ ਚੀਨੇ ਆਪ ਤਨ ਮਨ ਗੁਰਪੇ ਵਿੱਚ ਆ ਮਨ ਦੀਆ ਸੁਰ ਨਾਲ ਤ੍ਰੈਬਣ ਖੋਏ ਟੰਡੋਲੇ ਆ ਗੁਰਮੁਖ ਖੋਏ ਨਿਹਾਲ ਸਗੁਰੂ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ ਸ੍ਰੀ ਰਾਗ ਮਹਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੂੰ ਸਰਬ ਦੀਆਂ ਪ੍ਰਤ ਪਾਲੇ ਲੇਖੇ ਸਾਗਰਾਸ ਅੰਤਰ ਗੁਰਮੁਖ ਤੂੰ ਵਸੈ ਜੋ ਪਾਵੈ ਤਿਉਂ ਨਿਰਦਾਸ ਜੀਰੇ ਰਾਮ ਜਪਤ ਮਨ ਮਾਨੂ ਅੰਤਰ ਲਾਗੇ ਜਲ ਬੁਝੀ ਪਾਇਆ ਗੁਰਮੁਖ ਗਿਆਨ ਰਾਉ ਅੰਤਰ ਕੀ ਗਾਤ ਜਾਣੀਏ ਗੁਰ ਮਿਲੀਏ ਸੰਕਿਉ ਤਾਰ ਮੋਇਆ ਜਿਤ ਕਰ ਜਾਈਐ ਤਿਤ ਜੀਵਨ ਦਿਆਂ ਮਰ ਮਾਰ ਅਨਹਦ ਸਭ ਸੁਆਵਣੇ ਪਾਈਏ ਗੁਰ ਵਿਚਾਰ ਅਨਹਦ ਬਾਣੀ ਪਾਈਏ ਤੇ ਹੋਮੇ ਹੋਏ ਬਿਨਾਸ਼ ਸਤਿਗੁਰ ਸੇਵੇ ਆਪਣਾ ਸਾਧ ਗੁਰਬਾਣ ਤਾਸ ਖੜ ਦਰਗਹਿ ਪਹਿਨਾਈਏ ਮੁਕਰ ਨਾਮ ਨਿਵਾਸ ਜੈ ਦੇਖਾ ਤੈ ਰਾਬ ਰਹਿ ਸਭ ਸਕਤੀ ਕਾ ਮੇਲ ਤ੍ਰਿਗੁਣ ਬੰਦੀ ਦੇਹਰੀ ਜੋ ਆਇਆ ਜਗ ਸੋ ਖੇਲ ਵਿਜੋਗੇ ਦੁਖ ਵਿਛੜੇ ਮਨਮੁਖ ਲਹਿ ਨਾ ਮੇਲ ਮਨ ਬੈਰਾਗੇ ਘਰ ਵਸੇ ਸਚ ਪੈ ਰਾਤਾ ਹੋਏ ਗਿਆਨ ਮਹਾਰਸ ਭੋਗਵੇ ਬੜ ਭੁੱਖ ਨਾ ਹੋਏ ਮਨ ਨਾਨਕ ਇਹੋ ਮਨ ਮਾਰ ਮਿਲ ਪੀ ਫਿਰ ਦੁੱਖ ਨਾ ਹੋਏ ਸ੍ਰੀ ਰਾਗ ਮਹਲਾ ਪਹਿਲਾ ਮਨੋ ਮੂਰਖ ਲੋਭਿਆ ਲੋਭੇ ਲਗਾ ਲੋਭਾਨ ਸ਼ਬਦ ਨਾ ਪੀਦੇ ਸਾਗਤਾ ਦੁਰਮਤਿ ਆਵਨ ਜਾਨ ਸਾਧੂ ਸਗਰ ਦੇਮ ਲੈ ਚਾ ਪਾਈਏ ਗੁਣੇ ਨਿਧਾਨ ਮਨ ਰੇ ਹੋਮੇ ਛੋੜ ਗੁਮਾਨ ਹਰ ਗੁਰ ਸਰਵਰ ਸੇਵ ਤੂੰ ਪਾਵੈ ਦਰਗਹਿ ਮਾਨ ਰਾਉ ਰਾਮ ਨਾਮ ਜਪ ਦਿਨ ਸੁ ਰਾਤ ਗੁਰਮੁਖ ਹਰ ਤਨ ਜਾਨ ਸਾਭ ਸੁਖ ਹਰ ਰਸ ਭੋਗਣ ਸੰਤ ਸਭਾ ਮਿਲ ਗਿਆਨ ਨਿਤ ਐਨਸ ਹਰ ਪ੍ਰਭ ਸੇਵਿਆ ਸਗੁਰ ਦੀਆ ਨਾਮ ਕੂਕਰ ਕੂੜ ਕਮਾਏ ਗੁਰ ਨਿੰਦਾ ਪਜੇ ਪਹਿਚਾਨ ਭਰਮੇ ਭੁੱਲਾ ਦੁਖ ਘਣੋ ਜਮ ਮਾਰ ਕਰਾਇ ਖੁੱਲ ਹਾਨ ਮਨਮੁਖ ਸੁਖ ਨਾ ਪਾਈਏ ਗੁਰਮੁਖ ਸੁਖ ਸੁਭਾਨ ਇੱਥੇ ਧੰਦ ਬਿਠਾਈਏ ਸਤ ਲਗਿਤ ਪ੍ਰਵਾਨ ਹਰ ਸਜਨ ਗੁਰਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨਾ ਵਿਸਤਰੈ ਕਰਮ ਸੱਚਾ ਨੀਸਾਣ ਸ੍ਰੀ ਰਾਗ ਮਹੱਲਾ ਪਹਿਲਾ ਇੱਕ ਦਿਲ ਪਿਆਰਾ ਵਿਸਰੈ ਰੋਗ ਵੱਡਾ ਮਨ ਮਾਏ ਕਿਉਂ ਦਰਗਹਿ ਪਤ ਪਾਈਏ ਜਾਂ ਹਰ ਨਾ ਵਸੈ ਮਨ ਮਾਹੇ ਗੁਰਮਿਲਿਆ ਸੁਖ ਪਾਈਏ ਅਗਨ ਮਰੈ ਗੁਣ ਮਾਹੇ ਮਨ ਰੇ ਐਨ ਸਾਰ ਗੁਣ ਸਾਰ ਜਿਨ ਖਿਨ ਪਲ ਨਾਮ ਨਾ ਵਿਸਰੈ ਤੇ ਜਨ ਵਿਰਲੇ ਸੰਸਾਰ ਰਾਉ ਜੋਤੀ ਜੋਤ ਮਿਲਾਈਏ ਸੁਰਤੀ ਸੁਰਤ ਸੰਜੋਗ ਹਿੰਸਾ ਮੈਂ ਗੱਟ ਗਏ ਨਾ ਹੀ ਸਹਿਸਾ ਸੋਗ ਗੁਰਮੁਖ ਜਿਸ ਸਰ ਮਨ ਵਸੈ ਤਿਸ ਮਿਲੇ ਗੁਰ ਸੰਜੋਗ ਕਾਇਆ ਕਮਣ ਜੇ ਕਰੀ ਭੋਗੇ ਭੁਗਣ ਹਾਰ ਤਿਸਿਓ ਨੇਹੋ ਨ ਕੀ ਜਾਈ ਜੋ ਦਿਸੈ ਚਲਣ ਹਾਰ ਗੁਰਮੁਖ ਰਵੈ ਸੁ ਅਗਨੇ ਸੋ ਪ੍ਰਭ ਸੇ ਪਤਾਰ ਚਾਰੇ ਅਗਨ ਵਾਰ ਮਰ ਗੁਰਮੁਖ ਕਰ ਜਲ ਪਾਏ ਅੰਦਰ ਕਮਲ ਪਰ ਗਾਸਿਆ

ਤਲੇ ਹਰ ਬੋਲ ਮਨ ਸੱਚ ਕਸਵਟੇ ਲਾਈਐ ਤੁਲਿਆ ਪੂਰੈ ਤੋਲ ਕਿਉਂ ਕਿਰਣਾ ਪਾਈ ਅਰਦ ਮਾਣਕ ਮੋਲ ਅਮੋਲ ਪਾਈ ਰੇ ਹਰ ਹੀਰਾ ਗੁਰਮਾਹੇ ਸਤਸੰਗਤ ਸਗੁਰ ਪਾਈਐ ਨ ਸਭ ਸਲਾ ਰਹੋ ਸੱਚ ਵਖਰ ਤਨੁ ਰਾਸ ਲੈ ਪਾਈਏ ਗੁਰ ਪ੍ਰਗਾਸ ਜਿਉਂ ਅਗਨ ਮਰੇ ਜਲ ਪਾਈਏ ਤਿਉਂ ਤੁਰ ਸੁਨਾ ਦਾਸਨ ਦਾਸ ਜਮ ਜੰਦਾ ਨ ਲਗੇ ਭਉ ਜਲ ਤਰੈ ਤਰਾਸ ਗੁਰਮਕੂੜ ਨ ਪਾਵੇ ਸਚ ਰਤੈ ਸਚ ਪਾਏ ਸਵਾਗਤ ਸਚ ਨ ਪਾਵੇ ਕੂੜੈ ਕੂੜੀ ਪਾਏ ਸਚ ਰਤ ਗੁਰ ਮਿਲੀਏ ਸਚੇ ਸਚ ਸਮਾਏ ਮਨ ਮੈਂ ਮਾਣਕ ਲਾਲ ਨਾਮ ਰਤਨ ਪਦਾਰਥ ਹੀਰ ਸੱਚ ਵਖਰ ਤਰ ਨਾਮ ਕੜਕੜ ਗੈਰ ਗੰਭੀਰ ਨਾਨਕ ਗੁਰਮੁਖ ਪਾਈਏ ਦਇਆ ਕਰੇ ਹਰ ਹੀਰ ਸ੍ਰੀ ਰਾਗ ਮਹੱਲਾ ਪਹਿਲਾ ਪਰਮੈ ਭਾਏ ਨ ਵਿਜਵੈ ਜੇ ਭਵੈ ਦਸੰਦਰ ਦੇ ਸੁਅੰਤਰ ਮੈਲ ਨ ਉਤਰੇ ਤ੍ਰਿਗ ਜੀਵਨ ਤ੍ਰਿਗ ਵੇਸ ਹੋਰ ਕਿਤੇ ਭਗਤ ਨਾ ਹੋਵੇ ਬਿਨ ਸਗੁਰ ਕੇ ਉਪਦੇਸ ਮਨ ਰੇ ਗੁਰਮੁਖ ਅਗਨ ਨਿਵਾਰ ਗੁਰ ਕਾ ਕਹਿਆ ਮਨ ਵਸੈ ਮੈਂ ਤ੍ਰਿਸ਼ਨਾ ਮਾਰ ਰਹੋ ਮਨ ਮਾਣਕ ਨਿਰਮੋਲ ਹੈ ਰਾਮ ਨਾਮ ਪਾਤ ਪਾਏ ਮੇਰੇ ਸਭ ਸੰਗਤ ਹਰ ਪਾਈਏ ਗੁਰਮੁਖ ਹਰ ਲਿਵਲਾਏ ਆਪ ਗਿਆ ਸਗੋ ਪਾਇਆ ਮੇਰੇ ਸਰਲ ਹੈ ਸਰਲ ਸਮਾਏ ਜਿਨ ਹਰ ਨਾਮ ਨਾ ਚੇਤਿਓ ਸੇ ਔਗਣ ਸੋ ਔਗਣ ਆਵੈ ਜਾਏ ਜੇ ਸਗੁਰ ਪੁਰਖ ਨਾ ਪੇਟਿਓ ਸੋ ਭਉ ਜਲ ਪਚੈ ਪਚਾਏ ਇਹੋ ਮਾਣਕ ਜਿੰਦਰ ਮੋਲ ਹੈ ਕੌਡੀ ਬਦਲਾ ਜਾਏ ਜਿੰਨਾ ਸਗੁਰ ਰਸ ਮਿਲੇ ਸੋ ਪੂਰੇ ਪੁਰਖ ਸੁਜਾਣ ਗੁਰ ਮਿਲ ਭਾਉ ਜਲ ਲੰਘੀਏ ਦਰਗਹਿ ਪਤ ਪਰਵਾਣ ਨਾਨਕ ਤਿਮ ਖੁਦਲੇ ਤੁਨ ਉਪਜੈ ਸਬਦ ਨੀ ਸਾੜ ਸ੍ਰੀ ਰਾਗ ਮਹੱਲਾ ਪਹਿਲਾ ਵਣਜ ਕਰੋ ਵਣਜਾਰਿਓ ਵਖਰ ਲਿਓ ਸੰਭਾਲ ਤੈਸੀ ਵਸ ਵਸਾਈਏ ਜੈਸੀ ਨਿਭੈ ਨਾਲ ਅੱਗੇ ਸਾ ਸੁਜਾਣ ਲੈ ਸਿਵ ਸੰਭਾਲ ਪੈਰ ਰਾਮ ਕਹੋ ਚਿਤ ਲਾਏ ਹਰ ਦਸ ਵਖਰ ਲੈ ਚਲੋ ਸੋ ਦੇਖੈ ਪਤਿਆ ਰਹੋ ਜਿੰਨੀ ਰਾ ਜਿੰਨਾ ਰਸ ਨਾ ਸੱਚ ਹੈ ਕਿਉਂ ਤਿੰਨਾ ਸੁਖ ਹੋਏ ਖੋਟੇ ਬਣ ਜਵਣ ਜੈ ਮੰਤਨ ਖੋਟਾ ਹੋਏ ਪਾਈ ਪਾਥੇ ਮਿਰਗ ਜਿਉਂ ਦੂਕਣੋ ਨਿਤ ਰੋਏ ਖੋਟੇ ਪੋਤੇ ਨਾ ਪਵੇ ਤਿੰਨ ਹਰ ਗੁਰ ਦਰਸਨਾ ਹੋਏ ਖੋਟੇ ਜਾਤ ਨਾ ਪਾਤਾ ਖੋਟ ਨਾ ਸ੍ਰੀ ਜਸ ਕੋਏ ਖੋਟੇ ਖੋਟ ਕਮਾ ਬਣਾਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੈ ਸਭ ਸਲਾਹ ਰਾਮ ਨਾਮ ਰੰਗ ਰਤਿਆ ਭਾਰ ਨਾ ਭਰਮ ਤਿੰਨਾ ਹਰ ਜਬ ਲਾਹ ਗਲਾ ਨਿਰਭਉ ਹਰ ਮਨ ਮਾ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਤਨ ਜੋ ਬਣ ਯਾਰ ਫੁੱਲੜਾ ਨਾ ਠੇੜੇ ਦਿਨ ਚਾਰ ਪਵਣ ਕਰੇ ਪਤ ਜਿਉਂ ਢਲ ਢੁਲ ਜੁਮਣ ਹਾਰ ਰੰਗ ਮਾਣ ਲੈ ਪਿਆਰਿਆ ਜਾਂ ਜੋ ਬਣਨਾ ਹੁੱਲਾ ਦਿਨ ਥੋੜੜੇ ਥੱਕੇ ਭਇਆ ਪੁਰਾਣਾ ਚੋਲਾ ਰਹੋ ਸੱਜਣ ਮੇਰੇ ਰੰਗਲੇ ਜੈ ਸੁਤੇ ਜੀ ਰਾਣ ਪਿਵੰਜਾ ਡੁੰਬਣੀ ਰੋਵਾ ਛਿਣੀ ਬਾਣ ਕਿਨਾ ਸੁਣ ਹੈ ਗੋਰੀਏ ਆਪਣੇ ਕੰਨੀ ਸੋਏ ਲੱਗੀ ਆਵੇ ਸਹੁਰੇ ਨਿਤ ਨਾ ਪਈਆ ਹੋਏ ਨਾਨਕ ਸੁਤੀ ਪਈਏ ਜਾਣ ਵਿਰਥੀ ਸੰਨ ਗੁਣਾ ਗਵਾਈ ਗੰਠੜੀ ਔਗਣ ਚੱਲੀ ਬੰਨ ਸ੍ਰੀ ਰਾਗ ਮਹੱਲਾ ਪਹਿਲਾ ਕਰ ਦੂਜਾ ਦੂਜਾ ਫਿਰ ਸੀ ਆਪ ਰਸ ਆਪੇ ਰਾਵਣ ਹਾਰ ਆਪੇ ਹੋਵੇ ਚੋਲੜਾ ਪੇ ਸਿਜ ਪਤਾਰ ਰੰਗ ਰਤਾ ਮੇਰਾ ਸਾਹਿਬ ਰਾਵਰੇ

ਨਾਨਕ ਬੇਨਤੀ ਤੂੰ ਸਰਵਰ ਤੋਂ ਹੰਸ ਕੌਲ ਤੂੰ ਹੈ ਕਵਿਆ ਤੂੰ ਹੈ ਆਪੇ ਵੇਖ ਵਿਗਾਸ ਸ੍ਰੀ ਰਾਘਵਨ ਲਾ ਪਹਿਲਾ ਕਰਦੇ ਜਾਏ ਤਨ ਧਰਤੀ ਬੀਜ ਕਰਮਾ ਕਰੋ ਸਰਲ ਪਿਆਉ ਸਾਰੰਗ ਬਾਣੀ ਮਨ ਗਿਰਸਾਣਾ ਹਿਰਦੇ ਜਮਾਇ ਲੈ ਪਾਪਸ ਪਰ ਨਿਰਬਾਣੀ ਕਾਇ ਕਰੋ ਸਮੂੜੇ ਮਾਇਆ ਪਿਤ ਸੁਤੋ ਸਗਲ ਕਾਲ ਤਰ ਮਾਤਾ ਤੇਰੇ ਹੋਏ ਨਾਂਤ ਸਖਾਇ ਰਹੋ ਬਿਖੇ ਬੇਕਾਰ ਦੁਸ਼ਟ ਕਿਰਕਾ ਕਰੇ ਨਤਾ ਜੋ ਆਤਮੈ ਹੋਏ ਤਿਆਈ ਜਪ ਤਬ ਸੰਜਮ ਹੋਏ ਜਬ ਰਾਖੇ ਕਮਲ ਬਿਕਸੈ ਮਦ ਅਸਰਮਾਈ ਬੇ ਸਭ ਤਾਹਰੋ ਬਾਸਰੋ ਸੰਗ੍ਰਹਿ ਦਿਨ ਖੋੜਾ ਨਿਧ ਕਾਲ ਸਾਰ ਦਸ ਅਠਾਰ ਮੈਂ ਅਪਰਮ ਪਰੋ ਜੀ ਨੈ ਕਹਿ ਨਾਨਕ ਏਵ ਏਕ ਤਾਰ ਸ੍ਰੀ ਰਾਗ ਮਹੱਲਾ ਪਹਿਲਾ ਕਰਤੀ ਜਾਮਲ ਕਰ ਧਰਤੀ ਬੀਜ ਸਬਦੋ ਕਰ ਸਤ ਕੀ ਆਪ ਨਿਤ ਦੇ ਪਾਣੀ ਹੋਏ ਕਿਰਸਾਨ ਮਨ ਜਮਾਇ ਲੈ ਪੇ ਸੁਤ ਦੋ ਜੁਗ ਮੁੜੇ ਵਜਾਣੀ ਮਤ ਜਾਣ ਸਹਿ ਗੱਲੀ ਪਾਇਆ ਮਾਲਕ ਮਨ ਰੂਕੀ ਸੋਭਾਇਆ ਇਤ ਵਿਧਿ ਜਨਮ ਗਵਾਇਆ ਰਹੋ ਐਵਤਨ ਚਿਕੜੋ ਮਨ ਮਿੜਕੋ ਕਮਲ ਕੇ ਸਾਰ ਨਹੀਂ ਮੁਲ ਪਾਏ ਭੌਰ ਸਥਾਨ ਨਿਤ ਭਾਖਿਆ ਬੋਲੇ ਕਿਉਂ ਬੁਝੇ ਜਾਨ ਨੈ ਬੁਝਾਈ ਆਖਣ ਸੁਣਨਾ ਪਾਉਣ ਕੀ ਬਾਣੀ ਏ ਮਨ ਰਤਾ ਮਾਇਆ ਖਸਮ ਕੀ ਨਜ਼ਰ ਦਿਲੇ ਪਸੰਦੇ ਜਿੰਨੀ ਕਰ ਇੱਕ ਧਿਆਇਆ ਤੀ ਕਰ ਰੱਖੇ ਪੰਜ ਕਰ ਸਾਤੇ ਨਾਉ ਸੈਤਾਨ ਮਤ ਕਟ ਜਾਈ ਨਾਨਕ ਆਖੇ ਰਾਹ ਪੈ ਚਲਣਾ ਮਾਰ ਤਨ ਕਿਤ ਕੋ ਸੰਜੇ ਆਏ ਸ੍ਰੀ ਰਾਗ ਮਹੱਲਾ ਪਹਿਲਾ ਕਰ ਚੌਥਾ ਸੋਈ ਮੌਲਾ ਜਿਨ ਜਗ ਮੌਲਿਆ ਹਰਿਆ ਕਿਆ ਸੰਸਾਰੋ ਆਪ ਖਾਕ ਜਿਨ ਬੰਦ ਰਹਾਈ ਧਨ ਸਜਨ ਹਾਰੋ ਮਰਣਾ ਮੁੱਲਾ ਮਰਣਾ ਫਿਕਰ ਧਾਰੋ ਡਰਨਾ ਰਹੋ ਤਾਂ ਤੂੰ ਮੁੱਲਾ ਤਾਂ ਤੂੰ ਗਾਦੀ ਜਾਣੇ ਨਾਮ ਖੁਦਾਈ ਜੈ ਬਹੁ ਤੇਰਾ ਪੜਿਆ ਹੋਵੇ ਕੋ ਰਹਿ ਨਾ ਭਰੀਏ ਪਾਈ ਸੋਈ ਕਾਦੀ ਜਨੇ ਆਪ ਤਜੈ ਕੇ ਨਾਮ ਕੀ ਆਧਾਰੋ ਹੈ ਭੀ ਸਿਧੈ ਨਾ ਦਸੀ ਸੱਜਾ ਸੱਚਾ ਸਜਨ ਹਾਰੋ ਪੰਜ ਵਕਤ ਨਿਵਾਜ ਗੁਜ਼ਾਰਾ ਪੜੈ ਕੇ ਤੇਵ ਕੁਰਾਣ ਨਾਨਕ ਆਖੇ ਗੁਰ ਸਦੇਈ ਰਹਿਓ ਪੀਣਾ ਖਾਣਾ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕ ਸਵਾਨ ਦੋਏ ਸਵਾਨੀ ਨਾਲ ਭਲਕੈ ਭੌਂਕੈ ਸਦਾ ਬਿਆਲ ਕੂੜ ਛੁਰਾ ਮੁੱਠਾ ਮਿਰਦਾਰ ਤਨਕ ਰੂਪ ਰਾ ਕਰਤਾਰ ਮੈਂ ਪਤ ਕੇ ਪੰਧ ਨ ਕਰਨੀ ਕੀ ਕਾਰ ਹਾਂ ਵਿਗੜੈ ਰੂਪ ਰਹਾ ਬਿਕਰਾਲ ਤੇਰਾ ਇੱਕ ਨਾਮ ਤਾਰੈ ਸੰਸਾਰ ਮੈਂ ਹਾਸ ਹੋ ਆਧਾਰ ਰਹੋ ਮੁਖ ਨਿੰਦਾ ਕਰ ਦਿਨ ਰਾਤ ਪ੍ਰਗਟ ਜੋਹੀ ਨਿਸ਼ਨਾਥ ਕਾਮ ਕਰੋ ਤਨ ਵਸੈ ਚੰਡਾਲ ਤਨਕ ਰੂਪ ਰਾ ਕਰਤਾਰ ਪਾਹੀ ਸੁਰਤ ਮੈਂ ਲੁਕੀ ਵੇਸ ਹੁਣ ਠਗਵਾੜਾ ਠੱਗੀ ਦੇਸ ਖਰਾ ਸਿਆਣਾ ਬਹੁਤਾ ਭਾਰ ਤਾਣ ਗੁਰੂਬਰਾ ਕਰਤਾਰ ਮੈਂ ਕੀਤਾ ਨ ਜਾਤਾ ਹਰਾਮ ਖੋਰ ਹੂੰ ਕਿਆ ਮੋਹਿ ਦੇਸਾ ਦੁਸ਼ਟ ਚੋਰ ਨਾਨਕ ਨਿਜ ਕਹਿ ਵਿਚਾਰ ਤਾਣ ਗੁਰੂਬਰਾ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਏਕਾ ਸੁਰਤ ਜਿੱਥੇ ਹੈ ਜੀ ਸੁਰਤ ਹੋਣਾ ਕੋਈ ਨ ਕੀ ਜਿਹੀ ਸੁਰਤ ਹੈ ਤਿੰਦਰਾ ਲੇਖਾ ਇੱਕੋ ਆਵੋ ਜਾਓ ਕਾਹੇ ਜੀ ਕਰੈ ਚੁਤਰਾਏ ਲੈ ਬੈਠੇ ਵੈ ਢਿੱਲ ਨਾ ਪਾਈ ਰਹੋ ਤੇਰੇ ਦੀਦੀਆਂ ਕਾ ਤੋਏ ਕਿਤ ਕੋ ਸਾਹਿਬ ਆਵੈ ਰੋ ਜੇ ਤੂੰ ਸਾਹਿਬ ਆਵੈ ਰੋ ਤੂੰ ਉਹਨਾਂ ਕਾ ਤੇਰੇ ਹੋਏ ਅਸੀਂ ਬੋਲ ਵਿਗਾੜ ਵਿਗਾੜ ਬੋਲ ਤੂੰ ਨਦਰੀ ਅੰਦਰ ਤੋਲੈ ਤੋਲ ਜੇ ਕਰਨੀ ਤੇ ਪੂਰੀ ਮੱਤ ਕਰਨੀ ਬਾਜੋ ਘੱਟੇ ਘੱਟ ਪਰਣਵਤ ਨਾਨਕ ਗਿਆਨੀ ਕੈਸਾ ਹੋਏ ਆਪ ਪਛਾਣੈ ਬੂਜੈ ਸੋਏ ਗੁਰਪ੍ਰਸਾਦ ਕਰੇ ਵਿਚਾਰੋ ਸੋ ਗਿਆਨੀ ਦਰਗਾਹ ਪਰਵਾਨ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਤੂੰ ਦਰਿਆਓ ਦਾਨਾ ਬੀਨਾ ਮੈਂ ਮਛਰੀ ਕੈਸੇ ਅੰਤਲਾ ਹਾਂ ਜੈ ਜੈ ਦੇਖਾਂ ਤੈ ਤੈ ਤੂੰ ਹੈ ਤੁਥੇ ਨਿਕਸੀ ਫੂਟ ਮਰਾਂ ਨਾ ਜਾਣਾ ਮਿਓ ਨਾ ਜਾਣਾ ਜਾਲੀ ਜਾਂ ਦੁੱਖ ਲਾਗੇ ਤਾਂ ਤੁਝੇ ਸੰਭਾਲੀ ਰਹੋ ਤੂੰ ਪਰਪੁਰ ਜਾਣੇ ਮੈਂ ਦੂਰ ਜੋ ਕਛ ਕਰੀ ਸੋ ਤੇਰੇ ਹਾਂ ਦੂਰ ਤੂੰ ਦੇਖੈ ਉਹ ਮੁਕਰ ਪਾਓ ਤੇਰੇ ਕੰਮ ਨਾ ਤੇਰੇ ਨਾ ਜੇਤਾ ਦੇ ਤਿਤਾ ਖਾਉ ਵੀ ਆਦਰ ਨਾਹੀ ਕਹਿ ਦਰ ਜਾਉ ਨਾਨਕੇ ਕਹਿ ਅਰਦਾਸ ਜਿਉ ਪਿੰਡ ਸਭ ਤੇਰੇ ਪਾਸ ਆਪੇ ਨੇੜਾ ਦੂਰ ਆਪੇ ਹੀ ਆਪੇ ਮੰਜ ਮਿਆਨੋ ਆਪੇ ਵੇਖਿਆ ਸੁਣੇ ਆਪੇ ਕੁਦਰਤ ਕਰੇ ਜਹਾਨੋ ਜੋ ਤਿਸ ਪਾਵੇ ਨਾਨਕਾ ਹੁਕਮ ਸੋਈ ਪਰਵਾਨੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਾਂ ਕਰੇ ਮਨਮਾਨ ਦੇਵਣ ਹਰ ਕੇ ਹੱਥ ਦਾਨ ਪਾਵੇ ਦੇ ਨਾ ਦੇਈ ਸੋਏ ਕਿੱਥੇ ਕਹਿ ਕਹਿਆ ਕਿਆ ਹੋਏ ਆਪੇ ਸੱਚ ਪਾਵੇ ਤੇ ਸੱਚ ਹੁੰਦਾ ਕੱਚਾ ਕੱਚ ਨੀ ਕੱਚ ਰਹੋ
जाके रुख बिरखे राव जेहि धात हथ नौ फुल भाव फल लिखिया पाए आप बेजा पै खाए कच्चे कंध कच्चा विच राज मत लूण फिका साध नानक आवे रास विण नाही विण नावे नाही साबा श्री राग महला पहला घर पंजवा अछल चलाई न छल न कहो कटारा कर सके ज्यो साहेब रखे त्यो रहे स लोभी का ज्यो टल पले बिन तेल दीवा क्यों जल रहो पोथी पुराण कमाइए पौ वटी अत तन पाइए सत बुजनान जलाइए तेल दीवायो जल कर चानन साहेब तो मिल रहो इत तन लागे बाणिया सुखो वै सेव कमाणिया सब दुनिया आमण जानिया विच दुनिया सेव कमाइए तां दरगह बैसन पाइए कौ नानक बाण लुढाइए श्री राग महला तीजा घर पहला एक ओंकार सतगुरु प्रसाद सतगुरु सेव ही अपना एक मन एक चित पाए सतगुरु मन कामना तीर्थ जिसनौ दे बुझाए मन चंदिया वर पावना जो इच्छा सो फल पाए रहो मन चंदिया वर पावना जो इच्छा सो फल पाए नाओ त्याये ना मंगे ना मैं सह समाए मन मेरे आरा चाक तक जाए जिन्ने गुरमुख चाख्या सहजे रहे समाए रहो जिन्ने सगुर सेव्या तिन पाया नाम निधान अंतर हर रस रावरिया चुका मन विमान हिरदे कमल पर गासिया लागा सह ध्यान मन निर्मल हर रावरिया पाया दरगह मान सतगुर सेवन अपना ते विरले संसार होमे ममता मार कै हर राख्या और तार हो तिनके बलिहार ने जिन नामे लगा प्यार सही सुखी है चौं झुके जिन नाम खुटिया पार गुर मिलिया नाम पाई है चुके मोह प्यास हर सति मन रबरिया करी माए उदास जिन हरका साध्या तिन बलिहारे जास नानक नदरी पाई है सच नाम गुण तास श्री राग महला तीजा बहु पेकर परमाइए मन हृदय कपट कमाए हर का मैल न पावै मर मिष्ठा माए समाए मन रे ग्रही माए उदास सत संजम करणी सो करे गुरमुख होए प्रगास रहो गुर कै शब्द मन जीतिया गत मुद करै मैं पाए हर का नाम चाहिए सत्संगत मेल मिलाए जे लख स्त्रियां भोग करे नवखण राज कमाए बिन सगुर सुख ना पावे फिर पर जोनी पाए हर हार कंठ जिन पहरिया गुर चरणी चितलाए तिन्ना पिछे रिद सिद भरियो न तिल ना तमाए जो प्रभावे सोती अवन करना जाए जन नानक जीवे नाम ले हर देव सह सुभाय श्री राग महला तीजा घर पहला जिस ही की सिरकार है तिस ही का सब कोय गुरमुख हर कमावने सच घट प्रगट होय अंतर जिस कै सच वसै सचे सची सोए सच मिले से न बिछड़े तिन निज कर वासा होए मेरे राम मैं हार बिन अवर न कोए सतगुरु सच प्रभ निर्मला शब्द मिलावा होए राव सखे शब्द मिलाए सो मिल रहे जिसनो आपेले मिलाए दूजे पाए को ना मिले फिर बिर आवै जाए सामेक वर्तदाय को रहा समाए जसनो आप दयाल होए सो गुरमुख नाम समाए पड़प पंडा जोत की वाद करें विचार मत बुद्ध भविना बोधि अंतलो विकार लख चौरासी परम दे परम ब्रह्म हो कुआर पूर्व लिखिया कमावना कोई न मिटन हार सगुर की सेवा गाखड़ी सिर दीजे आप गवाए शब्द मिले तार मिले सेवा पवे सब थाय पारस परसिया पारस होए ज्योति ज्योत समाए जिनको पूर्व लिखिया तन सतगुरु मिले आए आए मन भुखा भुखा मत करें मत तू करें पुकार लख चौरासी जिन श्री सबसे दे आधार निरपुसदा दयाल सबने करदा सार नान गुरमुख बुझिए पाइए सो मुख द्वार श्री राग महला तीजा जिन्ने सुन के मन्या तिन निज करवास गुरमति सलाह साचार पाया गुणतास सब दरते से निर्मल हो सब बलिहारे जास हृदय जिनके हर वस तित घट है प्रगास मन मेरे हर हर निर्मल त्याय तुरमस्तक जिनको लिखिया से गुरमुख रहे लिवला आए राव
ਹਰ ਸੰਤੋ ਦੇਖੋ ਨਦਰ ਕਰ ਨਿਕਟਵਾ ਸਹਿ ਭਰਪੂਰ ਗੁਰਮਤ ਜਿਨੀ ਪਛਾਣਿਆ ਸੇ ਦੇਖੇ ਸਦਾ ਹਦੂਰ ਜਿਨ ਗੁਣ ਤਿਨ ਸਦ ਮਨ ਵਸੇ ਔਗੁਣਵੰਤਿਆ ਦੂਰ ਮਨਮੁਖ ਗੁਣ ਤੇ ਬਾਹਰੇ ਬਿਨ ਨਾਮੇ ਮਰਦੇ ਝੂਰ ਜਿਨ ਸਬਦ ਗੁਰੂ ਸੁਣ ਮੰਨਿਆ ਤਿੰਨ ਮਨ ਤਿਆ ਰਸੋਏ ਆਂਦਿਨ ਭਗਤੀ ਰਤਿਆ ਮਨ ਤਿੰਨ ਨਿਰਮਲ ਹੋਏ ਕੂੜਾ ਰੰਗ ਸਮਕਾ ਬਿਨ ਜਾਏ ਦੁਖ ਰੋਏ ਜਿਸ ਅੰਦਰ ਨਾਮ ਪ੍ਰਗਾਸ ਸਦਾ ਸਦਾ ਥਿਰ ਹੋਏ ਜਿਨ ਪਦਾਰਥ ਪਾਏ ਕੇ ਨਾਮ ਨਾ ਚੇਤਾ ਲਿਵ ਲਾਏ ਪੱਗ ਖਿਸਿਆ ਰਹਿਣਾ ਨੀ ਅੱਗੇ ਠੌਰ ਨਾ ਪਾਏ ਉਹ ਵੇਲਾ ਥਨਾ ਬਿੰਦ ਗਿਆ ਪਛਤਾਏ ਜਿਸ ਨਜ਼ਰ ਕਰੇ ਸੋਬਰੇ ਅਰਥ ਤਿਲ ਲਾਏ ਦੇਖਾ ਦੇਖੇ ਸਭ ਕਰੇ ਮਨਮੁਖ ਬੂਝ ਨਾ ਪਾਏ ਜਿਨ ਗੁਰਮੁਖ ਅਰਦਾਸ ਉਹਦਾ ਸੇਵ ਪਈ ਤਿੰਨ ਥਾਏ ਹਰ ਗੁਣ ਗਾਵੇ ਹਰ ਨਿਤ ਪਾੜਾ ਹਰ ਗੁਣ ਗਾਏ ਸਮਾਏ ਨਾਨਕ ਤਿਨਕੀ ਬਾਣੀ ਸਦਾ ਸੱਚ ਹੈ ਜੇ ਨਾਮ ਰਹੇ ਲਿਵਲਾਏ ਸ੍ਰੀ ਰਾਗ ਮਹੱਲਾ ਤੀਜਾ ਜਿਨੀ ਇੱਕ ਮਨ ਨਾਮ ਚਾਹ ਗੁਰਮਤੀ ਵਿਚਾਰ ਤਿਨਕੇ ਮੁਖ ਸਦ ਉਜਲੇ ਤੇ ਸੱਚਾ ਦਰਬਾਰ ਹੋਏ ਅੰਮ੍ਰਿਤ ਪੀਵੇ ਸਦਾ ਸਦਾ ਸੱਚੇ ਨਾਮ ਪਿਆਰ ਪਾਈ ਰੇ ਗੁਰਮੁਖ ਸਦਾ ਪਤ ਹੋਏ ਹਰ ਹਰ ਸਦਾ ਧਿਆਈਏ ਮਲ ਹੋਂ ਮੈਂ ਕੱਢੈ ਧੋਏ ਰਹੋ ਮਨਮੁਖ ਨਾਮ ਨਾ ਜਾਣੇ ਵਿਣ ਨਾਮੇ ਪਤ ਜਾਏ ਸਬਦ ਸਾਧ ਨਾ ਆਇਓ ਲਾਗੇ ਦੂਜੇ ਭਾਏ ਵਿਸਟਾਂ ਕੇ ਕੀੜੇ ਪਾਵੈ ਵਿੱਚ ਵਿਸਟਾਂ ਸੇ ਵਿਸਟਾਂ ਮਾਹੇ ਸਮਾਏ ਤਿਨਕਾ ਜਨਮ ਸਬਲਾ ਜੋ ਚੱਲ ਲਾਏ ਸਤਿਗੁਰੁ ਭਾਏ ਕੁੱਲ ਉਦਾਰੈ ਆਪਣਾ ਧਨ ਜਣੇ ਦੀ ਮਾਏ ਹਰ ਹਰ ਨਾਮ ਚ ਆਈਏ ਜਿਸ ਨੂੰ ਕਿਰਪਾ ਕਰੇ ਰਜਾਏ ਜਿਨੇ ਗੁਰਮੁਖ ਨਾਮ ਚ ਆਇਆ ਵਿੱਚੋਂ ਆਪ ਗਵਾਏ ਅੰਦਰੋਂ ਬਾਹਰੋਂ ਨਿਰਮਲ ਸੱਚੇ ਸੱਚ ਸਮਾਏ ਨਾਨਕਾ ਸੇ ਪ੍ਰਵਾਨ ਜਿਨ ਗੁਰਮਤੀ ਹਰ ਧਿਆਏ ਸ੍ਰੀ ਰਾਗ ਮਹੱਲਾ ਤੀਜਾ ਹਰ ਭਗਤਾਂ ਹਰ ਤਨ ਰਾਸ ਹੈ ਗੁਰਪੂਛ ਕਰੈ ਵਾਹ ਪਾਰ ਹਰ ਨਾਮ ਸਲਾਨ ਸਦਾ ਸਦਾ ਵਖਰਾ ਨਾਮ ਆਧਾਰ ਗੁਰਪੂਰੇ ਹਰ ਨਾਮ ਦ੍ਰਿੜਾਇਆ ਹਰ ਭਗਤਾਂ ਦੁੱਟ ਭੰਡਾਰ ਪਾਈ ਰੇ ਸੁਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੈ ਗੁਰਮੁਖ ਨਾਮ ਧਿਆਏ ਰਹੋ ਹਰ ਭਗਤਾਰ ਕਾ ਪਿਆਰ ਹੈ ਜੋ ਗੁਰਮੁਖ ਰੇ ਵਿਚਾਰ ਪਾਖੰਡ ਭਗਤ ਨਾ ਹੋਵੇ ਦੁਬਦਾ ਬੋਲ ਖਵਾਰ ਸੋ ਜਨ ਰਲਾਇਆ ਨਾਲ ਲੈ ਜਿਸ ਅੰਤਰ ਪਵੇ ਇੱਕ ਵਿਚਾਰ ਸੋ ਸੇਵ ਕਰ ਆਖੀਏ ਜੋ ਹਰ ਰਾਖੈ ਔਰ ਧਾਰ ਮਨ ਤਨ ਸੋ ਪਿਆ ਗਿਆ ਤਰੇ ਹੋਮੈ ਵਿਚੋ ਮਾਰ ਤਨ ਗੁਰਮੁਖ ਸੋ ਪ੍ਰਵਣ ਜੇ ਕਦੇ ਨਾ ਆਵੇ ਹਾਰ ਕਰਮ ਲੈ ਤਾਂ ਪਾਈ ਹੈ ਬਿਨ ਕਰਮੇ ਪਾਇਆ ਨਾ ਜਾਏ ਲਗ ਚੁਰਾਸੀ ਵੀ ਤਰਸ ਦੇ ਜਿਸ ਮਿਲੇ ਸੋ ਮਿਲੇ ਹਰ ਆਏ ਨਾਨਕ ਗੁਰੂ ਕਰ ਪਾਇਆ ਸਦਾਰ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਸੁਖ ਸਾਗਰ ਹਰ ਨਾਮ ਹੈ ਗੁਰੂ ਪਾਇਆ ਜਾਏ ਅੰਦਰ ਨਾਮ ਚਾਹੀਏ ਸਹਿਜ ਨਾਮ ਸਮਾਏ ਅੰਦਰ ਰਚਾਏ ਹਰ ਸਾਹਿਤ ਰਸਨਾ ਹਰ ਗੁਣ ਗਾਏ ਪਾਈ ਰੇ ਜਗ ਦੁਖੀਆ ਦੂਜੇ ਪਾਏ ਗੁਰਸੁਰਣਾਈ ਸੁਖ ਲੈ ਆਂਦੇ ਨਾਮ ਤੇ ਆਏ ਰਹੋ ਸਾਚੇ ਮੈਲ ਨਾ ਲਾਗੇ ਮੰਦਰ ਮਲ ਹਰ ਤੇ ਆਏ ਗੁਰਮਸੁਰ ਪਛਾਣੀ ਹਰੇ ਅੰਮ੍ਰਿਤ ਨਾਮ ਸਮਾਏ ਗੁਰ ਗਿਆਨ ਭਰਜਨ ਬੁਲਾਇਆ ਗਿਆਨ ਦੇ ਰਾਜਾਏ ਮਨਮੁਖ ਮੈਲੇ ਮਨ ਪਰੇ ਹੋ ਮੈਂ ਤ੍ਰਿਸਨਾ ਵਿਕਾਰ ਬਿਨ ਸਬਦੇ ਮੈਲ ਨਾ ਉਤਰੇ ਮਰ ਜਨਮੈ ਹੋਏ ਖੁਆਰੇ ਧਾਤਰ ਬਾਜੀ ਪਲ ਚਰੈ ਨਾਰਵਾਰ ਨਾ ਪਾਰ ਗੁਰਮੁਖ ਜਪ ਤਪ ਸੰਜਮੀ ਹਰ ਕਹਿ ਨਾਮ ਪਿਆਰ ਗੁਰਮੁਖ ਸਦਾ ਤਿਆਈਏ ਇੱਕ ਨਾਮ ਕਰਤਾਰ ਨਾਨਕ ਤਾਂ ਨਾਮ ਤਿਆਈਏ ਸਭਨਾ ਦੀਆਂ ਕਾ ਆਧਾਰ ਸ੍ਰੀ ਰਾਗ ਮਹੱਲਾ ਤੀਜਾ ਮਨਮੁਖ ਮੋਵੇ ਆਪਿਆ ਬੈ ਰਾਗ ਉਦਾਸੀ ਨਾ ਹੋਏ ਸਬਦ ਨਾ ਚਿੰਨੈ ਸਦਾ ਦੁਖ ਹਰ ਦਰ ਗੈ ਪਦ ਖੋਏ ਹੋਮੇ ਗੁਰਮੁਖ ਹੋਈਏ ਨਾਮ ਰਤੇ ਸੁਖ ਹੋਏ ਮੇਰੇ ਮਨ ਐਨਸ ਪੂਰ ਰਹੀ ਨਿਤਿਆਸਾ ਸਵਗੁਰੂ ਸੇ ਮੋਹ ਭਰ ਜਲੇ ਕਰਹੀ ਮਾਇ ਉਦਾਸਾ ਰਹੋ ਗੁਰਮੁਖ ਕਰਮ ਕਮਾਏ ਵੀ ਸਿਆਰ ਬੈ ਰਾਗ ਆਨੰਦ ਐਨਸ ਬਦ ਕਰੇ ਦਿਨ ਰਾਤੀ ਹੋਮੇ ਮਨ ਚੰਦ ਵੱਡੇ ਪਾਸ ਸੰਗਤ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਬੈ ਰਾਗੇ ਸੋਈ ਹਿਰਦੇ ਨਾਮ ਵਸਾਏ ਅੰਤਰ ਲਾਗ ਨ ਤਾਮਸ ਮੂਲੇ ਵਿੱਚੋਂ ਆਪ ਗਵਾਏ ਨਾਮ ਦਾਨ ਸਤਿਗੁਰੂ ਦੇਖਾ ਲਿਆ ਰਸ ਪਿਆ ਗਾਏ ਜਿਨ ਕਿਨੇ ਪਾਇਆ ਸਾਧ ਸੰਗਤੀ ਪੂਰੇ ਭਾਗ ਬੈ ਰਾਗ ਮਨਮੁਖ ਫਿਰੇ ਨਾ ਜਾਣੈ ਸਗਰੋ ਮੇਂਦਰ ਲਾਗ ਨਾਨਕ ਸਬਦ ਰਤੇ ਹਰ ਨਾਮ ਰੰਗਾਏ ਬਿਨ ਪੈ ਕੇ ਲਾਗ ਸ੍ਰੀ ਰਾਗ ਮਹੱਲਾ ਤੀਜਾ ਘਰ ਹੀ ਸੌਦਾ ਪਾਈਏ ਅੰਤਰ ਸਾਹਿਬ ਵੱਥ ਹੋਏ ਖਿਨ ਖਿਨ ਨਾਮ ਸੰਭਾਲੀਐ ਗੁਰਮੁਖ ਪਾਵੈ ਕੋਏ ਨਾਨ ਦਾਨ ਅਖੋਟੈ ਬੜ ਭਾਗ ਪ੍ਰਾਪਤ ਹੋਏ ਮੇਰੇ ਮਨ ਤਜ ਨਿੰਦਾ ਹਉਮੈ ਅਹੰਕਾਰ ਹਰ ਜਿਉ ਸਦਾ ਤਿਆਏ ਤੂੰ ਗੁਰਮੁਖ ਏਕੰਕਾਰ ਰਹੋ
ਗੁਰਮੁਖਾਂ ਕੇ ਮੁਖ ਉਜਲੇ ਗੁਰਸਬਦ ਵਿਚਾਰ ਹਲਦ ਪਲ ਸੁਖ ਪਾਇੰਦੇ ਜਪ ਜਪ ਹਿਰਦੇ ਮੁਰਾਰ ਘਰ ਹੀ ਵਿੱਚ ਮੈਲ ਪਾਇਆ ਗੁਰਸਬਦ ਵਿਚਾਰ ਸਗਰ ਤੇ ਜੋ ਮੂੰਹ ਫੇਰੇ ਮੱਥੇ ਦਿਨਕਾਲੇ ਆਂਦਨ ਦੁੱਖ ਕਮਾਉਂਦੇ ਤਜੋ ਹੇ ਜਮ ਜਾਲੇ ਸੁਭਨੇ ਸੁਖਨ ਦੇਖਣੀ ਬਹੁ ਚਿੰਤਾ ਪਰ ਜਾਲੇ ਸਭਨਾ ਕਾ ਦੇਤਾ ਸਭਨਾ ਕਾ ਦਾਤਾ ਏਕ ਹੈ ਆਪੇ ਬਖਸ਼ ਕਰੇ ਕਹਿਣਾ ਕਿਛੂ ਨਾ ਜਾਵੇ ਜਿਸ ਪਾਵੇ ਤੇ ਸਦੇ ਨਾਨਕ ਗੁਰੂ ਪਾਈ ਆਪੇ ਜਾਣਾ ਸੋ ਇਸ ਰਾਗ ਮਹਲਾ ਤੀਜਾ ਸੱਚਾ ਸਾਹਿਬ ਸੇਵੀਏ ਸੱਚ ਵਡਿਆਈ ਦੇ ਗੁਰਪ੍ਰਸਾਦ ਹੀ ਮਨੋ ਸਿਉ ਮੈਂ ਦੂਰ ਕਰੇ ਇਹ ਮਨ ਤਾਵਤ ਤਾਂ ਰਹੇ ਜਾਂ ਆਪੇ ਨਦ ਕਰੇ ਪਾਈ ਰੇ ਗੁਰਮੁਖ ਪਾਈ ਰੇ ਗੁਰਮੁਖ ਹਰ ਨਾਮ ਤਿਆ ਹੇ ਨਾਮ ਜਨ ਸਦ ਮਨ ਵਸੇ ਮੈਲੀ ਪਾਵੇ ਥਾਮ ਰਹੋ ਮਨ ਮੁਖ ਮਨ ਤਨ ਅੰਦਰ ਤਿਸ ਨੋ ਠੋਰ ਨਾ ਠਾਉ ਬਜੋ ਨੀ ਭੁੰਦਾ ਫਿਰੇ ਜਿਉ ਸੁਣੈ ਘਰ ਕਾਉ ਗੁਰਮਤਿ ਘੜ ਚਾਨਣਾ ਸੁਰ ਮਿਲੇ ਰਨਾਉ ਤ੍ਰੈ ਗੁਣ ਵਿਖਿਆ ਆਂਦਾ ਮਾਇਆ ਮੋਗ ਬਾਰ ਲੋਭੀਅਨ ਕੋ ਸੇਵਦੇ ਪੜ ਵੇਦਾਂ ਕਰੈ ਪੂਕਾਰ ਵਿਖਿਆ ਅੰਦਰ ਪਤਮੇ ਨਾਰਵਾਨਾ ਪਾਰ ਮਾਇਆ ਮੋਵੇ ਸਾਰਿਆ ਜਗਤ ਪਿਤਾ ਪ੍ਰਤੈ ਪਾਲ ਬਾਜੋ ਗੁਰੂ ਅਚੇਤ ਸਭ ਬੰਦੀ ਬੱਧੀ ਜਮਕਾਲ ਨਾਨਕ ਗੁਰਮਤਿ ਉਭਰੇ ਸੱਚਾ ਨਾਮ ਸੰਭਾਲ ਸ੍ਰੀ ਰਾਘਵਾਨ ਲਾ ਤੀਜਾ ਉਤਰੈ ਗੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਪਾਏ ਕਰ ਕਿਰਪਾ ਮੈ ਲਾਇਨ ਹਰ ਨਾਮ ਵਸਿਆ ਮਨ ਆਏ ਪੁੱਤ ਜਿਨ ਕੇ ਪੁੰਨ ਹੈ ਤਿਨ ਸਤ ਸੰਗਤ ਮੈ ਲਾਏ ਪਾਈ ਰੇ ਗੁਰਮਤ ਸਾਚ ਰਹੋ ਸਚ ਸਚ ਕਾ ਭਾਵਣਾ ਸਚ ਸਬਦ ਮਿਲਾਉ ਰਹੋ ਜਿਨ ਨਾਮ ਛਣਿਆ ਤਿਨ ਮਿੱਠੋ ਬਲ ਜਾਓ ਆਪ ਛੋੜ ਛੜਨੀ ਲੱਗਾ ਚੱਲਾ ਤਿਨ ਕੈ ਭਾਏ ਲਾਹਰ ਹਰ ਨਾ ਮਿਲੈ ਸਹਿਜ ਨਾਮ ਸਮਾਏ ਬਿਨ ਗੁਰ ਮੈਲ ਨਾ ਪਾਈਏ ਨਾਮ ਨਾ ਪ੍ਰਾਪਤ ਹੋਏ ਅਸਰ ਸਗਰੋ ਲੋੜ ਲਓ ਜਿਦੂ ਪਾਈਏ ਸਚ ਸੋਏ ਅਸਰ ਸੰਘਾਰ ਸੁਖ ਵਸੈ ਜੋ ਤੁ ਪਾਵੈ ਸੋ ਹੋਏ ਜਿਹਾ ਸਗੁਰ ਕਰ ਜਾਣਿਆ ਤੇ ਹੋ ਜਿਹਾ ਸੁਖ ਹੋਏ ਇਹ ਸਸਾ ਮੂਲੈ ਨਾਹੀ ਭਾਉ ਲਾਏ ਜਨ ਕੋਏ ਨਾਨਕ ਏਕ ਜੋਤ ਦੋਏ ਮੂਰਤੀ ਸਬਦ ਮਿਲਾਵਾ ਹੋਏ ਸ੍ਰੀ ਰਾਗ ਮਹੱਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲਵਾਣ ਸੇਵਾ ਕਰੈ ਵਿਡਾਣੀ ਆਪਣਾ ਧਰਮ ਗਵਾ ਮੈਂ ਬੁੱਝੇ ਨਾਹੀ ਅੰਦਨ ਦੁੱਖ ਵਿਹਾਣੀ ਮਨਮੁਖ ਅੰਦਨ ਚੇਤ ਹੀ ਡੂਬ ਮੂਹੇ ਬਿਨ ਪਾਣੀ ਮਨ ਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸਬਦ ਅੰਤਰ ਵਸੇ ਤਾਰ ਵਿਸਰ ਨਾ ਜਾਈ ਰਹੋ ਇਹ ਸਰੀਰ ਮਾਇਆ ਕਪੁਤਲਾ ਵਿਚੋਂ ਮੈਂ ਦੁੱਤੀ ਪਾਈ ਆਵਣ ਜਾਣਾ ਜੰਮਣ ਮਰਨਾ ਮਨ ਪਤ ਗਵਾਈ ਸਤਿਗੁਰ ਸੇਵ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਈ ਸਤਿਗੁਰ ਕੀ ਸੇਵਾ ਤੇ ਸੁਖਾਲੀ ਜੋ ਇੱਛੇ ਸੋ ਫਲ ਪਾਏ ਜਤ ਸਤ ਤਪ ਪਿਤ ਸਰੀਰ ਹਰ ਹਰ ਮਨ ਵਸਾਏ ਸਦਾਨੰਦ ਰਹਿ ਦਿਨ ਰਾਤੇ ਮਿਲ ਪ੍ਰੀਤਮ ਸੁਖ ਪਾਇਆ ਜੋ ਸਤਿਗੁਰ ਕੀ ਸਰਨਾਗਤੀ ਹੋ ਤਿਨ ਕੈ ਬਲ ਜਾਉ ਦਰ ਸੱਚੇ ਸੱਚੀ ਵਡਾਈ ਸਜੇ ਸੱਚ ਸਮਾਉ ਨਾਨਕ ਨਦਰੀ ਭਾਈ ਹੈ ਗੁਰਮੁਖ ਮੇਲ ਮਿਲਾਉ ਸ੍ਰੀ ਰਾਗ ਮਨ ਲਾ ਤੀਜਾ ਮਨਮੁਖ ਕਰਮ ਕੋ ਮਾਮਣੇ ਜੋ ਦੁਹਾ ਗਨਤਨ ਸਵੀਕਾਰ ਸਜੇ ਕੰਤ ਨਾ ਆਵੇ ਨਿਤ ਨਿਤ ਹੋਏ ਖੁਆਰ ਫਿਰ ਕਾ ਮੈਲ ਨਾ ਪਾਵੇ ਨਾ ਦਿਸੇ ਕਰਬਾਰ ਪਾਈ ਰੇ ਕਮਨ ਨਾਮ ਧਿਆਏ ਸੰਤਾ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਏ ਰਹੋ ਗੁਰਮੁਖ ਸਦਾ ਸੁਹਾਗਣੀ ਪਰ ਰਾਖਿਆ ਔਰ ਧਾਰ ਮਿੱਠਾ ਬੋਲੇ ਨਿਵ ਚੱਲੇ ਸਜਰ ਮੈਂ ਪਧਾਰ ਸੁਭਵੰਤੀ ਸੁਹਾਗਣੀ ਜਿਨ ਗੁਰ ਕਾ ਹਿਤ ਅਬਾਰ ਪੂਰੇ ਭਾ ਸਤਿਗੁਰੂ ਮਿਲੇ ਜਾਂ ਭਾਗ ਕਦੋ ਹੋਏ ਅੰਤਰੋਂ ਦੁੱਖ ਭਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੈ ਭਾਣੇ ਜੋ ਚੱਲੇ ਦੁੱਖ ਨ ਪਾਵੇ ਕੋਏ ਗੁਰ ਕੈ ਭਾਣੇ ਵਿੱਚ ਅੰਮ੍ਰਿਤ ਸਹਿਜ ਪਾਵੇ ਕੋਏ ਜਿਨ੍ਹਾਂ ਪ੍ਰਾਪਤ ਤਿੰਨ ਪਿਆਉ ਮੈਂ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਸਿਆਈਏ ਸੱਚ ਮਿਲਾਵਾ ਹੋਏ ਸ੍ਰੀ ਰਾਗ ਮਹਲਾ ਤੀਜਾ ਪੇ ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਤਰੇ ਸੁਹਾਗਣੀ ਕਰਮ ਕਮਾਵਦੀਆਂ ਸਹੀ ਕਰਮ ਕਰੇ ਸਹਿਜ ਸੱਚ ਮਿਲਾਵੜਾ ਸੱਚ ਉਡਾਈ ਦੇ ਪਾਈ ਰੇ ਗੁਰਮਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਪਾਈਏ ਜੇ ਲੋਚਾ ਸਭ ਕੋਏ ਰਾਓ ਲਖ ਚੁਰਾਸੀ ਫਿਰ ਪਿਆ ਕਾਮਣ ਦੂਜੇ ਪਾਏ ਬਿਨ ਗੁਰ ਨਿੰਦ ਨਾ ਆਵੇ ਦੁਖੀ ਰਹਿਣ ਵਿਹਾਏ ਬਿਨ ਸਭ ਦੇ ਫਿਰ ਨਾ ਪਾਈਏ ਬਿਰਥਾ ਜਨਮ ਗਵਾਏ ਹੋ ਕਰਤੀ ਜਗ ਫਰੀ ਨਾ ਸਨ ਸੰਪੈ ਨਾਲ ਅੰਧੇ ਨਾਮ ਨਾ ਚੇਤੇ ਸਭ ਬਾਡੀ ਜਮਕਾਲ ਸਤਿਗੁਰ ਮਿਲਿਆ ਤਨ ਪਾਇਆ ਨਾ ਮਾਰਦੇ ਸੰਭਾਲ ਨਾ ਮ੍ਰਿਤ ਸਹਿੰਦਰ ਮਿਲੇ ਗੁਰ ਕੈ ਸਾਈ ਸੁਭਾਏ ਮਨ ਤਨ ਰਤ ਰੰਗ ਸਿਉ ਰਸਨਾ ਰਸਨ ਰਸਾਏ ਨਾਨਕ ਰੰਗ ਨਾ ਉਤਰੇ ਜੋ ਹਰ ਤੁਰ ਛੋਟਿਆ ਲਾਏ ਸ੍ਰੀ ਰਾਗ ਮਹਲਾ ਤੀਜਾ ਗੁਰਮੁਖ ਕਿਰਪਾ ਕਰੇ ਭਗਤ ਕੀ ਜੈ ਬਿਨ ਗੁਰ ਭਗਤ ਨਾ ਹੋਈ ਆਪੇ ਆ ਮਿਲਾਏ ਬੁਝੇ ਤਾਂ ਨਿਰਮਲ ਹੋਵੈ ਸੋਈ
हर जो साचा साचे बाणी सबद मिला बाहोई भाई रे भगत हिणका हे जग आया पूरे गुर के सेवना की निमिरता जन्म गवाया रहो आपे जग जीवन सुदाता आपे भक्त मिलाए जी जनते क्या विचारे क्या को सुनाए गुरमुख आपे दे बढ़ाई आपे सेव कराए दे कुटुंब मोल बण चल दया नाल न जाई सतगुर सेव गुण निदान पाया तिसकी किम न पाई हर प्रभ सखा मिल प्रभ मेरा अंतै होए सखाई अपने मन चित कह काए बिन गुरे आप न जाई हर दियो दाता भगत व छल है कर कृपा मन वसाई नानी सुबह सुरदे प्रभापे गुरमुख दे वड्डे आई श्री राग मल तीजा तन जननी जन जाया तन पिता प्रधान सागर सेव सुख पाया बिचों गया गमान दर सेवन संत जन खड़े पायन गुणी निदान मेरे मन गुरमुख त्याय हर सोए गुर का सद मन वसे मन तन निर्मल होए रहो कर कृपा कर आया पे मिलया आए गुर सब दिशा लाई रंगे सह सुभाए सच्चे सच में सुमाया मिल रहे न बिछड़ जाए जो करना सुख कर रहा अवर न करना जाए चिरे विछन्ने मेलन सगुर पन्ने पाए आपे कर कराई से अवर न करना जाए मन तन रता रंग से होमे तज विकार एन सिर दे रब रहे निरपव नाम निरंकार नानक आप मिलायन पूरे शब्द अपार श्री राग महला तीजा गोविंद गुणी निदान है अंतर पाया जाए कथने बदनी न पाई उमे बिचौन जाए सगुर मिले सद पैर रचया वसे मन आए पाई रे गुरमुख बुझाए कोय बिन बुझे कर्म कुमावणे जन पदार्थ खोए राहु जिन्नी चाख्या तिन्नी साथ पाया बिन चाखे ब्रह्म बुलाए अमर साचा नाम है कहना कछु न जाए पिवे तो प्रवाण पे आपूरे शब्द सुभाए आपे देता पाई और करना कछु न जाए देवन वाले के कै हाथ दाता है गुरु द्वार है पाए देहा कि तुम तेहा हुआ देहे कर्म कमाए जात सत संयम नाम है बिन नाम निर्मल ना होए पूरे पाग नाम मन वसे शब्द मिलावा होए नान सजे रंग वर्तदा हर गुण पावे सोए श्री राग महला तीजा काया साध और तब करे बिचो में न जाए अध्यात्म कर्म जे करे नाम न कभी पाए गुर के सब जीवत मरे हर नाम वसै मन आए सुन मन मेरे भज सतगुर सरणा गुर प्रसादी छुट्टी है बिग भौज शब्द गुर तरणा राव त्रै गुणो सभा धात दूजा पाव विकार पंडित पड़े बंधन मोहबादा न बुद्धे बिख्या प्यार सतगुर मिलिया त्रिकुटे छुट्टे चौथे पद मुक्त द्वार गुरते मार्ग पाइये चुके मोह गुबार सबन मर तय उदय रह पाए मुक्त द्वार गुर प्रसादी मिल रहे सच नाम करतार ए मनवा त सबलै छड़ नगत पाए दूजे पाए दुख लाइंदा पति दे सजाए नानक नाम लगे सोबरे हो मैं शब्द गवाए श्री राग महला तीजा कृपा करे गुर पाई अर नाम दे दृढ़ाए बिन गुर किरणा पायो वृथा जन्म गवाए मनम कर्म कमावणे जो मनम कर्म कमावणे दरगह मिले सजाए मन रे दूजा पाव चुकाए अंदर तेरे हर बस गुर सेवा सुख पाए रहो सच बाणी सच शब्द जन सच तेरे प्यार हर का नाम मन वसे होमे क्रोध निवार मन निर्मल नाम से आइए ता पाए मुख द्वार होमे विच जग बिन सदा अमृत में आवे जाए मन में शब्द न जाने जासन पद गवाए गुर सेवा नाओ पाई है सचे रह समाए शब्द मनिया गुरु पाई है विचो आप गवाए आंदन भक्त करे सदा साचे के लिए लाए ना पदार्थ मन वस्या नानक सहज समाए श्री राग महला तीजा जिन्ने पुरखे सगुना सेव्यो से दुखे दुख चार कर होंदा पुरख न पछाणे अभिमान मुठे अहंकार सगुर के फिट गया मंग थके संसार सच्चा सदना सेव सबका सुवरण हार मन मेरे सदा हर वेख हदूर जन्म दुख पर हरे सब रहा भार पूर रहो सच सलाहन से सचे सचा नाम दार सचे कार कमावनी सचे नाल प्यार सचा सावर सदा कोई न मिटन हार मानमुख महल ना पायनी कूड़ मुठे कूड़ी कूड़ियार ओमे करता जगमा गुर बिन घोर अंधार माया मोह विसारिया सुदाता दातार सगुर सेवे तो बरे सतर कै अवतार
ਕਿਰਪਾ ਤੇ ਹਰ ਪਾਈਐ ਸੱਚ ਸਬਦ ਵਿਚਾਰ ਸਗਲ ਸਿਵ ਮਨ ਨਿਰਮਲਾ ਹੋਮੈ ਤਦ ਵਿਕਾਰ ਆਪ ਛੋੜ ਦਿਓ ਤੁਮਾਰੇ ਗੁਰ ਕੈ ਸਬਦ ਵਿਚਾਰ।

ਬਾਰੇ ਸਤਿਗੁਰ ਪੁਰਖ ਨਾ ਮੰਨਿਓ ਸਭ ਨਾ ਲਗੋ ਪਿਆਰ ਸਨਾਨ ਦਾਨ ਦਿੱਤਾ ਕਰੇ ਦੂਜੇ ਪਾਏ ਖੁਆਰ ਹਰਦਿਓ ਆਪਣੀ ਕਿਰਪਾ ਕਰੇ ਤਾਂ ਲਾਗੈ ਨਾਮ ਪਿਆਰ ਨਾਨਕ ਨਾਮ ਸੰਭਾਲ ਤੂੰ ਗੁਰ ਕਹੇ ਤੇ ਅਪਾਰ ਸ੍ਰੀ ਰਾਗ ਮਹੱਲਾ ਤੀਜਾ ਕਿਸੋ ਸੇਵੇ ਕਿਆ ਜਪ ਕਰੇ ਸਤਿਗੁਰੂ ਪੁੱਛੋ ਜਾਏ ਸਤਿਗੁਰੂ ਕਾ ਪਾਣਾ ਮਨ ਲਈ ਵਿੱਚੋਂ ਆਪ ਗਵਾਏ ਇਹ ਹਾ ਸੇਵਾ ਚੱਕਰੇ ਨਾ ਵਸੇ ਮਨ ਆਏ ਨਾ ਮਹੀ ਤੇ ਸੁਖ ਪਾਈਏ ਸੱਚੇ ਸਬਦ ਸੁਹਾਏ ਮਨ ਮੇਰੇ ਆਂਜਨ ਜਾਗਰ ਚੇਤ ਆਪਣੀ ਗਤੀ ਰੱਖ ਲੈ ਕੂੰਜ ਬੜੈਗੀ ਖੇਸ ਰਹੋ ਮਨ ਕੇ ਇੱਛਾ ਪੂਰੀਆਂ ਸੁਧਰਿਆ ਭਾਰ ਪੂਰ ਪੈ ਪਾਏ ਭਗਤ ਕਰਨ ਦੇ ਰਾਤੀ ਹਰ ਜੋ ਵੇਖੇ ਸਦਾ ਦੂਰ ਸੱਚੇ ਸਭ ਸਦਾ ਮਨ ਰਾਤਾ ਪ੍ਰਮ ਗਿਆ ਸਰੀਰੋਂ ਦੂਰ ਨਿਰਮਲ ਸਾਹਿਬ ਪਾਇਆ ਸੱਚਾ ਗੁਣ ਗਹੀਰ ਜੋ ਜਾਗੇ ਸੇ ਉਪਰੇ ਸੁੱਤੇ ਗਏ ਮੁਹਾਏ ਸੱਚਾ ਸਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ ਸੁੰਝੇ ਕਰਕਾ ਪਾਉਣਾ ਜਿਉ ਆਇਆ ਤਿਉਂ ਜਾਏ ਮਨਮੁਖ ਜਨਮ ਵਿਰਥਾ ਗਿਆ ਕਿਆ ਮੈਂ ਜਿਸੇ ਜਾਏ ਸਭ ਕੁਛ ਆਪੇ ਆਪ ਹੈ ਹਮੇ ਵਿੱਚ ਕਹਿਣ ਨਾ ਜਾਏ ਗੁਰ ਕੈ ਸਬਦ ਪਛਾਣਿਆ ਦੁੱਖ ਹੋਮੇ ਵਿੱਚੋਂ ਗਵਾਏ ਸਗੁਰ ਸੇਵਨ ਆਪਣਾ ਹੋ ਤਿੰਨ ਕਹਿ ਲਾਗੋ ਪਾਏ ਨਾਨਕ ਦਰ ਸੱਚੇ ਸਤਿਆਰ ਹੈ ਹੋ ਤਿੰਨ ਬਲਿਹਾਰ ਹੈ ਜਾਓ ਸ੍ਰੀ ਰਾਗ ਮਹੱਲਾ ਤੀਜਾ ਜੇ ਵੇਲਾ ਭਗਤ ਵਿਚਾਰੀਏ ਤਾਂ ਕਿਤ ਵੇਲਾ ਭਗਤ ਹੋਏ ਅੰਦਨ ਨਾਮੇ ਰਤਿਆ ਸੱਚੇ ਸੱਚੇ ਸੋਏ ਇੱਕ ਦਿਲ ਪਿਆਰਾ ਵਿਸਰੈ ਭਗਤ ਕਨੇ ਹੀ ਹੋਏ ਮੰਤਨ ਸੀਤਲ ਸਾਚ ਸਿਉ ਸਾਸ ਨ ਬਿਰਥਾ ਕੋਏ ਮੇਰੇ ਮਨ ਹਰ ਕਾ ਨਾਮ ਚ ਆਏ ਸੱਚੇ ਭਗਤਾਂ ਸੀਏ ਜਾਂ ਹਰ ਵਸੈ ਮਨ ਆਏ ਰਾਓ ਸਹਿਜ ਖੇਤੀ ਰਾਈਏ ਸੱਚ ਨਾਮ ਬਿਜ ਪਾਏ ਖੇਤੀ ਜਮੀ ਅਗਲੀ ਮਨਵਾ ਰੱਜਾ ਸਹਿਜ ਸੋ ਭਾਏ ਗੁਰ ਕਾ ਸੋ ਦੇ ਅੰਮ੍ਰਿਤ ਹੈ ਜਿਤ ਪਿਤੇ ਦਿਖ ਜਾਏ ਮਨ ਸਾਚਾ ਸਚਰਤਾ ਸਚਰਿਆ ਸੁਮਾਏ ਆਖਣ ਵੇਖਣ ਬੋਲਣਾ ਸਭ ਦਰਿਆ ਸੁਮਾਏ ਬਾਣੀ ਵਜੀ ਚੋਂ ਜੁਗੀ ਸੱਚੋ

ਸਹਾਇ ਜਿਉ ਬਣ ਸਭ ਦੱਤ ਸਦਾ ਆਧਾਰ ਗੁਰਪ੍ਰਸਾਦੀ ਪੂਜਿਆ ਤਾਂ ਪਾਏ ਮੁਖ ਦੁਆਰ ਨਾਨਕ ਨਾਮ ਸਲਾਹ ਤੂੰ ਅੰਤ ਨਾ ਪਾਰਾਵਾਰ ਸ੍ਰੀ ਰਾਗ ਮਹੱਲਾ ਤੀਜਾ ਤਿਨਾਂ ਆਨੰਦ ਸਦਾ ਸੁਖ ਹੈ ਜਿਨ੍ਹਾਂ ਸੱਚ ਨਾਮ ਆਧਾਰ ਗੁਰਸਭ ਦੀ ਸਜ ਪਾਇਆ ਦੁੱਖ ਨਿਵਾਰਨ ਹਾਰ ਸਦਾ ਸਦਾ ਸੱਚੇ ਗੁਣ ਗਾਵੈ ਸੱਚੇ ਨਾਇ ਪਿਆਰ ਕਿਰਪਾ ਕਰਕੇ ਆਪਣੇ ਦਿੱਤੋਂ ਭਗਤ ਭੰਡਾਰ ਮਨ ਰਹਿ ਸਦਾ ਆਨੰਦ ਗੁਣ ਗਾਏ ਸੱਚੀ ਬਾਣੀ ਹਰ ਪਾਈਏ ਹਰ ਸਮਰਾਏ ਸਮਾਏ ਰਹੋ ਸੱਚੀ ਭਗਤੀ ਮਨ ਲਾਲ ਥੀਆ ਰਤਾ ਸਹਿਜ ਸੁਭਾਏ ਗੁਰਸਭ ਦੀ ਮਨ ਮੋਹਿਆ ਕਹਿਣ ਕਛੂ ਨਾ ਜਾਏ ਦੇ ਭਰਤੀ ਸਬਦ ਸੱਚੇ ਅੰਮ੍ਰਿਤ ਪੀਵੇ ਰਸ ਗੁਣ ਗਾਏ ਗੁਰਮੁਖ ਇਹੋ ਰੰਗ ਪਾਈਏ ਜੇ ਸੁਨੋ ਕਿਰਪਾ ਕਰੇ ਰਜਾਏ ਸੰਸਾਰ ਸੰਸਾਰ ਸੁਤਿਆ ਰਣ ਵਿਹਾਏ ਇੱਕ ਆਪਣੇ ਬਾਣੇ ਕੱਢ ਲਏ ਅਨੂ ਆਪੇ ਲੈਣ ਮਿਲਾਏ ਆਪੇ ਆਪ ਮਨ ਵਸਿਆ ਮਾਇਆ ਮੋਹ ਚੁਕਾਏ ਆਪ ਡਾਇ ਦਿੱਤੇ ਅਨ ਗੁਰਮੁਖ ਦੇ ਵਧਾਏ ਸੋਨ ਕਥਾ ਥਾਇ ਕਹਿ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖੁਆਏ ਅਨ ਦੂਜੇ ਛੱਡਣ ਲਾਏ ਗੁਰਮਤਿ ਅਰ ਪਾਈਏ ਜੋਤੀ ਜੋਤ ਮਿਲਾਏ ਅੰਧ ਨਾਮੇ ਰਤਿਆ ਨਾਨਕ ਨਾਮ ਸਮਾਏ ਸ੍ਰੀ ਰਾਗ ਮਹੱਲਾ ਤੀਜਾ ਗੁਣਵੰਤੀ ਸਜ ਪਾਇਆ ਤ੍ਰਿਸਨਾ ਸਜ ਵਿਕਾਰ ਗੁਰਸਭ ਦੀ ਮਨ ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸਤਿਗੁਰ ਕਿਨੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨਮੁਖ ਮੈਲ ਨਾ ਉਤਰੇ ਜੇ ਚਿਰ ਗੁਰਸਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚੱਲ ਨਿਜ ਘਰ ਵਸੈ ਅੰਮ੍ਰਿਤ ਪੀਵੈ ਤਾਂ ਸੁਖ ਲੈ ਮਹੱਲ ਰਹੋ ਔਗੁਣਵੰਤੀ ਗੁਣ ਕੋ ਨਹੀਂ ਬਹਿਣ ਨਾ ਮਿਲਿਆ ਦੂਰ ਮਨਮੁਖ ਸ਼ਬਦ ਨਾ ਜਾਣੇ ਔਗਣ ਸੋ ਪ੍ਰਭ ਦੂਰ ਜਿਨੀ ਸੱਚ ਪਛਾਣਿਆ ਸਤ ਰਤੈ ਭਾਰ ਪੂਰ ਗੁਰਸਭ ਦੀ ਮਨ ਵੇਦਿਆ ਪ੍ਰਭ ਮਿਲਿਆ ਪਦੂਰ ਆਪੇ ਰੰਗਣ ਰੰਗਿਓ ਨੂੰ ਸਬਦ ਲੈਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸੱਚ ਰਤੈ ਲਿਵਲਾਏ ਚਾਰੇ ਗੁਣ ਨਾ ਭਾਵ ਸਕੇ ਮਨ ਬੁਝ ਨਾ ਪਾਏ ਜੇ ਸਗੁਰ ਮਿਲੇ ਸੋ ਮੇਲੇ ਸੱਚੇ ਸ਼ਬਦ ਸੁਮਾਏ ਮਿੱਤਰ ਕਨੇਰੇ ਕਰ ਥਕੇ ਮੇਰਾ ਦੁੱਖ ਕਾਢਾਏ ਕੋਏ ਮਿਲ ਪ੍ਰੀਤਮ ਸੁੱਖ ਕੱਟਿਆ ਸਬਦ ਮਿਲਾਵਾ ਹੋਏ ਸੱਚ ਖੱਟਣਾ ਸੱਚ ਰਾਸ ਹੈ ਸੱਚੇ ਸੱਚੇ ਸੋਏ ਸੱਚ ਮਿਲੇ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸ੍ਰੀ ਰਾਗ ਮਹੱਲਾ ਤੀਜਾ ਆਪੇ ਕਾਰਨ ਕਰਤਾ ਕਰੇ ਸਿਸ਼ਟ ਦੇਖੇ ਆਪ ਉਪਾਏ ਸਭ ਇੱਕ ਇੱਕ ਵਰਤਦਾ ਲੱਖ ਨਾ ਲਖਿਆ ਜਾਏ ਆਪੇ ਪ੍ਰਭੂ ਦਿਆਲ ਹੈ ਆਪੇ ਦੇ ਵਧਾਏ ਗੁਰਮਤਿ ਸਦ ਮਨ ਵਸਿਆ ਸਤਿ ਰਹਿ ਲਿਵਲਾਏ ਮਨ ਮੇਰੇ ਗੁਰ ਕੀ ਮਨ ਲੈ ਰਜਾਏ।

ਭਾਈ ਭਰਾ ਪੈ ਸੋਏ। ਸ੍ਰੀ ਰਾਗ ਮਹੱਲਾ ਤੇ ਜਸਮ ਤੁਨ ਕੰਮ ਗਏ ਲੀਏ ਕਿਆ ਚੱਲੇ ਪਾ ਲੁੜਾਏ। ਆਪਣਾ ਪਿਰਨਾ ਪਛਾਣਾ ਹੈ ਕਿਆ ਮੈਂ ਦੇਸਾਂ ਜਾਏ। ਜਿਨੀ ਸਖੀ ਕੰਤ ਪਛਾਣਿਆ ਹੋ ਤਿਨ ਕਹਿ ਲਾਗੋ ਪਾਏ ਤਿਨਹੀ। ਜੈਸੇ ਥੇਰਾ ਸਾ ਸੰਗਤ ਮੇਲ ਮਿਲਾਏ। ਮੁੰਡੇ ਕੂੜ ਮੁਠੀ ਕੁੜਿਆਰ ਪਿਰ ਪ੍ਰਭ ਸਚਾ ਸੋਹਣਾ ਪਾਈਏ ਗੁਰ ਵਿਚਾਰ ਰਹੁ। ਮਰਮ ਕੰਤ ਨਾ ਪਛਾਣੇ ਤਿਨ ਕਿਉ ਰਹਿਣ ਵਿਹਾਏ। ਕਰ ਵਟੀਆਂ ਤ੍ਰਿਸਨਾ ਜਲੈ ਦੁਖ ਪਾਵੈ ਦੂਜੇ ਪਾਏ। ਸ਼ਬਦ ਰਤੀਆਂ ਸੁਹਾਗਣੀ ਤਿਨ ਵਿਚੋਂ ਮੈਂ ਜਾਏ। ਸਦਾ ਫਿਰ ਰਾਵੈ ਆਪਣਾ ਤਿਨ ਸੁਖ ਹੈ ਸੁਖ ਵਿਹਾਏ। ਵੇ ਗਿਆਨ ਵੇ ਹੁਣੇ ਪਰਮਤੀਆਂ ਪਰ ਨਾ ਪਾਇਆ ਜਾਏ। ਅਗਿਆਨ ਮਤੀ ਅੰਧੇਰੈ ਬਿਨ ਫਿਰ ਦੇਖੇ ਭੁਖ ਨਾ ਜਾਏ। ਆਵੋ ਮਿਲੋ ਸੁਹੇਲੀਓ ਮੈਂ ਫਿਰ ਦੇ ਮਿਲਾਏ। ਪੂਰੇ ਪਾਤਸ਼ਾਹ ਗੁਰੂ ਮਿਲੇ ਫਿਰ ਪਾਇਆ ਸੱਚ ਸਮਾਏ। ਸੋ ਸਈਆਂ ਸੁਹਾਗਣੀ ਜਿਨ ਕੋ ਨਦਰ ਕਰੇ ਖਸਮ ਪਛਾਣੇ ਆਪਣਾ ਤਨ ਮਨ ਆਗੈ ਦੇ। ਘਰ ਵਰ ਪਾਇਆ ਆਪਣਾ ਮੈਂ ਦੂਰ ਕਰੇ ਨਾਨਕ ਸੋਭਾ ਬੰਤੀ ਆ ਸੁਹਾਗਣੀ ਆਂਦਨ ਭਗਤ ਕਰੇ। ਸ੍ਰੀ ਰਾਗ ਮਹੱਲਾ ਤੀਜਾ। ਇੱਕ ਫਿਰ ਰਾਵੇ ਆਪਣਾ ਹੋ ਕਹਿ ਦਰ ਪੂਚੋ ਜਾਏ। ਸਗੁਰ ਸੇਵੀ ਭਾਉ ਕਰ ਮੈਂ ਫਿਰ ਦੇ ਮਿਲਾਏ। ਸਭ ਉਪਾਏ ਸਭ ਉਪਾਏ ਆਪੇ ਵੇਖਿਆ ਕਿਸ ਨੇੜੇ ਕਿਸ ਦੂਰ। ਜਿਨ ਫਿਰ ਸੰਗੇ ਜਾਣਿਆ ਫਿਰ ਰਾਵੇ ਸਦਾ ਹਦੂਰ। ਮੁੰਡੇ ਤੂੰ ਚੱਲ ਗੁਰ ਕਹਿ ਪਾਏ ਆਂਦਨ ਰਾਵੇ ਫਿਰ ਆਪਣਾ ਸਹਿਜੇ ਸੱਚ ਸਮਾਏ। ਰਹੋ ਸਭ ਰਤੀਆਂ ਸੁਹਾਗਣੇ ਸੱਚੇ ਸਭ ਸੀਗਾਰ। ਹਰ ਵਰ ਪਾਨ ਕਰ ਆਪਣੇ ਗੁਰ ਕਹੇ ਤੇ ਪਿਆਰ। ਸੇ ਸੁਹਾਵੀ ਹਰ ਰੰਗ ਰਵੇ ਭਗਤ ਪਰੇ ਭੰਡਾਰ। ਸੋ ਪ੍ਰਪ੍ਰਿਤ ਮਨ ਵਸੇ ਜੇ ਸਭ ਸਿਧੇ ਆਧਾਰ। ਫਿਰ ਸਾਲਾਨ ਆਪਣਾ ਤਿਨ ਕਹਿ ਸਭ ਬਲਿਆਰੇ ਜਾਓ। ਮਨ ਤਨ ਅਰਪੇ ਸਿਰ ਦੇਈ ਤਿਨ ਕਹਿ ਲਾਗਾ ਪਾਏ। ਜਿੰਨੀ ਕੁ ਪਛਾਣਿਆ ਦੂਜਾ ਪਾ ਚੁਕਾਏ। ਗੁਰਮੁਖ ਨਾਮ ਪਛਾਣੀਏ ਨਾਨਕ ਸੱਚ ਸਮਾਏ। ਸ੍ਰੀ ਰਾਗ ਮਹੱਲਾ ਤੀਜਾ। ਹਰਜੀ ਸੱਚਾ ਸੱਚ ਤੂੰ ਸਭ ਤੇਰਾ ਚੀਰੇ। ਲਖ ਚੁਰਾਸੀ ਤਰਸਦੇ ਫਿਰੇ ਬਿਨ ਗੁਰ ਭੇਟੇ ਪੀਰੇ। ਹਰਜੋ ਬਖਸੇ ਬਖਸਰੇ ਸੁਖ ਸਦਾ ਸਰੀਰੇ। ਗੁਰਪ੍ਰਸਾਦੀ ਸੇਵਕਰੀ ਸਚ ਗਹਿਰ ਗੰਭੀਰੇ। ਮਨ ਮੇਰੇ ਨਾਮ ਰਤੇ ਸੁਖ ਹੋਏ। ਗੁਰਮਤੀ ਨਾਮ ਸਲਾਹੀਏ ਦੂਜਾ ਬਨ ਕੋਏ ਰਹੋ। ਧਰਮ ਰਾਜ ਨੂੰ ਹੁਕਮੈ ਬੈ ਸੱਚਾ ਧਰਮ ਵਿਚਾਰ। ਦੂਜੇ ਪਾਏ ਦੁਸ਼ਟ ਆਤਮਾ ਤੇਰੀ ਸਰਕਾਰ। ਅਧਿਆਤਮੀ ਹਰ ਗੁਣ ਤਾਸ ਮਨ ਜਪੈ ਏਕ ਮੁਰਾਰ। ਤਿਨਕੀ ਸੇਵਾ ਧਰਮ ਰਾਜ ਕਰੇ ਤਨ ਸਵਾਰਨ ਹਾਰ। ਮਨ ਕੇ ਬੇਕਾਰ ਮਨੇ ਤਜੇ ਮਨ ਚੁਕੇ ਮੂੰਹ ਅਭਿਮਾਨ। ਆਤਮ ਰਾਮ ਪਛਾਣਿਆ ਸਜੇ ਨਾਮ ਸਮਾਨ। ਬਿਨ ਸਤਿਗੁਰ ਮੁਕਤ ਨਾ ਪਾਈਏ ਮਨ ਮੁਖ ਫਿਰੈ ਦੇਵਾਨ। ਸ਼ਬਦ ਨਾਚੀ ਨੇ ਕਥਨੀ ਬਦਨੀ ਕਰੇ ਵਿਖਿਆ ਮਾਏ ਸਮਾਨ। ਸਭ ਕਿਸੇ ਆਪੇ ਆਪੇ ਦੂਜਾ ਬਿਨਾਂ ਕੋਏ। ਜਿਉਂ ਬੁਲਾਏ ਤਿਉਂ ਬੋਲੀਏ ਜਾਂ ਬੁਲਾਏ ਸੋਏ। ਗੁਰਮੁਖ ਬਾਣੀ ਬ੍ਰਹਮ ਸ਼ਬਦ ਮਿਲਾਵਾ ਹੋਏ। ਨਾਨਕ ਨਾਮ ਸੰਭਾਲ ਤੂੰ ਜਿਤ ਸੇਵਿਆ ਸੁਖ ਹੋਏ। ਸ੍ਰੀ ਰਾਗ ਮਹੱਲਾ ਤੀਜਾ। ਜਗ ਹੋਮੇ ਮਹਿਲ ਦੁਖ ਪਾਇਆ ਮੱਲਾ ਕੀ ਦੂਜੇ ਪਾਏ। ਮਲ ਹੋਮੇ ਧੋਤੀ ਕਿਵੇਂ ਨਾ ਉਤਰੇ ਜੇ ਸੌ ਤੀਰਥ ਨਹਾਏ। ਬਹੁ ਵਿਦ ਕਰਮ ਕਮਾਵਾਂ ਦੇ ਦੂਣੀ ਮੱਲਾ ਕੀ ਆਏ। ਪੜਿਆ ਮਹਿਲ ਨਾ ਉਤਰੇ ਪੁੱਛੋ ਗਿਆਨੀਆਂ ਜਾਏ। ਮਨ ਮੇਰੇ ਗੁਰ ਸਰਣ ਆਵੇ ਤਾਂ ਨਿਰਮਲ ਹੋਏ। ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ ਰਹੋ। ਮਨ ਮੈਲੇ ਭਗਤ ਨਾ ਹੋਵੇ ਨਾਮ ਨਾ ਪਾਇਆ ਜਾਏ। ਮਨਮੁਖ ਮੈਲੇ ਮੈਲੇ ਮੋਏ ਜਸਨ ਪਤ ਗੁਆਏ। ਗੁਰਪ੍ਰਸਾਦੀ ਮਨ ਉਸੇ ਮਲ ਹੋਮੇ ਜਾਏ ਸਮਾਏ। ਜਿਉਂ ਅੰਧੇਰੇ ਦਿਵਕ ਬਾਲੀਏ ਤੂੰ ਗੁਰ ਗਿਆਨ ਅਗਿਆਨਤ ਜਾਏ। ਹਮ ਕੀਆ ਹਮ ਕਰੇਂਗੇ ਹਮ ਉਰਗਾ ਬਾਰ। ਕਰਨੇ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਮਾਇਆ ਜੇਵੜ ਦੁੱਖ ਨਹੀਂ ਸਭ ਪਾਪ ਥਾਕਿਆ ਸੰਸਾਰ। ਗੁਰਮਤਿ ਸੁਖ ਪਾਈਏ ਸਚ ਨਾਮ ਰਤਾਰ। ਜਿਸਨੂੰ ਮਿਲੇ ਸੋ ਮਿਲੇ ਹੋ ਤਿਸ ਬਲਿਆਰੇ ਜਾਉ। ਏ ਮਨ ਭਗਤੀ ਰਤਿਆ ਸਚ ਬਾਣੀ ਨਿਜ ਥਾਉ। ਮਨ ਰਤੇ ਜੇਵਾ ਰਤੇ ਅਰਗੁਣ ਸਚਾਏ ਗਾਉ। ਨਾਨਕ ਨਾਮ ਨਾ ਵਿਸਰੈ ਸੱਚੇ ਮਾਇ ਸੁਭਾਉ। ਸ੍ਰੀ ਰਾਗ ਮਹੱਲਾ ਚੌਥਾ। ਘਰ ਪਹਿਲਾ ਮੈਂ ਮਨ ਤਨ ਬਿਰਹੁਆ ਤਗਲਾ ਕਿਉਂ। ਪ੍ਰੀਤਮ ਮਿਲੇ ਘਰ ਆਏ ਜਾਂ ਦੇਖਾਂ ਪ੍ਰਭ ਆਪਣਾ। ਪ੍ਰਭ ਦੇਖਿਆ ਦੁੱਖ ਜਾਏ ਜਾਏ ਪੁੱਛੋ ਤਿਨਾ ਸਜਣਾ। ਪ੍ਰਭ ਕਿਤ ਬਿਦ ਮਿਲਾਏ ਮਿਲਾਏ ਮੇਰੇ ਸਤਿਗੁਰਾ। ਮੈਂ ਤੁਝ ਬਿਨ ਅਵਰ ਨਾ ਕੋਏ ਹਮੂਰਖ ਮੁਗਧ ਸਰਣਾਗਤੀ। ਕਰ ਕਿਰਪਾ ਮਿਲੇ

ਆਓ ਕਰ ਮਿੰਨਤ ਕਰ ਜੋਦੜੀ ਮੈਂ ਭਰਾ ਮਿਲਣੇ ਕਾ ਚਾਓ ਮੇਰੇ ਭਾਈ ਜਨਾ ਕੋਈ ਮੋਕੋ ਹਰ ਭਰਾ ਮੇਲ ਮਿਲਾਏ ਹੋ ਸਤਿਗੁਰੂ ਬੇਟੋ ਵਾਰਿਆ ਜਨਾ ਹਰ ਪ੍ਰਭ ਦਿਆ ਦਿਖਾਏ ਰਹੋ ਹੋਏ ਨਿਮਾਣੀ ਢਹਿ ਪਵਾਂ ਪੂਰੇ ਸਤਿਗੁਰੂ ਪਾਸ ਨਿਮਾਣਿਆ ਗੁਰਮਾਣ ਹੈ ਗੁਰੂ ਸਤਿਗੁਰ ਕਰੈ ਸਾਬਾਸ ਹੋ ਗੁਰ ਸਲਾਏ ਨਾ ਰਜੋ ਮੈਂ ਮੇਲੇ ਹਰ ਪ੍ਰਭ ਪਾਸ ਸਤਿਗੁਰੂ ਨੂੰ ਸਭ ਕੋ ਲੋਚਦਾ ਜੇ ਤਾਂ ਜਗਤ ਸਭ ਕੋ ਇਹ ਬਿਨ ਭਾਗਾਂ ਦਰਸਨ ਨਾ ਥੀਏ ਭਾਗਹੀਣ ਬਹਿ ਰੋਏ ਜੋ ਹਰ ਪ੍ਰਭ ਪਾਣਾ ਸੋ ਥਿਆ ਤੁਰ ਲਿਖਿਆ ਨਾ ਮਿਟੈ ਕੋਏ ਆਪੇ ਸਗੁਰ ਆਪ ਹਰੇ ਆਪੇ ਮੇਲ ਮਿਲਾਏ ਆਪ ਦਇਆ ਕਰ ਮੇਲੇ ਸ੍ਰੀ ਗੁਰ ਸਤਿਗੁਰ ਪਿਛੈ ਪਾਏ ਸਭ ਜਗ ਜੀਵਨ ਦਗੇ ਆਪੈ ਨਾਨਕ ਜਲ ਜਲੈ ਸਮਾਇ ਸ੍ਰੀ ਰਾਗ ਮਹੱਲਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਿਤ ਬਿਧ ਮਿਲੈ ਰਸ ਖਾਇ ਜਾਏ ਪੁੱਛੋ ਸੁਹਾਗਣੇ ਤੁਸਾਂ ਕਿਉਂ ਕਰ ਮਿਲਿਆ ਪ੍ਰਭ ਆਏ ਉਹ ਵੇ ਪੁਰਾ ਨ ਬੋਲਿਓ ਮਰਮਲ ਤੋਂ ਵਾਦਨ ਪਾਏ ਭਾਈ ਰੇ ਮੇਰੇ ਸੱਜਣ ਅਰਗੁਣ ਸਾਰ ਸੱਜਣ ਸਤਿਗੁਰ ਪੁਰਖੈ ਦੋ ਕੱਢਿਓ ਮੈਂ ਮਾਰ ਰਹੋ ਗੁਰਮੁਖੀਆਂ ਸੁਹਾਗਣੇ ਤਿੰਨ ਦਇਆ ਪਈ ਮਨ ਆਏ ਸਤਿਗੁਰੂ ਵਚਨ ਰਸ ਹੈ ਜੋ ਮੰਨੈ ਸਵਰ ਰਸ ਖਾਏ ਸੇਵੜ ਭਾਗੀ ਵੜ ਜਾਣੀਏ ਹਰ ਰਸ ਵਡ ਸੇਵੜ ਭਾਗੀ ਵੜ ਜਾਣੀਏ ਜਨ ਹਰ ਰਸ ਖਾਧਾ ਗੁਰ ਪਾਏ ਇਹੋ ਹਰ ਰਸ ਵਣ ਤਿਣ ਸਭ ਥੈ ਪਾਗਣ ਨਹੀਂ ਖਾਏ ਬਿਨ ਸਤਿਗੁਰੂ ਪੱਲੇ ਨਾ ਪਵੇ ਮਨਮੁਖ ਰਹਿ ਬਿਲਾਏ ਓਏ ਸਤਿਗੁਰ ਆਗੈ ਨਾਨੇ ਵਹਿ ਨਾਂਤਰ ਕ੍ਰੋਧ ਬਲਾਏ ਹਰ ਹਰ ਹਰ ਰਸ ਆਪੈ ਆਪੇ ਹਰ ਰਸ ਹੋਏ ਆਪ ਦਇਆ ਕਰ ਦੇਵ ਸੀ ਗੁਰਮੁਖੀ ਅੰਮ੍ਰਿਤ ਚੋਏ ਸਭ ਤਨ ਮਨ ਹਰਿਆ ਹੋਇਆ ਨਾਨਕ ਕਰ ਵਸਿਆ ਮਨ ਸੋਏ ਸ੍ਰੀ ਰਾਗ ਮਹੱਲਾ ਚੌਥਾ ਦਿਨ ਸ ਚੜੈ ਫਿਰ ਆਥਵੈ ਰਹਿਣ ਸਬਾਈ ਜਾਏ ਆਪ ਘਟੈ ਨਰ ਨਾ ਬੁਝੈ ਨਿਤ ਮੂਸਾ ਲਾਜ ਟੁਕਾਏ ਗੋੜ ਮਿੱਠਾ ਮਾਇਆ ਪਸਰਿਆ ਮਨਮੁਖ ਲਗ ਮਾਖੀ ਪਚੈ ਪਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕਲਤ ਮੋਹ ਬਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹੋ ਗੁਰਮਤ ਹਰ ਲਿਵੇ ਉਪਰੇ ਅਲਿਪਤ ਰਾਏ ਸੁਰਣਾਏ ਓਨੀ ਚੱਲਣ ਸਦਾ ਨਿਹਾਲੇ ਹਰ ਕਰਤ ਲਿਆ ਪਦ ਪਾਏ ਗੁਰਮੁਖ ਦਰਗੈ ਮੰਨਿਆ ਹਰ ਆਪ ਲੈ ਗਰ ਲਾਏ ਗੁਰਮੁਖਾਂ ਨੋ ਪੰਥ ਪ੍ਰਗਟਾ ਦ ਠਾਕ ਨ ਕੋਈ ਪਾਏ ਹਰ ਨਾਮ ਸਲਾਹ ਨਾਮ ਮਨ ਨਾਮ ਰਹਿਣ ਲਿਵ ਲਾਏ ਅਨਹਦ ਤੁਨੀ ਦਰਵਾਜ ਦੇ ਦਰ ਸਚਾਏ ਸੋਭਾ ਪਾਏ ਜਿਨੇ ਗੁਰਮੁਖ ਨਾਮ ਚਲਾਇਆ ਤਿਨ ਸਭ ਕੋ ਕਹੇ ਸਾਬਾਸ ਤਿਨਕੇ ਸੰਗਤ ਦੇ ਪ੍ਰਭ ਮੈਂ ਦਾਸ ਕੀ ਅਰਦਾਸ ਨਾਨਕ ਭਾਗ ਵੱਡੇ ਤਿਨਾ ਗੁਰਮੁਖਾਂ ਜਿਨੇ ਅੰਤਰ ਨਾਮ ਪ੍ਰਗਾਸ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ

0: ਕਰਤਾ ਜਿਤਨਾ ਆ ਭਈ ਮਨਮੁਖ ਅੰਧ ਗਵਾਰ ਮੇਰੇ ਮਨ ਸੁਖਦਾ ਤਾਰ ਸੋਏ ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਰਹਾਉ ਕਾਪੜ ਭੋਗ ਲਵਟਾਇਆ ਸਵੈਨ ਰੂਪਾ ਖਾਕ ਹੈ ਵਰਗਾਵਰ ਬਹੁ ਰੰਗੇ ਕੀਆ ਰਾਥਿਆ ਥਾਕ ਕਿਸੇ ਚੇਤਨਾ ਪਾਵਈ ਵਿਸਰਿਆ ਸਭ ਸਾਕ ਸਿਰਜਨਹਾਰ ਭੁਲਾਇਆ ਵਿਣ ਨਾਮ ਨਾ ਪਾਕ ਲੈਂਦਾ ਬਦ ਦੁਆਇ ਤੂੰ ਮਾਇਆ ਕਰੈ ਕਤ ਜਿਸਨੋ ਤੂੰ ਪਤੀ ਆਇੰਦਾ ਸੋ ਸਣ ਤੁਜੈ ਅਨਿਤ ਅਹੰਕਾਰ ਕਰੈ ਅਹੰਕਾਰਿਆ ਵਿਆਪਿਆ ਮਨ ਕੀ ਮਤ ਤੇ ਪ੍ਰਭਿਆ ਭੁਲਾਇਆ ਨਾ ਤੇ ਜਾਤ ਨਾ ਪਤ ਸਤਿਗੁਰ ਪੁਰਖ ਮਿਲਾਇਆ ਕੋ ਸੱਜਣ ਸੋਏ ਹਰ ਜਨ ਕਾਰਾ ਖਾਇ ਕਹਿ ਕਿਆ ਮਾਣ ਸੋ ਹੋ ਮੈ ਰੋਏ ਜੋ ਹਰ ਜਨ ਪਾਵੈ ਸੋ ਕਰੇ ਦਰ ਫਿਰ ਨਾ ਪਾਵੈ ਕੋਇ ਨਾਨਕ ਰਤਾ ਰੰਗ ਹਰ ਸਭ ਜਗ ਮਹਿ ਚਾਨਣ ਹੋਏ ਸ੍ਰੀ ਰਾਗ ਮਹਲਾ ਪੰਜਵਾਂ ਮਨ ਬਿਲਾਸ ਬਹੁ ਰੰਗ ਕਣਾ ਦ੍ਰਿਸ਼ਟ ਭੂਲ ਖੁਸ਼ੀਆਂ ਸ਼ਤਰ ਧਾਰ ਬਾਦ ਸਾਹੀਆਂ ਵਿੱਚ ਸਹਿ ਸਹਿ ਪਰੀਆਂ ਪਾਈ ਰਹਿ ਸੁਖ ਸਾਧ ਸੰਗ ਪਾਇਆ ਲਿਖਿਆ ਲਿਖਤਨ ਪੁਰਖ ਵਿਧਾਤਾ ਦੁਖ ਸਹਿਸਾ ਮਿਟ ਗਇਆ ਰਹੋ ਜੇਤੇ ਤਨ ਤਨੰਦਰਾ ਤੇ ਭਵਿਆਇਆ ਧਨ ਪਾਤੀ ਵੜ ਭੂਮਿਆ ਮੇਰੀ ਮੇਰੀ ਕਰ ਪਰਿਆ ਹੁਕਮ ਚਲਾਏ ਨਿਸੰਗ ਹੋਏ ਵਰਤਿਆ ਫਰਿਆ ਸਭ ਕੋ ਵਸਕਤ ਕਰ ਲਏ ਉਨ ਬਿਨ ਨਾਮੈ ਖਾ ਕਰ ਲਿਆ ਕੋਟ ਤੇ ਤਿਸ ਸੇਵਕਾ ਸਿਧ ਸਾਧਕ ਦਰ ਖਰਿਆ ਗ੍ਰੰਭਾਰੀ ਵੜ ਸਾਹਿਬ ਸਭ ਸੋ ਨਾਨਕ ਸੁਪੰਥੀਆ ਸ੍ਰੀ ਰਾਗ ਮਹੱਲਾ ਪੰਜਵਾਂ ਭਲਕੇ ਉੱਠ ਪਪੋਲੀਏ ਵਿਣ ਬੁਝੇ ਮੁਗਦਿਆ ਜਾਣ ਸੋ ਪ੍ਰਭ ਚਿਤਨ ਆਇਓ ਛੁਟੈ ਕੀ ਬੇਬਾਣ ਸਤਿਗੁਰ ਸੇਤੀ ਜਿਤ ਲਾਏ ਸਦਾ ਸਦਾ ਰੰਗ ਮਾਣ ਪ੍ਰਾਣੀ ਤੂੰ ਆਇਆ ਲਾ ਲੈਣ ਲੱਗਾ ਕਿਤ ਕੋ ਫਕੜੈ ਸਮਕਦੇ ਚੱਲੇ ਰਹਿਣ ਰਹੋ ਕੁਦਮ ਕਰੇ ਪਸ ਪੰਖੀਆਂ ਦਿਸੇ ਨਾਹੀ ਕਾਲ ਓ ਤੈ ਸਾਥ ਮਨੁੱਖ ਹੈ ਪਾਥਾ ਮਾਇਆ ਜਾਲ ਮੁਕਤੇ ਸਹੀ ਭਾਲੀਆਂ ਜੇ ਸੱਚਾ ਨਾਮ ਸੰਭਾਲ ਜੋ ਕਰ ਛੱਡ ਗਵਾਵਣਾ ਸੋ ਲੱਗਾ ਮਨਮਾਹੇ ਜਿੱਥੇ ਜਾਏ ਤੁਧ ਵਰਤਨਾ ਤਿਸ ਕੀ ਚਿੰਤਾ ਨਾਹੇ ਫਤਿਹ ਸਹੀ ਨਿਕਲੇ ਜੇ ਗੁਰ ਕੀ ਪਿਆਰੀ ਪਾਹੇ ਕੋਈ ਰੱਖ ਨਾ ਸਕੇ ਦੂਜਾ ਕੋ ਨਾ ਦਿਖਾਏ ਚਾਰੇ ਕੁੰਡਾ ਭਾਲ ਕੇ ਆਏ ਪਿਆ ਸਰਣਾਏ ਨਾਨੇ ਸੱਚੇ ਪਾਤਸ਼ਾਹ ਡੁੱਬਦਾ ਲਿਆ ਕਢਾਏ ਸ੍ਰੀ ਰਾਗ ਮਹੱਲਾ ਪੰਜਵਾਂ ਘੜੀ ਮੋਦ ਕਾ ਪਾਹੁਣਾ ਕਾਇ ਸੁਵਾਰਣ ਹਾਰ ਮਾਇਆ ਕਾਂ ਵਿਆਪਿਆ ਸਮਝੇ ਨਾਹੀਂ ਗਾ ਬਾਰ ਉੱਠ ਚੱਲਿਆ ਪਛਤਾਇਆ ਪਰਿਆ ਵਾਜਨ ਦਾਰੂ ਅੰਧੇ ਤੂੰ ਬੈਠਾ ਕੰਦੀ ਪਾਹੇ ਜੇ ਹੋਵੇ ਪੁਰਬ ਲਿਖਿਆ ਤਾਂ ਗੁਰ ਕਾ ਵਚਨ ਸੰਕਮ ਆਹੇ ਰਾਹੋ ਹਰੀ ਨਾਹੀ ਨਹਿ ਡੱਡੋਰੀ ਪੱਕੇ ਵੱਡਣ ਹਾਰ ਲੈ ਲੈ ਦਾਤ ਪਹੁਤਿਆ ਲਾਵੇ ਕਰ ਤਈਆਰ ਜਾਂ ਹੋਆ ਹੁਕਮ ਕਿਰ ਸਣ ਦਾ ਤਾਂ ਲੁਣ ਮਿਣਿਆ ਖੇ ਤਾਰ ਪਹਿਲਾ ਪੈਰ ਧੰਦੇ ਗਿਆ ਦੂਜੇ ਭਰ ਸੋਇਆ ਤੀਜੇ ਝਾਕ ਚਖਾਇਆ ਚੌਥੇ ਭੋਰ ਪਇਆ ਕਦੀ ਚਿਤਨਾ ਆਇਓ ਜਿਨ ਜੀਓ ਪਿੰਡ ਦੀਆ ਸਾਧ ਸੰਗਤ ਕੁਵਾਰਿਆ ਜੀਓ ਕੀਆ ਕੁਰਬਾਨ ਜਿੱਥੇ ਸੋ ਜੀ ਮਨ ਪਈ ਮਿਲਿਆ ਪੁਰਖ ਸੋ ਜਾਣ ਨਾਨਕ ਡਿੱਠਾ ਸਦਾ ਨਾਲ ਹਰ ਅੰਤਰ ਜਾਮੀ ਜਾਣ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਇ ਕਹਿ ਗੁਰੂ ਨਾਮ ਦੀਆ ਸੱਚ ਸੁਆਉ ਆਸਾ ਸਭੇ ਲਾਹੇ ਕਹਿ ਇਕਾਸ ਕਮਾਓ ਜਿੰਨੇ ਸਗੁਰ ਸੇਵਿਆ ਤਿੰਨੇ ਅੱਗੇ ਮਿਲਿਆ ਥਾਓ ਮਨ ਮੇਰੇ ਕਰਤੇ ਨੌ ਸਾ ਲਾਹੇ ਸਭੇ ਛੜ ਸਿਆਣਪਾਂ ਗੁਰ ਕੀ ਪਿਆਰੀ ਪਾਹੇ ਰਾਹੋ ਦੁੱਖ ਭੁੱਖ ਨੈ ਵਿਆਪੈ ਜੇ ਸੁਖ ਦਾਤਾ ਮਨ ਹੋਏ ਕਿਤੇ ਕੰਮ ਨਾ ਛਿਜਿਐ ਜਾਂ ਹਿਰਦੈ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤਿਸ ਮਨ ਨਾ ਸਕੈ ਕੋਏ ਸੁਖਦਾਤਾ ਗੁਰ ਸੇਵੀਐ ਸਭ ਔਗਣ ਕੱਢੈ ਧੋਏ ਸੇਵਾ ਮੰਗੈ ਸੇਵ ਕੋ ਲਾਇਆ ਆਪਣੀ ਸੇਵ ਸਾਧੂ ਸੰਗ ਮਸਕ ਤੈ ਦੁੱਟੈ ਪਾਵਾ ਦੇਵ ਸਭ ਕਿਸ ਵਸਕਤ ਸਾਹਿਬ ਆਪੇ ਕਰਨ ਕਰੇਵ ਸੁਰ ਕੇ ਬਲਿਹਾਰਣੇ ਮਨਸਾ ਸਭ ਪੂਰੇ ਇੱਕੋ ਦਿਸੈ ਸੱਜਣ ਇੱਕੋ ਭਾਈ ਮਿਸ ਇੱਕ ਸਹਿ ਦੀ ਸਮਗਰੀ ਇੱਕ ਸਹਿ ਦੀ ਹੈ ਰੀਸ ਇੱਕ ਚ ਮਨ ਮਾਨਿਆ ਤੋਂ ਅਨਿਚਲ ਚੇਤ ਸੱਚ ਖਾਣਾ ਸੱਚ ਪਹਿਨਣਾ ਟੇਕ ਨਾਨਕ ਸੱਚ ਕੀਤ ਸ੍ਰੀ ਰਾਗ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਦਿਆ ਵੈ ਇੱਕ ਹੱਥ ਜਨਮ ਪਦਾਰਥ ਸਭ ਲੈ ਜੇ ਸੱਚਾ ਸਬਦ ਕੱਥ ਗੁਰ ਤੇ ਮਹਿਲ ਪ੍ਰਾਪਤ ਜਿਸ ਲਿਖਿਆ ਹੋਵੇ ਮੱਥ मेरे माने कस्यो जतलाए कस बिन सब धंद समिथिया मोह माए रहो लख सिया पासाइया जे सतगुरु नदर करे निमके कर नाम दे मेरा मन तन शीतल होए जिस को पूर्व लिखिया जिन सतगुरु चरण गए सफल मोर सफला करे जे सच्चे नाल प्यार दुख संताप न लगे जिस हर का नाम आधार बाहा पकड़ गुर काटिया सही उतरिया पार सोई उतरिया पार थान स्वावा पित है जिथे संत सभा टोई तसी नो मिले जन पूरा गुरु लब्बा नानक बद्दा करता जिथे मेरत न जन्म जरा
1: श्री राग महला पंजमा सोई त्याये जेड़े सिर सहा पातशाह इसकी कर मन आस जिसका सब सुविसाह सब सियाणपां छड कै गुर की चरनी पाओ मन मेरे सुख सह सती जपनाओ आठ पैर प्रभताय तू गुण गोविंद नित गाओ रहाओ तिसकी सरनी परमना जिस जीवड़ वर न कोय जिस सिमरत सुख होए कणा दुख दर्द न मूले होए सदा सदा कर चाकरी प्रभ साहिब सच्चा सोए साध संगत होए निर्मला कटिए जम की फास सुख दाता पै पंजनो तिसागे कर अरदास मेहर करे जिस मेहरबान ता कर जावे रास बहुत बहुत वखाणिए ऊचो ऊचा थाओ वरना चेहरा बाहरा वरना चिहना बाहरा कीमत कह न सकाओ नानको प्रभ मया कर सच देवो अपना नाओ श्री राग महला पंजमा नाम त्याए सो सुगी तिस मुख उजल होए पूरे गुरते पाइए प्रगट सबनी लोए साध संगत के घर बसे इको सच्चा सोए मेरे मन हर हर नाम त्याए नाम साई सदा संग आगे ले छाए रहाओ दुनिया किया बड़ियाइया कबने आवे काम माया का रंग सब फिका जत बिन संदान जा कै हिरदे हर वसै सो पूरा प्रधान साधु की हो रेणका अपना आप त्याग उपाव सियाणप सगल छड गुर की चरनी लाग तिसे प्राप्त रतन होए जिस मस्तक हो वै भाग तिसे प्राप्त पाइयो जिस देवी प्रभाप सतगुर की सेवा सो करे जिस बिनसे होमै ताप नानक कहो गुर भेटिया बिनसे सगल संताप श्री राग महला पंजवा एक पछाणु जी का एको रखणहार किसका मनासरा एको प्राण आधार तिसरनाई सदा सुख पार ब्रह्म करतार मन मेरे सगलो पाप त्याग गुर पूरा आराध नित एक सकीले बिलाग रहाओ इको भाई मित एक इको मात पिता एक सकी मन टेक है जिन जियो पिंड दिता सो प्रभ उन्होंने विसरे जिन सब किश वस कीता घर इको बाहर इको थान थनांतर आप जी जंत सब जिन कीए आठ पैर तिस जाप एक सेती रत्या ना होवी सोग संताप पार ब्रह्म प्रभ एक है दूजा नाही कोय जियो पिंड सब तिस का जो तिस भावै सो होए गुर पूरे पूरा पया जप नानक सच्चा सोए श्री राग महला पंजमा जिन सतगुर सो चित लाया से पूरे प्रधान जिन को आप दयाल होए तिन उपजे मन गयान जिन को मस्तक लिखिया तिन पाया हर नाम मन मेरे एको नाम त्याय सर्व सुखा सुख उपज है दर्ग है पैंदा जाए रहाओ जन मरण का पाओ गया पाओ पागत गोपाल साधु संगत निर्मला आप करे प्रतिपाल जन मरण की मल कटिए गुरदर्शन देख निहाल थान थनांतर रव रहा पार ब्रह्म प्रभ सोए सबना दाता एक है दूजा नाही कोए ते सरनाई छुट्टिए कीता लोड़े सोए जिन पान बसिया पारवाम से पूरे प्रधान तिनकी शोभा निर्मली प्रगट पई जहान जिन मेरा प्रभ त्याया नानक तिन कुरबान श्री राग महला पंजमा मिल सतगुर सब दुख गया हर सुख वसिया मन आए अंतर ज्योत प्रगासिया एक सो लिवलाए मिल साधु मुख उजला पूर्व लिखिया पाए गुण गोविंद नित गावणे निर्मल साचे नाए मेरे मन गुर सबदी सुख होए गुर पूरे की चाकरी बिरथा जाए न कोई रहाओ मन किया इच्छा पूरिया पाया नाम निधान अंतर जामी सदा संग करने हार पिछाण गुर प्रसादी मुख उजला जप नाम दान इसनान काम क्रोध लोभ बिनसिया तजिया सब अभिमान पाया लाहा लाभ नाम पूर्ण होए काम कर कृपा प्रभ मेलिया दिया अपना नाम आवण जाना रह गया आप हुआ मेहरबान ਸੱਚ ਮਹਿਲ ਕਰ ਪਾਇਆ ਗੁਰੂ ਕਾ ਸ਼ਬਦ ਪਛਾਣ ਭਗਤ ਜਨਾਂ ਕੋ ਰਾਖਦਾ ਆਪਣੀ ਕਿਰਪਾ ਧਾਰ ਹਲਤ ਪਲ ਮਖੂਜਲੇ ਸਾਚੇ ਕੇ ਗੁਣਸਾਰ ਆਠ ਪੈਰ ਗੁਣਸਾਰ ਦੇ ਰੱਤੇ ਰੰਗ ਪਾਰ ਪਾਰ ਬ੍ਰਹਮ ਸੁਖ ਸਾਗਰੋ ਨਾਨਕ ਸਤ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਪੂਰਾ ਸਤਿਗੁਰੂ ਜੀ ਮਿਲੇ ਪਾਈਏ ਸ਼ਬਦ ਨਿਧਾਨ ਕਰ ਕਿਰਪਾ ਪ੍ਰਭ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕੱਟੀਏ ਲਾਗੇ ਸਹਿਜ ਧਿਆਨ ਮੇਰੇ ਮਨ ਪ੍ਰਭ ਸਰਨਾਈ ਪਾਏ ਹਰ ਬਿੰਦੂ ਜਾ ਕੋ ਨਹੀਂ ਇੱਕੋ ਨਾਮ ਧਿਆਈ ਰਹਾਉ ਕੀਮਤ ਕਹਿਣ ਨਾ ਜਾਈਏ ਸਾਗਰ ਗੁਣੀ ਅਥਾਹੋ ਵਡਭਾਗੀ ਮਿਲ ਸੰਗਤੀ ਸੱਚਾ ਸ਼ਬਦ ਵੇਸਾਹੋ ਕਰ ਸੇਵਾ ਸੁਖ ਸਾਗਰੇ ਸਿਰ ਸਾਹਾਂ ਪਾਤ ਸਾਹੋ ਚਰਨ ਕਮਲ ਕਾ ਆਸਰਾ ਦੂਜਾ ਨਾਹੀਂ ਠਾਉ ਮੈਂ ਤਰ ਤੇਰੀ ਪਾਰ ਬ੍ਰਹਮ ਤੇਰੇ ਤਾਣ ਰਹਾਉ ਨੀ ਮਾਣਿਆ ਪ੍ਰਭ ਮਾਣ ਤੂੰ ਤੇਰੇ ਸੰਗ ਸਮਾਉ ਹਰ ਜਪੀਏ ਆਰਾਧੀ ਆਠ ਪਹਿਰ ਗੋਬਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੀ ਜਿੰਦ ਨਾਨਕ ਸਗਲੇ ਦੁੱਖ ਉਤਾਰਿਆ ਪ੍ਰਭ ਪਾਰ ਬ੍ਰਹਮ ਬਖਸਿੰਦ ਸ੍ਰੀ ਰਾਗ ਮਹੱਲਾ ਪੰਜਵਾਂ ਪ੍ਰੀਤ ਲੱਗੀ ਤੇ ਸੱਚ ਸੱਚ ਸਿਉਂ ਮਰੇ ਨਾ ਆਵੈ ਜਾਏ ਨਾ ਵਿਛੋੜਿਆ ਵਿਛੜੇ ਸਭ ਮੇਰੇ ਹੱਸ ਮਾਏ ਦੀਨ ਦਰਦ ਦੁੱਖ ਭੰਜਣਾ ਸੇਵਕ ਕੈ ਸਤ ਭਾਏ ਅਜਰ ਰੂਪ ਨਿਰੰਜਨੋ ਗੁਰਮੇ ਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਭ ਸੋਏ ਮਾਇਆ ਮੋਹ ਪ੍ਰੀਤ ਤ੍ਰਿਗ ਸੁਖੀ ਨ ਦਿਸੇ ਕੋਈ ਰਹਾਉ ਦਾਨਾ ਦਾਤਾ ਸੀਲਵੰਤ ਨਿਰਮਲ ਰੂਪ ਅਪਾਰ ਸਖਾ ਸਹਾਈ ਅਤ ਵੱਡਾ ਉੱਚਾ ਵੱਡਾ ਅਪਾਰ ਬਾਲਕ ਬਿਰਦ ਨ ਜਾਣੀਏ ਨਿਸ਼ਚਲ ਤਿਸ ਦਰਬਾਰ ਜੋ ਮੰਗੀਏ ਸੋਈ ਪਾਈਏ ਨੀ ਧਾਰਾਂ ਆਧਾਰ ਜਿਸ ਪੇਖਤ ਕਿਲ ਬਿਖੇਰੈ ਮਨ ਤੇ ਹੋਵੇ ਸ਼ਾਂਤ ਇੱਕ ਮਨ ਏਕ ਧਿਆਈਏ ਮਨ ਕੀ ਲਾਹੇ ਭਰਾਂਤ ਗੁਣ ਦਾਨ ਨਵ ਤਨ ਸਦਾ ਪੂਰਨ ਜਾ ਕੀ ਦਾਤ ਸਦਾ ਸਦਾ ਆਰਾਧੀਏ ਦਿਨ ਵਿਸਰੋ ਨਹੀਂ ਰਾਤ ਜਿਨ ਕੋ ਪੂਰਬ ਲਿਖਿਆ ਤਿਨਕਾ ਸਖਾ ਗੋਬਿੰਦ ਤਨ ਮਨ ਧਨ ਅਰਪੀ ਸਭੋ ਸਗਲ ਬਾਰੀਏ ਇਹ ਜਿੰਦ ਦੇਖੇ ਸੁਣੇ ਹਦੂਰ ਸਦ ਘਟ ਘਟ ਬ੍ਰਹਮ ਰਬਿੰਦ ਕੀਰਤਨ ਅਕਿਰਤ ਘਣਾ ਨੂੰ ਪਾਲਦਾ ਪ੍ਰਭ ਨਾਨਕ ਸਾਧ ਭਗਤ ਸਿੰਧ ਸ੍ਰੀ ਰਾਗ ਮਹੱਲਾ ਪੰਜਵਾਂ ਮਨ ਤਨ ਧਨ ਜਿਨ ਪ੍ਰਭ ਦੀਆ ਰੱਖਿਆ ਸਹਿਜ ਸਵਾਰ ਸਰਵਗਲਾ ਕਰ ਥਾਪਿਆ ਅੰਤਰ ਜੋਤ ਅਪਾਰ ਸਦਾ ਸਦਾ ਪ੍ਰਭ ਸਿਮਰੀ ਅੰਤਰ ਰੱਖ ਉਰ ਧਾਰ ਮੇਰੇ ਮਨ ਹਰ ਬਿਨਾ ਵਰਨਾ ਕੋਈ ਪ੍ਰਭ ਸਰਨ ਆਈ ਸਦਾ ਰਹੋ ਦੁੱਖ ਨਾ ਵਿਆਪੇ ਕੋਈ ਰਹੋ ਰਤਨ ਪਦਾਰਥ ਮਾਣਕਾ ਸੋਇਨਾ ਰੂਪਾ ਖਾਕ ਮਾਤ ਪਿਤਾ ਸੁਤ ਬੰਧ ਪਾ ਕੂੜੇ ਸੱਭੇ ਸਾਕ ਜਿਨ ਕੀਤਾ ਤਿਸੇ ਨਾ ਜਾਣੀ ਮਨਮੁਖ ਪਾਸ ਨਾ ਪਾਕ ਅੰਤਰ ਬਾਹਰ ਰਵ ਰਿਹਾ ਤਿਸ ਨੂੰ ਜਾਣੇ ਦੂਰ ਤ੍ਰਿਸ਼ਨਾ ਰਾਗੀ ਰਚ ਰਿਹਾ ਅੰਤਰ ਹਉਮੈ ਕੂਰ ਭਗਤੀ ਨਾਮ ਵੀ ਹੋਣਿਆ ਆਵੈ ਵੰਜੈ ਪੂਰ ਰਾਖ ਲਿਓ ਪ੍ਰਭ ਕਰਨਹਾਰ ਜੀ ਜੰਤ ਕਰ ਦਇਆ ਬਿਨ ਪ੍ਰਭ ਕੋਈ ਨ ਰੱਖਣ ਹਾਰ ਮਹਾਂ ਵਿਕਟ ਜਮ ਭਇਆ ਨਾਨਕ ਨਾਮ ਨਾ ਵਿਸਰੋ ਕਰ ਆਪਣੀ ਹਰਮਇਆ ਸ੍ਰੀ ਰਾਗ ਮਹੱਲਾ ਪੰਜਵਾਂ ਮੇਰਾ ਤਨ ਅਰ ਧਨ ਮੇਰਾ ਰਾਜ ਰੂਪ ਮੈਂ ਦੇਸ਼ ਸੁਰਤਧਾਰਾ ਬੰਤਾ ਨੇਕ ਬਹੁਤ ਰੰਗ ਅਰਵੇਸ਼ ਹਰ ਨਾਮ ਹਿਰਦੇ ਨ ਵਸੇ ਕਾਰਜ ਕਿਤੇ ਨ ਲੇਖ ਮੇਰੇ ਮਨ ਹਰ ਹਰ ਨਾਮ ਧਿਆਏ ਕਰ ਸੰਗ ਨਿਤ ਸਾਦਗੀ ਗੁਰਚਰਨੀ ਚਿਤ ਲਾਏ ਰਹਾਉ ਨਾਮ ਨਿਧਾਨ ਧਿਆਈਏ ਮਸਤਕ ਹੋਵੇ ਭਾਗ ਕਾਰਜ ਸਭ ਸਵਾਰੀਐ ਗੁਰ ਕੀ ਚਰਨੀ ਲਾਗ ਹੋਮੇ ਰੋਗ ਭਰਮ ਕੱਟੀਏ ਨਾ ਆਵੈ ਨਾ ਜਾਗ ਕਰ ਸੰਗਤ ਤੂੰ ਸਾਦਗੀ ਅੜਸੜ ਤੀਰਥ ਨਾਉ ਜੀਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸੁਆਉ ਐਥੇ ਮਿਲੇ ਵਡਾਈਆਂ ਦਰਗੈ ਪਾਵੈ ਥਾਉ ਕਰੇ ਕਰਾਏ ਆਪ ਪ੍ਰਭ ਸਭ ਕਿਛ ਤਿਸਹੀ ਹਾਥ ਮਾਰ ਆਪੇ ਜੀ ਵਾਲਦਾ ਅੰਤਰ ਬਾਹਰ ਸਾਥ ਨਾਨਕ ਪ੍ਰਭ ਸਰਨਾਗਤੀ ਸਰਬ ਘਟਾ ਕੇ ਨਾਥ ਸ੍ਰੀ ਰਾਗ ਮਹੱਲਾ ਪੰਜਵਾ ਸਰਨ ਭਰੇ ਪ੍ਰਭ ਆਪਣੇ ਗੁਰੂ ਹੋਆ ਕਿਰਪਾਲ ਸਤਿਗੁਰ ਕੈ ਉਪਦੇਸਿਆ ਬਿਨਸੇ ਸਰਬ ਜੰਜਾਲ ਅੰਦਰੋਂ ਲੱਗਾ ਰਾਮ ਨਾਮ ਅੰਮ੍ਰਿਤ ਨਦਰ ਨਿਹਾਲ ਮਨ ਮੇਰੇ ਸਤਿਗੁਰੂ ਸੇਵਾ ਸਾਰ ਕਰੇ ਦਇਆ ਪ੍ਰਭ ਆਪਣੀ ਇੱਕ ਨਿਮਖ ਨ ਮਨਹੋ ਵਿਸਾਰ ਰਹਾਉ ਗੁਣ ਗੋਬਿੰਦ ਨਿਤ ਗਾਵੀਏ ਆਗੁਣ ਕੱਟਣ ਹਾਰ ਬਿਨ ਹਰ ਨਾਮ ਨਾ ਸੁਖ ਹੋਏ ਕਰ ਡਿੱਠੇ ਵਿਸਥਾਰ ਸਹਿਜੇ ਸਿਵਤੀ ਰਤਿਆ ਪਵ ਜਲ ਉਤਰੇ ਪਾਰ ਤੀਰਥ ਵਰਤ ਲੱਖ ਸੰਜਮਾਂ ਪਾਈਏ ਸਾਧੂ ਧੂਰ ਲੋਕ ਕਮਾਵੈ ਕਿਸੇ ਤੇ ਜਾਂ ਵੇਖੇ ਸਦਾ ਹਦੂਰ ਥਾਨ ਥਨੰਦਰ ਰਵ ਰਿਹਾ ਪ੍ਰਭ ਮੇਰਾ ਭਰ ਪੂਰ ਸੱਚ ਪਾਤ ਸ਼ਾਈਆਂ ਅਮਰ ਸੱਚ ਸੱਚੇ ਸੱਚਾ ਥਾਨ ਸੱਚੀ ਕੁਦਰਤ ਧਾਰੀਨ ਸੱਚ ਸਿਰ ਜਿਉਣ ਜਹਾਨ ਨਾਨਕ ਜਪੀਏ ਸੱਚ ਨਾਮ ਹਉਮੈ ਸਦਾ ਸਦਾ ਕੁਰਬਾਨ ਸ੍ਰੀ ਰਾਗ ਮਹੱਲਾ ਪੰਜਵਾਂ ਉਦਮ ਕਰ ਹਰ ਜਾਪਣਾ ਬੜਭਾਗੀ ਤਨ ਖਾਟ ਸੰਤ ਸੰਗ ਹਰ ਸਿਮਰਣਾ ਮਲ ਜਨਮ ਜਨਮ ਕੀ ਕਾਟ ਮਨ ਮੇਰੇ ਰਾਮ ਨਾਮ ਜਪ ਜਾਪ ਮਨ ਇੱਛੇ ਫਲ ਪੁੰਚ ਤੂੰ ਸਭ ਚੁੱਕੇ ਸੋਗ ਸੰਤਾਪ ਰਹਾਉ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਲ ਥਲ ਮਹੀਲ ਪੂਰਿਆ ਪ੍ਰਭ ਆਪਣੀ ਨਿਹਾਲ ਮਨ ਤਨ ਨਿਰਮਲ ਹੋਇਆ ਲਾਗੀ ਸਾਚ ਪ੍ਰੀਤ ਚਰਨ ਭਜੇ ਪਾਰ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਤ ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰ ਕਾ ਨਾਉ ਸੁਖ ਸਹਿਜ ਆਨੰਦ ਰਸ ਜਨ ਨਾਨਕ ਹਰ ਗੁਣ ਗਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੋਈ ਸਾਰਸ ਸੌਣ ਸੋਏ ਜਿਤ ਜਪੀਏ ਹਰ ਨਾਉ ਚਰਨ ਕਮਲ ਗੁਰ ਧਨ ਦੀਆ ਮਿਲਿਆ ਨਿਥਾਵੈ ਥਾਓ ਸਾਚੀ ਪੂੰਜੀ ਸੱਚ ਸੰਜਮੋ ਆਠ ਪੈਰ ਗੁਣ ਗਾਓ ਕਰ ਕਿਰਪਾ ਪ੍ਰਭ ਭੇਟਿਆ ਮਰਨ ਨਾ ਆਵੋ ਨ ਜਾਓ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਕਟ ਕਟ ਅੰਤਰ ਰਵ ਰਿਹਾ ਸਦਾ ਸਹਾਈ ਸੰਗ ਰਹਾਓ ਸੁੱਖਾਂ ਕੀ ਮਿਤ ਕਿਆ ਗਣੀ ਜਾ ਸਿਮਰੀ ਗੋਬਿੰਦ ਜਿਨ ਚਾਖਿਆ ਸੇ ਤ੍ਰਿਪਤਾਸਿਆ ਹੋ ਰਸ ਜਾਣੇ ਜਿੰਦ ਸੰਤਾਂ ਸੰਗਤ ਮਨ ਵਸੇ ਪ੍ਰਭ ਪ੍ਰੀਤਮ ਬਖਸਿੰਦ ਜਿਨ ਸੇਵਿਆ ਪ੍ਰਭ ਆਪਣਾ ਸੋਈ ਰਾਜ ਨਰਿੰਦ ਅਵਸਰ ਹਰ ਜਸ ਗੁਣ ਰਮਣ ਜਿਤ ਕੋਟ ਮੱਜਨ ਇਸਨਾਨ ਰਸਨਾ ਉਚਰੇ ਗੁਣਵੰਤੀ ਕੋਈ ਨਾ ਬੁੱਝੇ ਦਾਨ ਦ੍ਰਿਸ਼ਟ ਧਾਰ ਮਨ ਤਨ ਵਸੇ ਦਇਆਲ ਪੁਰਖ ਮਿਹਰਬਾਨ ਜਿਉ ਪਿੰਡ ਤਨ ਤਿਸ ਦਾ ਹੋਂ ਸਦਾ ਸਦਾ ਕੁਰਬਾਨ ਮਿਲਿਆ ਕਦੇ ਨਾ ਵਿਛੜੇ ਜੋ ਮੇਲਿਆ ਕਰਤਾਰ ਦਾਸਾਂ ਕੇ ਬੰਧਨ ਕੱਟਿਆ ਸਾਚੇ ਸਿਰਜਣਹਾਰ ਪੂਲਾ ਮਾਰਗ ਪਾਇਨ ਗੁਣ ਅਵਗੁਣ ਨਾ ਵਿਚਾਰ ਨਾਨਕ ਦੇ ਸਰਨਾਗਤੀ ਜੇ ਸਗਲ ਘਟਾ ਆਧਾਰ ਸ੍ਰੀ ਰਾਗ ਮਹੱਲਾ ਪੰਜਵਾਂ ਰਸਨਾ ਸੱਚਾ ਸਿਮਰੀ ਮਨ ਤਨ ਨਿਰਮਲ ਹੋਏ ਮਾਤ ਪਿਤਾ ਸਾਖ ਅਗਲੇ ਤਿਸ ਬਿਨਾ ਵਰਨਾ ਕੋਈ ਮਿਹਰ ਕਰੇ ਜੇ ਆਪਣੀ ਚਸਾ ਨਾ ਵਿਸਰੇ ਸੋਏ ਮਨ ਮੇਰੇ ਸਾਚਾ ਸੇਵ ਜਿਚ ਰਸਾਸ ਬਿਨ ਸੱਚੇ ਸਭ ਕੂੜ ਹੈ ਅੰਤ ਹੋਏ ਵਿਨਾਸ ਰਹਾਓ ਸਾਹਿਬ ਮੇਰਾ ਨਿਰਮਲਾ ਤਿਸ ਬਿਨ ਰਹਿਣ ਨਾ ਜਾਏ ਮੇਰੇ ਮਨ ਤਨ ਭੁੱਖ ਅਤ ਅਗਲੀ ਕੋਈ ਆਣ ਮਿਲਾਵੈ ਮਾਏ ਚਾਰੇ ਕੁੰਡਾਂ ਭਾਲੀਆਂ ਸਹਿਬਿਨ ਵਰਨਾ ਜਾਏ ਤਿਸ ਆਗੇ ਅਰਦਾਸ ਕਰ ਜੋ ਮੇਲੇ ਕਰਤਾਰ ਸਤਿਗੁਰੂ ਦਾਤਾ ਨਾਮ ਕਾ ਪੂਰਾ ਜਿਸ ਭੰਡਾਰ ਸਦਾ ਸਦਾ ਸਾਹ ਲਾਹੀਏ ਅੰਤ ਨ ਪਾਰਾ ਵਾਰ ਪਰਵਰਦਗਾਰ ਸਲਾਹੀਏ ਜਿਸ ਦੇ ਚਲਤ ਅਨੇਕ ਸਦਾ ਸਦਾ ਆਰਾਧੀਏ ਹੈ ਮਤ ਵਿਸੇਖ ਮਨ ਤਨ ਮਿੱਠਾ ਤਿਸ ਲਗੇ ਜਿਸ ਮਸਤਕ ਨਾਨਕ ਲੇਖ ਸ੍ਰੀ ਰਾਗ ਮਹੱਲਾ ਪੰਜਵਾਂ ਸਾਂਝ ਨੂੰ ਮਿਲ ਭਾਈ ਹੋ ਸੱਚਾ ਨਾਮ ਸਮਾਲ ਤੋਸਾ ਬੰਧੋ ਜੀ ਕਾ ਐਥੇ ਉਥੇ ਨਾਲ ਗੁਰਪੂਰੇ ਤੇ ਪਾਈਏ ਆਪਣੀ ਨਦਰ ਨਿਹਾਲ ਕਰਮ ਪ੍ਰਾਪਤ ਸੋਵੇ ਜਿਸ ਨੂੰ ਹੋਏ ਦਇਆਲ ਮੇਰੇ ਮਨ ਗੁਰਜੀਵੜ ਵਰਨਾ ਕੋਏ ਦੂਜਾ ਤਾਂ ਨਾ ਕੋ ਸੁਜੈ ਗੁਰ ਮੇਲੇ ਸੱਚ ਸੋਏ ਰਹਾਓ ਸਗਲ ਪਦਾਰਥ ਦਿਸ ਮਿਲੇ ਜਿਨ ਗੁਰ ਡਿੱਠਾ ਜਾਏ ਗੁਰ ਚਰਨੀ ਜਿਨ ਮਨ ਲੱਗਾ ਸਿਵੜ ਭਾਗੀ ਮਾਏ ਗੁਰ ਦਤਾ ਸਮਰੱਥ ਗੁਰ ਗੁਰ ਸਾਮੇ ਰਿਹਾ ਸਮਾਏ ਗੁਰ ਪਰਮੇਸ਼ਰ ਪਾਰਮ ਗੁਰ ਡੁੱਬਦਾ ਲਏ ਤਰਾਏ ਕਿਤਮੁਖ ਗੁਰ ਸਾਹ ਲਾਹੀਏ ਕਰਨ ਕਰਨ ਸਮਰੱਥ ਸੇ ਮੱਥੇ ਨਿਚਰ ਰਹੇ ਜਿਨ ਗੁਰ ਧਾਰਿਆ ਹੱਥ ਗੁਰ ਅੰਮ੍ਰਿਤ ਨਾਮ ਪੀ ਆਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਰ ਸੇਵਿਆ ਪੈ ਪੰਜਨ ਦੁਖ ਲੱਥ ਸਤਿਗੁਰ ਗਹਿਰ ਗੰਭੀਰ ਹੈ ਸੁਖ ਸਾਗਰ ਅਗ ਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਨਾ ਲਾਗੇ ਡੰਡ ਗੁਰ ਨਾਲ ਤੁਲ ਨਾ ਲੱਗੀ ਖੋਜ ਡਿੱਠਾ ਬ੍ਰਹਿਮੰਡ ਨਾਮ ਨਿਧਾਨ ਸਤਿਗੁਰ ਦੀਆ ਸੁਖ ਨਾਨਕ ਮਨ ਮੈਂ ਮੰਡ ਸ੍ਰੀ ਰਾਗ ਮਹੱਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਿਦ ਕੀਏ ਵਿਖੇ ਰਚਿਆ ਬਾਦ ਜਾਂਦੇ ਬਿਲਮਨਾ ਹੋਵੇ ਬਿਣ ਨਾਵੇਂ ਬਿਸਮਾਦ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਦਿਸੇ ਸੋ ਵਿਣਸਣਾ ਮਨ ਕੀ ਮਤ ਤਿਆਗ ਰਹਾਓ ਜਿਉਂ ਕੁੱਕਰ ਹਰਕਾਇਆ ਧਾਵੇ ਦੈ ਦਿਸ ਜਾਏ ਲੋਭੀ ਜੰਤ ਨ ਜਾਣੀ ਭਖ ਅਭਖ ਸਭ ਖਾਏ ਕਾਮ ਕ੍ਰੋਧ ਮਤ ਵਿਆਪਿਆ ਫਿਰ ਫਿਰ ਜੋਨੀ ਪਾਏ ਮਾਇਆ ਜਾਲ ਪਸਾਰਿਆ ਪੀਤਰ ਚੋਗ ਬਣਾਏ ਤਿਸਨਾ ਪੰਖੀ ਫਾਸਿਆ ਨਿਕਸ ਨ ਪਾਏ ਮਾਏ ਜਿਨ ਕੀਤਾ ਤਿਸੇ ਨ ਜਾਣੀ ਫਿਰ ਫਿਰ ਆਵੈ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਧ ਇਹੋ ਸੰਸਾਰ ਜਿਸ ਨੂੰ ਰੱਖੇ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਨ ਹਰ ਲਿਵ ਉਦਰੇ ਨਾਨਕ ਸਤਿ ਬਲਿਹਾਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਦੂਜਾ ਗੋਇਲ ਆਇਆ ਗੋਇਲੀ ਕਿਆ ਤਿਸ ਡਫ ਪਸਾਰ ਮੁਹਲਤ ਪੁੰਨੀ ਚੱਲਣਾ ਤੂੰ ਸੰਮਲ ਕਰਬਾਰ ਹਰ ਗੁਣ ਗਾਓ ਮਨਾ ਸਤਿਗੁਰ ਸੇ ਪਿਆਰ ਕਿਆ ਥੋਰੜੀ ਬਾਤ ਗੁਮਾਨ ਰਹਾਓ ਜੈਸੇ ਰਹਿਣ ਪਰਾਉਣੇ ਉੱਠ ਚੱਲ ਸੇ ਪ੍ਰਭਾਤ ਕਿਆ ਤੂੰ ਰੱਤਾ ਗ੍ਰਸਥ ਸਿਉ ਸਭ ਫੁੱਲਾਂ ਕੀ ਬਾਗਾਤ ਮੇਰੀ ਮੇਰੀ ਕਿਆ ਕਰੈ ਜਿਨ ਦੀ ਆ ਸੋ ਪ੍ਰਭ ਲੋੜ ਸਰ ਪਰ ਉੱਠੀ ਚੱਲਣਾ ਛੱਡ ਜਾਸੀ ਲੱਖ ਕਰੋੜ ਲੱਖ ਚੁਰਾਸੀ ਭਰਮਤਿਆਂ ਦੁਰਲਭ ਜਨਮ ਪਾਏ ਓਏ ਨਾਨਕ ਨਾਮ ਸੰਭਾਲ ਤੂੰ ਸੋ ਦਿਨ ਨੇੜੇ ਆਏ ਓਏ ਸ੍ਰੀ ਰਾਗ ਮਹੱਲਾ ਪੰਜਵਾਂ। ਤਿੱਚਰ ਵਸੇ ਸੁਹੇਲੜੀ ਜਿੱਚੜ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਧਨ ਖਾਕੂਰਾਲ ਮਨ ਬਹਿ ਰਾਗ ਪਿਆ ਦਰਸ਼ਨ ਦੇਖਣੇ ਕਾ ਚਾਉ ਤਨ ਸੁ ਤੇਰਾ ਥਾਨ ਰਹਾਉ ਜਿੱਚਰ ਵਸਿਆ ਕੰਤ ਕਰ ਜੀਉ ਜੀਉ ਸਭ ਕਹਾਤ ਜਾ ਉੱਠ ਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ ਬਾਤ ਪਈਏੜੇ ਸੌ ਸੇਵ ਤੂੰ ਸਹੁਰੜੇ ਸੁਖ ਵਸ ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ ਨਾਨਕ ਧੰਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਛੇਵਾਂ ਕਰਨ ਕਾਰਨ ਏਕ ਉਹੀ ਜਿਨ ਕੀ ਆਕਾਰ ਤਿਸੇ ਧਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੇ ਚਰਨ ਮਨ ਮਾਹੇ ਧਿਆਏ ਛੋੜ ਸਗਲ ਸਿਆਣਪਾਂ ਸਾਹ ਸ਼ਬਦ ਲਿਵਲਾਏ ਰਾਹੋ ਦੁੱਖ ਕਲੇਸ਼ ਨ ਭਉ ਵਿਆਪੈ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਹੈ ਗੁਰਬਿਨ ਤਰਿਓ ਨ ਕੋਏ ਦੇਖ ਦਰਸ਼ਨ ਮਨ ਸਾਹ ਧਾਰੈ ਪਾਪ ਸਗਲੇ ਜਾਏ ਹੋਂ ਤਿਨਕੇ ਬਲਿਹਾਰਨੇ ਜਿਨ ਗੁਰ ਕੀ ਪੈਰੀ ਪਾਏ ਸਾਹ ਸੰਗਤ ਮਨ ਵਸੈ ਸਾਚ ਹਰ ਕਾ ਨਾਉ ਸੇਵੜ ਪਾਗੀ ਨਾਨਕਾ ਜਿਨ ਮਨ ਏਹੋ ਭਾਉ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜਿਨ ਤੂੰ ਸਾਹ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਣ ਮਨ ਤਨ ਜਿਨਹੇ ਦੀਆ ਰਿਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਅਹੰਕਾਰ ਮਾਤੇ ਵਿਆਪਿਆ ਸੰਸਾਰ ਪਾਉ ਸੰਤ ਸਰਣੀ ਲਾਗ ਚਰਣੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਨਿਰੰਕਾਰ ਜੋ ਦਿਸ ਇਸ ਸਗਲ ਤੂੰ ਹੈ ਪਸਰਿਆ ਪਾਸਾਰ ਕਹੋ ਨਾਨਕ ਗੁਰ ਭਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋਕ੍ਰਿਤ ਸੋਕ੍ਰਿਤ ਮਦੈ ਸੰਸਾਰ ਸਗਲਾਣਾ ਦੋਹ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕੁਰ ਸਰਬੈ ਸਮਾਣਾ ਕਿਆ ਹਉ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਣਾ ਰਹਾਓ ਮਾਨ ਅਭਿਮਾਨ ਮਦੈ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮੰਦਾਹੀ ਕਹਿਣ ਕਹਾਵਨ ਇਹ ਕੀਰਤ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਬਿਰਲਾ ਗਤ ਅਵਿਗਤ ਕਛ ਨਦਰ ਨ ਆਇਆ ਸੰਤਨ ਕੀ ਰੇਣ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਭੁੱਲ ਹੈ ਚੁੱਕ ਹੈ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਣ ਤੇਰਾ ਬਿਖਮ ਭਾਵਣ ਰਹਾਉ ਹਉ ਮਾਣ ਤਾਣ ਕਰੋ ਤੇਰਾ ਹਉ ਜਾਨੋ ਆਪਾ ਸਭ ਹੀ ਮਦ ਸਭ ਤੇ ਬਾਹਰ ਬੇ ਮੋਹਤਾਜ ਬਾਪਾ ਪਿਤਾ ਹਉ ਜਾਨੋ ਨਾਹੀ ਤੇਰੀ ਕਵਣ ਜੁਗਤਾ ਬੁੰਦ ਬੰਧਨ ਮੁਕਤ ਸੰਤੋ ਮੇਰੀ ਰੱਖ ਹੈ ਮਮਤਾ ਪਏ ਕਿਰਪਾਲ ਠਾਕੁਰ ਰਹਿਓ ਆਵਣ ਜਾਣਾ ਗੁਰਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਪਹਿਲਾ ਸੰਤ ਜਨਾ ਮਿਲ ਭਾਈਆ ਕੱਟੜਿਆ ਜਮਕਾਲ ਸੱਚਾ ਸਾਹਿਬ ਮਨ ਮੁੱਠਾ ਹੋਆ ਖਸਮ ਦਿਆਲ ਪੂਰਾ ਸਤਿਗੁਰੂ ਭੇਟਿਆ ਬਿਨਸਿਆ ਸਭ ਜੰਜਾਲ ਮੇਰਾ ਸਤਿਗੁਰ ਮੇਰੇ ਸਤਿਗੁਰਾ ਹਉ ਤੁਦ ਵਿਟੋਂ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਸ ਦਿੱਤਾ ਅੰਮ੍ਰਿਤ ਨਾਮ ਰਹਾਉ ਜਿਨ ਤੂੰ ਸੇਵਿਆ ਭਾਉ ਕਰ ਸੋਈ ਪੁਰਖ ਸੁਜਾਨ ਤਿੰਨਾਂ ਪਿੱਛੇ ਛੁਟੀਏ ਜਿਨ ਅੰਦਰ ਨਾਮ ਨਿਦਾਨ ਗੁਰੂ ਜੇਵੜ ਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੇ ਪ੍ਰਵਾਨ ਹੈ ਜਿਨ ਗੁਰੂ ਮਿਲਿਆ ਸੁਭਾਏ ਸੱਚੇ ਸੇਤੀ ਰਤਿਆ ਦਰਗਾਹ ਬੈਸਣ ਜਾਏ ਕਰਤੇ ਹੱਥ ਵਡਿਆਈਆਂ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਾਹਿਬ ਸੱਚ ਟੇਕ ਸੱਚੋ ਸੱਚ ਵਖਾਣੀਏ ਸੱਚੋ ਬੁੱਧ ਵਿਵੇਕ ਸਰਵ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੈ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰੂ ਦਾਤਾ ਜੀ ਕਾ ਸਭ ਸਹਿ ਦੇ ਆਧਾਰ ਸਤਿਗੁਰੂ ਵਚਨ ਕਮਾਵਣੇ ਸੱਚਾ ਇਹੋ ਵਿਚਾਰ ਬਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਛਾਰ ਮੇਰੇ ਸਾਜਨ ਹਰ ਹਰ ਨਾਮ ਸਮਾਲ ਸਾਧੂ ਸੰਗਤ ਮਨ ਵਸੈ ਪੂਰਨ ਹੋਵੈ ਕਾਲ ਰਹਾਓ ਗੁਰ ਸਮਰੱਥ ਅਪਾਰ ਗੁਰ ਬੜਪਾਗੀ ਦਰਸ਼ਨ ਹੋਏ ਗੁਰ ਅਗੋਚਰ ਨਿਰਮਲਾ ਗੁਰ ਜੀਵੜ ਵਰਨ ਕੋਏ ਗੁਰ ਕਰਤਾ ਗੁਰ ਕਰਨ ਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਬਾਰ ਕਿਛ ਨਹੀਂ ਗੁਰ ਕੀਤਾ ਲੋੜੇ ਸੋਏ ਗੁਰ ਤੀਰਥ ਗੁਰ ਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰ ਦਾਤਾ ਹਰ ਨਾਮ ਦੇ ਉਧਰੈ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਅਗਮ ਅਪਾਰ ਗੁਰ ਕੀ ਮਹਿਮਾ ਗਮ ਹੈ ਕਿਆ ਕਥੈ ਕਥਨ ਹਾਰ ਜਿਤੜੇ ਫਲ ਮਨ ਬਾਂਛੀਐ ਤਿਤੜੇ ਸਤਿਗੁਰ ਪਾਸ ਪੁਰਬ ਲਿਖੇ ਪਾਵਣੇ ਸੱਚ ਨਾਮ ਦੇ ਰਾਸ ਸਤਿਗੁਰ ਸਰਨੀ ਆਇਆ ਬਹੁਣ ਨਹੀਂ ਵਿਨਾਸ਼ ਹਰ ਨਾਨਕ ਕਦੇ ਨਾ ਵਿਸਰੋ ਇਹੋ ਜੀਓ ਪਿੰਡ ਤੇਰਾ ਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਦੋਂ ਸੁਣ ਭਾਈ ਉਹ ਛੁੱਟਣ ਸਾਚੇ ਨਾਇ ਗੁਰ ਕੇ ਚਰਨ ਸਰੇਵਣੇ ਤੀਰਥ ਹਰ ਕਾ ਨਾਉ ਆਗੈ ਦਰਗ ਹੈ ਮੰਨੀ ਹੈ ਮਿਲੇ ਨਿਥਾਵੇ ਥਾਉ ਪਾਹੀ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁੱਠੇ ਪਾਈਏ ਪੂਰਨ ਅਲੱਖ ਅਭੇਵ ਰਹਾਉ ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸਚਨਾਉ ਅੰਦਿਨ ਸੱਚ ਸਲਾਣਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਓ ਸਾਸ ਗਿਰਾਸ ਨਾ ਵੀਸਰੈ ਸਫਲ ਮੂਰਤ ਗੁਰ ਆਪ ਗੁਰੂ ਜੀਵੜ ਵਰਨ ਦਿਸਈ ਆਠ ਪਹਿਰ ਤਿਸ ਜਾਪ ਨਦਰ ਕਰੇ ਤਾਂ ਪਾਈਏ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਮੇ ਰਿਹਾ ਸਮਾਏ ਜਿਨ ਕੋ ਪੂਰਬ ਲਿਖਿਆ ਸੋਈ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨ ਆਵੈ ਜਾਏ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਭਾਵਣਾ ਜਿਉਂ ਜਿਉਂ ਜਾਪੇ ਵਾਏ ਜਿਸ ਨੂੰ ਵਾਏ ਸੁਣਾਈਏ ਸੋ ਕੇਵੜ ਕਿਰਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹੇ ਲਿਵਲਾਏ ਬਾਬਾ ਅਲਹ ਅਗੰਮ ਅਪਾਰ ਪਾਕੀ ਨਾਈ ਪਾਕ ਥਾਏ ਸੱਚਾ ਪਰਵਿਦਿਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੀ ਸੌ ਸਾਇਰ ਮੇਲੀਐ ਤਿਲ ਨਾ ਪੁਜਾਵੈ ਰੋਏ ਕੀਮਤ ਕਿਨੇ ਨਾ ਪਾਈਐ ਸਭ ਸੁਣ ਸੁਣ ਆਖੈ ਸੋਏ ਪੀਰ ਪੈਕਾਮਰ ਸਾਲਕ ਸਾਧਕ ਸੁਹਦੇ ਔਰ ਸ਼ਹੀਦ ਸੇਖ ਮਸਾਹ ਕਾਜੀ ਮੁੱਲਾ ਦਰ ਦਰਵੇਸ਼ ਰਸੀਦ ਪਰਕਤ ਤਿਨਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨਾ ਸਾਜੈ ਪੁੱਛ ਨਾ ਢਾਹੇ ਪੁੱਛ ਨਾ ਦੇਵੇ ਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੈ ਤੈ ਦੇ ਥਾਵਾਂ ਨਾਮ ਨਾ ਜਾਣੀਆਂ ਹੈ ਨਾਵਾਂ ਕੇਵੜ ਨਾਉ ਜਿੱਥੇ ਵਸੇ ਮੇਰਾ ਪਾਤ ਸਾਹੋ ਸੋ ਕੇਵੜ ਹੈ ਥਾਉ ਅੰਬੜ ਕੋਈ ਨ ਸਕੀ ਆਹੋ ਕਿਸ ਨੂੰ ਪੁੱਛਣ ਜਾਓ ਵਰਨ ਵਰਨ ਭਾਵਨੀ ਜੇ ਕਿਸੇ ਵੱਡਾ ਕਰੇ ਵੱਡੇ ਹੱਥ ਵਡਿਆਈਆਂ ਜੈ ਭਾਵੈ ਤੈ ਦੇ ਹੁਕਮ ਸਵਾਰੇ ਆਪਣੇ ਚਸਨ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕਹਿ ਵਿਚਾਰ ਕੇਵਲ ਦਾਤਾ ਆਖੇ ਦੇ ਕਹਿ ਰਿਹਾ ਸੁਮਾਰ ਨਾਨਕ ਤੋੜ ਨਾ ਆਵੀ ਤੇਰੇ ਜੁਗ ਹੈ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹਿਲੀਆਂ ਸਗਲੀਆਂ ਕਰੇ ਸਿਗਾਰ ਗਣਤ ਗਣਾ ਬਣਾਈਆਂ ਸੂਹਾ ਵੇਸ ਵੇਕਾਰ ਪਾਖੰਡ ਪ੍ਰੇਮ ਨ ਪਾਈਏ ਖੋਟਾ ਪਾਜ ਖੁਆਰ ਹਰ ਜੀਉ ਇਓ ਪਿਰ ਪਰਾਵੈ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਹਿ ਸਵਾਰ ਰਾਓ ਗੁਰਸਬਦੀ ਸਿਗਾਰੀਆ ਤਨ ਮਨ ਪਿਰ ਕਹਿ ਪਾਸ ਦੁਇ ਕਰ ਜੋੜ ਖੜੀ ਤੱਕੈ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਪੈਵਸੀ ਪਾਏ ਰਤੀ ਰੰਗ ਰਾਸ ਪ੍ਰੇ ਕੀ ਚੇਰੀ ਕਾਂਡੀਐ ਲਾਲੀ ਮਾਨੈ ਨਾਓ ਸਾਚੀ ਪ੍ਰੀਤ ਨ ਟੂਟੀ ਸਾਚੇ ਮੇਲ ਮਿਲਾਓ ਸਬਦ ਰਤੀ ਮਨ ਵੇਦਿਆ ਹੋ ਸਦ ਬਲਿਹਾਰੇ ਜਾਓ ਸਾ ਤਨ ਰੰਡਨ ਬੈਸੀ ਜੇ ਸਤਿਗੁਰ ਮਾਹੇ ਸਮਾਏ ਫਿਰ ਸਾਲੋ ਨੌਤਨੋ ਸਾਚੋ ਮਰੇ ਨਾ ਜਾਏ ਨਿਤ ਰਵੈ ਸੁਹਾਗਣੀ ਸਾਚੀ ਨਦਰ ਜਾਏ ਸਾਚ ਧੜੀ ਤਨ ਮਾਂਡੀਐ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਵਣੀ ਸਾਚੀ ਪ੍ਰੇਮ ਅਪਾਰ ਬਿਨ ਪਿਰ ਪੁਰਖ ਨ ਜਾਣੀ ਸਾਚੀ ਗੁਰ ਕੈ ਹੇਤ ਪਿਆਰ ਨਿਸੇ ਅੰਧਿਆਰੀ ਸੂਤੀਏ ਕਿਉਂ ਪਿਰ ਬਿਨ ਰਹਿਣ ਵਿਹਾਏ ਅੰਕ ਜਲੋ ਤਨ ਜਾਲਿਓ ਮਨ ਤਨ ਜਲ ਬਲ ਜਾਏ ਜਾਂ ਤਨ ਕੰਤ ਨਾ ਰਾਵੀਆ ਤਾਂ ਬਿਰਥਾ ਜੋਵਨ ਜਾਏ ਸੇਜੈ ਕੰਤ ਮਹੇਲੀ ਸੂਤੀ ਬੂਝ ਨਾ ਪਾਏ ਹੋ ਸੂਤੀ ਹੋ ਸੁੱਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ ਆਪੇ ਸੁਣ ਵਿਚਾਰ ਆਪੇ ਰਤਨ ਪਰਖ ਤੂੰ ਆਪੇ ਮੂਲ ਅਪਾਰ ਸਾਚੂ ਮਾਨ ਮਹੱਤ ਤੂੰ ਆਪੇ ਦੇਵਨ ਹਾਰ ਹਰ ਜੀ ਤੂੰ ਕਰਤਾ ਕਰਤਾਰ ਜਿਉ ਭਾਵੈ ਤੇ ਰਾਖ ਤੂੰ ਹਰ ਨਾਮ ਮਿਲੇ ਆਚਾਰ ਰਹਾਓ ਆਪੇ ਹੀਰਾ ਨਿਰਮਲਾ ਆਪੇ ਰੰਗ ਮਜੀਠ ਆਪੇ ਮੋਤੀ ਉਜਲੋ ਆਪੇ ਭਗਤ ਵਸੀਠ ਗੁਰ ਕੇ ਸ਼ਬਦ ਸਲਾਣਾ ਘਟ ਘਟ ਡੀਠ ਅਡੀਠ ਆਪੇ ਸਾਗਰ ਬੋਹਿਤਾ ਆਪੇ ਪਾਰ ਅਪਾਰ ਸਾਚੀ ਵਾਟ ਸਜਾਣ ਤੂੰ ਸ਼ਬਦ ਲੰਘਾਵਣ ਹਾਰ ਨੀ ਡਰਿਆ ਡਰ ਜਾਣੀਏ ਬਾਜ ਗੁਰੂ ਗੋਬਾਰ ਅਸਥਿਰ ਕਰਤਾ ਦੇਖੇ ਹੋਰ ਕੇਤੀ ਆਵੈ ਜਾਏ ਆਪਣੇ ਨਿਰਮਲ ਏਕ ਤੂੰ ਹੋਰ ਬੰਦੀ ਧੰਦੇ ਪਾਏ ਗੁਰ ਰਾਖੇ ਸੇ ਉਭਰੇ ਸਾਚੇ ਸਿਉਂ ਲਿਵਲਾਏ। ਹਰ ਜੀਉ ਸ਼ਬਦ ਪਛਾਣੀਏ ਸੱਚ ਰਤੇ ਗੁਰਬਾਕ, ਤਿਤ ਤਨ ਮੈਲ ਨ ਲੱਗੀ ਸੱਚ ਕਰ ਜਿਸ ਉਹ ਤਾਕ, ਨਦਰ ਕਰੇ ਸੱਚ ਪਾਈਏ ਬਿਨ ਨਾਵੇਂ ਕਿਆ ਸਾਕ। ਜਿੰਨੀ ਸੱਚ ਪਛਾਣਿਆ ਸੇ ਸੁਖੀਏ ਜੁਗ ਚਾਰ, ਹਉਮੈ ਤ੍ਰਿਸ਼ਨਾ ਮਾਰ ਕੇ ਸੱਚ ਰੱਖਿਆ ਉਰਧਾਰ। ਜਗ ਮੈਂ ਲਾਹਾ ਏਕ ਨਾਮ, ਪਾਈਏ ਗੁਰ ਵਿਚਾਰ ਸੱਚ ਵੱਖਰ ਲਾ ਦੇ ਲਾਭ ਸਦਾ ਸੱਚ ਰਾਸ, ਸੱਚੀ ਦਰਗਹਿ ਬੈਸੀਏ ਭਗਤ ਸੱਚੀ ਅਰਦਾਸ। ਪਤ ਸਿਉਂ ਲੇਖਾ ਨਿਬੜੈ ਰਾਮ ਨਾਮ ਪ੍ਰਗਾਸ, ਉੱਚਾ ਉੱਚੋ ਆਖਿਐ ਕਹੋ ਨਕ ਦੇਖਿਆ ਜਾਏ। ਜੈ ਦੇਖਾ ਤੈ ਇੱਕ ਤੂੰ ਸਤਿਗੁਰ ਦੀਆ ਦਿਖਾਇ, ਜੋਤ ਨਿਰੰਤਰ ਜਾਣੀਐ ਨਾਨਕ ਸਹਿਜ ਸੁਭਾਏ। ਸ੍ਰੀ ਰਾਗ ਮਹੱਲਾ ਪਹਿਲਾ, ਮਛਲੀ ਜਾਲ ਨ ਜਾਣਿਆ ਸਰ ਖਾਰਾ ਸਗਾਹ, ਹੱਥ ਸਿਆਣੀ ਸੋਹਣੀ ਕਿਉਂ ਕੀਤੋ ਵੇ ਸਾਹੋ, ਕੀਤੇ ਕਾਰਨ ਪਾਕੜੀ ਕਾਲ ਨ ਟਲੈ ਸਿਰਾਹ, ਭਾਈ ਰੇ ਇਉਂ ਸਿਰ ਜਾਣੋ ਕਾਲ, ਜੋ ਮੱਛੀ ਤਿਉਂ ਮਾਨਸਾ ਪਵੈ ਅਚਿੰਤਾ ਜਾਲ ਰਹਾਓ। ਸਭ ਜਗ ਬਾਦੋ ਕਾਲ ਕੋ ਬਿਨ ਗੁਰ ਕਾਲ ਅਫਾਰ, ਸੱਚ ਰਤੇ ਸਿ ਉਭਰੇ ਦੁਬਿਧਾ ਛੋੜ ਵਿਕਾਰ, ਹਉ ਤਿਨ ਕੈ ਬਲਿਹਾਰ ਨੇ ਦਰ ਸੱਚੇ ਸਚਿਆਰ, ਸੀ ਚਾਨੇ ਜਿਉ ਪੰਖੀਆ ਜਾਲੀ ਬਦਿਕ ਹਾਥ, ਗੁਰ ਰਾਖੇ ਸਿ ਉਭਰੇ ਹੋਰ ਫਾਥੇ ਚੋਗੈ ਸਾਥ, ਵਿਣ ਨਾਵੈ ਚੁਣ ਸੁੱਟਿਆ ਹੈ ਕੋਏ ਨ ਸੰਗੀ ਸਾਥ, ਸੱਚੋ ਸੱਚਾ ਆਖੇ ਸੱਚੇ ਸੱਚਾ ਥਾਨ, ਜਿੰਨੀ ਸੱਚਾ ਮੰਨਿਆ ਤਿਨ ਮਨ ਸੱਚ ਧਿਆਨ, ਮਨ ਮੁਖ ਸੂਚੇ ਜਾਣੀਐ ਗੁਰਮੁਖ ਜਿਨਾ ਗਿਆਨ, ਸਤਿਗੁਰ ਅੱਗੇ ਅਰਦਾਸ ਕਰ ਸਾਜਨ ਦੇ ਮਿਲਾਏ, ਸਾਜਨ ਮਿਲਿਆ ਸੁਖ ਪਾਇਆ ਜਮਦੂਤ ਮੂਏ ਬਿਖ ਖਾਏ, ਨਾਵੇਂ ਅੰਦਰ ਹਉ ਵਸਾਂ ਨਾਉ ਵਸੇ ਮਨ ਆਏ, ਬਾਜ ਗੁਰੂ ਗੋਬਾਰ ਹੈ ਬਿਨ ਸਬਦੇ ਬੂਝ ਨ ਪਾਏ, ਗੁਰਮਤੀ ਪ੍ਰਗਾਸ ਹੋਏ ਸੱਚ ਰਹੇ ਲਿਵਲਾਏ, ਤਿੱਥੇ ਕਾਲ ਨ ਸੰਚਰੈ ਜੋਤੀ ਜੋਤ ਸਮਾਏ, ਤੂੰ ਹੈ ਸਾਜਨ ਤੂੰ ਸੁਜਾਨ ਤੂੰ ਆਪੇ ਮੇਲਣ ਹਾਰ, ਗੁਰਸਬਦੀ ਸਾਹ ਲਾਹੀਏ ਅੰਤ ਨ ਪਾਰਾ ਵਾਰ, ਤਿੱਥੇ ਕਾਲ ਨ ਆਪੜੈ ਜਿੱਥੇ ਗੁਰ ਕਾ ਸ਼ਬਦ ਅਪਾਰ, ਹੁਕਮੀ ਸੱਬੇ ਉਪਜੇ ਹੁਕਮੀ ਕਾਰ ਕਮਾਹੇ, ਹੁਕਮੀ ਕਾਲੇ ਵਸ ਹੈ ਹੁਕਮੀ ਸਾਚ ਸਮਾਹੇ, ਨਾਨਕ ਜੋ ਤਿਸ ਭਾਵੈ ਸੋਥੀਏ ਇਨ ਜਨਤਾ ਕੇ ਵਸ ਕਿਛ ਨਾਹੇ। ਸ੍ਰੀ ਰਾਗ ਮਹੱਲਾ ਪਹਿਲਾ, ਮਨ ਜੂਠੈ ਤਨ ਜੂਠ ਹੈ, ਜੀਵਾ ਜੂਠੀ ਹੋਏ ਮੁਖ ਝੂਠੇ, ਝੂਠ ਬੋਲਣਾ ਕਿਉਂ ਕਰ ਸੂਚਾ ਹੋਏ, ਬਿਨ ਅਵ ਸ਼ਬਦ ਨ ਮਾਂਜੀਐ ਸਾਚੇ ਤੇ ਸੱਚ ਹੋਏ, ਮੁੰਦੈ ਗੁਣਹੀਣੀ ਸੁਖ ਕੇਹ, ਪਿਰ ਲਿਆ ਰਸ ਮਾਨਸੀ ਸਾਚ ਸ਼ਬਦ ਸੁਖ ਨੇਹ, ਰਹਾਓ ਪਿਰ ਪਰਦੇਸੀ ਜੇਥੀਏ ਤਨ ਵਾਂਡੀ ਚੂਰੇ, ਜਿਉ ਜਲ ਥੋੜੇ ਮਾਛਲੀ ਕਰਨ ਪਲਾਵ ਕਰੇ, ਪਿਰ ਭਾਵੈ ਸੁਖ ਪਾਈਏ ਜਾਂ ਆਪੇ ਨਦਰ ਕਰੇ, ਪਿਰ ਸਾ ਲਾਹੀ ਆਪਣਾ ਸਖੀ ਸਹੇਲੀ ਨਾਲ, ਤਨ ਸੋਹੇ ਮਨ ਮੋਹਿਆ ਰੱਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ ਫਿਰ ਰਾਵੈ ਗੁਣ ਨਾਲ, ਕਾਮਣ ਕਾਮਨਾ ਆਵਈ ਖੋਟੀ ਅਵਗਣਿਆਰ, ਨਾ ਸੁਖ ਪਈਐ ਸਾਹੁਰੈ ਝੂਠ ਜਲੀ ਵੇਕਾਰ, ਆਵਣ ਮੰਜਣ ਡਾਖੜੋ ਛੋਡੀ ਕੰਤ ਵਿਸਾਰ, ਫਿਰ ਕੀ ਨਾਰ ਸੁਹਾਵਣੀ ਮੁੱਤੀ ਸੋ ਕਿਤ ਸਾਧ, ਫਿਰ ਕੇ ਕਾਮਨਾ ਆਵਈ ਬੋਲੇ ਫਾਦਲ ਬਾਦ, ਦਰ ਕਰ ਢੋਈ ਨਾ ਲੈ ਛੁੱਟੀ ਦੂਜੇ ਸਾਧ, ਪੰਡਿਤ ਵਾਚੈ ਪੋਥੀਆਂ ਨਾ ਬੂਝੇ ਵਿਚਾਰ, ਹਨ ਕੋ ਮਤੀ ਦੇ ਚੱਲੈ ਮਾਇਆ ਕਾਵਾ ਪਾਰ, ਕਥਨੀ ਝੂਠੀ ਜਗ ਪਵੈ ਰਹਿਣੀ ਸ਼ਬਦ ਸੁਸਾਰ, ਕੀਤੇ ਪੰਡਿਤ ਜੋਤ ਕੀ ਵੇਦਾਂ ਕਰੇ ਵਿਚਾਰ, ਵਾਦ ਵਿਰੋਧ ਸਲਾਹਣੇ ਵਾਧੇ ਆਵਣ ਜਾਣ, ਬਿਨ ਗੁਰ ਕਰਮ ਨ ਛੁੱਟ ਸੀ ਕਹਿ ਸੁਣ ਆਖ ਵਖਾਣ, ਸਭ ਗੁਣਵੰਤੀ ਆਖੀਐ ਮੈਂ ਗੁਣ ਨਾ ਹੀ ਕੋਈ, ਹਰ ਵਰ ਨਾਰ ਸੁਹਾਵਣੀ ਮੈਂ ਭਾਵੈ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾ ਵੇ ਛੋੜਾ ਹੋਏ। ਸ੍ਰੀ ਰਾਗ ਮਹੱਲਾ ਪਹਿਲਾ, ਜਪ ਤਪ ਸੰਜਮ ਸਾਧੀਏ ਤੀਰਥ ਕੀਚੈ ਵਾਸ, ਪੁੰਨ ਦਾਨ ਚੰਗਿਆਈਆਂ ਬਿਨ ਸਾਚੇ ਕਿਆ ਤਾਸ, ਜਿਹਾ ਰਾਧੇ ਤਿਹੈ ਲੁਣੇ ਬਿਨ ਗੁਣ ਜਨਮ ਵਿਨਾਸ਼, ਮੁੰਦੈ ਗੁਣਦਾਸੀ ਸੁਖ ਹੋਏ, ਆਵਗਣ ਤਿਆਗ ਸਮਾਈਏ ਗੁਰਮਤ ਪੂਰਾ ਸੋਏ ਰਹਾਓ, ਵਿਣ ਰਾਸੀ ਵਾਹ ਪਾਰੀਆਂ ਤੱਕੇ ਕੁੰਡਾ ਚਾਰ, ਮੁੱਲ ਨਾ ਬੁੱਝੇ ਆਪਣਾ ਬਸ ਰਹੀ ਕਰਬਾਰ, ਵਿਣ ਬੱਖਰ ਦੁੱਖ ਅਗਲਾ ਕੂੜ ਮੁੱਠੀ ਕੂੜ ਯਾਰ, ਲਾਹ ਐਨਸ ਨਾਉ ਤਨੋ ਪਰਖੇ ਰਤਨ ਵਿਚਾਰ, ਵਸਤ ਲਹਿ ਕਰ ਆਪਣੇ ਚੱਲੇ ਕਾਰਜ ਸਾਰ, ਵਣ ਜਾ ਰਿਹਾ ਸੋ ਵਣਜ ਕਰ ਗੁਰਮੁਖ ਬ੍ਰਹਮ ਵਿਚਾਰ, ਸੰਤਾਂ ਸੰਗਤ ਪਾਈਐ ਜੇ ਮੇਲੇ ਮੇਲਣ ਹਾਰ, ਮਿਲਿਆ ਹੋਏ ਨਾ ਵਿਛੜੇ ਜਿਸ ਅੰਤਰ ਜੋਤ ਅਪਾਰ, ਸੱਚੇ ਆਸਣ ਸੱਚ ਰਹੇ ਸੱਚੇ ਪ੍ਰੇਮ ਪਿਆਰ, ਜਿੰਨੀ ਆਪ ਪਛਾਣਿਆ ਕਰਮੈ ਮਹਿਲ ਸੁਥਾਏ, ਸੱਚੀ ਸੇਤੀ ਰੱਤਿਆ ਸੱਚੋ ਪੱਲੇ ਪਾਏ, त्रिभवन सो प्रभ जानिए साचो साचे नाय सा धन खरी सुहावनी जिन पिर जाता संग महली महल बुलाइए सो पिर रावै रंग सच सुहागण सापली पिर मोही गुण संग भूली भूली थल चढ़ा थल चढ़ डूगर जाओ बन मैं भूली जेफरा बिन गुरु बोझ न पाओ नाव भूली जेफरा फिर फिर आवो जाओ पूछो जाए पदामुआ चले चाकर होए राजन जाने अपना दर कर ठाक ना होए नानक रव रहा दूजा वरना कोई श्री राग महला पहला गुरु ते निर्मल जानिए निर्मल देह शरीर निर्मल साचो मन वसे सो जाने अब पीर सहजे ते सुख अगलो ना लागे जम तीर पाई रे मैल नाही निर्मल जल नाय निर्मल साचा एक तू होर मैल परी सब जाय रहाओ हर का मंदर सोना किया करने हार रव सस दीप अनूप जोत त्रिभवन जोत अपार हाट पटनगढ़ कोठड़ी सच सौदा वापार ज्ञान अंजन पै भंजना देख निरंजन पाए गुप्त प्रगट सब जानिए जे मन रख है ठाए ऐसा सतगुरु जे मिले ता सहजे लय मिलाए कस कसवटी लाइए परखे हित चित लाए खोटे ठाव न पाए नी खरे खजाने पाए आस अंदेसा दूर कर इउ मल जाए समाए सुख को मांगे सब को दुख न मांगे कोय सुखे को दुख अगला मन मुख बूझ न होए सुख दुख सम कर जानिए है सावद भेद सुख होए बेद पुकारे बाचिए बाणी ब्रह्म ब्यास मुन जन सेवक साधका नाम रते गुणतास सच रते से जिन गए हुन सत बलिहारे जास चौ जुग मैले मल परे जिन मुख नाम न होए भगती पाए विहोणिया मोह काला पत खोए जिनी नाम विसारिया अवगण मुठी रोए खोजत खोजत पाया डर कर मिले मिलाए आ पछाणे घर वसे होमे त्रिसना जाए नानक निर्मल उजले जो राती हर नाय श्री राग महला पहला सुन मन भूले बावरे गुण की गुर की चरनी लाग हर जप नाम त्याय तू जम डर पै दुख भाग दुख कणो दुहागणे क्यों थिर रहे सुहाग पाई रे हवर नाही मैं थाओ मैं तन नाम निधान है गुर दिया बल जाओ रहाओ गुरमत पत सावास तिस तिस कह संग मिलाओ तिस बिन घड़ी ना जीवो बिन नाम है मर जाओ मैं अंदुले नाम ना बीसरे टेक टिकी कर जाओ गुरु जिना का अंदुला चेले ना ही ठाओ बिन सतगुर नाओ ना पाइए बिन नाम है क्या सुहाओ आए गया पछतावना ज्यों सुनय कर काओ बिन नामे दुख देरे ज्यो कलर की पीत तब लग मैल न पाइए जब लग साच न चीत शब्द रुपए कर पाइए निर्बाणी पद नीत हो गुरु पूछो अपने गुरु पुछ कार कमाओ शब्द सलाई मन वसै होमे दुख जल जाओ सहजे होए मिलावड़ा साचे साच मिलाओ शब्द रते से निर्मले तज काम क्रोध अहंकार नाम सलाहन सद सदा हर राखे उरतार सुख मनो विसारिये सब जिया का आधार शब्द मरे सो मर रहे फिर मरे न दूजी वार सब दे ही ते पाईए हर नामे लगे प्यार बिन सब दे जग भूला फिरे मर जन्मै वारो वार सब सलाहे आपको वड्डो वडेरी होए गुर बिना आप न चीनिए कहे सुने क्या होए नानक शब्द पछाणिए होमे करे न कोय श्री राग महला पहला बिन पिर धन सीगारिये जोवन बाद खुआर ना माने सुख सेजड़ी बिन पिर बाद सीगार दुख कणो दुहागणी ना कर सेज पधार मन रे राम जपो सुख होए बिन गुर प्रेम ना पाइए शब्द मिले रंग होए रहाओ गुर सेवा सुख पाइए हर वर सहज सेगार सच माने पिर सेजड़ी गूढ़ा हित प्यार गुरमुख जान संझाणिए गुर मेले गुर चार साच मिलो वर कावणी पिर मोही रंग लाज मन तन साच विगसया कीमत कहन ना जाए हर वर घर सोहागणी निर्मल साचे नाय मन में मनुआ जी मरे ता पिर रावै नार इकत तागे रल मिले गल मोतियन का हार संत सभा सुख उपजे गुरमुख नाम आधार खिन में उपजे खिन खवै खिन आवै खिन जाय शब्द पछाणे रब रहे ना तिस काल संताय साहिब अतुल न तोलिए कथन न पाया जाए वापारी वण जारिया आए वजो लिखाए काम कमावे सच की कार कमावे सच की लाहा मिले रजाए पूंजी साची गुरमले ना तिस तिल ना तमाए गुरमुख तोल तुलाए सी सच तराजी तोल आसा मनसा मोहनी गुर ठाकी सच बोल आप तुलाए तोल सी पूरे पूरा तोल कथने कैन न छुटिए ना पढ़ पुस्तक पार काया सोच न पाइए बिन हर भगत प्यार नानक नाम न विसरै मेले गुर करतार श्री राग महला पहला सतगुर पूरा जी मिले पाइए रतन विचार मन दीजे गुरु अपने पाइए सर्व प्यार मुक्त पदार्थ पाइए अवगण मेटन हार पाई रे गुरबिन ज्ञान न होए पूछो ब्रह्म नारदे वेद व्यास कोई रहाओ ज्ञान ध्यान तुन जानिए कथ कहावै सोए सफलो बिरख हरी आवला शाव कनेरी होए लाल जवीहर मान की गुर भंडारै सोए गुर भंडारै पाइए निर्मल नाम प्यार साचो वखर संच गै पूरे कर्म अपार सुखदादा दुख मेटणो सतगुर असुर संघार भवजल बेखमंड रावणो ना कंदी ना पार ना बेड़ी ना तुलड़ा ना तिस मंज मलार सतगुर पै का बोहिता नदरी पार उतार एक तिल प्यारा विसरे दुख लागे सुख जाए जेवा जलो जलावणी नाम ना जपे रसाए काट बिनसे दुख अगलो जम पकड़े पछताए मेरी मेरी कर गए तन धन काल तन साथ बिन नावे तन बाद है भूलो मार्ग आथ साचो साहिब सेविए गुरमुख कथो काथ आवै जाए पवाइए पैया किरत कमाए पूर्व लिखिया क्यों मेटिए लिखिया लेख रजाए बिन हर नाम न छूटिए गुरमत मिले मिलाए तिस बिन मेरा को नहीं जिसका जियो प्राण हमें ममता जल बलो लोभ जलो अभिमान नानक शब्द विचारिये पाइये गुणे निदान श्री राग महला पहला रे मन ऐसी हर स्यो प्रीत कर जैसी जल कमले लहरी नाल पछाड़िए पी विगसै असने जल मैं जी उपाय के बिन जल मरन तने मन रे क्यों छूटो बिन प्यार गुरमुखांतर रव रहा बक्से बक्स बक्से भगत भंडार रहाओ रे मन ऐसी हर स्यों प्रीत कर जैसी मछली नीर ज अधिको त्यों सुख कणो मन तन शांत शरीर बिन जल कड़ी न जीवे प्रभ जाने अब पीर रे मन ऐसी हर स्यों प्रीत कर जैसी चात्रिक मेह सर पर थल हरियावले एक बूंद न पवही के कर मिले सो पाइये किरत पया सिर दे रे मन ऐसी हर्षो प्रीत कर जैसी जल दुध होए अवटन आपे खपाए दुध को खपन न दे आपे मेल बिछुनिया सच वड्याई दे रे मन ऐसी हर्षो प्रीत कर जैसी चकवी सूर खिन पल नींद न सोवई जाने दूर हजूर मनमुख सोजी ना पवै गुरमुख सदा हजूर मनमुख गणत गणावनी करता करे सो होए तां की कीमत ना पवै जे लोचे सब कोए गुरमत होए तपाइए सच मिले सुख होए सच्चा नेहो न टुटई जे सतगुर भेटे सोए ज्ञान पदार्थ पाइए त्रिभवन सोजी होए निर्मल नाम न बिसरे जे गुण का गाहक होए खेल गए से पंखणू जो चुगदे सर तल कड़ी के मोहत के चलना खेलन अज के कल जिस तो मिले सो मिले जाए सच्चा पिड़ मल बिन गुर प्रीत न उपजे होमे मेल होमे मैल न जाए सोहं आप पछाणिए शब्द वेद पति आए गुरमुख आप पछाणिए अवर के करे कराए मिलिया का क्या मिलिए शब्द मिले पति आए मनमुख सोजी ना पवे बिछड़ चोटा खाए नानक दर कर एक है अवरन दूजी जाए श्री राग महला पहला मनमुख भूले भुलाइए भूली ठौर न काए गुर बिन को न दिखावई अंधी आवै जाए ज्ञान पदार्थ खोया ठग्या मुठा जाए बाबा माया परम भुलाए परम भूली डोहागणी ना पिर अंक समाए रहाओ भूली फिरे दसांतरी भूली ग्रह तज जाए भूली डूंगर थल चढ़े भरमे मन डोलाए तुरहो विछुनी क्यों मिले गर मुठी बिललाए विछड़िया गुर मेल सी हर रस नाम प्यार साच सहज सोभा कणी हर गुण नाम आधार ज्यो पावे तू राख तू मैं तुझ बिन कमण पतार अखर पड़ पड़ भूलिए पेखी बहुत अभिमान तीरथ नाता क्या करे मन में मैल गुमान गुर बिन किन समझाइए मन राजा सुल्तान प्रेम पदार्थ पाइए गुरमुख तत् विचार सातन आप गवाया गुर के शब्द सीगार कर ही सो पाया गुर कै हित अपार गुर की सेवा चाकरी मन निर्मल सुख होए गुर का शब्द मन वस्या होमे बिच हो खोए नाम पदार्थ पाया लाभ सदा मन होए कर मिले ता पाइए आप ना लिया जाए गुर की चरनी लाग रहो बिचू आप गवाए सच्चे सेती रत्या सचो पल्ले पाए भुलण अंदर सब को अपुल गुरु करतार गुरमत मन समझाया लागा तिसे प्यार नानक साच न विसरै मेले शब्द अपार श्री राग महला पहला तृष्णा माया मोहि सुत बंदव करनार तन जोबन जग ठगया लाभ लोभ अहंकार मोह ठगोली हो मोई सावरते संसार मेरे प्रीतमा मैं तुझ बिना वरना कोए मैं तुझ बिना अवरना भावे तू भावै सुख होए रहाओ नाम सलाही रंग सिंह गुर के शब्द संतोख जो दिस सो चल सी कूड़ा मोह न वेख वाट बटाऊ आया नित चलदा साथ देख आखण आखे केतड़े गुर बिन बूझ न होए ना वडाई जे मिले सच रपे पत होए जो तुद भावै से भले खोटा खरा न कोए गुर सरनाई छूटिए मनम खोटी रास आष्ट धात पात सा की घड़िए शब्द विगास आपे परखे पारखो पवे खजाने रास तेरी कीमत ना पवे सब डिठी ठोक वजाए कहने हथ न लभी सच टिके पत पाए गुरमत तू सलाहना होर कीमत बिख्या होर कीमत कह न जाए जित तन नाम न पावे तिन तन होमे वाद गुरबिन ज्ञान न पाइए बिख्या दूजा साध बिन गुण काम न आवे माया फिका साध आसा अंदर जम्या आसा रास कास खाए आसा बंद चलाइए मोहे मोहे चोटा खाए अवगण बद्दा मारिए छुट्टे गुरमत नाए सरबे थाए एक तू ज्यो पावे त्यो राख गुरमत साचा मन वसे नाम भलो पत साख होमे रोग गवाइए शब्द सचे सच भाख आकाशी पाताल तू त्रिभवन रिहा समाए आपे भगती भाव तू आपे मिले मिलाए नानक नाम न विसरै ज्यों पावै तिमिर जाए श्री राग महला पहला राम नाम मन बेदया वर के करी विचार शब्द सुरत सुख उपजे प्रभ रातो सुख सार ज्यों पावै तू राग तू मैं हर नाम आधार मन रे साजी खसम रजाए जिन तन मन साज सी गारिया तिसे ती लिवलाए रहाओ तन बसंतर होमे करती तोल कटाए तन मन सबदा जी करी अंदिन अगन जलाए हर नाम मैं तुल न पुजी जे लख कोटि कर्म कमाए हरद शरीर कटाइए सिर करवत तराए तन हिमांचल गालिए पी मनती रोग न जाए हर नामे तुल न पुजी सब डिठी ठोक बजाए कंचन के कोट दत करी बहु हैवर गैवर दान पूम दान गुआ कणी पी अंतर गर्भ गुमान राम नाम मन बेदया गुर दिया सच दान मन हठ बुद्धि केतिया केते वेद विचार केते बंधन जी के गुरमुख मोख द्वार सच हो रै सब को उपर सच आचार सब को उच्चा आखे नीच नदी से कोय इक न भांडै साजै इक चानण तिहलोय कर मिले सच पाइए तुर बख्श न मेटे कोय साध मिले साधु जनै संतोख वसे गुर भाए अकथ कथा विचारिये जे सतगुरु माहे समाए पी अमृत संतोखिया दर गै पैदा जाए घट घट वाजे क्युंगरी अंधन शब्द सुभाए विरले को सोजी पई गुरमुख मन समझाए नानक नाम ना विसरै छुटै शब्द कमा

ਸਾਖਤ ਸੋ ਥਾਏ ਮਨਮੁਖ ਹੋਮੇ ਕਰਮ ਸੀ ਗੁਰਮੁਖ ਪੱਲੇ ਪਾਏ ਸਾਖਤ ਨਿਰਗੁਣੀ ਆਰਿਆ ਆਪਣਾ ਮੂਲ ਪਛਾਣ ਰਾਕਤ ਬਿੰਦ ਕਾ ਇਹ ਤਨੋ ਅਗਨੀ ਪਾਸ ਪਿਰਾਣ ਪਵਣੇ ਕੈ ਵਸ ਦੇਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀਏ ਮੂਆ ਨ ਲੋੜੇ ਕੋਏ ਸੁਖ ਜੀਵਨ ਤਿਸ ਆਖੇ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੀ ਜਿਸ ਹਰ ਗੁਰ ਦਰਸ ਨਾ ਹੋਏ ਜੋ ਸੁਪਨੇ ਨਿਸ ਭੂਲੀਏ ਜਬ ਲਗ ਨਿਦਰਾ ਹੋਏ ਇਹੋ ਸਰਪਨ ਕੈ ਵਸ ਜਿਹੜਾ ਅੰਤਰ ਹੋਮੈ ਦੋਏ ਗੁਰਮਤ ਹੋਏ ਵਿਚਾਰੀਏ ਸੁਪਨਾ ਇਹੋ ਜਗ ਲੋਏ ਅਗ ਨਮਰੈ ਜਲ ਪਾਈਏ ਜੋ ਬਾਰਕ ਦੁੱਧੇ ਮਾਏ ਬਿਨ ਜਲ ਕਮਲ ਸੋ ਨਾ ਥੀਏ ਬਿਨ ਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਵਣੋ ਪਈੜੇ ਡਰੀ ਆਸ ਉੱਚੋ ਪਰਬਤ ਗਾਖੜੋ ਨਾ ਪੌੜੀ ਤਿਸ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰੀਆਸ ਭਾਈ ਰੇ ਭਵਜਲ ਬੇਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰ ਤਾਰੇ ਹਰ ਨਾਓ ਰਹਾਓ ਚੱਲਾ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੋ ਗੁਰ ਕਰਤਾਰ ਪੀ ਸੱਚਾ ਸਾਲਾਣਾ ਸੱਚੇ ਥਾਨ ਪਿਆਰ ਦਰ ਕਰ ਮਹਿਲਾ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਘੋੜੇ ਪਾਖਰੇ ਲਸਕਰ ਲੱਖ ਪਾਰ ਕਿਸੀ ਨਾਲ ਨਾ ਚੱਲਿਆ ਖਪ ਖਪ ਮੂਏ ਅਸਾਰ ਸੋਇਨਾ ਰੂਪਾ ਸਾਂਚੀਏ ਮਾਲ ਜਾਲ ਜੰਜਾਲ ਸਭ ਜਗ ਮੈਂ ਦੋਹੀ ਫੇਰੀਏ ਬਿਨ ਨਾਮੈ ਸਿਰਕਾਲ ਪਿੰਡ ਪੜੇ ਜਿਉ ਖੇਲ ਸੀ ਵੱਧ ਫੈਲੀ ਕਿਆ ਹਾਲ ਪੁੱਤਾਂ ਦੇਗ ਵਿਗਾਸੀਏ ਨਾਰੀ ਸੇਜ ਪਤਾਰ ਚੋਆ ਚੰਦਨ ਲਾਈਏ ਕਾਪੜ ਰੂਪ ਸੇਗਾਰ ਖੇਹੂ ਖੇਹਰ ਲਾਈਏ ਛੋੜ ਚੱਲੇ ਘਰ ਬਾਰ ਮਹਿਰ ਮਲੂਕ ਕਹਾਈਏ ਰਾਜਾ ਰਾਓ ਕੇ ਖਾਨ ਚੌਧਰੀ ਰਾਓ ਸਦਾਈਏ ਜਲ ਬਲੀਏ ਅਭਿਮਾਨ ਮਨਮੁਖ ਨਾਮ ਵਿਸਾਰਿਆ ਜਿਉਂ ਡਵ ਦੱਦਾ ਕਾਨ ਹੋਮੇ ਕਰ ਕਰ ਜਾਏ ਸੀ ਜੋ ਆਇਆ ਜਗ ਮਾਹੇ ਸਭ ਜਗ ਕਾਜਲ ਕੋਠੜੀ ਤਨ ਮਨ ਦੇਹ ਸੋ ਆਹੇ ਗੁਰ ਰਾਖੇ ਸੇ ਨਿਰਮਲੇ ਸ਼ਬਦ ਨਿਵਾਰੀ ਭਾਹੇ ਨਾਨਕ ਤਰੀਏ ਸੱਚ ਨਾਮ ਸਿਰ ਸਾਹਾਂ ਪਾਤ ਸਾਹੋ ਮੈਂ ਹਰ ਨਾਮ ਨਾ ਵਿਸਰੇ ਹਰ ਨਾਮ ਰਤਨ ਵੇ ਸਾਹੋ ਮਨਮੁਖ ਭੋਜਲ ਪਚਮੁਏ ਗੁਰਮੁਖ ਤਰੇ ਅਥਾਹੋ ਸ੍ਰੀ ਰਾਗ ਮਹੱਲਾ ਪਹਿਲਾ ਘਰ ਦੂਜਾ ਮੁਕਾਮ ਕਰ ਕਰ ਬੈਸਣਾ ਨਿਤ ਚੱਲਣੇ ਕੀ ਧੋਖ ਮੁਕਾਮ ਤਾਂ ਪਰ ਜਾਣੀਏ ਜਾ ਰਹੇ ਨਿਚਲ ਲੋਕ ਦੁਨੀਆਂ ਕੈਸ ਮੁਕਾਮੇ ਕਰ ਸਿਦਕ ਕਰਨੀ ਖਰਚ ਬੰਦ ਹੋ ਲਾਗ ਰਹੋ ਨਾਮੈ ਰਹਾਓ ਜੋਗੀ ਤਾਸਣ ਕਰ ਬਹੇ ਮੁੱਲਾ ਬਹੇ ਮੁਕਾਮ ਪੰਡਿਤ ਵਖਾਣੇ ਪੋਥੀਆਂ ਸਿੱਧ ਬਹੇ ਦੇਵ ਸਥਾਨ ਸੁਰ ਸਿੱਧ ਗਣ ਗੰਧਰਵ ਮੁਨ ਜਨ ਸੇਖ ਪੀਰ ਸਲਾਰ ਦਰ ਕੂਚ ਕੂਚਾ ਕਰ ਗਏ ਅਬਰੇ ਭੇ ਚੱਲਣਹਾਰ ਸੁਲਤਾਨ ਖਾਨ ਮਲੂਕ ਉਮਰੇ ਗਏ ਕਰ ਕਰ ਕੂਚ ਕੜੀ ਮੋਹਿਤ ਕੇ ਚੱਲਣਾ ਦਿਲ ਸਮਝ ਤੂੰ ਭੇ ਪਹੁੰਚ ਸਬਦਾਹ ਮਾਹੇ ਵਖਾਣੀਏ ਵਿਰਲਾ ਤੰਬੂਜੇ ਕੋਏ ਨਾਨਕ ਵਖਾਣੇ ਬੇਨਤੀ ਜਲ ਥਲ ਮਹੀਲ ਸੋਏ ਅੱਲਾਹ ਅਲਾਖ ਗਮ ਕਾਦਰ ਕਰਨ ਹਾਰ ਕਰੀਮ ਸਭ ਦੁਨੀਆਂ ਆਵਣ ਜਾਵਣੀ ਮੁਕਾਮ ਏਕ ਰਹੀਮ ਮੁਕਾਮ ਤਿਸ ਨੂੰ ਆਖੇ ਜੇ ਸਿਸ ਨਾ ਹੋਵੀ ਲੇਖ ਅਸਮਾਨ ਧਰਤੀ ਚੱਲ ਸੀ ਮੁਕਾਮ ਉਹੀ ਏਕ ਦਿਨ ਰੱਬ ਚੱਲੇ ਨਿਸ ਸੱਸ ਚੱਲੇ ਤਾਰਕਾ ਲੱਖ ਪਲੋਏ ਮੁਕਾਮ ਉਹੀ ਏਕ ਹੈ ਨਾਨਕ ਸੱਚ ਬੁਗੋਏ ਮਹੱਲੇ ਪਹਿਲੇ ਸਤਾਰੇ ਅਸ਼ਪਦੀਆਂ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਕਿਰਪਾ ਕਰੇ ਭਗਤ ਕੀ ਜੇ ਬਿਨ ਗੁਰ ਭਗਤ ਨਾ ਹੋਏ ਆਪੇ ਆਪ ਮਿਲਾਏ ਬੂਝੇ ਤਾਂ ਨਿਰਮਲ ਹੋਵੇ ਕੋਏ ਹਰ ਜੀਓ ਸੱਚਾ ਸੱਚੀ ਬਾਣੀ ਸ਼ਬਦ ਮਿਲਾਵਾ ਹੋਏ ਭਾਈ ਰੇ ਭਗਤ ਹੀਣ ਕਾਹੇ ਜਗਾਇਆ ਪੂਰੇ ਗੁਰ ਕੀ ਸੇਵਨਾ ਕਿੰਨੀ ਬਿਰਥਾ ਜਨਮ ਗਵਾਇਆ ਰਹਾਓ ਆਪੇ ਹਰ ਜਗ ਜੀਵਨ ਦਾਤਾ ਆਪੇ ਬਖਸ਼ ਮਿਲਾਏ ਜੀ ਜੰਤ ਇਹ ਕਿਆ ਵਿਚਾਰੇ ਕਿਆ ਕੋ ਆਖ ਸੁਣਾਏ ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ ਦੇਖ ਕੁਟੰਬ ਮੋਹਿ ਲਭਾਣਾ ਚਲਦਿਆਂ ਨਾਲ ਨਾ ਜਾਈ ਸਤਿਗੁਰ ਸੇਵ ਗੁਣ ਨਿਧਾਨ ਪਾਇਆ ਤਿਸ ਕੀ ਕੀਮ ਨਾ ਪਾਈ ਪ੍ਰਭ ਸਖਾਰ ਜੀਓ ਮੇਰਾ ਅੰਤੇ ਹੋਏ ਸਿਖਾਈ ਪਈੜੇ ਜਗ ਜੀਵਨ ਦਾਤਾ ਮਨਮੁਖ ਪੱਤ ਗਵਾਈ ਬਿਨ ਸਤਿਗੁਰ ਕੋ ਮਗ ਨਾ ਜਾਣੈ ਅੰਧੇ ਠੌਰ ਨਾ ਕਾਈ ਹਰ ਸੁਖ ਦਾਤਾ ਮਨ ਨਹੀਂ ਵਸਿਆ ਅੰਤ ਗਇਆ ਪਛਤਾਈ ਪਈੜੇ ਜਗ ਜੀਵਨ ਦਾਤਾ ਗੁਰਮਤ ਮਨ ਵਸਾਇਆ ਅੰਦਿਨ ਭਗਤ ਕਰੇ ਦਿਨ ਰਾਤੀ ਹਉਮੈ ਮੋਹ ਚੁਕਾਇਆ ਜਿਸ ਸਿਓ ਰਾਤਾ ਤੈਸੋ ਹੋਵੈ ਸੱਚੇ ਸੱਚ ਸਮਾਇਆ ਆਪੇ ਨਦਰ ਕੇ ਭਾਉ ਲਾਏ ਗੁਰ ਸ਼ਬਦੀ ਵਿਚਾਰ ਸਤਿਗੁਰ ਸੇਵਿਆ ਸਹਿਜ ਉਪਜੈ ਹਉਮੈ ਤ੍ਰਿਸ਼ਨਾ ਮਾਰ ਹਰ ਗੁਰਦਾਤਾ ਸਦ ਮਨ ਵਸੈ

ਸੱਚ ਰੱਖਿਆ ਉਰਧਾਰ ਪ੍ਰਭ ਮੇਰਾ ਸਦਾ ਨਿਰਮਲਾ ਮਨ ਨਿਰਮਲ ਪਾਇਆ ਜਾਏ ਨਾਮ ਨਿਧਾਰ ਹਰ ਮਨ ਵਸੇ ਹਉਮੈ ਦੁੱਖ ਸਭ ਜਾਏ ਸਤਿਗੁਰੂ ਸ਼ਬਦ ਸੁਣਾਇਆ ਹੋਂ ਸਤ ਬਲਿਹਾਰੇ ਜਾਏ ਨਾਮ ਨਿਧਾਨ ਹਰ ਮਨ ਵਸੇ ਹਉਮੈ ਦੁੱਖ ਸਭ ਜਾਏ ਸਤਿਗੁਰ ਸ਼ਬਦ ਸੁਣਾਇਆ ਹੋਂ ਸਤ ਬਲਿਹਾਰੇ ਜਾਉ ਆਪਣੇ ਮਨ ਚਿੱਤ ਕਹੇ ਕਹਾਏ ਬਿਨ ਗੁਰ ਆਪ ਨਾ ਜਾਈ ਹਰ ਜੀਉ ਭਗਤ ਫਸਲ ਸੁਖਦਾਤਾ ਕਰ ਕਿਰਪਾ ਮਨ ਵਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਦੇ ਵਡਿਆਈ ਸ੍ਰੀ ਰਾਗ ਮਹੱਲਾ ਤੀਜਾ ਹਉਮੈ ਕਰਮ ਕਮਾਮ ਦੇ ਜਮ ਡੰਡ ਲੱਗੇ ਤਿਨ ਆਏ ਜੇ ਸਤਿਗੁਰ ਸੇਵਣ ਸੇ ਉਬਰੇ ਹਰ ਸੇਤੀ ਲਿਵਲਾਏ ਮਨ ਰੇ ਗੁਰਮੁਖ ਨਾਮ ਤਿਆਏ ਤੁਰ ਪੂਰਬ ਕਰਤੇ ਲਿਖਿਆ ਤਿਨ ਗੁਰਮਤ ਨਾਮ ਸਮਾਏ ਰਹਾਉ ਬਿਨ ਸਤਿਗੁਰ ਪ੍ਰਤੀਤ ਨਾ ਆਵੇ ਨਾਮ ਨਾ ਲਾਗੋ ਭਾਉ ਸੁਪਨੇ ਸੁਖ ਨਾ ਪਾਵੇ ਦੁੱਖ ਮੈਂ ਸਵੈ ਸਮਾਏ ਜੇ ਹਰ ਹਰ ਕੀਚੇ ਬਹੁਤ ਲੋਚੇ ਕੀਰਤਨ ਮੇਟਿਆ ਜਾਏ ਹਰ ਕਾ ਭਾਣਾ ਭਗਤੀ ਮੰਨਿਆ ਸੇ ਭਗਤ ਪਏ ਦਰ ਥਾਏ ਗੁਰ ਸ਼ਬਦ ਰਾਵੇ ਰੰਗ ਸਿਉ ਬਿਨ ਕਿਰਪਾ ਲਿਆ ਨਾ ਜਾਏ ਜੇ ਸੋ ਅੰਮ੍ਰਿਤ ਨੀਰੀਏ ਪੀ ਬਿਖ ਫਲ ਲਾਗੇ ਧਾਏ ਸੇ ਜਨ ਸੱਚੇ ਨਿਰਵਲੇ ਜਿਨ ਸਤਿਗੁਰੂ ਨਾਲ ਪਿਆਰ ਸਤਿਗੁਰ ਕਾ ਭਾਣਾ ਕਮਾਮ ਦੇ ਬਿਖ ਹਉਮੈ ਤਜ ਬੇਕਾਰ ਮਨ ਹਠ ਕਿਤੇ ਉਪਾਵ ਨਾ ਛੁੱਟੀਏ ਸਿਮਰਤ ਸ਼ਾਸਤਰ ਸੋਧੋ ਜਾਏ ਮੇਰੇ ਸੰਗਤ ਸਾਧੂ ਉਭਰੇ ਗੁਰ ਕਾ ਸ਼ਬਦ ਕਮਾਏ ਹਰ ਕਾ ਨਾਮ ਨਿਧਾਨ ਹੈ ਜਿਸ ਅੰਤਰ ਨਾ ਜਿਸ ਅੰਤ ਨ ਪਾਰਾ ਵਾਰ ਗੁਰਮੁਖ ਸੋਈ ਸੁਹੰਦੇ ਜਿਨ ਕਿਰਪਾ ਕਰੇ ਕਰਤਾਰ ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ ਗੁਰ ਪ੍ਰਸਾਦੀ ਪਾਈਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਪੰਖੀ ਬਿਰਖ ਸੁਹਾਵੜਾ ਸੱਚ ਚੁਗੇ ਗੁਰ ਭਾਏ ਹਰ ਰਸ ਪੀਵੇ ਸਹਿਜ ਰਹੇ ਉੜੇ ਨ ਆਵੈ ਜਾਏ ਨਿਸ਼ਕਰ ਵਾਸਾ ਪਾਇਆ ਹਰ ਹਰ ਨਾਮ ਸਮਾਏ ਮਨ ਰੇ ਗੁਰ ਕੀ ਕਾਰ ਕਮਾਏ ਗੁਰ ਕੇ ਭਾਣੇ ਜੇ ਚੱਲੈ ਤਾਂ ਅੰਦਿਨ ਰਾਚੈ ਹਰ ਨਾਏ ਰਹਾਉ ਪੰਖੀ ਬਿਰਖ ਸੁਹਾਵੜੈ ਉਡੈ ਚੌ ਦਿਸ ਜਾਏ ਜੇਤਾ ਉਡੈ ਦੁੱਖ ਘਣੈ ਨਿਤ ਦਾਂਜੈ ਤੈ ਬਿਲਲਾਹੇ ਬਿਨ ਗੁਰ ਮਹਿਲ ਨ ਜਾਪੀ ਨਾ ਅੰਮ੍ਰਿਤ ਫਲ ਪਾਏ ਗੁਰਮੁਖ ਬ੍ਰਹਮ ਹਰੀ ਆਵਲਾ ਸਾਚੇ ਸਹਿਜ ਸੁਭਾਏ ਸਾਖਾ ਤੀਨ ਨਿਵਾਰਿਆ ਏਕ ਸ਼ਬਦ ਲਿਵਲਾਏ ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ ਮਨ ਮਖੂਬੇ ਸੁੱਕ ਗਏ ਨਾ ਫਲ ਤਿੰਨਾ ਛਾਉ ਤਿੰਨਾ ਪਾਸ ਨਾ ਬੈਸੀਏ ਉਹਨਾਂ ਘਰ ਨਾ ਗਿਰਾਓ ਕੱਟੀਐ ਤੈ ਨਿਤ ਜਾ ਲਿਏ ਉਹਨਾਂ ਸ਼ਬਦ ਨਨਾਓ ਹੁਕਮੇ ਕਰਮ ਕਮਾਵਣੇ ਪੈਂ ਕਿਰਤ ਫਿਰਾਓ ਹੁਕਮੇ ਦਰਸ਼ਨ ਦੇਖਣਾ ਜੈ ਭੇਜੈ ਤੈ ਜਾਓ ਹੁਕਮੇ ਹਰ ਹਰ ਮਨ ਵਸੈ ਹੁਕਮੇ ਸੱਚ ਸਮਾਓ ਹੁਕਮ ਨਾ ਜਾਣੇ ਬੱਪੜੇ ਭੂਲੇ ਫਿਰੇ ਗਵਾਰ ਮਨ ਹਟ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ ਅੰਤਰ ਸ਼ਾਂਤ ਨਾ ਆਵੀ ਨਾ ਸੱਚ ਲੱਗੇ ਪਿਆਰ ਗੁਰਮੁਖ ਮੋਹ ਸੋਹਣੇ ਗੁਰ ਕੈ ਹੇਤ ਪਿਆਰ ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸੱਚਿਆਰ ਆਏ ਸੇ ਪ੍ਰਵਾਨ ਹੈ ਸਭ ਕੁਲਕਾ ਕਰੈ ਉਧਾਰ ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨ ਕੋਏ ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ ਨਾਨਕ ਨਾਮ ਵਡਾਈਆਂ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਗੁਰਮੁਖ ਨਾਮ ਧਿਆਈਏ ਮਨ ਮੁਖ ਬੂਝ ਨਾ ਪਾਏ ਗੁਰਮੁਖ ਸਦਾ ਮੁਖ ਉਜੜੇ ਹਰ ਵਸਿਆ ਮਨ ਆਏ ਸਹਿਜੇ ਹੀ ਸੁਖ ਪਾਈਏ ਸਹਿਜੇ ਰਹੇ ਸਮਾਏ ਭਾਈ ਰੇ ਜੇ ਚੱਲੇ ਸਤਿਗੁਰ ਪਾਏ ਭਾਈ ਰੇ ਦਸਨ ਦਾਸਾਂ ਹੋਏ ਗੁਰ ਕੀ ਸੇਵਾ ਗੁਰ ਭਗਤ ਹੈ ਬਿਰਲਾ ਪਾਏ ਕੋਈ ਰਹਾਓ ਸਦਾ ਸੁਹਾਗ ਸੁਹਾਗਣੀ ਜੇ ਚੱਲੇ ਸਤਿਗੁਰ ਪਾਏ ਸਦਾ ਪਿਰ ਨਿਸ਼ਚਲ ਪਾਈਏ ਨਾ ਉਹ ਮਰੇ ਨਾ ਜਾਏ ਸਦਮਲੀ ਨਾ ਵਿਛੜੇ ਪਿਰ ਕੈ ਅੰਕ ਸਮਾਏ ਹਰ ਨਿਰਮਲ ਅਤ ਊਜਲਾ ਬਿਨ ਗੁਰ ਪਾਇਆ ਨਾ ਜਾਏ ਪਾਠ ਪੜੇ ਨਾ ਬੂਜੀ ਭੇਖੀ ਪਰਮ ਪਲਾਏ ਗੁਰਮਤੀ ਹਰ ਸਦਾ ਪਾਇਆ ਰਸਨਾ ਹਰ ਰਸ ਸਮਾਏ ਮਾਇਆ ਮੋਹ ਚੁਕਾਇਆ ਗੁਰਮਤੀ ਸਹਿਜ ਸੁਭਾਏ ਬਿਨ ਸਬਦੇ ਜਗ ਦੁਖੀਆ ਫਿਰੇ ਮਨਮੁਖ ਖਾਨ ਨੂੰ ਗੋਇ ਖਾਏ ਸਬਦੇ ਨਾਮ ਧਿਆਈਏ ਸਬਦੇ ਸੱਚ ਸਮਾਏ ਮਾਇਆ ਭੁੱਲੇ ਸਿੱਧ ਵਰੇ ਸਮਾਧ ਨ ਲੱਗੇ ਸੁਭਾਏ ਤੀਨੇ ਲੋ ਵਿਆਪਤ ਹੈ ਅਧਕ ਰਹੀ ਲਪਟਾਏ ਬਿਨ ਗੁਰਮੁਕਤ ਨ ਪਾਈਏ ਨਾ ਦੁਬਦਾ ਮਾਇਆ ਜਾਏ ਮਾਇਆ ਕਿਸ ਨੂੰ ਆਖੇ ਕਿਆ ਮਾਇਆ ਕਰਮ ਕਮਾਏ ਦੁੱਖ ਸੁੱਖ ਇਹੋ ਜਿਉ ਵੱਧ ਹੈ ਹਉਮੈ ਕਰਮ ਕਮਾਏ ਬਿਨ ਸਬਦੇ ਭਰਮ ਨ ਚੁੱਕੀ ਨਾ ਵਿੱਚੋਂ ਹਉਮੈ ਜਾਏ ਬਿਨ ਪ੍ਰੀਤੀ ਭਗਤ ਨਾ ਹੋਵੇ ਬਿਨ ਸਬਦੇ ਥਾਇ ਨਾ ਪਾਏ ਸਬਦੇ ਹਉਮੈ ਮਾਰੀਏ ਮਾਇਆ ਕਾ ਭਰਮ ਜਾਏ ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ ਬਿਨ ਗੁਰ ਗੁਣ ਨਾ ਜਾਪਣੀ ਬਿਨ ਗੁਣ ਭਗਤ ਨਾ ਹੋਏ ਭਗਤ ਫਸਲ ਹਰ ਵਸਿਆ ਭਗਤ ਫਸਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ ਨਾਨਕ ਸ਼ਬਦੇ ਹਰ ਸਾਹ ਲਾਹੀਏ ਕਰਮ ਪ੍ਰਾਪਤ ਹੋਏ ਸ੍ਰੀ ਰਾਗ ਮਹੱਲਾ ਤੀਜਾ ਮਾਇਆ ਮੋਹ ਮੇਰੇ ਪ੍ਰਭ ਕੀਨੀ ਆਪੇ ਭਰਮ ਭੁਲਾਏ
मन मुख कर्म करे नहीं बूझे बिरथा जन्म गवाए गुरबाणी इस जग में चानन करम वसे मन आए मन रे नाम जपो सुख होए गुरपुरा सा लाहिए सहज मिले प्रभ सोई रहाओ भरम गया पाओ पा गया हर चरनी चित लाए गुरमुख शब्द कमाइए हर वसे मन आए घर में महल सच समाइए जमकाल न सके खाए नामा छीम्बा कबीर जुलाहा पूरे गुरते गत पाई ब्रह्म के बेते शब्द पछाणे होम जात गवाई सुर नर तिन की बाणी गावे कोई न मिटे पाई दैत पुत कर्म धर्म किश संजम न पड़े दूजा भाव न जाने सतगुर भेटे निर्मल होआ अंध नाम वखाणे एको पड़े एको नाम बूझे दूजा अवर न जाने खट दर्शन जोगी सन्यासी बिन गुर भरम भुलाए सतगुर सेवे तंग आत्मित पावे हर जीव मन वसाए सच्ची बाणी सोचित लागे आवण जान रहाए पंडित पढ़ पढ़ बाद वखाणे बिन गुर भरम न भुलाए पंडित पढ़ पढ़ वाद वखाणे बिन गुर भरम भुलाए लख चौरासे फेर पया फिर सबदे मुक्त न पाए जा नाउ चेते ता गत पाए जा सतगुर मेल मिलाए सत संगत मैं नाम हर उपजय जा सतगुर मिले सुपाए मन तन अर्पी आप गवाई चलना सतगुर पाए सत बले हरि गुरु अपने बिटो जे हर सेती चित लाए सो ब्राह्मण ब्रह्म जो बिंदय हर सेती रंग राता प्रभ निकट वसे सवना कटे अंतर गुरमुख बिरले जाता नानक नाम मिले बड़ाई गुर के सावद पछाता श्री राग महला तीजा सहजे नु सब को लोचदी बिन गुर पाया न जाए पढ़ पढ़ पंडित जोत की थके भेखी भरम पुलाए गुर पिटे सहज पाया अपनी कृपा करे रजाए पाई रे गुरमिन सहज न होए सब दे ही ते सहज उपजे हर पाया सच सोए रहाओ सहजे गाव्या थाए पवे बिन सहजे कतनी बाद सहजे ही भगत उपजे सहज प्यार बैराग सहजे ही ते सुख शांत होए बिन सहजे जीवन बाद सहज सलाही सदा सदा सहज समाद लगाए सहजे ही गुण उचरे भगत करे लिवलाए सबदे ही हर मन वसे रसना हर रस खाए सहजे काल विडारिया सच सरनाई पाए सहजे हर नाम मन वसया सच्ची कार कमाए सेवड़ भागी जिन पाया सहजे रहे समाए माया बिच सहज ना उपजे माया दूजे पाए मन मुख कर्म कमावणे होमे जले जलाए जमण मरण न चूके फिर आवै जाए त्रेह गुणा बिच सहज न पाइए त्रै गुण भरम भुलाए पढ़िए गुणिया क्या कथिए जा मुंडो कुथा जाए चौथे पद में सहज है गुरमुख पले पाए निर्गुण नाम निधान है सहजे सोजी होए गुणवंती सा लाया सच्चे सच्ची सोए भुलिया सहज मिलाए सी शब्द मिलावा होए बिन सहजे सब अंध है माया मोह गुबार सहजे ही सोजी पई सच्चे शब्द अपार आपे बागस मिलायन बूरे गुर करतार सहजे दृष्ट पछाणिए निरपो ज्योत निरंकार सवना जिया का एक दाता ज्योति ज्योत मिलावन हार पूरे शब्द सलाहिए जिसदा अंत न पारा वार ज्ञानिया का तन नाम है सहज करेवा पार अंदिन लाहा हर नाम लैण अखुट परे भंडार नानक तोड़ ना आवे देवन नानक तोड़ ना आवे दिए देवन हार श्री राग महला तीजा सतगुर मिलया फेर न पवै जन्म मरण दुख जाए पूरे शब्द सब सोजी होई हर नामे रहे समाए मन मेरे सतगुर स्यों चित लाए निर्मल नाम सद नाम तनो आवसे मनाए रहाओ हर जियो राखो अपनी सरनाई ज्यो राखे तो रहना गुर के सब जीवित मरे गुरमुख भव जल तरना वड्डे भाग नाम पाइए गुरमत शब्द सुहाई आपे मन वसया प्रभ करता सहजे रहा समाई एक ना मनमुख शब्द न भावै बंधन बंद पवाया लाख चौरासे फिर आवै बिरथा जन्म गवाया भगता मन आनंद है सच्चे शब्द रंग रात आन दिन गुण गावै सद निर्मल सहजे नाम समाते गुरमुख अमृत बाणी बोल है सब आत्म राम पछाणी एको सेवन एक अराधा है गुरमुख अकथ कहानी सच्चा सहब सेविये गुरमुख बसे मन आए सदा रंग राते सच स्यो अपनी कृपा करे मिलाए आपे करे कराए आपे इक ना सुतिया दे जगाए आपे मेल मिलाईदा नानक शब्द समाए श्री राग महला तीजा सतगुर सेविया मन निर्मल पाए पवित्र शरीर मन आनंद सदा सुख पाया पेटिया गैर गंभीर सच्ची संगत बैसना सच नाम मन तीर मन रे सतगुर सेवन संग सतगुर सेविया हर मन वसे लगे न मैल पतंग रहाओ सचे शब्द पत उपजे सचे सचा नाओ जिनी होमे मार पछाणिया ओं तिन बलिहारे जाओ मनुख सच न जानी तिन ठौर न कतहू थाओ
सच खाना सच पहनना सच्चे ही विच वास सदा सच्चा सहलाना सच्चे शब्द निवास सब आत्म राम पछाणिया गुरमति निज करवास सच वेखण सच बोलना तन मन सच्चा होए सच्ची सच्ची साखी उपदेश सच सच्चे सच्ची सोई जिन सच विसारिया से दुखिए चले रोए सतगुरु जिन न सेव्यो से कित आए संसार जम दर बदे मारी है कूक न सुने पुकार बिरथा जन्म गवाया मर जमै वारो वार इस जग जलता देख भज पै सतगुर सरना सतगुर सच दड़ाया सदा सच संजम रहना सतगुर सच्चा है बहुता सब दे भवजल तरना लख चौरासे फिरदे रहे बिन सतगुर मुक्त न होई पढ़ पढ़ पंडित मोनी थके दूजे पाए पत खोई सतगुर शब्द सुनाया बिन सच्चे अवर न कोई जे सच्चे लाए जो सच्चे लाए सो सच लगे नित सच्ची कार करन तिना निज कर वासा पाया सच्चे मैल रहन नानक भगत सुखी सदा सच्चे नाम रचन श्री राग महला पंजवा जाको मुश्किल अत बने ढोई कोई न दे लागू होए दुश्मना साक पे भज खले सबो भजे आसरा चुके सब असराओ चितावै उस पार ब्रह्म लगे न तत्ती वाओ साहिबन ताणिया का तान आय न जाय थिर सदा गुर शब्दी सच जान रहाओ जे को होवे दुबला नंग भुख की पीर दमड़ा पले ना पवे ना को देवे धीर स्वार्थ स्वाव न को करे ना किश होवे काज चित आवे उस पार ब्रह्म तन निहचल होवे राज जा को चिंता बहुत बहुत देही व्यापै रोग गृहस्थ कुटंब पलेटिया कदे हरख कदे सोग गौण करे चो कुंटका घड़ी न बैसन सोए चित आवे उस पार ब्रह्म तन मन शीतल होए काम क्रोध मोह वस किया किरपन लोभ प्यार चारे किल विखुन अग किए हुआ असुर संघार पोथी गीत कवित किश कदे न करन तरिया चित आवै उस पार ब्रह्म तन निमख सिमरत तरिया शास्त्र सिमरत वेद चार मुखागर बिचरै तपे तपिसर जोगिया तीर्थ गवन करे खटकर्मा ते दुगणे पूजा करता नाए रंग न लगी पार ब्रह्म ता सर पर नरके जाए राज मिलक सिकदारियां रस भोगण विस्थार बाग सुहावे सोने चले हुकम फार रंग तमाशे बहुबधि चाहे लग रहा चित न आयो पार ब्रह्म ता सर्प की जोन गया बहुत तनाड़ चारवंत शोभा निर्मल रीत मात पिता सुत भाइया साजन संग प्रीत लश्कर तरकस बंद बंद जियो जियो सगली कीत चित न आयो पार ब्रह्म ता खड़ रसातल दीत काया रोग न छिद्र किश ना किश काड़ा सोग मृत न आवे चित तिस एनस भोगै भोग सब किश कीतो न अपना जी न संक तरिया चित न आयो पार ब्रह्म जम कंकर वास परिया किरपा करे जिस पार ब्रह्म होवै साधु संग ज्यो ज्यो ओह वधाइए त्यों त्यों हरस्यों रंग दोहां सिरां का खासम आव और न दूजा थाव सतगुर तुठे पाया नानक सच्चा नाव श्री राग महला पंजवा कर पंजवा जानो नहीं पावै कवन बाता मन खोज मार्ग रहाओ ध्यानी ध्यान लावै ज्ञानी ज्ञान कमावै प्रभ किन्ही जाता भगौती रहत जुगता जोगी कहत मुगता तपसी तप है राता मोनी मोन तारी सन्यासी ब्रह्मचारी उदासी उदास राता भगत नवै प्रकारा पंडित वेद पुकारा गृहस्थी गृहस्थ धर्माता एक शब्दी बहुरूप अवधूता कापड़ी कौ ते जागूता एक तीर्थ नाता निहर निरहार वर्ती अपरसा एक लोक न देवै दरसा एक मन ही ज्ञाता कट न किन्ही कहाया सब कहते है पाया जिस मेले सो भगता सगल उगत उपावा त्यागी सरन पावा नानक गुर चरण पराता एक ओंकार सतगुर प्रसाद श्री राग महला पहला कर तीजा जोगी अंदर जोगिया तू भोगी अंदर भोगिया तेरा अंत न पाया सुरग माछ पाए आल जी हों वारी हों वार ने कुरबान तेरे नावनो रहाओ तुद संसार उपाया सिरे सिर धंधे लाया वेखे कीता अपना कर कुदरत पासा ढाल जियो प्रगट पहारे जावदा सब ना वह नो प्रताप दा सतगुर बाज न पायो सब मोही माया जाल जियो सतगुर को बल जाइए जित मिलिया परम गत पाई है
ਸੁਰ ਨਰ ਮੁਨ ਜਨ ਲੋਜੇ ਸੋ ਸਤਿਗੁਰ ਦੀਆ ਬੁਝਾਏ ਜੀਉ ਸਤਸੰਗਤ ਕੈਸੀ ਜਾਣੀਐ ਜਿੱਥੇ ਇੱਕੋ ਨਾਮ ਵਖਾਣੀਏ ਇੱਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਉ ਹੋ ਜਗਤ ਭਰਮ ਭੁਲਾਇਆ ਆਪ ਹੰਤੋ ਦਿਖਵਾਇਆ ਪ੍ਰਤਾਪ ਲੱਗਾ ਦੁਹਾਗਣੀ ਭਾਗ ਜਨਾ ਕਹਿ ਨਾਹੇ ਜੀਉ ਦੁਹਾਗਣੀ ਕਿਆ ਨਿਸਾਣੀਆਂ ਖਸਮੋ ਕੁੱਥੀਆਂ ਫਿਰੇ ਨਿਮਾਣੀਆਂ ਮੈਲੇ ਵੇਸ ਤੇ ਨਕਾਮਣੀ ਦੁਖੀ ਰਹਿਣ ਵਿਹਾਏ ਜੀਉ ਸੁਹਾਗਣੀ ਕਿਆ ਕਰਮ ਕਮਾਇਆ ਪੂਰਬ ਲਿਖਿਆ ਫਲ ਪਾਇਆ ਨਦਰ ਕਰੇ ਕਹਿ ਆਪਣੀ ਆਪੇ ਲਏ ਮਿਲਾਏ ਜੀਉ ਹੁਕਮ ਜਿਨ੍ਹਾਂ ਨੂੰ ਮਨਾਇਆ ਤਿਨਾਂ ਅੰਤਰ ਸ਼ਬਦ ਵਸਾਇਆ ਸਹੀ ਆ ਸੋ ਸੁਹਾਗਣੀ ਜਿਨ ਸਹਿ ਨਾਲ ਪਿਆਰ ਜੀਉ ਜਿਨ੍ਹਾਂ ਪਾਣੀ ਘਰ ਰਸਾਇਆ ਤਿਨ ਵਿੱਚੋਂ ਭਰਮ ਚੁਕਾਇਆ ਨਾਨਕ ਸਤਿਗੁਰੂ ਐਸਾ ਜਾਣੀਏ ਜੋ ਸਭ ਸੇ ਲਏ ਮਿਲਾਏ ਜੀਉ ਸਤਿਗੁਰੂ ਮਿਲਿਆ ਫਲ ਪਾਇਆ ਜਿਨ ਵਿੱਚੋਂ ਅਹੰਕਾਰਨ ਚੁਕਾਇਆ ਦੁਰਮਤ ਕਾ ਦੁੱਖ ਕੱਟਿਆ ਭਾਗ ਬੈਠਾ ਮਸਤਕ ਆਏ ਜੀਉ ਅੰਮ੍ਰਿਤ ਤੇਰੀ ਬਾਣੀਆਂ ਤੇਰਿਆਂ ਭਗਤਾਂ ਹਿਰਦੇ ਸਮਾਣੀਆਂ ਸੁਖ ਸੇਵਾ ਅੰਦਰ ਰੱਖਿਆ ਆਪਣੀ ਨਦਰ ਕਰੈ ਨਿਸਤਾਰ ਜੀਉ ਸਤਿਗੁਰੂ ਮਿਲਿਆ ਜਾਣੀਏ ਜਿੱਤ ਮਿਲਿਆ ਨਾਮ ਵਿਖਾਣੀਏ ਸਤਿਗੁਰੂ ਬਾਜ ਨ ਪਾਏ ਓ ਸਭ ਥੱਕੀ ਕਰਮ ਕਮਾਏ ਜੀ ਹਾਓ ਸਤਿਗੁਰੂ ਬਿਟੋ ਘੁਮਾਇਆ ਜਿਨ ਭਰਮ ਭੂਲਾ ਮਾਰਗ ਪਾਇਆ ਨਦਰ ਕਰੇ ਜੇ ਆਪਣੀ ਆਪੇ ਲਏ ਰਲਾਏ ਜੀਉ ਤੂੰ ਸਭਨਾ ਮਾਹੇ ਸਮਾਇਆ ਤਿਨ ਕਰਤੇ ਆਪ ਲੁਕਾਇਆ ਨਾਨਕ ਗੁਰਮੁਖ ਪ੍ਰਗਟ ਹੋਇਆ ਜਾਂ ਕੋ ਜੋਤ ਧਰੀ ਕਰਤਾਰ ਜੀਉ ਆਪੇ ਖਸਮ ਨਿਵਾਜਿਆ ਜੀਉ ਪਿੰਡ ਦੇ ਸਾਜਿਆ ਆਪਣੇ ਸੇਵਕੀ ਪੈਜ ਰੱਖੀਆ ਦੋਏ ਕਰਮ ਅਸਤਕ ਧਾਰ ਜੀਉ ਸਭ ਸੰਜਮ ਰਹੇ ਸਿਆਣਪਾਂ ਮੇਰਾ ਪ੍ਰਭ ਸਭ ਕਿਛ ਜਾਣਦਾ ਪ੍ਰਗਟ ਪ੍ਰਤਾਪ ਵਰਤਾਇਓ ਸਭ ਲੋਕ ਕਰੇ ਜੈਕਾਰ ਜੀਉ ਮੇਰੇ ਗੁਣੇ ਅਵਗਣਨਾ ਵਿਚਾਰਿਆ ਪ੍ਰਭ ਆਪਣਾ ਬਿਰਦ ਸਮਾਰਿਆ ਕੰਠ ਲਾਏ ਕਹਿ ਰੱਖਿਓ ਨ ਲੱਗੇ ਨਾ ਤੱਤੀ ਵਾਓ ਜੀਉ ਮੈਂ ਮੰਤਨ ਪ੍ਰਭੂ ਧਿਆਇਆ ਜੇ ਇੱਛੜਾ ਫਲ ਪਾਇਆ ਸਾਹ ਪਾਤ ਸਾਹ ਸਿਰ ਖਾਸਮ ਤੂੰ ਜਪ ਨਾਨਕ ਜੀਵੇ ਨਾਉ ਜੀਓ ਤੁਧ ਆਪੇ ਆਪ ਪਾਇਆ ਦੂਜਾ ਖੇਲ ਕਰ ਦਿਖਲਾਇਆ ਸਭ ਸੱਚੋ ਸੱਚਾ ਵਰਤਾ ਜਿਸ ਭਾਵੇ ਤਿਸੇ ਬੁਝਾਏ ਜੀਓ ਗੁਰਪ੍ਰਸਾਦੀ ਪਾਇਆ ਤਿੱਥੇ ਮਾਇਆ ਮੋਹ ਚੁਕਾਇਆ ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ ਗੋਪੀ ਨੈ ਗੋ ਆਲੀਆ ਤੁਧ ਆਪੇ ਗੋਏ ਉਠਾ ਲਿਆ ਹੁਕਮੇ ਭਾਂਡੇ ਸਾਜਿਆ ਤੂੰ ਆਪੇ ਭੰਨ ਸਵਾਰ ਜੀਓ ਜਿਹਨੇ ਸਤਿਗੁਰ ਸਿਉਂ ਚਿੱਤ ਲਾਇਆ ਤਿੰਨ ਦੂਜਾ ਭਾਉ ਚੁਕਾਇਆ ਨਿਰਮਲ ਜੋ ਤਿੰਨ ਪ੍ਰਾਣੀਆਂ ਚੱਲੇ ਜਨਮ ਸਵਾਰ ਜੀਓ ਤੇਰੀਆਂ ਸਦਾ ਸਦਾ ਚੰਗੇ ਆਈਆ ਮੈਂ ਰਾਤ ਦੇਹ ਵੜੇ ਆਈਆਂ ਅਣਮੰਗਿਆ ਦਾਨ ਦੇਵਣਾ ਕਹੁ ਨਾਨਕ ਸੱਚ ਸਮਾਲ ਜੀਓ ਸ੍ਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਏ ਸੋਏ ਜੀਓ ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜਾ ਵਰਨਾ ਕੋਏ ਜੀਓ ਰਹਾ ਉਗਸਾਈ ਮਹਿੰਡਾ ਇੱਠੜਾ ਅਮ ਅਬੈ ਥਾਵੋ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀਂ ਕੋਏ ਜੀਓ ਤੇਰੇ ਹੁਕਮੈ ਸਾਵਣ ਆਇਆ ਮੈਂ ਸਤ ਕਾ ਹੱਲ ਜੋ ਆਇਆ ਨਾ ਬੀਜਣ ਲਗਾ ਆਸ ਕਰ ਹਰ ਬੋਹਲ ਬਖਸ਼ ਜਮਾਏ ਜੀਓ ਹਉ ਗੁਰਮਿਲ ਇੱਕ ਪਛਾਣਦਾ ਦੋਇ ਕਾਗਲ ਚਿੱਤ ਨਾ ਜਾਣਦਾ ਹਰ ਇੱਕ ਤੈ ਕਾਰੇ ਲਾਇਨ ਜਿਓ ਭਾਵੈ ਤਿਵੇਂ ਨਿਭਾਹੇ ਜੀਓ ਤੁਸੀਂ ਭੋਗਿਓ ਭੁੰਚੋ ਭਾਈ ਹੋ ਗੁਰਦੀਵਾਨ ਕਵਾਏ ਪਹਿਨਾਏ ਹੋ ਹਉ ਹੋਆ ਮਹਰ ਪਿੰਡ ਦਾ ਬਨ ਆਂਦੇ ਪੰਜ ਸਰੀਕ ਜੀਓ ਹਉ ਆਇਆ ਸਾਮੇ ਤੇ ਹੰਡੀਆ ਪੰਜ ਕਿਰਸਾਨ ਮਜੇਰੇ ਮੈਂ ਹੰਡਿਆ ਕੰਨ ਕੋਈ ਨਾ ਕੱਢ ਹੀ ਗਈ ਨਾਨਕ ਉੱਠਾ ਘੁੱਗ ਘਿਰਾਓ ਜੀਓ ਹਉ ਵਾਰੀ ਘੁੰਮਾਂ ਜਾਵਦਾ ਇੱਕ ਸਾਹਾਂ ਤੁਧ ਧਿਆਏਦਾ ਉੱਜੜ ਥਿਉ ਵਸਾਇਓ ਹਉ ਤੁਧ ਵਿੱਟੋਂ ਕੁਰਬਾਨ ਜੀਓ ਹਰ ਇੱਠੈ ਨਿਤ ਧਿਆਏਦਾ ਮਨ ਚਿੰਦੀ ਸੋਫਲ ਪਾਏਦਾ ਸਭੇ ਕਾਜ ਸਵਾਰਿਓ ਲਾਹਿਨ ਮਨ ਕੀ ਭੁੱਖ ਜੀਓ ਮੈਂ ਛੱਡਿਆ ਸਭੋ ਧੰਦੜਾ ਗੁਸਾਈ ਸੇਵੀ ਸੱਚੜਾ ਨੌ ਨਿਤ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਛਿਕ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜੀਓ ਮੈਂ ਬੱਧੀ ਸੱਚ ਧਾਰਮ ਸਾਲ ਹੈ ਗੁਰਸਿੱਖਾਂ ਲੈਂਦਾ ਭਾਲ ਕੈ ਪੈਰ ਧੋਵਾਂ ਪੱਖਾ ਫਿਰਦਾ ਤਿਸ ਤਿਸ ਤਿਸ ਨਿਵ ਨਿਵ ਲਾਗਾਂ ਪਾਏ ਜੀਓ ਸੁਣ ਗੱਲਾਂ ਗੁਰ ਪੈ ਆਇਆ ਨਾਮਦਾਨ ਇਸਨਾਨ ਦਰਾਇਆ ਸਭ ਮੁਕਤ ਹੋਆ ਸਹਿ ਸਾਰੜਾ ਨਾਨਕ ਸੱਚੀ ਬੇੜੀ ਚਾੜ ਜੀਓ ਸਭ ਸਿਸ਼ਟ ਸਿਵੇ ਦਿਨ ਰਾਤ ਜੀਓ ਦੇ ਕੰਨ ਸੁਣਹੋ ਅਰਦਾਸ ਜੀਓ ਠੋਕ ਵਜਾਏ ਸਭ ਡਿੱਠੀਆਂ ਤੁਸ ਆਪੇ ਲੈਉਣ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਰੁਝਾਨ ਦਾ ਸਭ ਸੁਖਾਲੀ ਬੁੱਠੀਆਂ ਇਹ ਹੋਆ ਹਲੇਮੀ ਰਾਜ ਜੀਓ ਚਿਮ ਚਿਮ ਅੰਮ੍ਰਿਤ ਵਰਸਦਾ ਬੋਲਾਇਆ ਬੋਲੀ ਖਸਮ ਦਾ ਬਹੁ ਮਾਣ ਕਿਆ ਤੁਧ ਉਪਰੈ ਤੂੰ ਆਪੈ ਪਾਹੈ ਥਾਏ ਜੀਓ
ਤੇਰਿਆਂ ਭਗਤਾਂ ਭੁੱਖ ਸਦ ਤੇਰੀ ਆ, ਹਰ ਲੋਚਾ ਪੂਰਨ ਮੇਰੀ ਆ, ਦੇਹੋ ਦਰ ਸੁਖ ਦਾਤਿਆ, ਮੈਂ ਗਲ ਵਿੱਚ ਲਿਹੋ ਮਿਲਾਏ ਜੀਓ, ਤੂੰ ਜੇਵੜ ਅਵਰਨਾ ਭਾ ਲਿਆ, ਤੂੰ ਦੀਪ ਲੋ ਪਹਿ ਆ ਲਿਆ, ਤੂੰ ਥੰਦ ਨੰਦਰ ਅਵਰਿਆ, ਨਾਨਕ ਭਗਤਾਂ ਸੱਚ ਆਧਾਰ ਜੀਓ, ਹੋਂ ਗਸਾਈ ਦਾ ਪਹਿਲ ਮਾਨੜਾ, ਗੈ ਮੈਂ ਗੁਰਮਿਲ ਉੱਚਿਤ ਮਾਲੜਾ, ਸਭ ਹੋਈ ਛਿੰਝ ਇਕੱਠੀਆ, ਦੇਵ ਬੈਠਾ ਵੇਖੇ ਆਪ ਜੀਓ, ਵਾਧ ਵੰਜਨ ਢਮਕ ਭੇਰੀਆਂ, ਮਰ ਲੱਥੇ ਲੈਂਦੇ ਫੇਰੀਆ, ਨਿਹੱਥੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀਓ, ਸਭ ਇਕਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੋਲ ਗਵਾਏ ਜੀਓ, ਤੂੰ ਵਰਨਾ ਚਿਹਨਾ ਬਾਹਰਾ, ਹਰ ਦਿਸੈ ਹਾਜ਼ਰ ਜਾਹਰਾ, ਸੁਣ ਸੁਣ ਤੁਜੇ ਧਿਆਏ ਦੇ, ਤੇਰੇ ਭਗਤ ਹਿਰਦੇ ਗੁਣਤਾਸ ਜੀਓ, ਮੈਂ ਜੁਗ ਜੁਗ ਦਈਓ ਸੇਵੜੀ, ਗੁਰ ਕੱਟੀ ਮਹਿੰਡੀ ਜੇਵੜੀ, ਹਉਂ ਬਹੁੜ ਛਿੰਝ ਨਾ ਨੱਚੋ, ਨਾਨਕ ਅਵਸਰ ਲੱਦਾ ਭਾਲ ਜੀਓ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਘਰ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹੁਕਮ ਪਇਆ ਗਰਭਾਸ, ਉਰਦ ਤਪ ਅੰਤਰ ਕਰੇ ਵਣਜਾਰਿਆ ਮਿੱਤਰਾ, ਖਸਮ ਛੇਤੀ ਅਰਦਾਸ, ਖਸਮ ਛੇਤੀ ਅਰਦਾਸ ਵਿਖਾਣੇ, ਉਰਦ ਧਿਆਨ ਲਿਵ ਲਾਗਾ, ਨਾ ਮਰਜਾਦ ਆਇਆ ਕਲ ਭੀਤਰ, ਬਾਹੁੜ ਜਾਸੀ ਨਾਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੁ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਇਆ ਗਰਭਾਸ, ਦੂਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰ, ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਏ ਵਣਜਾਰਿਆ ਮਿੱਤਰਾ, ਜਿਉ ਜਸਦਾ ਕਰਕਾਨ, ਹੱਥੋ ਹੱਥ ਨਚਾਈਏ ਪ੍ਰਾਣੀ, ਮਾਤ ਕਹੇ ਸੁੱਤ ਮੇਰਾ, ਦੇ ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕੁਛ ਤੇਰਾ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਮਨ ਪੀਤਰ ਤਰ ਗਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪੈਰੇ ਵਿਸਰ ਗਿਆ ਧਿਆਨ, ਤੀਜੇ ਪਹਿਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਤਨ ਜੋਬਨ ਸੋ ਚਿੱਤ, ਹਰ ਕਾ ਨਾਮ ਨਾ ਚਿੱਤ ਹੀ ਵਣਜਾਰਿਆ ਮਿੱਤਰਾ, ਬੱਧਾ ਛੁੱਟੈ ਜਿੱਤ, ਹਰ ਕਾ ਨਾਮ ਨਾ ਚੇਤੇ ਪ੍ਰਾਣੀ, ਬਿਕਲ ਭਇਆ ਸੰਗ ਮਾਇਆ, ਧਨ ਸਿਉ ਰੱਤਾ ਜੋਬਨ ਮੱਤਾ, ਅਹਿਲਾ ਜਨਮ ਗਵਾਇਆ, ਧਰਮ ਸੇਤੀ ਵਾਪਾਰ ਨਾ ਕੀਤੋ, ਕਰਮ ਨਾ ਕੀਤੋ ਮਿੱਤ, ਕਹੁ ਨਾਨਕ ਤੀਜੇ ਪਹਿਰੇ ਪ੍ਰਾਣੀ, ਧਨ ਜੋਬਨ ਸਿਉ ਚਿੱਤ, ਚੌਥੇ ਪੈਰੇ ਰਹਿਣ ਕਹਿ ਵਣਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾਂ ਜਮ ਪਕੜ ਚਲਾਇਆ ਵਣਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾਂ ਜਮ ਪਕੜ ਚਲਾਇਆ, ਝੂਠਾ ਰੁਦਨ ਹੋਆ ਦੋ ਆਲੈ, ਖਿਨ ਮੈਂ ਭਇਆ ਪਰਾਇਆ, ਸਾਈ ਵਾਸਤੋ ਪ੍ਰਾਪਤ ਹੋਈ ਜਿਸਿਓ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪਹਿਰੇ ਲਾਵੀ ਲੂਣਿਆ ਖੇਤ, ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਾਲਕ ਬੁੱਧ ਅਚੇਤ, ਖੀਰ ਪੀਏ ਖੇ ਲਾਈਏ ਵਣਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨੇਹੋ ਘਨੇਰਾ, ਮਾਇਆ ਮੋਹ ਸੁਭਾਈ, ਸੰਜੋਗੀ ਆਇਆ ਕਿਰਤ ਕਮਾਇਆ, ਕਰਨੀ ਕਾਰ ਕਰਾਈ, ਰਾਮ ਨਾਮਿਨ ਮੁਕਤ ਨਾ ਹੋਈ ਬੁੱਢੀ ਦੂਜੇ ਹੇਤ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ ਛੋਟੇ ਗਾਹਰ ਚੇਤ, ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਪਰ ਜੋਬਨ ਮੈਂ ਮਤ ਐਨਸ ਕਾਮ ਵਿਆਪਿਆ ਵਣਜਾਰਿਆ ਮਿੱਤਰਾ, ਅੰਦਰੇ ਨਾਮ ਨਾ ਚਿੱਤ, ਰਾਮ ਨਾਮ ਕਟ ਅੰਤਰ ਨਾਹੀ, ਹੋਰ ਜਾਣੇ ਰਸ ਕਸ ਮੀਠੇ, ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਰਹੁ ਗਏ ਝੂਠੇ, ਤੀਰਥ ਵਰਤ ਸੁਚ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ, ਨਾਨਕ ਭਾਏ ਭਗਤ ਨਿਸਤਾਰਾ, ਦੁਬਦਾ ਵਿਆਪੈ ਦੂਜਾ, ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਸਰ ਹੰਸ ਉਲੱਥੜੇ ਆ ਜੋਬਨ ਘਟੇ ਜਰੂਆ, ਜਿਣੇ ਵਣਜਾਰਿਆ ਮਿੱਤਰਾ, ਆਵ ਘਟੇ ਦਿਨ ਜਾਏ, ਅੰਤਕਾਲ ਪਛਤਾਸੀ ਅੰਦਲੇ, ਜਾਂ ਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ, ਖਿਨ ਮੈਂ ਭਇਆ ਪਰਾਇਆ, ਬੁੱਧ ਵਿਸਰਜੀ ਗਈ ਸਿਆਣਪ, ਕਰ ਅਵਗਣ ਪਛਤਾਏ, ਕਹੁ ਨਾਨਕ ਪ੍ਰਾਣੀ ਤੀਜੇ ਪਹਿਰੇ ਪ੍ਰਭ ਚੇਤੋ ਲਿਵ ਲਾਏ, ਚੌਥੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ, ਬਿਰਧ ਪਿਆ ਤਨ ਖੀਣ, ਅੱਖੀ ਅੰਧ ਨਾ ਦਿਸਈ ਵਣਜਾਰਿਆ ਮਿੱਤਰਾ, ਕੰਨੀ ਸੁਣੇ ਨਾ ਵੈਣ, ਅੱਖੀ ਅੰਧ ਜੀਵ ਰਸ ਨਾਹੀ, ਰਹੇ ਪ੍ਰਾਕੋ ਤਾਣਾ, ਗੁਣ ਅੰਤਰ ਨਾਹੀ, ਕਿਉਂ ਸੁਖ ਪਾਵੈ ਮਨਮੁਖ ਆਵਣ ਜਾਣਾ, ਖੜ ਪੱਕੀ ਕੂੜ ਭੱਜੈ, ਬਿਨਸੇ ਆਏ ਚੱਲੇ ਕਿਆ ਮਾਣਾ, ਕਹੁ ਨਾਨਕ ਪ੍ਰਾਣੀ ਚੌਥੇ ਪਹਿਰੇ ਗੁਰਮੁਖ ਸ਼ਬਦ ਪਛਾਣ,
खाड़ पक्की कूड़ भजे बिनसे आए चले क्या माण कहो नानक प्राणी चौथे पैरे गुरमुख साबद पछाण ओढ़ आया तिन साहया वणजारिया मित्रा जर जर वाणा कन एक रत्ती गुण ना समाणिया वणजारिया मित्रा अवगण खड़सन बन गुण संजम जावै चोट ना खावै ना तिस जमण मरना काल जाल जम जोहे ना साके भाए भगत पै तरणा पत सेती जावै सहज समावै सगले दुख मिटावै कहो नानक प्राणी गुरमुख छूटे साचे ते पत पावै श्री राग महला चौथा पहले पहरे रहन के वणजारिया मित्रा हर पाया उदर मझार हर त्यावै हर उचरे वणजारिया मित्रा हर हर नाम समार हर हर नाम जपे आराधे विच अग्नि हर जप जीविया बाहर जन्म भया मुख लागा सरसे पिता मात थीविया जिसकी वास्त तिस चेते प्राणी कर हृदय गुरमुख विचार कहो नानक प्राणी पहले पहरे हर जपिए किरपा धार दूजे पहरे रहन कै वणजारिया मित्रा मन लागा दूजे भाए मेरा मेरा कर पालिए वणजारिया मित्रा लै मात पिता गल लाए लावै मात पिता सदा गल सेती मन जाने खट खवाए जो देवै तिसे न जाने मूड़ा दिते नू लपटाए कोई गुरमुख होवै सो करे विचार हर त्यावे मन लिवलाए कहो नानक दूजे पहरे प्राणी तिस काल न कब हूं खाए तीजे पैरे रण के वणजारिया मित्रा मन लगा आल जंजाल धन चितवै धन संचवै वणजारिया मित्रा हर नामा हर न समार हर नामा हर हर कद न समालै जे होवै अंत सखाई ए तन संपै माया झूठी अंत छोड़ चलिया पछताई जिसनु किरपा करे गुर मेले सो हर हर नाम समार कहो नानक तीजे पहरे प्राणी से जाए मिले हर नाल चौथे पहरे रहन के वणजारिया मित्रा हर चलन वेला आदि कर सेवो पूरा सतगुरु वणजारिया मित्रा सब चली रहन विहादी हर सेवो खिन खिन ढिल मूल न करे हो जित अस्थिर जुग जुग होवो हर सेती सद माणो रलियां जन मरण दुख खोवो गुर सतगुरु स्वामी भेद न जाणो जित मिल हर भगत सुखांदी कहो नानक प्राणी चौथे पहरे सफलो रहन भगतां दी श्री राग महला पंजवा पहले पहरे रहन के वणजारिया मित्रा तर पायता उदरे माहे दसी मासी मानस किया वणजारिया मित्रा कर मुहलत कर्म कमाए मुहलत कर दीनी कर्म कमाणे जैसा लिखत तुर पाया मात पिता भाई सुतबंता तिन भीतर प्रभु संजोया कर्म सुकर्म कराए आपे इस जनता बस किश ना है कहो नानक प्राणी पहले पैरे तर पायता उदरे माहे दूजे पैरे रहन के वणजारिया मित्रा पर जवानी लहरी दे बुरा पलाना पछाणी वणजारिया मित्रा मन मत्ता अहमे बुरा पलाना पछाणे प्राणी आगे पंथ करारा पूरा सतगुरु कबूना सेविया सिर ठंड जम जंदारा धर्म राय जब पगरस बबरै तब क्या जवाब करे कहो नानक दूजे पैरे प्राणी पर जोवन लहरी दे तीजे पैरे रहन के वणजारिया मित्रा बिख सांचे अंध अग्ञान पुत्र कलत्र मोहे लपटिया वणजारिया मित्रा अंतर लहर लुभान अंतर लहर लुभान प्राणी सो प्रभ चेत न आवै साध संग सो संग न किया बहु जोनी दुख पावै सिरजन हार विसारिया स्वामी एक निमख न लगो ध्यान कहो नानक प्राणी तीजे पहरे बिख सांचे अंध अग्ञान चौथे पहरे रहन कै वणजारिया मित्रा दिन नेड़े आया सोए गुरमुख नाम समाल तू वणजारिया मित्रा तेरा दरगह बेली होए गुरमुख नाम समाल प्राणी अंत होए सखाई ए मोह माया तेरे संग न चाले झूठी प्रीत लगाई सगली रहन गुदरी अंधियारी सेव सतगुरु चानण होए कहो नानक प्राणी चौथे पैरे दिन नेड़े आया सोए लिखिया आया गोविंद का वणजारिया मित्रा उठ चले कमाणा साथ एक रत्ती बिलम ना देवनी वणजारिया मित्रा उनी तकड़े पाए हाथ लिखिया आया पकड़ चलाया मनमुख सदा दुहेले जिने पूरा सतगुरु सेविया से दर गए सदा सुहेले कर्म धरती शरीर जुग अंतर जो बोवै सो खात
ਕਹੋ ਨਾਨਕ ਭਗਤ ਸੁਹੈ ਦਰਬਾਰੇ ਮਨਮੁਖ ਸਦਾ ਪਵਾਤ। ਸ੍ਰੀ ਰਾਗ ਮਹੱਲਾ ਚੌਥਾ ਕਰ ਦੂਜਾ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੁੰਦ ਐਣੀ ਪੀੜ ਕਿਉਂ ਕਰ ਹਰ ਦਰਸ਼ਨ ਪਿਖੈ ਹਰ ਹਰ ਆਪਣੀ ਕਿਰਪਾ ਕਰੇ ਗੁਰਮੁਖ ਸਹੁਰੜੇ ਕੰਮ ਸਿੱਖੈ ਸਹੁਰੜੇ ਕੰਮ ਸਿੱਖੇ ਗੁਰਮੁਖ ਹਰ ਹਰ ਸਦਾ ਧਿਆਏ ਸਹੀਆਂ ਵਿੱਚ ਫਿਰੇ ਸੁਹੇਲੀ ਹਰ ਦਰਗਾਹ ਬਾਹਾਂ ਲੁਡਾਏ ਲੇਖਾ ਧਰਮ ਰਾਏ ਕੀ ਬਾਕੀ ਜਪ ਹਰ ਹਰ ਨਾਮ ਕਿਰਖੈ ਮੁੰਦ ਐਣੀ ਪੀੜੇ ਗੁਰਮੁਖ ਹਰ ਦਰਸ਼ਨ ਦੇਖੈ ਵਿਆਹ ਹੋ ਹੋਆ ਮੇਰੇ ਬਾਬਲਾ ਗੁਰਮੁਖੇ ਹਰ ਪਾਇਆ ਅਗਿਆਨ ਅੰਧੇਰਾ ਕੱਟਿਆ ਗੁਰ ਗਿਆਨ ਪ੍ਰਚੰਡ ਬੁਲਾਇਆ ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ ਹਰ ਰਤਨ ਪਦਾਰਥ ਲਾਦਾ ਹੋਮੇ ਰੋਗ ਗਿਆ ਦੁਖ ਲਾਥਾ ਆਪ ਆਪੈ ਗੁਰਮਤ ਖਾਦਾ ਅਕਾਲ ਮੂਰਤ ਵਰ ਪਾਇਆ ਵਿਨਾਸੀ ਨਾ ਕਦੇ ਮਰੇ ਨ ਜਾਇਆ ਵਿਆਹ ਹੋਆ ਮੇਰੇ ਬਾਬੁਲਾ ਗੁਰਮੁਖੇ ਹਰ ਪਾਇਆ ਹਰ ਸਤ ਸਤੇ ਮੇਰੇ ਬਾਬੁਲਾ ਹਰ ਜਨ ਮਿਲ ਜਨ ਸੁਹੰਦੀ ਪੇਵਕੜੇ ਹਰ ਜਪ ਸੁਹੇਲੀ ਵਿੱਚ ਸਹੁਰੜੇ ਖਰੀ ਸੁਹੰਦੀ ਸਹੁਰੜੇ ਵਿੱਚ ਖਰੀ ਸੁਹੰਦੀ ਜਿਨ ਪੇਵਕੜੈ ਨਾਮ ਸੰਭਾਲਿਆ ਸਭ ਸਫਲਿਓ ਜਨਮ ਤਿਨਾ ਦਾ ਗੁਰਮੁਖ ਜਿਨਾ ਮਨ ਜਿਣ ਪਾਸਾ ਢਾਲਿਆ ਹਰ ਸੰਤ ਜਨਾ ਮਿਲ ਕਾਰਜ ਸੁਹਿਆ ਵਰ ਪਾਇਆ ਪੁਰਖ ਆਨੰਦੀ ਹਰ ਸਤ ਸਤ ਮੇਰੇ ਬਾਬਲਾ ਹਰ ਜਨ ਮਿਲ ਜਨ ਸੁਹੰਦੀ ਹਰ ਪ੍ਰਭ ਮੇਰੇ ਬਾਬਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਕੱਪੜੋ ਹਰ ਸੋਭਾ ਦੇਵੋ ਜਿਤ ਸਵਰੇ ਮੇਰਾ ਕਾਜੋ ਹਰ ਹਰ ਭਗਤੀ ਕਾਜ ਸੁਹੇਲਾ ਗੁਰ ਸਤਿਗੁਰ ਦਾਨ ਦਿਵਾਇਆ ਖੰਡ ਵਰ ਭੰਡ ਹਰ ਸੋਭਾ ਹੋਈ ਇਹ ਦਾਨ ਨਾ ਰਲੈ ਰਲਾਇਆ ਹੋਰ ਮਨਮੁਖ ਦਾਜ ਜੇ ਰੱਖ ਦਿਖਾਲੈ ਸੋ ਕੂੜ ਅਹੰਕਾਰ ਕੱਚ ਪਾਜੋ ਹਰ ਪ੍ਰਭ ਮੇਰੇ ਬਾਬੁਲਾ ਹਰ ਦੇਵੋ ਦਾਨ ਮੈਂ ਦਾਜੋ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ ਹਰ ਜੁਗ ਹੈ ਜੁਗੋ ਜੁਗ ਜੁਗ ਹੈ ਜੁਗੋ ਸਦ ਪੀੜੀ ਗੁਰੂ ਚਲੰਦੀ ਜੁਗ ਜੁਗ ਪੀੜੀ ਚੱਲੇ ਸਤਿਗੁਰ ਕੀ ਜਿਨ ਗੁਰਮੁਖ ਨਾਮ ਧਿਆਇਆ ਹਰ ਪੁਰਖ ਨ ਕਬ ਹੀ ਬਿਨਸੈ ਜਾਵੈ ਨਿਤ ਦੇਵੇ ਚੜੇ ਸਵਾਇਆ ਨਾਨਕ ਸੰਤ ਸੰਤ ਹਰ ਇੱਕੋ ਜਪ ਹਰ ਹਰ ਨਾਮ ਸੁਹੰਦੀ ਹਰ ਰਾਮ ਰਾਮ ਮੇਰੇ ਬਾਬੁਲਾ ਫਿਰ ਮਿਲ ਧਨ ਵੇਲ ਵਧੰਦੀ ਸ੍ਰੀ ਰਾਗ ਮਹੱਲਾ ਪੰਜਵਾਂ ਸ਼ਾਂਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਪਿਆਰੇ ਜੀਓ ਮਿੱਤਰਾ ਗੋਬਿੰਦ ਨਾਮ ਸੰਭਾਲੇ ਮਨ ਪਿਆਰੇ ਜੀਓ ਮਿੱਤਰਾ ਹਰ ਨਿਭ ਹੈ ਤੇਰੇ ਨਾਲੇ ਸੰਗ ਸਹਾਈ ਹਰ ਨਾਮ ਧਿਆਈ ਬਿਰਥਾ ਕੋਈ ਨਾ ਜਾਏ ਮਨ ਚਿੰਦੇ ਸਹੀ ਫਲ ਪਾਵੈ ਚਰਨ ਕਮਲ ਚਿਤ ਲਾਏ ਜਲ ਥਲ ਪੂਰ ਹੈ ਬਨਵਾਰੀ ਘਟ ਘਟ ਨਦਰ ਨਿਹਾਲੈ ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਭ੍ਰਮ ਜਾਲੈ ਮਨ ਪਿਆਰੇ ਅਜੀਓ ਮਿੱਤਰਾ ਹਰ ਬਿਨ ਝੂਠ ਪਸਾਰੇ ਮਨ ਪਿਆਰੇ ਅਜੀਓ ਮਿੱਤਰਾ ਬਿਖ ਸਾਗਰ ਸੰਸਾਰੇ ਚਰਨ ਕਮਲ ਕਰ ਬੋਹਿਤ ਕਰਤੇ ਸਹਿਸਾ ਦੁੱਖ ਨਾ ਵਿਆਪੈ ਗੁਰਪੂਰਾ ਪੇਟੇ ਬਿੜਪਾਗੀ ਆਠ ਪਹਿਰ ਪ੍ਰਭ ਜਾਪੈ ਆਦ ਜੁਗਾਦੀ ਸੇਵਕ ਸਵਾਮੀ ਭਗਤਾ ਨਾਮ ਆਧਾਰੇ ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ ਮਨ ਪਿਆਰਿਆ ਜੀਓ ਮਿੱਤਰਾ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਹਰ ਦਰ ਨਿਹਚਲ ਮੱਲੀ ਹਰ ਦਰ ਸੇਵੇ ਅਲੱਖ ਭੇਵੇ ਨਿਹਚਲ ਆਸਣ ਪਾਇਆ ਤੈ ਜਨਮ ਨਾ ਮਰਨ ਨਾ ਆਵਣ ਜਾਣਾ ਸੰਸਾ ਦੁੱਖ ਮਿਟਾਇਆ ਚਿੱਤਰ ਗੁਪਤ ਕਾ ਕਾਗਦ ਫਾਰਿਆ ਜਮਦੂਤ ਨਾ ਕਛੂ ਨਾ ਚੱਲੀ ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਪ ਸਵੱਲੀ ਮਨ ਪਿਆਰਿਆ ਜੀਓ ਮਿੱਤਰਾ ਕਰ ਸੰਤਾ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ ਸਿਮਰ ਸੁਆਮੀ ਸੁਖ ਹੈ ਗਾਮੇ ਇੱਛ ਸਗਲੀ ਪੁੰਨੀਆਂ ਪੁਰਬ ਕਮਾਏ ਸ੍ਰੀ ਰੰਗ ਪਾਏ ਹਰ ਮੇਰੇ ਚਿਰੀ ਵਿਛੁੰਨਿਆ ਅੰਤਰ ਬਾਹਰ ਸਰਬੱਤ ਰਵਿਆ ਮਨ ਉਪਜਿਆ ਵਿਸਵਾਸੋ ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ ਮਨ ਪਿਆਰਿਆ ਜੀਓ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ ਮਨ ਪਿਆਰਿਆ ਜੀਓ ਮਿੱਤਰਾ ਹਰ ਜਲ ਬਿਨ ਜੀਵੈ ਮੀਨਾ ਹਰ ਪੀ ਆਗਾਨੈ ਅੰਮ੍ਰਿਤ ਬਾਨੈ ਸਰਬ ਸੁਖਾ ਮਨ ਉਠੈ ਸਿਰ ਧਰ ਪਾਏ ਮੰਗਲ ਗਾਏ ਇਛੁਪਨੀ ਸਤਿਗੁਰ ਤੁਠੈ ਲੜ ਲੀਨੇ ਲਾਏ ਨੌ ਨਿਧ ਪਾਏ ਨਾਉ ਸਰਬਸ ਠਾਕੁਰ ਦੀਨਾ ਨਾਨਕ ਸਿੱਖ ਸੰਤ ਸਮਝਾਈ ਹਰ ਪ੍ਰੇਮ ਭਗਤ ਮਨ ਲੀਨਾ ਸ੍ਰੀ ਰਾਗ ਕੇ ਸ਼ਾਂਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਡੱਖਣਾ ਹੱਠ ਮਜਾਹੂ ਮਾਪਰੀ ਪੱਸੇ ਕਿਉਂ ਦੀਦਾਰ ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ ਸ਼ਾਂਤ
चरण कमल सुप्रीत रीत संतन मनावे जियो द्वितीया भाव विपरीत अनीत दासा न पावे जियो दासा न पावे बिन रसावै एक इन तीरज क्यों करै नाम बिहूना तन मनहीना जल बिन मछली जियो मरै मिल मेरे प्यारे प्राण धारे गुण साध संगत मिल गावै नानक के स्वामी धार अनुग्रह मन तन अंक समावै डखना सहंदड़ो हब ठाए कोई न दिसे डूजड़ो खुलड़े कपाट नानक सतगुर भेट दे शांत तेरे बचन अनूप अपार संतन आधार बाणी विचारिय जियो सिमरत सास ग्रास पूर्ण विश्वास क्यों मनो विसारिय जियो क्यों मनो विसारिय निमख नहीं टारिये गुणवंत प्राण हमारे मन बाश फल देते है स्वामी जी की बिरथा सारे अनाथ के नाथे सर्व के साथे जप जुए जन्म न हारिय नानकी बैनंती प्रपै कृपा कर भवजल तारिय डखना धूड़ी मजन सा दिखे साई थिए कृपाल लद्दे हवे थोकड़े नानक हर तन माल शांत सुंदर स्वामी धाम भगत विश्राम आसा लग जगते आसा लग जीवते जियो मन तने गलतान सिमरत प्रभ नाम हर अमृत पीवते जियो अमृत हर पीवते सदा थिर थीवते बिखे बन फीका जानिया पय कृपाल गोपाल प्रभ मेरे साध संगत निध मान्या सर्व सो सुख आनंद कन प्यारे हर रतन मन अंतर सीवत है एक तिल नहीं विसरे प्राण आधारा जप जप नानक जीवत है डखना जो तो कीने अपने तिना कू मिलियो आप ही आप मोहयो जस नानक आप सुनियो शांत प्रेम ठकोरी पाए रिझाया गोविंद मन मोहया जियो संतन के प्रसाद अगाध कंठ लग सोहया जियो हर कंठ लग सोया दोग सब जोहया भगत लखण कर वस पए मन सर्व सुख बुठै गोविंद टुठै जन्म मरना सब मिट गए सखी मंगलो गाया इच्छ पुजाया बहुन माया होया कर गै लीनी नानक प्रभ प्यारे संसार सागर नहीं पोहया डखना साई नाम मोल कीम न कोई जान दो जिन्ना पाग मथाए से नानक हर रंग मान दो शांत कहते पवित्र सुनते सब धन लिखते ही कुल तारिया जियो जिनको साधु संग नाम हर रंग तिन्नी ब्रह्म विचारिया जियो ब्रह्म विचारिया जन्म सवारिया पूर्ण कृपा प्रभ करी कर गै लीने हर जसो दीने जो नावै धावै नहमरी सतगुर दयाल कृपाल भेटत हरे काम क्रोध लोभ मारिया कथन न जाय कथ स्वामी सदके जाए नानक वारिया श्री राग महला चौथा वणजारा एक ओंकार सत नाम गुरप्रसाद हर हर उत्तम नाम है जिन सिरिया सब कोई जियो हर जी सबे प्रतिपालदा घट घट रमैया सोए सो हर सदा त्याये तिस बिन अवरना कोय जो मोहे माया चित लाए दे से छोड़ चले दुख रोय जन नानक नाम त्याया हर अंत सखाई होए मैं हर बिन अवरना कोय हर गुरु सरनाई पाइये वणजारिया मित्रा बड़भाग प्राप्त होए रहाओ संत जना मिल पाईया हर किने न पाया नाव बिन होमे कर्म कमावदे ज्यो वेसुआ पूत निनाव पिता जात ता होइए गुरु तुठा करे पसाओ वड पागे गुर पाया हर ऐनिस लगा पाओ जन नानक ब्रह्म बछाणिया हर कीरत कर्म कमाओ मन हर हर लगा चाओ गुर पूरे नाम दड़ाया हर मिलिया हर प्रभ नाव रहाओ जब लग जोवन सास है तब लग नाम त्याए चल दे नाड़ हर चल सी हर अंते लय छाए हों बलिहारी तिनको जिन हर मन बुठाए जिनी हर हर नाम न चेत्यो सो अंत गए पछताए तुरमस्तक हर प्रभ लिखया जन नानक नाम त्याए मन हर हर प्रीत लगाए बड़भागी गुर पाया गुर साबदी पार लंघाए रहाओ हर आपे आप पाइंदा हर आपे देवे ले हर आपे भग हर आपे भरम भुलाइंदा हर आपे ही मत दे गुरमुखा मन प्रगास है से विरले के ही के हों बलिहारी तिनको जिन हर पाया गुरमत्ते जन नानक कमल प्रगासया मन हर हर वुठड़ा हे मन हर हर जपन करे हर गुरु सरनाई भज पो जिदू सब किल विख दुख पर हरे रहाओ घट घट रमैया मन वसे क्यों पाइये कित भत गुरपुरा सतगुर भेटिए हर आए वसे मन चित मैं तर नाम धार हर नामे ते गत मत मैं हर हर नाम साव हर नामे ही जत पत जन नानक नाम त्याया रंग रतड़ा हर रंग रत
हर त्यावो हर प्रभ सत गुर बचनी हर प्रभ जानिया सब हर हर प्रभ ते उत्पत रहाओ जिनको पूरब लिखिया से आए मिले गुरपास सेव पाए वणजारिया मित्रा गुर हर हर नाम प्रगास तन तन वणज वपारिया जिन वखर लदड़िया रास गुरमुखा दर मुख उजले से आए मिले हर पास जन नानक गुर तिन पाया जिन आप तुठा गुणतास हर त्यावो सास ग्रास मन प्रीत लगी तिन गुरमुखा हर नाम जिना रह रास रहाओ एक ओंकार सतगुर प्रसाद श्री राग की वार महला चौथा सलोका नाल सलोक महला तीजा रागा विच श्री राग है जिस सच धरे प्यार सदा हर सच मन वसै निचल मत अपार रतन अमोलक पाया गुरु का शब्द विचार जीवा सच्ची मन सच्चा सच्चा शरीर आकार नानक सच्चे सतगुर सेवै सदा सच वापार महला तीजा होर बिरहा सब धात है जब लग साहिब प्रीत न होए ए मन माया मोहया वेखो वेखण सुन ना होए सह देखे बिन प्रीत ना उपजे अंधा क्या करे नानक जिन अखी लीतिया सोई सच्चा दे पौड़ी हर इको करता एक इको दीवान हर हर एक से दा है अमर इको हर चित धार हर तिस बिन कोई नाहे डर भ्रम पाओ दूर कर हर तिसे नू सा लाहे जे तुद रखे बाहर घर हर जिसनू होए दयाल सो हर जप पाओ बेखम तर सलोक महला पहला दाती साहिब संधिया क्या चले तिस नाल एक जा गंदे ना लहान एक ना सुत्या दे उठाल महला पहला सिदक सबूरी साधका सबर तोसा मा लायका दीदार पूरे पायसा थाओ नाई खायका पौड़ी सब आपे तुद पाए के आप कारे लाई तुद तू आपे वेख बेसता अपनी वड़ियाई हर तुदहो बाहर किश नाही तू सच्चा साई तू आपे आप वरतदा सबनी ही थाई हर तिसे त्यावो सांजनो जो लय छडाई सलोक महला पहला फकड़ जाती फकड़ना सबना जिया इका छाओ आपो जे को भला कहाय नानक ता पर जापै जा पत लेखे पाए महला दूजा जिस प्यारे सियो नेह तिस आगे मर चलिए त्रिक जीवन संसार ताकै पाछे जीवना पौड़ी तुदाबे धरती साजिए चंद सूरज दोए दीवै दस चार हट तुद साजिया वाह पार करीवै एक नु हर लाभ दे जो गुरमुख थीवै तिन जम काल न व्यापी जिन सच अमृत पीवै ओ आप छुटे परिवार स्यों तिन पिछे सब जागत छटीवै सलोक महला पहला कुदरत करके वसया सोए वक्त विचारे सो बंदा होए कुदरत है कीमत नहीं पाए जा कीमत पाए तक ही न जाए सरे सरियत करह विचार बिन बूझे कैसे पावै पार सिद कर सिजदा मन कर मकसूद जय तिर देखा तह तिर मौजूद महला तीजा गुर सबा एव न पाइये ना नेड़े ना दूर नानक सतगुर तामले जामन रहे हदूर पौड़ी सबद दीप सबत सागरा नव खंड चार वेद दस अष्ट पुराणा हर सवना विच तू वरता हर सवना पाणा सब तुझे त्यावै जी जंत हर सारंग पाणा जो गुरमुख हर आराधे तिन हों कुरबाणा तू आपे आप वरतदा कर चोज विडाणा सलोक महला तीजा कलोम साजनी क्या सदाइये हिरदे ही लिख ले हो सदा साहिब के रंग रहे कबहू न टूट स्नेहो कलोम साजनी जाय सी लिखिया भी ना ले जाय नानक सह प्रीत न जाय सी जो तुर छोड़ी सच्चे पाए महला तीजा नदरी आवंदा नाल न चली वेखो क्यों बे उपाय सतगुर सच दड़ाया सच रहो लिवलाए नानक सबदी सच है करमी पले पाए पौड़ी हर अंदर बाहर एक तू तू जाने भेद जो कीचे सो हर जानदा मेरे मन हर चेत सो डरै जे पाप कमावंदा धरदी धर्मी विकसेत तू सच्चा आप न्याओ सच तां डरिए केत जिन्हां नानक सच पछाणिया से सच रलेत सलोक महला तीजा कलम जलो सण मसवाणिए कागद पी जल जाओ लिखन वाला जल बलो जिन लिखिया दूजा भाओ नानक पूरब लिखिया कमावना वरना करना जाए महला तीजा होर कूड़ पढ़ना कूड़ बोलना माया नाल प्यार नानक बिन नावे को थिर नहीं पढ़ पढ़ होए खुआर पौड़ी हर की वड्याई वड्डी है हर कीर्तन हर का हर की वड्याई वड्डी है जा न्याऊ है धर्म का हर की वड्याई वड्डी है जा फल है जी का
ਹਰ ਕੀ ਵਡਿਆਈ ਵੱਡੀ ਹੈ, ਜਾਂ ਨਾ ਸੁਣਿਆ ਕਹਿਆ ਚੁਗਲਕਾ, ਹਰ ਕੀ ਵਡਿਆਈ ਵੱਡੀ ਹੈ, ਪੁੱਛਿਆ ਦਾਨ ਦੇਵਕਾ। ਸਲੋਕ ਮਹੱਲਾ ਤੀਜਾ। ਹਾਂ ਹਾਂ ਕਰਤੀ ਸਭ ਮੁਈ ਸੰਪੋ ਕਿਸੇ ਨ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋਹੀ ਜਮਕਾਲ, ਨਾਨਕ ਗੁਰਮੁਖ ਉਭਰੈ ਸਾਚਾ ਨਾਮ ਸਮਾਲ। ਮਹੱਲਾ ਪਹਿਲਾ। ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁਧਾ ਕਾਲੀਆਂ ਬਾਹਰ ਚਿਟਵੀਆਂ, ਜਿਸਾ ਕਰਹਿ ਤਿਨਾੜੀਆਂ ਜੋ ਸੇਵੈ ਦਰ ਖੜੀਆਂ, ਨਾਨਕ ਖਸਮੇ ਰੱਤੀਆਂ ਮਾਣੈ ਸੁਖਰਲੀਆਂ, ਹੁੰਦੈ ਤਾਣ ਤਾਣੀਆਂ ਰਹਿ ਨਿਮਾਨਣੀਆਂ, ਨਾਨਕ ਜਨਮ ਸਖਾਰਥਾ ਜੇ ਤਿਨ ਕਹਿ ਸੰਗ ਮਿਲਾ। ਪੌੜੀ ਤੂੰ ਆਪੇ ਜਲ ਮੀਨਾ ਹੈ, ਆਪੇ ਆਪੇ ਹੀ ਆਪ ਜਾਲ, ਤੂੰ ਆਪੇ ਜਾਲ ਵਤਾਈਂਦਾ ਆਪੇ ਵਿੱਚ ਸੇਵਾਲ, ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਇੰਦਾ ਇੱਕ ਨਿਮ ਘੜੀ ਕਰ ਖਿਆਲ, ਹਰ ਤਦੋਂ ਬਾਰ ਕਿਛ ਨਹੀਂ ਗੁਰਸਬ ਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ। ਹੁਕਮ ਨਾ ਜਾਣੇ ਬਹੁਤਾ ਰੋਵੈ, ਅੰਦਰ ਧੋਖਾ ਨੀਂਦ ਨਾ ਸੋਵੈ, ਜੇ ਤਨ ਖਸਮੇ ਚੱਲੇ ਰਜਾਈ, ਦਰ ਕਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀ ਇਹ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ। ਮਨਮੁਖ ਨਾਮ ਵਿਹੁਣਾ ਰੰਗ ਕੁਸੰਬਾ ਦੇਖ ਨਾ ਭੁੱਲ, ਇਸ ਕਾ ਰੰਗ ਦਿਨ ਥੋੜਿਆ ਛੋਛਾ ਇਸਦਾ ਮੁੱਲ, ਦੂਜੇ ਲੱਗੇ ਪਚਮੂਏ ਮੂਰਖ ਅੰਧ ਗਵਾਰ, ਵਿਸਟਾ ਅੰਦਰ ਕੀਟ ਸੇ ਪਏ ਪਚੇ ਵਾਰੋ ਵਾਰ, ਨਾਨਕ ਨਾਮ ਵਰਤੇ ਸੇ ਰੰਗੁਲੇ ਗੁਰ ਕੈ ਸਹਿਜ ਸੁਭਾਏ, ਭਗਤੀ ਰੰਗ ਨਾ ਉਤਰੇ ਸਹਿਜੇ ਰਹੇ ਸਮਾਏ। ਪੌੜੀ ਸਿਸ਼ਟ ਉਪਾਈ ਸਭ ਤੁਧ ਆਪੇ ਰਿਜਕ ਸੰਭਾਇਆ, ਇੱਕ ਬਲ ਛਲ ਕਰਕੇ ਖਾਮਦੇ ਮੋਹ ਕੋੜ ਕਸਤ ਤਿਨ ਢਾਇਆ, ਤੁਧ ਆਪੇ ਪਾਵੇ ਸੋ ਕਰੇ ਤੁਧ ਉਤੈ ਕੰਮ ਉਹ ਲਾਇਆ, ਇੱਕ ਨਾ ਸੱਚ ਬੁਝਾਏ ਉਹਨ ਤਿਨਾ ਅਤੁੱਤ ਅਟੁੱਟ ਭੰਡਾਰ ਦਿਵਾਇਆ, ਹਰ ਚੇਤ ਖਾਏ ਤਿਨਾ ਸਬਰ ਹੈ ਅਚੇਤਾ ਹੱਥ ਤੜਾਇਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਵੇਦ ਵਖਾਣੇ ਮਾਇਆ ਮੋਹ ਸੁਆਏ, ਦੂਜੇ ਭਾਏ ਹਰ ਨਾਮ ਵਿਸਾਰਿਆ, ਮਨ ਮੂਰਖ ਮਿਲੇ ਸਜਾਏ, ਜਿਨ ਜਿਉ ਪਿੰਡ ਦਿੱਤਾ ਤਿਸ ਕਬੂ ਨਾ ਚੇਤੈ, ਜੋ ਦਿੰਦਾ ਰਿਜਕ ਸੰਭਾਹ, ਜਮਕਾ ਫਹਾ ਗੁਲੋ ਨਾ ਕੱਟੀਏ ਫਿਰ ਆਵੈ ਜਾਏ, ਮਨਮੁਖ ਕਿਛੂ ਨਾ ਸੂਜੇ ਅੰਦਲੇ, ਪੁਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ, ਸੁਖਦਾਤਾ ਨਾਮ ਵਸੇ ਮਨ ਆਏ, ਸੁਖ ਮਾਣੇ ਸੁਖ ਪਹਿਨਣਾ ਸੁਖੇ ਸੁਖ ਵਿਹਾਏ, ਨਾਨਕ ਸੋ ਨਾਉ ਮਨੋ ਨਾ ਵਿਸਾਰੀਏ, ਜਿਤ ਦਰ ਸੱਚੇ ਸੋਭਾ ਪਾਏ। ਮਹੱਲਾ ਤੀਜਾ। ਸਤਿਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ, ਗੁਰਮਤੀ ਆਪ ਪਛਾਣਿਆ ਰਾਮ ਨਾਮ ਪ੍ਰਗਾਸ, ਸੱਚੋ ਸੱਚ ਕਮਾਉਣਾ ਵਡਿਆਈਆਂ ਵੱਡੇ ਪਾਸ, ਜਿਉ ਪਿੰਡ ਸਭ ਤਿਸ ਦਾ ਸਿਫਤ ਕਰੇ ਅਰਦਾਸ, ਸੱਚੇ ਸ਼ਬਦ ਸਲਾਣਾ ਸੁਖੇ ਸੁਖ ਨਿਵਾਸ, ਜਪ ਤਪ ਸੰਜਮ ਉਹਨੇ ਮਾਹੇ ਬੇ ਨਾਮ ਤ੍ਰਿਗ ਜੀ ਵਾਸ, ਗੁਰਮਤੀ ਨਾਉ ਪਾਈਏ ਮਨਮੁਖ ਮੋਹਿ ਬਿਨਾਸ, ਜਿਉ ਭਾਵੇ ਤੂੰ ਰਾਖ ਤੂੰ ਨਾਨਕ ਤੇਰਾ ਦਾਸ। ਪੌੜੀ ਸਭ ਕੋ ਤੇਰਾ ਤੂੰ ਸਭ ਸਦਾ, ਤੂੰ ਸਭ ਨਾ ਰਾਸ, ਸਭ ਤੁਧ ਹੈ ਪਾਸੋ ਮੰਗਦੇ ਨਿਤ ਕਰ ਅਰਦਾਸ, ਜਿਸ ਤੂੰ ਦੇ ਤਿਸ ਸਭ ਕਿਛ ਮਿਲੇ, ਇੱਕ ਨਾ ਦੂਰ ਹੈ ਪਾਸ, ਤੁਧ ਬਾਜੋ ਥਾਓ ਕੋ ਨਾਹੀ, ਜਿਸ ਪਾਸੋ ਮੰਗੀਐ ਮਨ ਵੇਖੋ ਕੋ ਨਿਰਜਾਸ, ਸਭ ਤੁਧ ਹੈ ਨੂੰ ਸਲਾਹਦੇ ਦਰ ਗੁਰਮੁਖਾਂ ਨੂੰ ਪ੍ਰਗਾਸ। ਸਲੋਕ ਮਹੱਲਾ ਤੀਜਾ। ਪੰਡਿਤ ਪੜ ਪੜ ਉੱਚਾ ਕੂਕਦਾ ਮਾਇਆ ਮੋਹੇ ਪਿਆਰ, ਅੰਤਰ ਬ੍ਰਹਮ ਨ ਚੀਨੀ ਮਨ ਮੂਰਖ ਗਾਹਵਾਰ, ਦੂਜੇ ਭਾਈ ਜਗਤ ਪ੍ਰਬੋਧ ਦਾ ਨਾ ਬੂਝੇ ਵਿਚਾਰ, ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ। ਮਹੱਲਾ ਤੀਜਾ। ਜਿਨੀ ਸਤਿਗੁਰੂ ਸੇਵਿਆ ਤਿੰਨੀ ਨਾਉ ਪਾਇਆ, ਬੂਝੋ ਕਰ ਵਿਚਾਰ, ਸਦਾ ਸ਼ਾਂਤ ਸੁਖ ਮਨ ਵਸੇ, ਚੂਕੇ ਕੂਕ ਪੁਕਾਰ, ਆਪੇ ਨੂੰ ਆਪ ਖਾਏ ਮਨ ਨਿਰਮਲ ਹੋਵੇ, ਗੁਰ ਸ਼ਬਦੀ ਵਿਚਾਰ, ਨਾਨਕ ਸ਼ਬਦ ਤੇਸੇ ਮੁਕਤ ਹੈ ਹਰ ਜਿਉ ਹੇਤ ਪਿਆਰ। ਪੌੜੀ ਹਰ ਕੀ ਸੇਵਾ ਸਫਲ ਹੈ, ਗੁਰਮੁਖ ਪਾਵੈ ਥਾਇ, ਜਿਸ ਹਰ ਭਾਵੈ ਤਿਸ ਗੁਰ ਮਿਲੇ, ਸੋ ਹਰ ਨਾਮ ਧਿਆਏ, ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ, ਮਨ ਹਠ ਕਿਨੇ ਨਾ ਪਾਇਓ ਪੁੱਛੋ ਵੇਦਾਂ ਜਾਏ, ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ। ਸਲੋਕ ਮਹੱਲਾ ਤੀਜਾ। ਨਾਨਕ ਸੋ ਸੂਰਾ ਵਰਿਆਮ, ਜਿਨ ਵਿੱਚੋਂ ਦੁਸ਼ਟ ਅਹੰਕਾਰਨ ਮਾਰਿਆ, ਗੁਰਮੁਖ ਨਾਮ ਸਲਾਹੇ ਜਨਮ ਸਵਾਰਿਆ, ਆਪ ਹੋਆ ਸਦਾ ਮੁਗਤ ਸਭ ਕੁੱਲ ਨਿਸਤਾਰਿਆ, ਸੋਹਣੇ ਸੱਚ ਦੁਆਰ ਨਾਮ ਪਿਆਰਿਆ, ਮਨਮੁਖ ਮਰੇ ਅਹੰਕਾਰ ਮਰਨ ਵਿਗਾੜਿਆ, ਸਭ ਵਰਤੇ ਹੁਕਮ ਕਿਆ ਕਰੇ ਵਿਚਾਰਿਆ, ਆਪੋ ਦੂਜੇ ਲੱਗ ਖਾਸਮ ਵਿਸਾਰਿਆ, ਨਾਨਕ ਬਿਨ ਨਾਵੇਂ ਸਭ ਦੁੱਖ ਸੁੱਖ ਵਿਸਾਰਿਆ। ਮਹੱਲਾ ਤੀਜਾ। ਗੁਰ ਪੂਰੇ ਹਰ ਨਾਮ ਦੜਾਇਆ, ਤਿੰਨ ਵਿੱਚੋਂ ਭਰਮ ਚੁਕਾਇਆ, ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ,
ਹਉਮੈ ਮਾਰੇ ਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋਹਿ ਨ ਸਾਕੇ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੈ ਸੋ ਨਾਏ ਲਾਇਆ ਜਾਂ ਨਾਨਕ ਨਾਮ ਲਏ ਤੈ ਜੀਵੈ ਬਿਨ ਨਾਮੈ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਵਾਨ ਸਿਉਂ ਸੋ ਸਭਨੀ ਦੀਵਾਣੀ ਮਿਲਿਆ ਜਿੱਥੇ ਉਹ ਜਾਏ ਤਿੱਥੇ ਉਹ ਸੁਰਖਰੂ ਉਸ ਕਹਿ ਮੋਹੇ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਧਾਨ ਹੈ ਨਾਮੋਂ ਪਰਭਰਿਆ ਨਾਉਂ ਪੂਜੀਏ ਨਾਉਂ ਮੰਨੀਏ ਨਾਏ ਕਿਲਵਿਖ ਸਭ ਹਿਰਿਆ ਜਿੰਨੀ ਨਾਮ ਧਿਆਇਆ ਇੱਕ ਮਨ ਇੱਕ ਚਿੱਤ ਸੇ ਅਸਥਿਰ ਜਗ ਰਹਿਆ ਸਲੋਕ ਮਹੱਲਾ ਤੀਜਾ ਆਤਮਾ ਦਿਓ ਪੂਜੀਏ ਗੁਰ ਕੇ ਸਹਿਜ ਸੁਭਾਏ ਆਤਮੇ ਨੂੰ ਆਤਮੇ ਦੀ ਪ੍ਰਤੀਤ ਹੋਏ ਤਾਂ ਘਰ ਹੀ ਪਰਚਾ ਪਾਏ ਆਤਮਾ ਅਡੋਲ ਨਾ ਡੋਲੀ ਗੁਰ ਕੈ ਭਾਏ ਸੁਭਾਏ ਗੁਰ ਬਿਨ ਸਹਿਜ ਨਾ ਆਵੀ ਲੋਭ ਮੈਲ ਨਾ ਵਿੱਚੋਂ ਜਾਏ ਖਿਨ ਪਰ ਹਰ ਨਾਮ ਮਨ ਵਸੈ ਸਭ ਅੜਸਠ ਤੀਰਥ ਨਾ ਆਏ ਸੱਚੇ ਮੈਲ ਨਾ ਲੱਗੇ ਮਨ ਲਾਗੇ ਦੂਜੇ ਭਾਏ ਧੋਤੀ ਮੂਲ ਨਾ ਉਤਰੇ ਜੇ ਅੜਸਠ ਤੀਰਥ ਨਾ ਆਏ ਮਨਮੁਖ ਕਰਮ ਕਰੇ ਅਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਉਜੜ ਤਾਂ ਥੀਐ ਜਾਂ ਸਤਿਗੁਰ ਮਾਹੇ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ ਮਨਮੁਖ ਰਲਾਇਆ ਨਾ ਰਲੇ ਪਿਆ ਕਿਰਤ ਫਰਾਏ ਲਿਵਤਾ ਦੋਇ ਰਾਹ ਹੈ ਹੁਕਮੀ ਕਾਰ ਕਮਾਏ ਗੁਰਮੁਖ ਆਪਣਾ ਮਨ ਮਾਰਿਆ ਸਾਵਧ ਕਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸੱਥ ਮਨ ਹੀ ਮੰਜ ਸਮਾਏ ਮਨ ਜੋ ਛੇ ਸੂਲ ਹੈ ਸੱਚੇ ਸ਼ਬਦ ਸੁਭਾਏ ਅੰਮ੍ਰਿਤ ਨਾਮ ਸਦ ਭੁੰਜੀਐ ਗੁਰਮੁਖ ਕਾਰ ਕਮਾਏ ਬਿਨ ਮੰਨੈ ਜੇ ਹੋਰੀ ਨਾਲ ਲੂਝਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਹਠ ਮਹਾਰਿਆ ਕੂੜ ਕੁਸੱਤ ਕਮਾਏ ਗੁਰ ਪ੍ਰਸਾਦੀ ਮਨ ਜਣੇ ਹਰ ਸੇਤੀ ਲਿਵਲਾਏ ਨਾਨਕ ਗੁਰਮੁਖ ਸੱਚ ਕਮਾਵੈ ਮਨਮੁਖ ਆਵੈ ਜਾਏ ਪੌੜੀ ਹਰ ਕੇ ਸੰਤ ਸੁਣੋ ਜਨ ਭਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਵੇ ਮੁਖ ਮਸਤਕ ਤਿੰਨ ਜਨ ਲੈ ਹਿਰਦੈ ਰਾਖੀ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਉੱਤਮ ਗੁਰਬਚਨੀ ਸਹਿਜੇ ਚਾਖੀ ਤੈ ਭਇਆ ਪ੍ਰਗਾਸ ਮਿਟਿਆ ਅੰਧਿਆਰਾ ਜਿਉਂ ਸੂਰਜ ਰਹਿਣ ਕੇ ਰਾਖੀ ਅਦ੍ਰਿਸ਼ਟ ਅਗੋਚਰ ਅਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੇ ਆਪਣਾ ਸੋ ਸਿਰ ਲੇਖੈ ਲਾਇ ਵਿੱਚੋਂ ਆਪ ਗਵਾਏ ਕੈ ਰਹਿਣ ਸੱਚ ਲਿਵਲਾਏ ਸਤਿਗੁਰੂ ਜੀ ਨੇ ਨਾ ਸੇਵੋ ਤੇ ਨਾ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਭਾਵੈ ਸੋ ਕਰੇ ਕਹਿਣਾ ਕਿਛੂ ਨਾ ਜਾਏ ਮਹੱਲਾ ਤੀਜਾ ਮਨ ਵਿਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੇ ਭਾਏ ਅਗਿਆਨੀ ਪੂਜਦੇ ਦਰਗਾਹ ਮਿਲੇ ਸਜਾਏ ਆਤਮ ਦਿਓ ਪੂਜੀਏ ਬਿਨ ਸਤਿਗੁਰੂ ਬੂਝ ਨਾ ਪਾਏ ਜਪ ਤਪ ਸੰਜਮ ਭਾਣਾ ਸਤਿਗੁਰੂ ਕਾ ਕਰਮੀ ਪੱਲੇ ਪਾਏ ਨਾਨਕ ਸੇਵਾ ਸੁਰਤ ਕਮਾਵਣੀ ਜੋ ਹਰ ਭਾਵੈ ਸੋ ਥਾਏ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੈ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਿਮਰਤ ਸਭ ਕਿਲਬਿਖ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਦਾਲਦ ਦੁੱਖ ਭੁੱਖ ਸਭ ਲੈ ਜਾਤੀ ਹਰ ਨਾਮ ਜਪੋ ਮਨ ਮੇਰੇ ਮੁਖ ਗੁਰਮਤ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੇ ਹਰ ਤਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰੂ ਜੀ ਨੇ ਨਾ ਸੇਵਿਓ ਸ਼ਬਦ ਨਾ ਕੀਤੋ ਵੀਹ ਚਾਰ ਅੰਤਰ ਗਿਆਨ ਨਾ ਆਇਓ ਮ੍ਰਿਤਕ ਹੈ ਸੰਸਾਰ ਲੱਖ ਚੁਰਾਸੇ ਫੇਰ ਪਾਇਆ ਮਰ ਜੰਮੇ ਹੋਏ ਖੁਆਰ ਸਤਿਗੁਰੂ ਦੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰੂ ਵਿੱਚ ਨਾਮ ਨਿਧਾਨ ਹੈ ਕਰਮ ਪ੍ਰਾਪਤ ਹੋਏ ਸਾਚਰ ਤੇ ਗੁਰ ਸ਼ਬਦ ਸਿਉਂ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮਿਲੇ ਨਾ ਵਿਛੜੇ ਸਹਿਜ ਸਮਾਵੈ ਸੋਏ ਮਹੱਲਾ ਤੀਜਾ ਸੋ ਭਗਵਤੀ ਜੋ ਭਗਵੰਤ ਹੈ ਜਾਣੇ ਗੁਰ ਪ੍ਰਸਾਦੀ ਆਪ ਪਛਾਣੇ ਧਾਵਤ ਰਾਖੇ ਇਕਤਕਾਰ ਆਣੇ ਜੀਵਤ ਮਰੇ ਹਰ ਨਾਮ ਖਾਣੇ ਐਸਾ ਭਗਵਤੀ ਉੱਤਮ ਹੋਏ ਨਾਨਕ ਸੱਚ ਸਮਾਵੈ ਸੋਏ ਮਹੱਲਾ ਤੀਜਾ ਅੰਤਰ ਕਵਟ ਭਗਵਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨਾ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੈ ਮਨ ਕੀ ਜੂਠ ਨਾ ਜਾਏ ਸਤ ਸੰਗਤ ਸਿਉ ਬਾਦ ਰਚਾਏ ਅੰਧਨ ਦੁਖੀਆ ਦੂਜੇ ਭਾਏ ਰਚਾਏ ਹਰ ਨਾਮ ਨਾ ਚੇਤੇ ਬਹੁ ਕਰਮ ਕਮਾਏ ਪੁਰਬ ਲਿਖਿਆ ਸੋ ਮੇਟਣਾ ਨਾ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨਾ ਪਾਏ ਪੌੜੀ ਸਤਿਗੁਰੂ ਜੀ ਨੇ ਧਿਆਇਆ ਸੇ ਕੜ ਨਾ ਸਵਾਹੀ ਸਤਿਗੁਰੂ ਜੀ ਨੇ ਧਿਆਇਆ ਸੇ ਤ੍ਰਿਪਤ ਅਗਾਹੀ ਸਤਿਗੁਰੂ ਜੀ ਨੇ ਧਿਆਇਆ ਤਿੰਨ ਜਮ ਡਰ ਨਾਹੀ ਜਿਨ ਕੁਹਾ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਹੀ ਤਿੰਨ ਐਥੇ ਉਥੇ ਮੁਖ ਉਜਲੇ ਹਰ ਦਰਗਾਹ ਪੈਂਦੇ ਜਾਈ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੇ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾਂ ਮੁੱਢੋਂ ਭੁੱਲੀ ਨਾਨਕਾ ਫਿਰ ਫਿਰ ਜਨਮ ਮੋਹ ਆਸ
ਕਸਤੂਰੀ ਕੈ ਭੋਲੜੈ ਗੰਦੈ ਡੂਮ ਪਈ ਆਸ ਪੌੜੀ ਸੋ ਐਸਾਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾਰ ਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾਰ ਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ।

ਹਰ ਨਾਮ ਵਿਸਾਰ ਭਲਕੇ ਉੱਠ ਬਹੁ ਕਰਮ ਕਮਾਵ ਭਲਕੇ ਉੱਠ ਬਹੁ ਕਰਮ ਕਮਾਵੈ ਦੂਜੇ ਭਾਈ ਪਿਆਰ ਸਤਿਗੁਰ ਸੇਵੇ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸੱਚ ਸਮਾਵੈ ਸੱਚ ਨਾਮ ਉਰਧਾਰ ਪੌੜੀ ਹਰ ਜਲ ਥਲ ਮਹਿਲ ਭਰਪੂਰ ਦੂਜਾ ਨਾਹੀ ਕੋਏ ਹਰ ਆਵ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ ਸਚਿਆਰਾਂ ਦੇ ਵਡਿਆਈ ਹਰ ਧਰਮ ਨਿਆਉ ਕੀ ਓਏ ਸਭ ਹਰ ਕੀ ਕਰੋ ਉਸਤਦ ਜਿਨ ਗਰੀਬ ਅਨਾਥ ਰੱਖ ਲੀ ਓਏ ਜੈਕਾਰ ਕੀ ਓ ਧਰਮੀਆਂ ਕਾ ਪਾਪੀ ਕੋ ਡੰਡ ਦੀ ਓਏ ਸਲੋਕ ਮਹੱਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲੱਖਣੀ ਕੁਨਾਰ ਫਿਰ ਛੋੜਿਆ ਕਰ ਆਪਣਾ ਪਾਰ ਪੁਰਖੇ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁੱਕੀ ਜਲਦੀ ਕਰੇ ਪੁਕਾਰ ਨਾਨਕ ਬਿਨ ਨਾਵੈ ਕਰੂਪ ਕਸੋਹਣੀ ਪਰ ਹਰ ਛੋਡੀ ਪਤਾਰ ਮਹੱਲਾ ਤੀਜਾ ਸਬਦ ਰਤੀ ਸੁਹਾਗਣੀ ਸਤਿਗੁਰ ਕਹਿ ਭਾਏ ਪਿਆਰ ਸਦਾ ਰਾਵੈ ਫਿਰ ਆਪਣਾ ਸੱਚੇ ਪ੍ਰੇਮ ਪਿਆਰ ਆਤ ਸੁਆਲਿਓ ਸੁੰਦਰੀ ਸੋਭਾ ਬੰਤੀ ਨਾਰ ਨਾਨਕ ਨਾਮ ਸੁਹਾਗਣੀ ਮੇਲੀ ਮੇਲਣ ਹਾਰ ਪੌੜੀ ਹਰ ਸੇਤੀ ਸਭ ਕਰੇ ਉਸਤਤ ਜਿਨ ਫਾਥੇ ਕਾਢਿਆ ਹਰ ਤੁਦਨੁਹ ਕਰੇ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਡਾਢਿਆ ਹਰ ਅਹੰਕਾਰ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਹਰ ਭਗਤਾਂ ਦੇ ਵਡਿਆਈ ਗਰੀਬ ਅਨਾਥਿਆਂ ਸਲੋਕ ਮਹੱਲਾ ਤੀਜਾ ਸਤਿਗੁਰ ਕੇ ਭਾਣੇ ਜੋ ਚਲੇ ਤਿਸ ਵਡਿਆਈ ਵੱਡੀ ਹੋਏ ਹਰ ਕਾ ਨਾਮ ਉੱਤਮ ਮਨ ਵਸੈ ਮੀਟ ਨਾ ਸਕੈ ਕੋਏ ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ ਨਾਨਕ ਕਾਰਨ ਕਰਤੇ ਵਸ ਹੈ ਗੁਰਮੁਖ ਬੂਜੇ ਕੋਏ ਮਹੱਲਾ ਤੀਜਾ ਨਾਨਕ ਹਰ ਨਾਮ ਜਿਨੀ ਅਰਾਧਿਆ ਅੰਦਿਨ ਹਰ ਲਿਵਤਾਰ ਮਾਇਆ ਬੰਦੀ ਖਾਸਮ ਕੀ ਤਿਨ ਆਗੇ ਤਿਨ ਅੱਗੇ ਕਮਾਵੈ ਕਾਰ ਪੂਰੇ ਪੂਰਾ ਕਰ ਛੋਡਿਆ ਹੁਕਮ ਸਵਾਰਨ ਹਾਰ ਗੁਰਪ੍ਰਸਾਦ ਜਿਨ ਬੂਜਿਆ ਤਿਨ ਪਾਇਆ ਮੋਖ ਦੁਆਰ ਮਨਮੁਖ ਹੁਕਮ ਨਾ ਜਾਣਨੀ ਤਿਨ ਮਾਰੇ ਜਮ ਜੰਦਾਰ ਗੁਰਮੁਖ ਜਿਨੀ ਅਰਾਧਿਆ ਤਿਨ ਤਰਿਆ ਭੌਜਲ ਸੰਸਾਰ ਸਭ ਔਗਣ ਗੁਣੀ ਮਿਟਾਇਆ ਗੁਰੂ ਆਪੇ ਬਖਸ਼ਣ ਹਾਰ ਪੌੜੀ ਹਰ ਕੀ ਭਗਤਾ ਪ੍ਰਤੀਤ ਹਰ ਸਭ ਕਿਛ ਜਾਣਦਾ ਹਰ ਜੀਵੜ ਨਾਹੀਂ ਕੋਈ ਜਾਣ ਹਰ ਧਰਮ ਵਿਚਾਰਦਾ ਕਾੜਾ ਅੰਦਸਾ ਕਿਉਂ ਕੀਜੇ ਜਾਂ ਨਾਹੀਂ ਅਧਰਮਿਆ ਮਾਰਦਾ ਸੱਚਾ ਸਾਹਿਬ ਸਾਚ ਨਿਆਉ ਪਾਪੀ ਨਰ ਹਾਰਦਾ ਸਲਾਹੋ ਭਗਤੋ ਕਰ ਜੋੜ ਹਰ ਭਗਤ ਜਨ ਤਾਰਦਾ ਸਲੋਕ ਮਹੱਲਾ ਤੀਜਾ ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖਾਂ ਉਰਧਾਰ ਸਾਹ ਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੈ ਹਿਤ ਪਿਆਰ ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਏ ਜਾ ਕੋ ਨਦਰ ਕਰੇ ਮਾਨਸ ਤੇ ਦੇਵਤੇ ਪਏ ਧਿਆਇਆ ਨਾਮ ਹਰੇ ਹੋਮੇ ਮਾਰ ਮਿਲਾਇਨ ਗੁਰ ਕੈ ਸ਼ਬਦ ਤਰੇ ਨਾਨਕ ਸਹਿਜ ਸਮਾਇਨ ਹਰ ਆਪਣੀ ਕਿਰਪਾ ਕਰੇ ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾ ਲਿਓਨ ਆਪਣੀ ਆਪ ਕਰੇ ਪ੍ਰਤੀਤ ਆਪੇ ਸੇਵ ਘਾ ਲਿਓਨ ਹਰ ਭਗਤਾਂ ਨੂੰ ਦੇ ਆਨੰਦ ਥਿਰ ਘਰੀ ਬਹਾ ਲਿਓਨ ਪਾਪੀਆਂ ਨੂੰ ਨਾ ਦੇਈ ਥਿਰ ਰਹਿਣ ਚੁਣ ਨਰਕ ਘੋਰ ਚਾਲਿਅਨ ਹਰ ਭਗਤਾਂ ਨੂੰ ਦੇ ਪਿਆਰ ਕਰ ਅੰਗ ਨਿਸਤਾਰਿਅਨ ਸਲੋਕ ਮਹੱਲਾ ਪਹਿਲਾ ਕੁਬੁੱਧ ਡੂਮਣੀ ਕੁਦਾਇਣ ਕਸਾਇਣ ਪਰ ਨਿੰਦਾ ਕੱਟ ਚੂੜੀ ਮੁੱਠੀ ਕ੍ਰੋਧ ਚੰਡਾਲ ਘਰੀ ਕੱਢੀ ਕਿਆ ਥੀਏ ਜਾਂ ਚਾਰੇ ਬੈਠੀਆਂ ਨਾਲ ਸੱਚ ਸੰਜਮ ਕਰਨੀ ਕਾਰਾ ਨਾਵਣ ਨਾਉ ਜਪੇਹੀ ਨਾਨਕ ਅੱਗੇ ਉੱਤਮ ਸਹੀ ਜੇ ਪਾਪਾਂ ਪੰਦ ਨ ਦੇਹੀ ਮਹੱਲਾ ਪਹਿਲਾ ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ ਜੋ ਤਿਸ ਭਾਵ ਹੈ ਨਾਨਕਾ ਕਗ ਹੋ ਹੰਸ ਕਰੇ ਪੌੜੀ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀਏ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀਏ ਸੰਤਾ ਸੰਗ ਨਿਧਾਨ ਅੰਮ੍ਰਿਤ ਚਾਖੀਏ ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਏ ਨਾਨਕ ਹਰ ਗੁਣ ਗਾਏ ਅਲੱਖ ਪ੍ਰਭ ਲਾਖੀਏ ਸਲੋਕ ਮਹੱਲਾ ਤੀਜਾ ਜਿਉ ਪਿੰਡ ਸਭ ਤਿਸਗਾ ਸਭਸੇ ਦੇ ਆਧਾਰ ਨਾਨਕ ਗੁਰਮੁਖ ਸੇਵੇ ਸਦਾ ਸਦਾ ਦਾਤਾਰ ਹਉ ਬਲਿਹਾਰੀ ਤਿਨ ਕੋ ਜਿਨ ਧਿਆਇਆ ਹਰ ਨਿਰੰਕਾਰ ਉਹਨਾਂ ਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਾਗਤ ਕਰੇ ਨਮਸਕਾਰ ਮਹੱਲਾ ਤੀਜਾ ਸਤਿਗੁਰ ਮਿਲਿਆ ਉਲਟੀ ਪਈ ਨਵ ਦੇ ਖਰਚੇ ਉਖਾਓ ਅਠਾਰਾਂ ਸਿੱਧੀ ਪਿੱਛੇ ਲੱਗੀਆਂ ਫਿਰਨ ਨਿਜ ਕਰ ਵਸੈ ਨਿਜ ਥਾਏ ਅਨਹਦ ਧੁਨੀ ਸਦ ਵੱਜਦੇ ਉਨਮਨ ਹਰ ਲਿਵਲਾਏ ਨਾਨਕ ਹਰ ਭਗਤ ਨਾ ਕੇ ਮਨ ਵਸੈ ਜਿਨ ਮਾਸਤ ਲਿਖਿਆ ਤੁਰ ਪਾਏ ਪੌੜੀ ਹਉ ਟਾਢੀ ਹਰ ਪ੍ਰਭ ਖਾਸਮ ਕਾ ਹਰ ਕੈ ਦਰ ਆਇਆ ਹਰ ਅੰਦਰ ਸੁਣੀ ਪੁਕਾਰ ਢਾਡੀ ਮੁਖ ਲਾਇਆ ਹਰ ਪੁੱਛਿਆ ਢਾਡੀ ਸਾਧ ਕਹਿ ਕਿਥ ਅਰਥ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ ਹਰ ਨਾਮ ਧਿਆਇਆ ਹਰ ਦਾਤੈ ਹਰ ਨਾਮ ਜਪਾਇਆ ਨਾਨਕ ਪੈ ਨਾਇਆ ਸੁਧ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕਬੀਰ ਜੀਓ ਕਾ ਏਕ ਸਵਾਨ ਕਹਿ ਘਰ ਗਾਵਣਾ

0: जननी जानत सुत बड़ा होत है, इतना कु ना जाने जे दिन दिन अवध घटत है। मोर मोर कर अधिक लाड, धर पेकत ही जमराव हसे है। जमराव हसै ऐसा तै जग पर मैं लाया, कैसे बुझे जब मोया है माया रहाओ। कहत कबीर छोड़ बिख्या रस, इत संगत निहचो मरना। रमैया जुबो प्राणी अनत जीवन बाणी, इन बिद पाव सागर तरना। जां तिस भावे ता लागे पाओ, परम पलावा बिचों जाय। उपजे सहज ज्ञान मत जागे, गुर प्रसाद अंतर लिव लागे। इत संगत नाही मरना, हुकम पछाण ता खसमै मिलना। रहाओ दूजा श्री राग त्रिलोचन का, माया मन आगला प्राणी जरा मरण पाओ विसर गया। कुटाम देख विकसे कमला, जो पार कर जो है कपट नरा। दूड़ा आयो है जमै तना, तिन आगले मैं रहन न जाई। कोई कोई साजन आए कहे, मिल मेरे बीठला लै बाहड़ी बलाए। मिल मेरे रमैया मैं लेह छडाए। रहाओ अनक अनक भोग राज बिसरे प्राणी, संसार सागर पै अमर पया। माया मुठा चेतस नाही, जन्म गवायो आलसिया। बेखम कोर पंथ चालना प्राणी, राव सास तय ना प्रवेशं। माया मोह तब बिसर गया, जा तजिले संसारं। आज मेरे मन प्रगट पया है, पेखिले धर्म राव तय कर दल करण महाबली। तिन आगलड़े मैं रहन न जाए, जे को मुंह उपदेश करत है ता। वण तृण रतड़ा नारायणा, ऐ जी तू आपे सब किश जानदा। बदत त्रिलोचन रामैया, श्री राग भगत कबीर जियो का। अचरज एक सुनो रे पंडिया, अब किछ कहन न जाई। सुर नर गण गंधर्व जिन मोहै, त्रिभवन मेखली लाई। राजा राम अनहद किंगरी बाजै, जां की दृश नाद लिव लागै। रहाओ पाठी गगन सिंघिया अरचूंघिया, कनक कलश इक पाया। तिसमें तार चोया त निर्मल रस में रसन चुआया। एक जो बात अनूप बनी है, पवन प्याला साजिया। तीन पवन में एको जोगी, कहो कवन है राजा। ऐसे ज्ञान प्रगटिया प्रखोतम, कहो कबीर रंग राता। और दुनी सब भरम भुलानी, मन राम रसायन माता। श्री राग बाणी भगत बेणी जियो की, पहरियां कै घर गावना। एक ओंकार सतगुर प्रसाद, ने रे नर गर्भ गुडल कुंडल जब आशत। उर्द ध्यान लिव लागा, मृतक पिंड पद मद ना आयनस। एक अज्ञान सुनागा, ते दिन संभल कष्ट महा दुख। अब चित अधिक पसारिया, गर्भ छोड़ मित्र मंडल आया। तो नर हर मनो विसारिया, फिर पछतावेगा मूड़िया। तू कवन कुमात भ्रम लागा, चेत राम नाही जामपुर जाहेगा। जन बिचरे अनुराधा, रहाओ बाल विनोद चिंद रस लागा। खिन खन मोहे व्यापै, रास में समेत अमृत बिखरा चाखी। तो पंच प्रगट संताप, जप तप संजम छोड़ सोकृत। मत राम नाम ना आराध्या, उछलिया काम काल मत लागी। तो आन सकत गल बांध्या, तारण तेज पर त्रैमुख जो है। सर अपसर ना पछाणिया, उनमत कामा बिख भूले। पाप पुन ना पछाणिया, सुत संपद देख एह मन गर्भिया। राम हृदय तय खोया, अवर मर्त माया मन तुरले। तौ भाग मुख जन्म बिगोया, पुंडर केस कुसम ते धौले। साबत पाताल की बाणी, लोचन समाह लोचन समरै बुद्ध बल नाठी। ता काम पावस महादाणी, तांते बिखे पई मत पावस। काया कमल कुमलाना, अवगत बाण छोड़ मित्र मंडल। तौ पाछे पछताना, निकुटी दे देख तुनु पजै। मान करत नहीं बूझै, लालच करे जीवन भगत। लालच करे जीवन पद कारण, लोचन कछु न सूझै। थाका तेज उड़िया मन पंखी, कर अंग न सुखाई। बेणी कहे सुनो रे भगतों, मरण मुक्त किन पाई। श्री राग तो ही मोही, मोही तो ही अंतर कैसा। कनक कटक जल तरंग जैसा, जौ पै हमना पाप करंता। अह अनंता पतित पावन नाम, कैसे हुंता। रहाओ तुम जो नायक आछ अंतर जामे। प्रभ ते जन जा निजै, जन ते स्वामी। शरीर अराधे मोको विचार देहु, रविदास समदल समझावै को। राग माज चौपदी कर पहला महला चौथा। एक ओंकार सतनाम करता पुरख, निरपौ निर्वैर अकाल मूरत। अजूनी सहपां गुर प्रसाद, ਹਰ ਹਰ ਨਾਮ ਹੈ ਹਰ ਮਨ ਪਾਇਆ, ਵੜ ਭਾਗੀ ਹਰ ਨਾਮ ਤੇ ਆਇਆ, ਗੁਰਪੁਰ ਹਰ ਨਾਮ ਸਿੱਧ ਪਾਈ, ਕੋ ਬਿਰਬਲਾ ਗੁਰਮਤਿ ਚੱਲੇ ਜੀਉ, ਮੈਂ ਹਰ ਹਰ ਖਰਚ ਲਿਆ ਬੰਨ ਪੱਲੇ, ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ, ਗੁਰਪੂਰੇ ਹਰ ਨਾਮ ਦੜਾਇਆ, ਹਰ ਨਿਚਲ ਹਰ ਤਨ ਪੱਲੇ ਜੀਉ, ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ, ਕੋਈ ਆਣ ਮਿਲਾਵੇ ਮੇਰੇ ਪ੍ਰਾਣ ਜੀ ਵਾਇਆ, ਹਾਉ ਰਹਿ ਨ ਸਕਾ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਉ, ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹਾਉ ਰਹਿ ਨ ਸਖਾ ਬਿਨ ਦੇਖੇ ਮੇਰੀ ਮਾਈ, ਹਰ ਜਿਉ ਕਿਰਪਾ ਕਰੋ ਗੁਰਮੇਲੋ, ਜਾਂ ਨਾਨਕ ਹਰ ਤਨ ਪੱਲੇ ਜੀਉ, ਮਾਝ ਮਹੱਲਾ ਚੌਥਾ, ਮਧਸੂਦਨ ਮੇਰੇ ਮਨ ਤਨ ਪ੍ਰਾਣਾ, ਹਾਉ ਹਰ ਬਿਨ ਦੂਜਾ ਵਰਨਾ ਜਾਨਾ, ਕੋਈ ਸੱਜਣ ਸੰਤ ਮਿਲੇ ਬਿੜ ਭਾਗੀ, ਮੈਂ ਹਰ ਪ੍ਰਭ ਪਿਆਰਾ ਦੱਸੇ ਜੀਉ, ਹਾਉ ਮਨ ਤਨ ਖੋਜੀ ਪਾਲ ਪਾਲ ਆਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵਿੱਚ ਸੰਗਤ ਹਰ ਪ੍ਰਭ ਵਸੇ ਜੀਉ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਹਮ ਬਾਰਕ ਦੀਨ ਕਰਹੋ ਪ੍ਰਤਿਪਾਲਾ, ਮੇਰਾ ਮਾਤ ਪਿਤਾ ਗੁਰੂ ਸਤਿਗੁਰੂ ਪੂਰਾ, ਗੁਰ ਜਲ ਮਿਲ ਕਮਲ ਵਿਖਸੈ ਜੀਉ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੈ, ਮੇਰੇ ਮਨ ਤਨ ਵੇਦਨ ਗੁਰ ਬਿਰਹੋਂ ਲਗਾਵੈ, ਹਰ ਹਰ ਦਇਆ ਕਰੋ ਗੁਰਮੇਲੋ, ਜਾਂ ਨਾਨਕ ਗੁਰਮਿਲ ਰੈਸੇ ਜੀਉ, ਮਾਝ ਮਹੱਲਾ ਚੌਥਾ, ਹਰ ਗੁਣ ਪੜੀਐ ਹਰ ਗੁਣ ਗੁਣੀਐ, ਹਰ ਹਰ ਨਾਮ ਕਥਾ ਨਿਤ ਸੁਣੀਐ, ਮਿਲ ਸਤਸੰਗਤ ਹਰ ਗੁਣ ਗਾਏ, ਜਗ ਭਉ ਜਲ ਦੁੱਤਰ ਧਰੀਐ ਜੀਉ, ਆਓ ਸਖੀ ਹਰ ਮੇਲ ਕਰੇ ਹਾਂ, ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ, ਮੇਰਾ ਮਿੱਤਰ ਸਖਾ ਜੋ ਪ੍ਰੀਤਮ ਭਾਈ, ਮੈਂ ਦੱਸੇ ਹਰ ਨਰ ਹਰੀਐ ਜੀਉ, ਮੇਰੀ ਵੇਦਨ ਹਰ ਗੁਰ ਪੂਰਾ ਜਾਣੈ, ਹਉ ਰਹਿ ਨਾ ਸਖਾ ਬਿਨ ਨਾਮ ਵਖਾਣੈ, ਮੈਂ ਔਖਦ ਮੰਤਰ ਦੀਜੇ ਗੁਰਪੂਰੇ, ਮੈਂ ਹਰ ਹਰ ਨਾਮ ਉਧਰੀਏ ਜੀਉ, ਹਮ ਚਾਤ੍ਰਿਕ ਦੀਨ ਸਤਿਗੁਰ ਸਰਨਾਈ, ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਜਲ ਨਿਦ ਹਮ ਜਲ ਕੇ ਮੀਨੇ, ਜਾਂ ਨਾਨਕ ਜਲ ਬਿਨ ਮਰੀਏ ਜੀਉ, ਮਾਝ ਮਹੱਲਾ ਚੌਥਾ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸਰਦਾ ਪੂਰਜਕ ਜੀਵਨ ਦਾਤ, ਮੇਰਾ ਹਰ ਦਰਸ਼ਨ ਮਨ ਭੀਜੇ ਜੀਉ, ਮੇਰੇ ਸਤਸੰਗਤ ਬੋਲੀ ਹਰ ਬਾਣੀ, ਹਰ ਹਰ ਕਥਾ ਮੇਰੇ ਮਨ ਭਾਣੀ, ਹਰ ਹਰ ਅੰਮ੍ਰਿਤ ਹਰ ਮਨ ਭਾਵੈ, ਮੇਰੇ ਸਤਿਗੁਰ ਅੰਮ੍ਰਿਤ ਪੀਜੇ ਜੀਉ, ਵੜ ਭਾਗੀ ਸੰਗਤ ਪਾਵੈ, ਵੜ ਭਾਗੀ ਹਰ ਸੰਗਤ ਪਾਵੈ, ਭਾਗਹੀਣ ਪ੍ਰਮ ਚੋਟਾਂ ਖਾਵੈ, ਬਿਨ ਭਾਗਾ ਸਤਸੰਗ ਨ ਲੱਭੈ, ਬਿਨ ਸੰਗਤ ਮੈਲ ਭਰੀਜੇ ਜੀਉ, ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਧਾਰੇ, ਗੁਰਮਤਿ ਨਾਮ ਮੀਠਾ ਮਨ ਭਾਇਆ, ਜਾਂ ਨਾਨਕ ਨਾਮ ਮਨ ਭੀਜੇ ਜੀਉ, ਮਾਝ ਮਹੱਲਾ ਚੌਥਾ,
1: ਮਨ ਹਰ ਰੰਗ ਰਤਾ ਹਰ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਰਸ ਟੁੱਲ ਟੁੱਲ ਪਾਉਂਦਾ ਜੀਓ, ਹਾਉ ਸੰਤ ਮੈਂ ਗੱਲ ਮਿਲਾਈਏ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ, ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਉ, ਵਡਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰ ਰਸ ਮੁਖ ਪਾਇਆ, ਭਾਗੀਨ ਸਤਿਗੁਰ ਨੀ ਪਾਇਆ, ਮਨ ਮੁਖ ਗਰਭਜੂਨੀ ਨਿਤ ਪਾਉਂਦਾ ਜੀਉ, ਆਪ ਦਿਆਲ ਦਇਆ ਪ੍ਰਭ ਧਾਰੀ, ਮਲਹਾਉ ਮੈਂ ਵਿਖਿਆ ਸਭ ਨਿਵਾਰੀ, ਨਾਨਕ ਹੱਟ ਪਟਨ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਉ, ਮਾਝ ਮਹੱਲਾ ਚੌਥਾ, ਹਰ ਗੁਣ ਗੋਬਿੰਦ ਹਰ ਨਾਮ ਤੇ ਆਈ, ਮਿਲ ਸੰਗਤ ਨਾਮ ਮਨ ਨਾਮ ਵਸਾਈ, ਹਰ ਪ੍ਰਭ ਅਗਮ ਗੋਚਰ ਸੁਆਮੀ, ਮਿਲ ਸਤਿਗੁਰ ਰਸ ਪੀਚੈ ਜੀਉ, ਧਨ ਤਨ ਹਰ ਜਨ ਜਿਨ ਪ੍ਰਭ ਜਾਤਾ, ਜਾਏ ਪੁੱਛਾ।

ਮਲ ਮਲ ਧੋਵਾ ਮਿਲ ਹਰ ਜਨ ਹਰ ਰਸ ਪੀਚੈ ਜੀਉ। ਸਤਿਗੁਰ ਨਾਲ ਦੇ ਨਾਮ ਦੜਾਏ ਦੜਾਏ ਆਵਟ ਭਾਗੀ ਗੁਰਦਰਸ਼ਨ ਪਾਇਆ। ਅੰਮ੍ਰਿਤ ਹਰ ਅੰਮ੍ਰਿਤ ਰਸ ਸੱਚ ਅੰਮ੍ਰਿਤ ਬੋਲੀ ਗੁਰਪੂਰੇ ਅੰਮ੍ਰਿਤ ਲੀਚੈ ਜੀਉ। ਹਰ ਸਤ ਸੰਗਤ ਸਤ ਪੁਰਖ ਮਿਲਾਈਐ ਮਿਲ ਸਤ ਸੰਗਤ ਕਰ ਨਾਮ ਧਿਆਈਐ ਜੀਉ। ਨਾਨਕ ਕਰ ਕਥਾ ਹਰ ਨਾਮ ਪਰੀਚੇ ਜੀਉ। ਮਾਜ ਮਹੱਲਾ ਚੌਥਾ। ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦੱਸੇ ਤਿਸ ਕਹਿ ਹਉ ਵਾਰੀਆ। ਮਿਲ ਸਤਸੰਗਤ ਲੱਦਾ ਹਰ ਸੱਜਣ ਹਉ ਸਤਿਗੁਰ ਵਿਟੋਂ ਘੁਮਾਇਆ ਜੀਉ। ਜੈ ਜੈ ਦੇਖਾਂ ਤੈ ਤੈ ਸਵਾਮੀ, ਤੂੰ ਕਟ ਕਟ ਰਵਿਆ ਅੰਤਰ ਜਾਮੀ, ਗੁਰਪੂਰੇ ਹਰ ਨਾਲ ਦਿਖਾਲਿਆ ਸਤਿਗੁਰੂ ਵਿਟੋਂ ਸਦਵਾਲਿਆ।

ਗੁਰ ਸਿੱਖਾਂ ਕੇ ਮਨ ਪਿਆਰੀ ਭਾਣੀ ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ। ਗੁਰ ਸਤਿਗੁਰ ਪਰੋਪਕਾਰੀਆ ਜੀਉ ਸਤ ਚੌਬ ਦੇ ਮਹੱਲੇ ਚੌਥੇ ਕੇ ਮਾਝ ਮਹੱਲਾ ਪੰਜਵਾਂ ਚੌਬ ਦੇ ਕਰ ਪਹਿਲਾ ਮੇਰਾ ਮਨ ਲੋਚੇ ਗੁਰ ਦਰਸ਼ਨ ਤਾਈ ਬਿਲਪ ਕਰੇ ਚਾਤਰ ਕੀ ਨਿਆਈ ਤ੍ਰਿਖਾ ਨਾ ਉਤਰੇ ਸਾਧ ਨੇ ਆਵੇ ਬਿਨ ਦਰਸ਼ਨ ਸੰਤ ਪਿਆਰੇ ਜੀਉ ਓਂ ਕੋਲੀ ਜੀਉ ਘੋਲ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹੀ ਤੁਨ ਬਾਣੀ ਚਿਰ ਹੋਆ ਦੇਖੈ ਸਾਰੰਗ ਪਾਣੀ ਧਨ ਸੁਦੇਸ ਜਹਾਂ ਤੂੰ ਵਸਿਆ ਮਿਰ ਸੱਜਣ ਮੀਤ ਮੁਰਾਰੇ ਜੀਉ ਹੋਂ ਕੋਲੀ ਹੋਂ ਕੋਲ ਕਮਾਈ ਗੁਰ ਸੱਜਣ ਮੀਤ ਮੁਰਾਰੇ ਜੀਉ ਰਹਾਉ ਇਹ ਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀਐ ਪਿਰੈ ਤੁਦ ਭਗਵੰਤਾ ਮਿਰਣ ਨਾ ਵਿਹਾਵੇ ਨੀਂਦ ਨ ਆਵੇ ਬਿਨ ਦੇਖੇ ਗੁਰ ਦਰਬਾਰੀ ਜੀਉ ਹਉ ਘੋਲੀ ਜੀਉ ਘੋਲ ਕਮਾਈ ਤੇ ਸੱਚੇ ਗੁਰ ਦਰਬਾਰੇ ਜੀਉ ਰਹਾਉ ਭਾਗਵਾ ਗੁਰਸੰਤ ਮਿਲਾਇਆ ਪ੍ਰਭ ਨਾਸੀ ਘਰ ਮੈਂ ਪਾਇਆ ਸੇਵ ਕਰੀ ਪਲ ਚਸਣਾ ਵਿਛੜਾ ਜਨ ਨਾਨਕ ਦਾਸ ਤੁਮਾਰੇ ਜੀਉ ਹਉ ਘੋਲੀ ਹਉ ਘੋਲੀ ਜੀਉ ਘੋਲ ਕਮਾਈ ਜਨ ਨਾਨਕ ਦਾਸ ਤੁਮਾਰੇ ਜੀਉ ਰਹਾਉ ਰਾਗ ਮਾਜ ਮਹੱਲਾ ਪੰਜਵਾ ਸਾਰੁਤ ਸੁਹਾਵੀ ਜਿਤ ਤੁਧ ਸੰਭਾਲੀ ਸੋ ਕੰਮ ਸੁਹੇਲਾ ਜੋ ਤੇਰੀ ਗਾਲੀ ਸੁਰ ਦਾ ਸੁਹੇਲਾ ਜਿਤਰ ਦੇ ਤੂੰ ਉਠਾ ਸਭਨਾ ਕੇ ਦਾ ਤਾਰਾ ਜੀਉ ਤੂੰ ਸਾਜਾ ਸਾਹਿਬ ਬਾਪ ਹਮਾਰਾ ਨੌਣਦ ਤੇਰੇ ਅਖੁੱਟ ਭੰਡਾਰਾ ਜਿਸ ਤੂੰ ਦੇ ਸੋ ਤ੍ਰਿਪਤ ਅਕਾਵੇ ਸੋਈ ਭਗਤ ਤੁਮਾਰਾ ਜੀਉ ਸਭ ਕੋ ਵਾਸੇ ਤੇਰੀ ਬੈਠਾ ਕਟ ਕੜੇ ਅੰਤਰ ਤੂੰ ਹੈ ਬੂਠਾ ਸਭੇ ਸਾਂਝੀ ਵਾਲ ਸੁਧਾਇਨ ਤੂੰ ਕਿਸੇ ਨਾ ਦਿਸੈ ਬਾਹਰਾ ਜੀਉ ਤੂੰ ਆਪੇ ਗੁਰਮੁਖ ਮੁਕਤ ਕਰਾਹੇ ਤੂੰ ਆਪੇ ਮਨ ਮੁਖ ਜਨਮ ਪਵਾਹੇ ਨਾਨਕ ਦਾਸ ਤੇਰੇ ਬਲਹਾਰੇ ਸਭ ਤੇਰਾ ਖੇਲ ਦੁਸਾਰਾ ਜੀਉ ਮਾਝ ਮਹੱਲਾ ਪੰਜਵਾਂ ਅਨਹਦ ਵਾਜੇ ਸਹਿ ਸੁਹੇਲਾ ਸਦ ਆਨੰਦ ਕਰੇ ਸਦ ਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਨੇ ਉੱਚ ਸਵਾਰਿਆ ਜੀਉ ਫਿਰ ਘੇਰੇ ਆਪਣੇ ਗ੍ਰਹਿ ਮੈਂ ਆਇਆ ਸੋ ਜੋ ਲੋੜੀਂਦਾ ਸੋਈ ਪਾਇਆ ਤ੍ਰਿਪਤ ਗਾਇ ਰਿਹਾ ਹੈ ਸੰਤ ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਉ ਆਪੇ ਰਾਜ ਨੇ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਚੁਕੀ ਕੂਕ ਪੁਕਾਰਿਆ ਜੀਉ ਜਿਹਾ ਡਿੱਠਾ ਮੈਂ ਤੇ ਹੋ ਕਹਿਆ ਤਿਸਰਾ ਸਿਆਇਆ ਜਿਨ ਭੇਦ ਲਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਨ ਨਾਨਕ ਨਾਮ ਪਸਾਰਿਆ ਜੀਉ ਮਾਝ ਮਹੱਲਾ ਪੰਜਵਾਂ ਜਿਤ ਘਰ ਪਿਰ ਸੁਹਾਗ ਬਣਾਇਆ ਤਿਤ ਕਰ ਸਖੀਏ ਮੰਗਲ ਗਾਇਆ ਅੰਦ ਬਨੋਦ ਤਿਤ ਹੈ ਘਰ ਸੋਹੈ ਜੋ ਧਨ ਕੰਤ ਵਿਸਾਰੀ ਜੀਉ ਸਾਗਣਵੰਤੀ ਸਾਵਡ ਭਾਗਣ ਪੁੱਤਰਵੰਤੀ ਸੀਲਵੰਤ ਸੁਹਾਗਣ ਰੂਪਵੰਤ ਸਾ ਸੁਗੜ ਵਿਚਖਣ ਜੋ ਧਨ ਕੰਤ ਪਿਆਰੀ ਜੀਉ ਆਚਾਰਵੰਤ ਸਾਈ ਪ੍ਰਧਾਨੇ ਸਭ ਸਿੰਗਾਰਪਣੇ ਬਣੇ ਤਿਸ ਗਿਆਨੇ ਸਾਗਲਵੰਤੀ ਸਾਸ ਵਰਾਈ ਜੋ ਪਿਰਕੇ ਰੰਗ ਸਵਾਰੀ ਜੀਉ ਮਹਿਮਾ ਤਿਸ ਕੀ ਕਹਿ ਨਾ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਥਿਰ ਸੁਹਾਗ ਵਰਗ ਮੈਂ ਅਗੋਚਰ ਜਨ ਨਾਨਕ ਪ੍ਰੇਮ ਸਧਾਰੀ ਜੀਉ ਮਾਝ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਭਾਂਤ ਭਾਂਤ ਬਨ ਬਨ ਅਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਉ ਆਣ ਮਿਲਾਵੇ ਜੀਉ ਖੜ ਸਾਸਤ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਸਨਾਨਾ ਨਿਵਲੀ ਕਰਮ ਆਸਨ ਚੌਰਾਸੀ ਅਨ ਮੈਂ ਸਾਂਤ ਨ ਆਵੇ ਜੀਵਨ ਕਬਰਖ ਕੀਏ ਤਪ ਜਪ ਤਪ ਗਮਨ ਕੀਆ ਧਰਤੀ ਪਰਮਾਤਾ ਇੱਕ ਖਿਨ ਹਿਰਦੇ ਸਾਧਨੇ ਆਵੀ ਜੋਗੀ ਬੌੜ ਬੌੜ ਉੱਠ ਧਾਵੇ ਜੀਉ ਕਰ ਕਿਰਪਾ ਮੈਂ ਸਾਧ ਮਿਲਾਇਆ ਮਨ ਤਨ ਸੀਤਲ ਧੀਰਜ ਪਾਇਆ ਪ੍ਰਭ ਬਨਾਸੀ ਵਸਿਆ ਕਟ ਭੀਤਰ ਹਰ ਨਾਨਕ ਮੰਗਲ ਗਾਵੇ ਜੀਉ ਮਾਝ ਮਹੱਲਾ ਪੰਜਵਾਂ ਪਾਰ ਬ੍ਰਹਮ ਪਰੰਪਰ ਦੇਵਾ ਅਗਮਾ ਗੋਚਰ ਲਖ ਅਭੇਵਾ ਦੀਨ ਦਿਆਲ ਗੋਪਾਲ ਗੋਬਿੰਦਾਰ ਧਿਆਵੋ ਗੁਰਮੁਖ ਗਾਤੀ ਜੀਉ ਗੁਰਮੁਖ ਮਧਸੂਦਨ ਸਤਾਰੇ ਗੁਰਮੁਖ ਸਿੰਘੀ ਕ੍ਰਿਸੰਗੀ ਕ੍ਰਿਸ਼ਨ ਮੁਰਾਰੇ ਦਿਆਲ ਦਮੋਦਰ ਗੁਰਮੁਖ ਪਾਈਏ ਔਰ ਤੇ ਕਿਤੇ ਨਾ ਭਾਤੀ ਜੀਉ
ਨਿਰਹਾਰੀ ਕੇਸਵ ਨਿਰਵੈਰਾ ਕੁੜ ਜਨਾਹਾ ਜਾਂ ਕੇ ਪੂਜੈ ਪੈਰਾ ਗੁਰਮੁਖ ਹਿਰਦੇ ਜਾਂ ਕੇ ਹਰ ਹਰ ਸੋਈ ਭਗਤ ਅਕਾਤੀ ਜੀਉ ਅਮੋਗ ਦਰਸ਼ਨ ਬੇਅੰਤਿ ਅਪਾਰਾ ਵਰ ਸਮਰੱਥ ਸਦਾ ਦਾ ਤਾਰਾ ਗੁਰਮੁਖ ਨਾਮ ਜਪੀਐ ਤਿਤ ਤਰੀਐ ਗਤ ਨਾਨਕ ਵਿਰਲੀ ਜਾਤੀ ਜੀਉ ਮਾਜ ਮਹੱਲਾ ਪੰਜਵਾਂ ਕਿਹਾ ਕਰਨਾ ਦਿੱਤਾ ਲੈਣਾ ਗਰੀਬਾਂ ਅਨਾਥਾਂ ਤੇਰਾ ਮਾਣਾ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲਜਾਈ ਜੀਓ ਭਾਣੇ ਉਜੜ ਭਾਣੇ ਰਾਹਾਉ ਭਾਣੇ ਹਰ ਗੁਣ ਗੁਰਮੁਖ ਗਾਵਾ ਹਾਉ ਭਾਣੇ ਪਰਮ ਪਵੇ ਬਹਜੂਨੀ ਸਭ ਕਿਛ ਤਿਸੇ ਰਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੇ ਤੇਰਾ ਭਾਣਾ ਅਗਮੇ ਗੋਚਰ ਬੇਅੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਉ ਖਾਕ ਸੰਤਨ ਕੀ ਦਿਹੋ ਪਿਆਰੇ ਆਏ ਪਿਆਰ ਤੇਰੇ ਦੁਆਰੇ ਦਰਸ਼ਨ ਭੇਖਤ ਮਨ ਅਕਾਵੇ ਨਾਨਕ ਮਿਲਨ ਸੋ ਭਾਈ ਜੀਉ ਮਾਜ ਮਹੱਲਾ ਪੰਜਵਾਂ ਦੁੱਖ ਤਦੇ ਜਾਂ ਵਿਸਰ ਜਾਵੇ ਭੁੱਖ ਪਿਆਪੈ ਬਹੁ ਬਿਦ ਧਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੈ ਦੀਨ ਦਿਆਲਾ ਜੀਉ ਸਤਿਗੁਰ ਮੇਰਾ ਵੜ ਸਮਰੱਥਾ ਜੀ ਸੰਭਾਲੀ ਤਾਂ ਸਭ ਦੁੱਖ ਲੱਥਾ ਚਿੰਤਾ ਰੋਗ ਗਈ ਹਉਂ ਪੀੜਾ ਆਪ ਕਰੇ ਪ੍ਰਤਪਾਲਾ ਜੀਉ ਬਾਰਕ ਵਾਂਗੀ ਹਉਂ ਸਭ ਕਿਛ ਮੰਗਾ ਦਿੰਦੇ ਦੇ ਦੇ ਤੋਟ ਨਾਹੀਂ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਉ ਬੁਲਹਾਰੀ ਸਤਿਗੁਰ ਪੂਰੇ ਜਿੰਦਰ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਦੇ ਨਿਰਮਲ ਕੀਏ ਨਾਨਕ ਰੰਗ ਰਸਾਲਾ ਜੀਉ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗਹਿਰ ਗੰਭੀਰ ਗੋਬਿੰਦ ਬੇਅੰਤ ਗੋਬਿੰਦ ਉੱਚਾ ਥਾ ਬੇਅੰਤ ਸਵਾਮੀ ਸਿਮਰ ਸਿਮਰ ਹਉ ਜੀਵਾਂ ਜੀਉ ਦੁਖ ਭੰਜਨ ਨਿਦਾਨ ਅਮੋਲੇ ਨਿਰਭਉ ਨਿਰਵੈਰ ਅਥਾ ਅਤੁਲ ਅਕਾਲ ਮੂਰਤ ਅਜੂਨੀ ਸੰਭਉ ਮਨ ਸਿਮਰਤ ਠੰਡਾ ਥੀਵਾਂ ਜੀਉ ਸਾਦਾ ਸੰਗੀ ਹਰ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਤਪਾਲਾ ਨਾਮ ਰਸਾਇਨ ਮਨ ਤ੍ਰਿਪਤਾਇਨ ਗੁਰਮੁਖੀ ਅੰਮ੍ਰਿਤ ਪੀਵਾਂ ਜੀਉ ਦੁੱਖ ਸੁਖ ਪਿਆਰੇ ਤੁਧ ਧਿਆਈ ਇਹ ਸਮਤ ਗੁਰੂ ਤੇ ਪਾਈ ਨਾਨਕ ਕੀ ਤਰ ਤੂੰ ਹੈ ਠਾਕਰ ਹਰ ਰੰਗ ਪਾਰ ਪਰੀਵਾਂ ਜੀਉ ਮਾਝ ਮਹੱਲਾ ਪੰਜਵਾਂ ਧਨ ਸੋ ਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਬਲ ਦਰਸ਼ਨ ਨੇਤਰ ਪੇਖਤ ਤਰਿਆ ਧਨ ਮੂਰਤ ਚਸੈ ਭਲ ਘੜੀਆਂ ਧਨ ਸੋਏ ਸੰਜੋਗਾ ਜੀ ਉਦਮ ਕਰਤਮ ਨਿਰਮਲ ਹੋਆ ਮਾਰਗ ਚਲਤ ਭਰਮ ਸਗਲਾ ਖੋਇਆ ਨਾਮ ਨਿਧਾਨ ਸਤਿਗੁਰੂ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਉ ਅੰਤਰ ਬਾਰ ਤੇਰੀ ਬਾਣੀ ਤੁਦ ਆਪ ਕਥੀ ਤੈ ਆਪ ਵਖਾਣੀ ਗੁਰ ਕਹਿਆ ਸਭ ਏਕੋ ਏਕੋ ਅਵਰ ਨਾ ਕੋਈ ਹੋਏਗਾ ਜੀਉ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨਨ ਨਾਮ ਭੋਜਨ ਥੀਆ ਨਾਮ ਰੰਗ ਨਾਮ ਚੋਜ ਤਮਾਸੇ ਨਾਉ ਨਾਨਕ ਕੀਨੇ ਭੋਗਾ ਜੀਉ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤੇ ਇਕ ਮੰਗੋ ਕਰੋ ਬੇਨੰਤੀ ਮਾਣ ਤਿਆਗੋ ਵਾਰ ਵਾਰ ਜਾਈ ਲਖ ਵਰਿਆ ਦਿਓ ਸੰਤਨ ਕੀ ਧੂਰਾ ਜੀਉ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਭਵਨ ਪਨੀਤਾ ਆਤਮ ਗਾੜ ਬਿਖਮ ਤਨਾਹੀ ਜੀਤਾ ਤੁਮ ਦਾਤੇ ਤੁਮ ਪੁਰਖ ਬਦਾਤੇ ਤੁਧ ਜੇ ਵੜੇ ਅਵਰਨਾ ਸੂਰਾ ਜੀਓ ਠਾਕ ਰੇਨ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੋ ਬੋਧਿਆ ਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂੜਾ ਜੀਉ ਮਾਜ ਮਹੱਲਾ ਪੰਜਵਾਂ ਵਿਸਰਨਾ ਹੀ ਏਵੜਦਾ ਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰੈਣ ਜਿਉ ਤੁਧ ਤੇ ਆਈ ਇਹੋ ਦਾਨ ਮੋਹਿ ਕਰਣਾ ਜੀਉ ਮਾਟੀ ਅੰਧੀ ਸੁਰਤ ਸਮਾਈ ਸਭ ਕੇ ਦੀਆ ਭਲੀਆ ਜਾਈ ਅਣਦ ਵਿਨੋਦ ਚੋਜ ਤਮਾਸੇ ਤੁਧ ਭਾਵੇ ਸੋ ਹੋਣਾ ਜੀਉ ਜਿਸਦਾ ਦਿੱਤਾ ਸਭ ਕਿਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਸੇਜ ਸੁਖਾਲੀ ਸੀਤਲ ਪਵਨਾ ਸਹਿਜ ਕੇਲ ਰੰਗ ਕਰਨਾ ਜੀਉ ਜਾਂ ਸਾ ਬੁੱਧ ਦੀਜੇ ਜਿਤ ਸਿਮਰੈ ਨਾਹੀ ਸਾ ਮਤ ਦੀਜੇ
ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਸਾ ਮਤ ਦੀਜੈ ਜਿਤ ਤੁਧ ਧਿਆਹੀ, ਸਾ ਸਾ ਤੇਰੇ ਗੁਣ ਗਾਵਾਂ, ਓਟ ਨਾਨਕ ਗੁਰ ਚਰਨਾ ਜੀਓ। ਮਾਝ ਮਹੱਲਾ ਪੰਜਵਾਂ। ਸਿਫਤ ਸਲਾਹਣ ਤੇਰਾ ਹੁਕਮ ਰਜਾਈ, ਸੋ ਗਿਆਨ ਧਿਆਨ ਸੋ ਤੁਧ ਭਾਈ, ਸੋਈ ਜਪ ਸੋ ਪ੍ਰਭ ਜੀਓ ਪਾਵੇ, ਭਾਣੇ ਪੂਰ ਗਿਆਨਾ ਜੀਓ। ਅੰਮ੍ਰਿਤ ਨਾਮ ਤੇਰਾ ਸੋਈ ਗਾਵੇ, ਜੋ ਸਹਿਬ ਤੇਰੇ ਮਨ ਭਾਵੇ। ਤੂੰ ਸੰਤਨ ਕਾ ਸੰਤ ਤੁਮਾਰੇ, ਸੰਤ ਸਹਿਬ ਮਨ ਮਾਨਾ ਜੀਓ। ਤੂੰ ਸੰਤਨ ਕੀ ਕਰੈ ਪ੍ਰਤਪਾਲਾ, ਸੰਤ ਖੇਲੇ ਤੁਮ ਸੰਗ ਗੋਪਾਲਾ, ਆਪਣੇ ਸੰਤ ਤੁਧ ਖਰੇ ਪਿਆਰੇ। ਤੂੰ ਸੰਤਨ ਕੈ ਪ੍ਰਾਨਾ ਜੀਓ, ਹੁਣ ਸੰਤਨ ਕੈ ਮੇਰਾ ਮਨ ਕੁਰਬਾਨਾ ਹੈ। ਜਿਨ ਤੂੰ ਜਾਤਾ ਜੋ ਤੁਧ ਮਨ ਭਾਨੇ, ਤਿਨਕੇ ਸੰਗ ਸਦਾ ਸੁਖ ਪਾਇਆ, ਹਰ ਰਸ ਨਾਨਕ ਤ੍ਰਿਪਤਿਆ ਕਾਨਾ ਜੀਓ। ਮਾਝ ਮਹੱਲਾ ਪੰਜਵਾਂ। ਤੂੰ ਜਲ ਨਿਦ ਹਮ ਮੀਨ ਤੁਮਾਰੇ, ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਿਖਾਰੇ। ਤੁਮਰੀ ਆਸ ਪਿਆਸਾ ਤੁਮਰੀ, ਤੁਮੀ ਸੰਗ ਮਨ ਲੀਨਾ ਜੀਓ। ਜਿਉਂ ਬਾਰਕ ਪੀ ਖੀਰ ਅਕਾਵੇ, ਜਿਉਂ ਨਿਰ ਧਨ ਧਨ ਦੇਖ ਸੁਖ ਪਾਵੇ। ਤ੍ਰਿਖਾਵੰਤ ਜਲ ਪੀਵਤ ਠੰਡਾ, ਤਿਉਂ ਹਰ ਸੰਗ ਮਨ ਭੀਨਾ ਜੀਓ। ਜਿਉਂ ਦਿਆਰੇ ਦੀਪਕ ਪ੍ਰਗਾਸਾ, ਭਰਤਾ ਚਿਤਵਤ ਪੂਰਨ ਆਸਾ। ਮਿਲ ਪ੍ਰੀਤਮ ਜਿਉਂ ਹੋਤੇ ਆਨੰਦਾ, ਤਿਉਂ ਹਰ ਰੰਗ ਮਨ ਰੰਗੀਨਾ ਜੀਓ। ਸੰਤਨ ਮੋਕੋ ਹਰ ਮਾਰਗ ਪਾਇਆ, ਸਾਧ ਕਿਰਪਾਲ ਹਰ ਸੰਗ ਜਾਇਆ। ਹਰ ਹਮਰਾ ਹਮ ਹਰ ਕੇ ਦਾਸੇ, ਨਾਨਕ ਸ਼ਬਦ ਗੁਰੂ ਸਚ ਦੀਨਾ ਜੀਓ। ਮਾਝ ਮਹੱਲਾ ਪੰਜਵਾਂ। ਅੰਮ੍ਰਿਤ ਨਾਮ ਸਦਾ ਨਿਰਮਲਿਆ, ਸੁਖਦਾਈ ਦੁੱਖ ਬਡਾਰਨ ਹਰੀ ਆਵਰ। ਸਾਧ ਚੱਖ ਸਗਲੇ ਦੇਖੇ, ਮਨ ਹਰ ਰਸ ਸਭੇ ਤੇ ਮੀਠਾ ਜੀਓ। ਜੋ ਜੋ ਪੀਵੇ ਸੋ ਤ੍ਰਿਪਤਾਵੇ, ਅਮਰ ਹੋਵੇ ਸੋ ਨਾਮ ਰਸ ਪਾਵੇ। ਨਾਮਣ ਦਾਨ ਤਿਸੇ ਪ੍ਰਾਪਤ, ਜਿਸ ਸ਼ਬਦ ਗੁਰੂ ਮਨ ਬੂਠਾ ਜੀਓ। ਜਿਨ ਹਰ ਰਸ ਪਾਇਆ ਸੋ ਤ੍ਰਿਪਤਿਆ ਗਾਨਾ, ਜਿਨ ਹਰ ਸਾਧ ਪਾਇਆ ਸੋ ਨਾਹੇ ਡੋਲਾਨਾ। ਤਿਸੇ ਪ੍ਰਾਪਤ ਹਰ ਹਰ ਨਾਮਾ, ਜਿਸ ਮਸਤਕ ਬਾਗੀਠਾ ਜੀਓ। ਹਰ ਇੱਕ ਹੱਥ ਆਇਆ ਵਰਸਾਣੇ ਬਹੁ ਤੇਰੇ, ਤਿਸ ਲੱਗ ਮੁਕਤ ਭਏ ਕਨੇਰੇ। ਨਾਮ ਨਿਧਾਨਾ ਗੁਰਮੁਖ ਪਾਈਏ, ਕਉ ਨਾਨਕ ਵਿਰਲੀ ਡੀਠਾ ਜੀਓ। ਮਾਝ ਮਹੱਲਾ ਪੰਜਵਾਂ। ਨਿਦ ਸਿਦ ਰਿਦ ਹਰ ਹਰ ਹਰ ਮੇਰੇ, ਜਨਮ ਪਦਾਰਥ ਗੈਰ ਗੰਭੀਰੇ। ਲਾ ਕੋਟ ਖੁਸ਼ੀਆਂ ਰੰਗ ਰਾਵੇ, ਸੋ ਗੁਰ ਲਾਗਾ ਪਾਈ ਜੀਓ। ਦਰਸ਼ਨ ਭੇਖਤ ਪੈ ਪਨੀਤਾ, ਸਗਲੇ ਉਧਾਰੇ ਪਾਈ ਮੀਤਾ। ਅਗਮੈ ਗੋਚਰ ਸਵਾਮੀ ਆਪਣਾ, ਗੁਰ ਕਿਰਪਾ ਤੇ ਸੱਚ ਧਿਆਈ ਜੀਓ। ਜਾਂਕੋ ਖੋਜੇ ਸਿਰ ਬਿਓ ਪਾਏ, ਵਡਭਾਗੀ ਦਰਸ਼ਨ ਕੋ ਵਿਰਲਾ ਪਾਈ। ਉੱਚੇ ਉਪਾਰਿਆ ਗੋਚਰ ਥਾਨਾ, ਉਹ ਮਹਿਲ ਗੁਰੂ ਦੇ ਖਾਈ ਜੀਓ। ਗਰ ਗੰਭੀਰ ਅੰਮ੍ਰਿਤ ਨਾਮ ਤੇਰਾ, ਮੁਕਤ ਪਿਆ ਜਸਰ ਦੇ ਵਸੇਰਾ। ਗੁਰਬੰਧਨ ਤਿਨਕੇ ਸਗਲੇ ਕਾਟੇ, ਜਨ ਨਾਨਕ ਸਹਿਜ ਸਮਾਈ ਜੀਓ। ਮਾਝ ਮਹੱਲਾ ਪੰਜਵਾਂ। ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ। ਉੜਤ ਬੈਠ ਸੋਵਤ ਜਾਗਤ, ਹਰ ਧਿਆਈਏ ਸਗਲੇ ਵਰਦਾ ਜੀਓ। ਨਾਮ ਔਖਦ ਮੋਕੋ ਸਾਧੂ ਦੀਆ, ਕਿਲਵ ਕਾਟੇ ਨਿਰਮਲ ਥੀ। ਆਨੰਦ ਭਇਆ ਨਿਕਸੀ ਸਭ ਤਪੀਰਾ, ਸਗਲ ਬਿਨਾਸੇ ਦਰਦਾ ਜੀਓ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੁਮੁਕਤਾ ਸਾਗਰ ਸੰਸਾਰਾ ਸਤ ਕਰੇ। ਜਿਨ ਗੁਰੂ ਪਛਾਤਾ ਸੋ ਕਾਹੇ ਕੋ ਡਰਦਾ ਜੀਓ। ਜਬ ਤੇ ਸਾਧੂ ਸੰਗਤ ਪਾਏ, ਗੁਰ ਪਿੜ ਤੋਂ ਗਈ ਬੁਲਾਏ। ਸਾ ਸਾ ਸਵਰ ਗਾਵੇ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ। ਮਾਝ ਮਹੱਲਾ ਪੰਜਵਾਂ। ਓਤ ਪੋਤ ਸੇਵਕ ਸੰਗਰਾਤਾ, ਪ੍ਰਭ੍ਰਤ ਪਾਲੇ ਸੇਵਕ ਸੁਖਦਾਤਾ। ਪਾਣੀ ਪੱਖਾ ਪੀਸੋ ਸੇਵਕ ਕਹਿ, ਠਾਕਰ ਹੀ ਕਾ ਆਹਾਰ ਜੀਓ। ਕਾਲ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਭਾਇਆ। ਸੋਈ ਕਮਾਵੇ ਜੋ ਸਾਹਿਬ ਪਾਵੇ, ਸੇਵਕ ਅੰਤਰ ਬਾਰ ਮਹਰ ਜੀਓ। ਤੂੰ ਦਾਨਾ ਠਾਕਰ ਸਭ ਬਿਦ ਜਾਣੇ, ਠਾਕਰ ਕੇ ਸੇਵਕਰ ਰੰਗ ਮਾਣੇ। ਜੋ ਕਿਛ ਠਾਕਰ ਕਾ ਸੋ ਸੇਵਕ ਕਾ, ਸੇਵਕ ਠਾਕਰੀ ਸੰਗ ਜਾਹਰ ਜੀਓ। ਆਪਣੇ ਠਾਕਰ ਜੋ ਪਹਿਰਾਇਆ, ਬਹੁਰ ਨ ਲੇਖਾ ਪੁੱਛ ਬੁਲਾਇਆ। ਤੇ ਸੇਵਕ ਨਾਨਕ ਕੁਰਬਾਣੀ, ਸੋ ਗੈਰ ਗੰਭੀਰਾ ਅਗੌਹਰ ਜੀਓ। ਮਾਝ ਮਹੱਲਾ ਪੰਜਵਾਂ।
ਸਭ ਕਿਛੁ ਘਰ ਮੈਂ ਬਾਹਰ ਨਾਹੀ, ਬਾਹਰ ਢੋਲੇ ਢੋਲੇ ਸੋ ਭਰਮ ਭੁਲਾਹੀ, ਗੁਰਪ੍ਰਸਾਦੀ ਜਿਨੀ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਚਿਮ ਚਿਮ ਵਰਸੇ ਅੰਮ੍ਰਿਤ ਤਾਰਾ, ਮਨ ਪੀਵੇ ਸੁਣ ਸ਼ਬਦ ਵਿਚਾਰਾ, ਅਨੰਦ ਬਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਰਿਆ, ਸਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ। ਜਲ ਤਰੰਗ ਜਿਉਂ ਜਲੇ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ, ਕਹੋ ਨਾਨਕ ਭਰਮ ਕਟੇ ਕੋ ਵਾੜਾ, ਬੋੜ ਨਾ ਹੋਈਏ ਜੌਲਾ ਜੀਓ। ਮਾਝ ਮਹੱਲਾ ਪੰਜਵਾਂ, ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ, ਵਾਰ ਵਾਰ ਜਾਈ ਤਿਸ ਵਿੱਟੋਂ, ਜੋ ਮਨ ਤਨ ਤੋਦਿਆ ਰਾਧੇ ਜੀਓ। ਤਿਸ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ, ਨੈਣ ਨਿਹਾਲੀ ਤਿਸ ਪੁਰਖ ਦਿਆਲੇ, ਮਨ ਦੇਵਾਂ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਦੇ ਜੀਓ। ਸੇਵਟ ਭਾਗੀ ਜਿਨ ਤੁਮ ਜਾਣੇ, ਜ ਸਭ ਕੈ ਮਾ ਦਿਲ ਪਤਿ ਨਿਰਵਾਣੇ। ਸਾਧ ਕੇ ਸੰਗ ਉਨ ਪਵ ਜਲ ਤਰਿਆ, ਸਗਲ ਦੂਤ ਉਨ ਸਾਧੇ ਜੀਓ, ਤਾਂ ਤਿਨ ਕੀ ਸਰਨ ਪਰਿਆ ਮਨ ਮੇਰਾ। ਮਾਣ ਤਾਨ ਤਜ ਮੋਹ ਅੰਧੇਰਾ, ਨਾਮ ਦਾਨ ਦੀਜੇ ਨਾਨਕ ਕੋ, ਤਿਸ ਪ੍ਰਵਗ ਮੈਂ ਗਾਦੇ ਜੀਓ। ਮਾਝ ਮਹੱਲਾ ਪੰਜਵਾਂ, ਤੂੰ ਪੇਂਡ ਸਾਖ ਤੇਰੀ ਫੂਲੀ, ਤੂੰ ਸੁਖ ਮੋਹ ਅਸਥੂਲੀ, ਤੂੰ ਜਲ ਨਿਧ ਤੂੰ ਫੇਨ ਬੁੱਧ ਬੁੱਧਾ, ਤੁਧ ਬਨੀ ਅਵਰਣਾ ਭਾਲੀਏ ਜੀਓ। ਤੂੰ ਸੂਤ ਮਣੀਐ ਪੀ ਤੂੰ ਹੈ, ਤੂੰ ਗੰਠੀ ਮੇਰ ਸਿਰ ਤੂੰ ਹੈ, ਆਦਮਾ ਦੇ ਅੰਤ ਪ੍ਰਭ ਸੋਈ, ਅਵਰ ਨਾ ਕੋਇ ਦਿਖਾਲੀਏ ਜੀਓ। ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਵਾਨ ਰਸੀਆ ਰੰਗ ਰਾਤਾ, ਆਪਣੇ ਕਰਤਵ ਆਪੇ ਜਾਣੇ, ਆਪੇ ਤੁਧ ਸੰਭਾਲੀਏ ਜੀਓ। ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ, ਨਾਨਕ ਦਾ ਸਦਾ ਗੁਣ ਗਾਵੇ, ਕਪੋਰੀ ਨਦਰ ਨਿਹਾਲੀਏ ਜੀਓ। ਮਾਝ ਮਹੱਲਾ ਪੰਜਵਾਂ, ਸਬਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰਪ੍ਰਸਾਦ ਕਿਨੇ ਵਿਰਲੇ ਜਾਨੀ, ਧਨ ਸੋ ਵੇਲਾ ਜਿਤ ਅਰਪ ਗੁਣ ਧਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ ਆਏ, ਤੇ ਪਰਵਾਨਾ ਜੀਓ। ਸੇ ਨੇਤਰ ਪ੍ਰਵਾਨ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ, ਸੇ ਚਰਨ ਸੁਹਾਵੇ ਜੋ ਹਰ ਮਾਰਗ ਚਾਲੇ, ਹਉ ਬਲ ਤਿੰਨ ਸੰਗ ਪਛਾਣਾ ਜੀਓ। ਤੂੰ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਖਿਨ ਮਹੀ ਉਧਾਰੇ, ਕਿਲਬ ਕਾਟੁਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਦੁਇ ਕਰ ਜੋੜ ਇੱਕ ਬਿਨੋ ਕਰੀ ਜੇ, ਕਰ ਕਿਰਪਾ ਡੁਬਦਾ ਪੱਥਰ ਲੀਜੈ। ਨਾਨਕ ਪ੍ਰਭ ਭੈ ਭੈ ਕਿਰਪਾਲਾ, ਪ੍ਰਭ ਨਾਨਕ ਮਨ ਪਾਣਾ ਜੀਓ। ਮਾਝ ਮਹੱਲਾ ਪੰਜਵਾਂ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਚਲਣ ਬੁਝੀ ਸੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਸੁਖ ਪਿਆ ਦੁਖ ਦੂਰ ਪਰਾਨਾ, ਸੰਤ ਰਸਨ ਹਰ ਨਾਮ ਵਖਾਨਾ, ਜਲ ਥਲ ਨੀਰ ਭਰੇ ਸਰ ਸੁਵਰ, ਬਿਰਥਾ ਕੋਏ ਨਾ ਜਾਏ ਜੀਓ। ਦਇਆ ਧਾਰੀ ਤਿਨ ਸਿਰਜਨ ਹਾਰੇ, ਜੀ ਜੰਤ ਸਗਲੇ ਪ੍ਰਤ ਪਾਰੇ, ਮਿਹਰਬਾਨ ਕਿਰਪਾਲ ਦਿਆਲਾ, ਸਗਲੇ ਤ੍ਰਿਪਤ ਅਕਾਏ ਜੀਓ। ਵਣ ਤ੍ਰਣ ਤ੍ਰੈ ਪਵਣ ਕੀਰਤਨ ਹਰਿਆ, ਕਰਨ ਹਾਰ ਖਿਨ ਪੀਤਰ ਕਰਿਆ, ਗੁਰਮੁਖ ਨਾਨਕ ਤਿਸੇ ਅਰਾਦੇ, ਮਨ ਮਨ ਕੀ ਆਸ ਪੁਜਾਏ ਜੀਓ। ਮਾਝ ਮਹੱਲਾ ਪੰਜਵਾਂ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਦਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਉ ਕਿਹਾ ਕਾੜਾ ਜੀਓ। ਤੁਮਰੀ ਕਿਰਪਾ ਤੇ ਤੁਧ ਪਛਾਣਾ, ਤੂੰ ਮੇਰੀ ਓਟ, ਤੂੰ ਹੈ ਮੇਰਾ ਮਾਨਾ, ਤੁਝ ਬਨਿਆ ਵਰਣਾ ਕੋਈ, ਸਭ ਤੇਰਾ ਖੇਲ ਅਖਾੜਾ ਜੀਓ। ਜੀ ਜਨ ਸਭ ਤੋਂ ਦਿਉ ਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ, ਸਭ ਕਿਛ ਕੀਤਾ ਤੇਰਾ ਹੋਵੇ, ਨਾ ਹੀ ਕਿਛ ਅਸਾੜਾ ਜੀਓ। ਨਾਮ ਤੇ ਆਏ ਮਾਂ ਸੁਖ ਪਾਇਆ, ਹਰ ਗੁਣ ਗਾਏ ਮੇਰਾ ਮਨ ਸਿਤ ਲਾਇਆ, ਗੁਰਪੂਰੇ ਵੱਜੀ ਵਧਾਈ, ਨਾਨਕ ਜਿੱਤਾ ਬੇਖਾੜਾ ਜੀਓ। ਮਾਝ ਮਹੱਲਾ ਪੰਜਵਾਂ, ਜੀ ਪ੍ਰਾਣ ਪ੍ਰਭ ਮਨੇ ਅਧਾਰਾ, ਭਗਤ ਜੀਵੇ ਗੁਣ ਗਾਏ ਉਪਾਰਾ, ਗੁਣ ਨਿਧਾਨ ਅੰਮ੍ਰਿਤ ਅਰਣਾ ਮਾਰ, ਧਿਆਏ ਤੈ ਸੁਖ ਪਾਇਆ ਜੀਓ। ਮਨਸਾ ਧਾਰ ਜੋ ਘਰ ਤੇ ਆਵੇ, ਸਾਧ ਸੰਗ ਜਨਮ ਮਰਨ ਮਿਟਾਵੇ, ਹਾਸ ਮਨੋਰਥ ਪੂਰਨ ਹੋਵੇ, ਭੇੜਤ ਗੁਰਦਰ ਸਾਇਆ ਜੀਓ। ਅਗਮ ਗੋਚਰ ਕਿਛ ਮਿਤ ਨਹੀਂ ਜਾਨੀ, ਸਾਧਕ ਸਿੱਧ ਧਿਆਵੇ ਗਿਆਨੀ, ਖੁਦੀ ਮਿੱਟੀ ਚੂਕਾ ਪੋਲਾਵਾ, ਗੁਰ ਮਨ ਹੀ ਮਹਿ ਪ੍ਰਗਟਾਇਆ ਜੀਓ। ਅਨੰਦ ਮੰਗਲ ਕਲਿਆਣ ਨਿਧਾਨਾ, ਸੂਸਹਿਜਰ ਨਾਮ ਵਖਾਨਾ, ਹੋਏ ਕਿਰਪਾਲ ਸੁਆਮੀ ਆਪਣਾ, ਨਾਉ ਨਾਨਕ ਕਰਮੇ ਆਇਆ ਜੀਓ। ਮਾਝ ਮਹੱਲਾ ਪੰਜਵਾਂ,
ਸੁਣ ਸੁਣ ਜੀਵਾਂ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਯਤ ਭਾਰੀ, ਤੁਮਰੇ ਕਰਤਬ ਤੁਮ ਹੀ ਜਾਣੋ, ਤੁਮਰੀ ਓਟ ਗਪਾਲਾ ਜੀਓ, ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਣਤ ਮਨ ਸੀਤਲ ਸਗਲੀ ਖੋਵੇ, ਭੇੜਤ ਸੰਗ ਸਾਧ ਸੰਤਨ ਕੇ ਸਦਾ ਜਪੋ ਦਿਆਲਾ ਜੀਓ, ਪ੍ਰਭ ਆਪਣਾ ਸਾਧ ਸਾਧ ਸੁਮਾਰੋ, ਇਹ ਮਤ ਗੁਰ ਪ੍ਰਸਾਦ ਮਨ ਧਾਰੋ, ਤੁਮਰੀ ਕਿਰਪਾ ਤੇ ਹੋਏ ਪ੍ਰਗਾਸਾ, ਸਰਵ ਮਾਇਆ ਪ੍ਰਤਪਾਲਾ ਜੀਓ, ਸਤ ਸਤ ਸਤ ਪ੍ਰਭ ਸੋਈ, ਸਦਾ ਸਦਾ ਸਦ ਆਪੇ ਹੋਈ, ਚਲਤ ਤੁਮਾਰੇ ਪ੍ਰਗਟ ਪਿਆਰੇ, ਦਿਖ ਨਾਨਕ ਭਏ ਨਿਹਾਲਾ ਜੀਓ, ਮਾਝ ਮਹੱਲਾ ਪੰਜਵਾਂ, ਹੁਕਮੀ ਵਰਸਨ ਲਾਗੇ ਮੇਹਾ, ਸਾਜਨ ਸੰਤ ਮਿਲ ਨਾਮ ਜਪੇਹਾ, ਸੀਤਲ ਸਾਂਦ ਸਹਿਜ ਸੁਖ ਪਾਇਆ, ਠਾਂਡ ਪਾਈ ਪ੍ਰਭ ਆਪੇ ਜੀਓ, ਸਭ ਕਿਛ ਬਹੁਤੋ ਬਹੁਤੇ ਉਪਾਇਆ, ਕਰ ਕਿਰਪਾ ਪ੍ਰਭ ਸਗਲ ਰਜਾਇਆ, ਦਾਤ ਕਰੋ ਮੇਰੇ ਦਾਤਾਰਾ ਜੀ, ਜੰਤ ਸਭ ਧਰਾਪੇ ਜੀਓ, ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦ ਤੇ ਸਦਾ ਧਿਆਈ, ਜਨਮ ਮਰਨ ਕੇ ਕਾਟੇ ਮੋਹਾ, ਬਨਸੇ ਸੁਖ ਸੰਤਾਪੇ ਜੀਓ, ਸਾਸ ਸਾਸ ਨਾਨਕ ਸੋਲਾਹੇ, ਸਿਮਰਤ ਨਾਮ ਕਾਟੇ ਸਭ ਫਾਹੇ, ਪੂਰਨ ਆਸ ਕਰੀ ਖਿਨ ਭੀਤਰ, ਹਰ ਹਰ ਹਰ ਗੁਣ ਜਾਪੇ ਜੀਓ, ਮਾਝ ਮਹੱਲਾ ਪੰਜਵਾਂ, ਆਓ ਸਾਜਨ ਸੰਤ ਮੀਤ ਪਿਆਰੇ, ਮਿਲ ਗਾਵੇ ਗੁਣ ਅਗਮੇ ਅਪਾਰੇ, ਗਾਵਤ ਸੁਣਤ ਸਭੇ ਹੀ ਮੁਗਤੇ, ਸੋ ਧਿਆਈਏ ਜੇ ਨਾਮ ਕੀਏ ਜੀਓ, ਜਨਮ ਜਨਮ ਕੇ ਕਿਲ ਬਿਖ ਜਾਵੇ, ਮਨ ਚਿੰਦੇ ਸੇਈ ਫਲ ਪਾਵ ਹੈ, ਸਿਮਰ ਸਾਹਿਬ ਸੋ ਸੱਚ ਸੁਆਮੀ, ਰਿਜਕ ਸਭ ਸੁਖੋ ਦੀਏ ਜੀਓ, ਨਾਮ ਜਪਤ ਸਰਬ ਸੁਖ ਪਾਈਏ, ਸਭ ਭਉ ਬਿਨਸੇ ਹਰ ਹਰ ਧਿਆਈਏ, ਜਿਨ ਸੇਵਿਆ ਸੋ ਭਾਰਗ ਰਾਮੀ, ਕਾਰਜ ਸਗਲੇ ਥੀਏ ਜੀਓ, ਆਏ ਪਿਆ ਤੇਰੀ ਸਰਨਾਈ, ਜਿਉ ਪਾਵੇ ਤਿਉਂ ਲਹਿ ਮੁਲਾਈ, ਕਰ ਕਿਰਪਾ ਪ੍ਰਭ ਭਗਤੀ ਲਾਵੋ, ਸਚ ਨਾਨਕ ਅੰਮ੍ਰਿਤ ਪੀਏ ਜੀਓ, ਮਾਝ ਮਹੱਲਾ ਪੰਜਵਾਂ, ਭੈ ਕਿਰਪਾਲ ਗੋਸਾ ਗੋਬਿੰਦ ਗੋਸਾਈ, ਮੇਘ ਵਰਸੈ ਸਭਨੀ ਥਾਈ, ਦੀਨ ਦਿਆਲ ਸਦਾ ਕਿਰਪਾਲਾ, ਠਾਂਡ ਪਾਈ ਕਿਰਤਾਰੇ ਜੀਓ, ਆਪਣੇ ਜੀ ਜੰਤ ਪ੍ਰਤ ਪਾਰੇ, ਜਿਉ ਬਾਰਕ ਮਾਤਾ ਸੰਵਾਰੇ, ਦੁਖ ਭੰਜਨ ਸੁਖ ਸਾਗਰ ਸਵਾਮੀ, ਦਿਤ ਸਗਲ ਆਹਾਰੇ ਜੀਓ, ਜਲ ਥਲ ਪੂਰ ਰਿਆ ਮਿਹਰਬਾਨਾ, ਸਤਬਲ ਹਾਰ ਜਾਈਏ ਕੁਰਬਾਨਾ, ਰਹਿਣ ਦਿੰਤ ਤਿਸ ਸਦਾ ਧਿਆਈ, ਜੇ ਖਿਨ ਮੈਂ ਸਗਲੇ ਉਦਾਰੇ ਜੀਓ, ਰਾਖ ਲੀਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੁਖ ਸੰਤਾਪੇ, ਨਾਮ ਜਪਤ ਮਨ ਤਨ ਹਰਿਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਓ, ਮਾਝ ਮਹੱਲਾ ਪੰਜਵਾਂ, ਜਿੱਥੈ ਨਾਮ ਜਪੀਐ ਪ੍ਰਭ ਪਿਆਰੇ, ਸੇ ਅਤਲ ਸੋਇਨ ਚੋ ਬਾਰੇ, ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸੇਈ ਨਗਰੀ ਉਜਾੜੀ ਜੀਓ, ਹਰ ਰੁੱਖੀ ਰੋਟੀ ਖਾਏ ਸੁਮਾਲੇ, ਦਰ ਹਰ ਅੰਤਰ ਬਾਹਰ ਨਦਰ ਨਿਹਾਲੇ, ਖਾਏ ਖਾਏ ਕਰੇ ਬਦ ਫੈਲੀ ਜਾਣ, ਵਿਸੂ ਕੀ ਵਾੜੀ ਜੀਓ, ਸੰਤਾਂ ਸੇਤੀ ਰੰਗ ਨਾ ਲਾਇਆ ਸਾਗਤ ਸੰਗ ਵੇ ਕਰਮ, ਸੰਤਾਂ ਸੇਤੀ ਰੰਗ ਨਾ ਲਾਏ ਸਾਗਤ ਸੰਗ ਵੇ ਕਰਮ, ਕਮਾਏ ਦੁਲੱਭ ਦੇਹ ਖੋਈ, ਅਗਿਆਨੀ ਜੜ ਆਪਣੀ ਆਪ ਉਪਾੜੀ ਜੀਓ, ਤੇਰੀ ਸਰਣ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ, ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸਰਮ ਆਸਾੜੀ ਜੀਓ, ਮਾਝ ਮਹੱਲਾ ਪੰਜਵਾਂ, ਚਰਨ ਠਾਕਰ ਕੇ ਹਿਰਦੈ ਸਮਾਣੇ, ਕਲ ਕਲੇਸ਼ ਸਭ ਦੂਰ ਪਿਆਣੇ, ਸਾਂਤ ਸੁਖ ਸਹਿਜ ਤੁਨ ਉਪਜੀ, ਸਾਧੂ ਸੰਗ ਨਿਵਾਸਾ ਜੀਓ, ਲਾਗੀ ਪ੍ਰੀਤ ਨਾ ਟੂਟੇ ਮੂਲੇ, ਅੰਤਰ ਬਾਰ ਰਿਹਾ ਭਰਪੂਰੇ, ਸਿਮਰ ਸਿਮਰ ਸਿਮਰ ਗੁਣ ਗਾਵਾਂ, ਕਾਟੀ ਜਮਕੀ ਫਾਸਾ ਜੀਓ, ਅੰਮ੍ਰਿਤ ਵਰਖੈ ਅਨਹਦ ਬਾਣੀ, ਮਨ ਤਨ ਅੰਤਰ ਸਾਂਤ ਸਮਾਣੀ, ਤ੍ਰਿਪਤ ਅਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਲਾਸਾ ਜੀਓ, ਜਿਸ ਕਾ ਸਾ ਤਿਸ ਤੇ ਫਲ ਪਾਇਆ, ਕਰ ਕਿਰਪਾ ਪ੍ਰਭ ਸੰਗ ਮਿਲਾਇਆ, ਆਵਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਓ, ਮਾਝ ਮਹੱਲਾ ਪੰਜਵਾਂ, ਮੀਹੂੰ ਪਾਇਆ ਪਰਮੇਸ਼ਰ ਪਾਇਆ ਜੀ, ਜਨ ਸਭ ਸੁਖੀ ਵਸਾਇਆ, ਗਇਆ ਕਲੇਸ਼ ਭਇਆ ਸੁਖ ਸਾਚਾ, ਹਰ ਹਰ ਨਾਮ ਸੰਭਾਲੀਏ ਸੰਭਾਲੀ ਜੀਓ, ਜਿਸ ਕੇ ਸੇ ਤਿੰਨ ਹੀ ਪ੍ਰਤ ਪਾਰੇ, ਪਾਰ ਬ੍ਰਹਮ ਪ੍ਰਭ ਭਏ ਰਖਵਾਰੇ, ਸੁਣੀ ਬਿਨੰਤੀ ਠਾਕਰ ਮੇਰੇ, ਪੂਰਨ ਹੋਈ ਕਾਲੀ ਜੀਓ, ਸਰਬ ਜੀਆਂ ਕੋ ਦੇਵਨ ਹਾਰਾ, ਗੁਰਪ੍ਰਸਾਦੀ ਨਦਰ ਨਿਹਾਰਾ, ਜਲ ਥਰ ਮਈਲ ਸਭ ਤ੍ਰਿਪਤਾਣੇ, ਸਾਧੂ ਚਰਨ ਪਖਾਲੀ ਜੀਓ, ਮਨ ਕੀ ਇੱਛ ਪਜਾਵਣ ਹਾਰਾ, ਸਦਾ ਸਦਾ ਜਾਈ ਬਲਿਹਾਰਾ,
ਨਾਨਕ ਦਾਨ ਕੀਆ ਦੁਖ ਭੰਜਨ ਰਤੇ ਰੰਗ ਰਸਾਲੀ ਜੀਉ ਮਾਜ ਮਹੱਲਾ ਪੰਜਵਾ ਮਨ ਤਨ ਤੇਰਾ ਧਨ ਭੀ ਤੇਰਾ ਤੂੰ ਠਾਕੁਰ ਸੁਆਮੀ ਪ੍ਰਭ ਮੇਰਾ ਜੀਉ ਪਿੰਡ ਸਭ ਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਵ ਨਿਵ ਲਾਗਾ ਤੇਰੀ ਪਾਈ ਕਰ ਕਮਾਵਾਂ ਜੇ ਤੁਦ ਭਾਵਾਂ ਜਾਂ ਤੂੰ ਦੇਹ ਦਿਆਲਾ ਜੀਉ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੇ ਬੈਕੁੰਠ ਤੇ ਥਾਂ ਤੂੰ ਸਭਨਾ ਕੇ ਬ੍ਰਤਪਾਲਾ ਜੀਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਟ ਪੈਰ ਤੇਰੀ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਉ ਮਾਜ ਮਹੱਲਾ ਪੰਜਵਾਂ ਪਾਰ ਪਰੰਪਰਾ ਮੇਘ ਪਠਾਇਆ ਜਲ ਥਲ ਮਈਅਲ ਦੈ ਦਿਸ ਵਰਸਾਇਆ ਸਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਅਣਦ ਭਇਆ ਸਭ ਠਾਈ ਜੀਉ ਸੁਖਦਾਤਾ ਦੁਖ ਪੰਜਨ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪ ਰਤਪਾਲੇ ਪੈ ਪੈਰੀ ਤਿਸੇ ਮਨਾਈ ਜੀਉ ਜਿਸ ਕੀ ਸਰਨ ਪਿਆ ਗਤ ਪਾਈਏ ਸਾਸ ਸਾਸ ਹਰਨਾਮ ਧਿਆਈਏ ਤੁਝ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੇ ਕਾ ਸਭ ਤਿਸੇ ਕੀ ਆ ਜਾਈ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸਾਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹਿ ਬੇਨੰਤੀ ਆੜ ਪੈਰ ਤੁਧ ਧਿਆਈ ਜੀਉ ਮਾਝ ਮਹੱਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉਠੇ ਸਹਿਜ ਸਮਾਧ ਲੱਗੀ ਲਿਵ ਅੰਤਰ ਸੋ ਰਸ ਸੋਈ ਜਾਣੇ ਜੀਉ ਅਗਮ ਗੋਚਰ ਸਾਹਿਬ ਮੇਰਾ ਕੜਕੜ ਅੰਤਰ ਵਰਤੇ ਨੇਰਾ ਸਦਾ ਇਲਪਤ ਜੀਆਂ ਕਾ ਦਾਤਾ ਕੋ ਵਿਰਲਾ ਆਪ ਪਛਾਣੇ ਜੀਉ ਪ੍ਰਭ ਮਿਲਨੇ ਕੀ ਇਹ ਨਿਸ਼ਾਨੀ ਮਾਨੇ ਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਣਦ ਖਸਮ ਕੈ ਭਾਣਾ ਜੀਉ ਸਹਿਜ ਸੰਤੋਖ ਸਦਾ ਤ੍ਰਿਪਤਾਸੇ ਅਣਦ ਖਸਮ ਕੈ ਭਾਣੇ ਜੀਉ ਹੱਥੀ ਦਿੱਤੀ ਪ੍ਰਭ ਦਿੱਖ ਦੇਵਨ ਹਾਰੇ ਜਨਮ ਮਰਨ ਰੋਗ ਸਭ ਨਿਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਜ ਮਹੱਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਈ ਅੰਗੀਕਾਰ ਕੀਆ ਤਿਨ ਕਰਤੇ ਦੋਖਾ ਡੇਰਾ ਢਾਇਆ ਜੀਉ ਮਨ ਤਨ ਵਸਿਆ ਸੱਚਾ ਸੋਈ ਬਿਖੜਾ ਥਾਣ ਨ ਦਿਸੇ ਕੋਈ ਦੂਤ ਦੁਸਮਣ ਸਭ ਸੱਜਣ ਹੋਏ ਏਕੋ ਸੁਆਮੀ ਆਇਆ ਜੀਉ ਜੋ ਕਿਛ ਕਰੇ ਸੋ ਆਪੇ ਆਪੇ ਬੁੱਧ ਸਿਆਣਪ ਕਿਛੂ ਨਾ ਜਾਪੇ ਆਪਣਿਆਂ ਸੰਤਾਂ ਨੂੰ ਆਪ ਸੁਆਈ ਪ੍ਰਭ ਭਰਮ ਭੁਲਾਵਾ ਲਿਆ ਜੀਉ ਚਰਨ ਕਮਲ ਜਨਕਾ ਆਧਾਰੋ ਆੜ ਪੈਰ ਰਾਮ ਨਾਮ ਵਪਾਰੋ ਸਹਿਜ ਆਨੰਦ ਗੁਣ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਉ ਮਾਝ ਮਹੱਲਾ ਪੰਜਵਾਂ ਸੋ ਸੱਚ ਮੰਦਰ ਜਿਤ ਤੁਧ ਸੱਚ ਧਿਆਈਏ ਸੁਰ ਦਾ ਸੁਹੇਲਾ ਜਿਤ ਹਰ ਗੁਣ ਗਾਈਏ ਸਾ ਧਰਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਤੋਂ ਕੁਰਬਾਣੋ ਜੀਉ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਰਨਾ ਜਾਈ ਧਿਆਇ ਧਿਆ ਜੀਵੇ ਜਨ ਤੇਰੇ ਸੱਚ ਸ਼ਬਦ ਮਨ ਮਾਣੋ ਜੀਉ ਸੱਚ ਸੁਲਾਹਣ ਵਡਭਾਗੀ ਪਾਈਏ ਗੁਰ ਪ੍ਰਸਾਦੀ ਹਰ ਗੁਣ ਗਾਈਏ ਰੰਗ ਰਤੇ ਤੇਰੇ ਤੁਧ ਭਾਵ ਹੈ ਸੱਚ ਨਾਮ ਨਿਸਾਣੋ ਜੀਉ ਸੱਚਾ ਅੰਤ ਨ ਜਾਣੇ ਕੋਈ ਥਾਣ ਥਨੰਤਰ ਸੱਚਾ ਸੋਈ ਨਾਨਕ ਸੱਚ ਧਿਆਈਏ ਸਦ ਹੀ ਅੰਤਰ ਜਾਮੀ ਜਾਣੋ ਜੀਉ ਮਾਝ ਮਹੱਲਾ ਪੰਜਵਾਂ ਰਹਿਣ ਸੁਹਾਵੜੀ ਦਿਨ ਸੋ ਸੁਹੇਲਾ ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ ਘੜੀ ਮੂਰਤ ਸਿਮਰਤ ਪਲ ਵੰਜੇ ਜੀਵਨ ਸਬਲ ਤਥਾਈ ਜੀਉ ਸਿਮਰਤ ਨਾਮ ਦੁਖ ਸਭ ਲਾਥੇ ਅੰਤਰ ਬਾਰ ਹਰ ਪ੍ਰਭ ਸਾਥੇ ਭੈ ਭਉ ਭਰਮ ਖੋਇਆ ਗੁਰਪੂਰੇ ਦੇਖਾ ਸਭਨੀ ਜਾਈ ਜੀਉ ਪ੍ਰਭ ਸਮਰੱਥ ਵੱਡ ਉੱਚੀ ਅਪਾਰਾ ਨਉ ਨਿਦਨਾ ਭਰੇ ਭੰਡਾਰਾ ਦੇ ਅੰਤ ਮੱਧ ਪ੍ਰਭ ਸੋਈ ਦੂਜਾ ਲਵੇ ਨ ਲਾਈ ਜੀਉ ਕਰ ਕਿਰਪਾ ਮੇਰੇ ਦੀਨ ਦਿਆਲਾ ਜਾਚਕ ਜਾਚੇ ਸਾਦਰ ਵਾਲਾ ਦੇਹ ਦਾਨ ਜਨ ਦੇਹ ਦਾਨ ਨਾਨਕ ਜਨ ਮੰਗੇ ਸਦਾ ਸਦਾ ਧਿਆਈ ਜੀਉ ਮਾਝ ਮਹੱਲਾ ਪੰਜਵਾਂ ਇੱਥੇ ਤੂੰ ਹੈ ਆਗੇ ਆਪੇ ਜੀ ਜਨ ਸਭ ਤੇਰੇ ਥਾਪੇ ਤੁਧ ਬਨਿਵਰਣਾ ਕੋਈ ਕਰਤੇ ਮੈਂ ਤਰੇ ਉੜ ਤੁਮਾਰੀ ਜੀਉ ਰਸਨਾ ਜਪ ਜਪ ਜੀਵੇ ਸੁਆਮੀ ਪਾਰ ਬ੍ਰਹਮ ਪ੍ਰਭ ਅੰਤਰ ਜਾਮੀ ਜਿਨ ਸੇਵਿਆ ਤਿਨੀ ਸੁਖ ਪਾਇਆ ਸੋ ਜਨਮ ਨਾ ਜੂਏ ਹਾਰੀ ਜੀਉ
ਨਾਮ ਅਵਖਦ ਜਿਨ ਜਨ ਤੇਰੇ ਪਾਇਆ, ਜਨਮ ਜਨਮ ਕਾ ਰੋਗ ਗਵਾਇਆ। ਹਰ ਕੀਰਤਨ ਗਾਵੋ ਦਿਨ ਰਾਤੀ, ਸਬਲੇ ਆਏ ਕਾਰੀ ਜੀਓ। ਦਿਟਾਰ ਆਪਣਾ ਦਾਸ ਸਵਾਰਿਆ, ਕੜ ਕੜ ਅੰਤਰ ਪਰ ਬ੍ਰਹਮ ਨਮਸਕਾਰ। ਇੱਕ ਸਵਿਣ ਹੋਰ ਦੂਜਾ ਨਾਈ, ਬਾਬਾ ਨਾਨਕਿਓ ਮਤ ਸਾਰੀ ਜੀਓ। ਮਾਝ ਮਹੱਲਾ ਪੰਜਵਾਂ, ਮਨ ਧਨ ਰਤਾ ਰਾਮ ਪਿਆਰੇ, ਸਰਬ ਦੀਜੇ ਆਪਣਾ ਵਾਰੇ, ਆੜ ਪੈਰ ਗੋਬਿੰਦ ਗੁਣ ਗਾਈਏ, ਵਿਸਰਣਾ ਕੋਈ ਸਾਸਾ ਜੀਓ। ਸੋਈ ਸਾਜਨ ਮੀਤ ਪਿਆਰਾ, ਰਾਮ ਨਾਮ ਸਾਧ ਸੰਗ ਵਿਚਾਰਾ, ਸਾਧੂ ਸੰਗ ਤਰੀਜੈ ਸਾਗਰ, ਸਾਗਰ ਕਟੀਏ ਜਮਕੀ ਫਾਸਾ ਜੀਓ। ਚਾਰ ਪਦਾਰਥ ਹਰ ਕੀ ਸੇਵਾ ਪਾਰ, ਜਦ ਸਭ ਲਾ ਸਾਜਾ ਪਲਾਖਿਆ, ਭੇਵਾ ਕਾਮ ਕ੍ਰੋਧ ਕੇਲ ਵੇਖਾ, ਗੁਰ ਕਾਟੇ ਪੂਰਨ ਹੋਈ ਆਸਾ ਜੀਓ। ਪੂਰਨ ਭਾਗ ਭਏ ਜਿਸ ਪ੍ਰਾਣੀ, ਸਾ ਸੰਗ ਮਿਲ ਸਾਰੰਗ ਪਾਣੀ, ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਹਿ ਉਦਾਸਾ ਜੀਓ। ਮਾਝ ਮਹੱਲਾ ਪੰਜਵਾਂ, ਸਿਮਰਤ ਨਾਮ ਹਿਰਦੇ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲਸ ਰੋਗਾ ਜੀਓ। ਜਾਂ ਕੇ ਗ੍ਰਹਿ ਨਵ ਨਿਦਰ ਭਾਈ, ਤਿਸ ਮਿਲੀਐ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭਨਾ ਗੱਲਾਂ ਜੋਗਾ ਜੀਓ। ਖਿਨ ਮੈਂ ਥਾ ਪਿਓ ਥਾ ਪਨਾਰਾ, ਪਿਓ ਕਾਤੀ ਆਪ ਸਾਰਾ, ਲੇਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲਹਿਣ ਵਜੋਗਾ ਜੀਓ। ਅੰਚਲ ਲਾਏ ਸਭ ਸਿਹਟਿਓ ਪਾਈ, ਆਪਣਾ ਨਾਉ ਆਪ ਜਪਾਈ, ਗੁਰਬੋਧ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ। ਮਾਝ ਮਹੱਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੇ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੇ ਜਿਸ ਮੀਠਾ ਜੀਓ। ਸਭ ਰੋਈ ਇਕਤ ਤਾਗੇ, ਜਿਸ ਲਾਏ ਲਏ ਸੋ ਚਰਣੀ ਲਾਗੇ, ਉਦਾ ਕਮਲ ਜਿਸ ਹੋਏ ਪ੍ਰਗਾਸਾ, ਤਿਨ ਸਰਬ ਨਿਰੰਜਨ ਡੀਠਾ ਜੀਓ। ਤੇਰੀ ਮਹਿਮਾ ਤੂੰ ਹੈ ਜਾਣੇ, ਆਪਣਾ ਆਪ ਤੂੰ ਆਪ ਪਛਾਣੇ, ਹਉ ਬਲਹਾਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ। ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉਤਰੇ ਕਲ ਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸੇ ਭਰਮ ਭਉ ਤੀਠਾ ਜੀਓ। ਮਾਝ ਮਹੱਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੇ, ਤਿਸ ਕੋ ਮਰਤੀ ਘੜੇ, ਤਿਸ ਕੋ ਮਰਤੇ ਘੜੀ ਨ ਲਾਗੇ, ਪਰ ਬ੍ਰਹਮ ਸੋ ਸਦੀ ਸੇਵੇ, ਸੋ ਗੁਰ ਮਿਲ ਨਿਹਚਲ ਕਹਿਣਾ। ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੇ ਅਣਦਿਨ, ਨਿਤ ਜਾਗੀ ਬਾਂਹ ਪਕੜ, ਤੇ ਸਵਾਮੀ ਮਿਲੈ ਜਿਸ ਕੇ ਮਸਤਕ ਲਹਿਣਾ। ਚਰਨ ਕਮਲ ਭਗਤਾ ਮਨ ਮੁਠੈ, ਵਿਣ ਪਰਮੇਸ਼ਰ ਸਗਲੇ ਮੁਠੈ, ਸੰਤਨਾ ਕੀ ਧੂੜ ਨਿਤ ਬਾਛੇ, ਨਾਮ ਸੱਚੇ ਕਾ ਗਹਿਣਾ, ਉੜਤ ਬੈਠਤ ਰਰ ਗਾਈਏ, ਜਿਸ ਸਿਮਰਤ ਵਰ ਨਿਚਲ ਪਾਈਏ, ਨਾਨਕ ਪ੍ਰਭ ਹੋਏ ਦਿਆਲਾ, ਤੇਰਾ ਕੀਤਾ ਸੈਣਾ ਰਾਗ ਮਾਝ ਅਸ਼ਟਪਦੀਆਂ, ਮਹੱਲਾ ਪਹਿਲਾ ਕਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਬਦ ਰੰਗਾਏ ਹੁਕਮ ਸਭਾਏ, ਸੱਚੀ ਦਰਗੇ ਮੈਲ ਬੁਲਾਏ, ਸੱਚੇ ਦੀਨ ਦਿਆਲ ਮੇਰੇ ਸਾਹਿਬਾਂ, ਸੱਚੇ ਮਨਪਤੀ ਆਵਣਿਆ, ਹੋ ਵਾਰੀ ਜੀਓ ਵਾਰੀ ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ ਰਹਾਉ। ਨਾ ਕੋ ਮੇਰਾ ਹਉ ਕਿਸ ਕੇਰਾ, ਸਾਚਾ ਠਾਕਰ ਤ੍ਰੈ ਭਵਨ ਮੇਰਾ, ਉਵੇਂ ਕਰ ਜਾਏ ਕਨੇਰੀ, ਕਰ ਅਵਗਣ ਪਛੋ ਤਾਵਣਿਆ, ਹੁਕਮ ਵਿਛਾਣੇ ਸਵਰ ਗੁਣ ਵਖਾਣੇ, ਗੁਰ ਕੈ ਸਬਦ ਨਾਮ ਨਿਸ਼ਾਣੇ, ਸਭਨਾ ਕਾਦਰ ਲੇਖਾ ਸੱਚੇ, ਛੁੜਸ ਨਾਮ ਸੁਹਾਵਣਿਆ, ਮਨਮੁਖ ਪੂਲਾ ਠੌਰ ਨਾ ਪਾਏ, ਜਮਤਰ ਬਾਦਾ ਚੋਟਾਂ ਖਾਏ, ਬਿਨ ਨਾਵੇਂ ਕੋ ਸੰਗ ਨਾ ਸਾਥੀ, ਮੁਕਤੇ ਨਾਮ ਤੇ ਆਵਣਿਆ, ਸਾਗਤ ਕੂੜੇ ਸੱਚ ਨਾ ਭਾਵੇ, ਦੁਦਾ ਵਾਧਾ ਆਵੇ ਜਾਏ, ਲਿਖਿਆ ਲਿਖਣਾ ਮਿਟੇ ਕੋਈ, ਗੁਰਮੁਖ ਮੁਕਤ ਕਰਾਵਣਿਆ, ਪਈੜੇ ਪ੍ਰਜਾਤੋਂ ਨਾਹੀ, ਝੂਠ ਵਿਛੁੰਨੀ ਰੋਵੇ ਧਾਹੀ, ਅਵਗਣ ਮੁੱਠੀ ਮਹਿਲ ਨਾ ਪਾਏ, ਅਵਗਣ ਗੁਣ ਬਖਸ਼ਾਵਣਿਆ, ਪਈੜੈ ਜਿਨ ਜਾਤਾ ਪਿਆਰਾ, ਗੁਰਮੁਖ ਬੂਝੇ ਤਤ ਵਿਚਾਰਾ, ਆਵਣ ਜਾਣਾ ਠਾਕਰ ਆਏ, ਸੱਚੇ ਨਾਮ ਸੁਹਾਵ ਸੁਮਾਵਣਿਆ, ਗੁਰਮੁਖ ਬੂਝੇ ਕਥਕ ਆਵੇ, ਸੱਚੇ ਠਾਕਰ ਸਾਚੋ ਭਾਵੈ, ਨਾਨਕ ਸਾਚ ਕਹੇ ਬੇਨੰਤੀ, ਸੱਚ ਮਿਲੇ ਗੁਣ ਗਾਵਣਿਆ। ਮਾਝ ਮਹੱਲਾ ਤੀਜਾ, ਘਰ ਪਹਿਲਾ, ਕਰਮ ਹੋਵੇ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ, ਹਉਮੈ ਮਾਰ ਸਦਾ ਸੁਖ ਪਾਇਆ, ਮਾਇਆ ਮੋਹ ਚੁਕਾਵਣਿਆ, ਹੋ ਵਾਰੀ ਜੀਓ ਵਾਰੀ ਸਤਿਗੁਰ ਕੈ ਬਲਹਾਰਣਿਆ।
ਗੁਰਮਤੀ ਪ੍ਰਗਾਸੁ ਆਜੀ ਅਣਦਨਾਰ ਗੁਣ ਗਾਵਣਿਆ ਰਾਉ। ਤਨ ਮਨ ਖੋਜੇ ਤਾ ਨਾਉ ਪਾਏ, ਧਾਵਤ ਰਾਖੇ ਠਾਕਰ ਆਏ। ਗੁਰ ਕੀ ਬਾਣੀ ਅਣਦਨ ਗਾਵੇ, ਸਹਿਜੇ ਭਗਤ ਕਰਾਵਣਿਆ। ਇਸ ਕਾਇਆ ਅੰਦਰ ਵਸਤੇ ਅਸੰਖਾ, ਗੁਰਮੁਖ ਸਾਜ ਮਿਲੇ ਤਾਂ ਵੇਖਾ। ਨੌ ਦਰਵਾਜੇ ਦਸਵੇਂ ਮੁਕਤਾ, ਅਨਹਦ ਸ਼ਬਦ ਵਜਾਵਣਿਆ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਮਨ ਵਸਾਈ। ਅਣਦਨ ਸਦਾ ਰਹੇ ਰੰਗਰਾਤਾ, ਦਰ ਸੱਚੇ ਸੋਝੀ ਪਾਵਣਿਆ। ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜੇ ਲਾਗੀ ਭਰਮ ਭੁਲਾਣੀ। ਅਗਿਆਨੀ ਅੰਧਾ ਮੱਗ ਨਾ ਜਾਣੇ, ਫਿਰ ਫਿਰ ਆਵਣ ਜਾਵਣਿਆ। ਗੁਰਸੇਵਾ ਤੇ ਸਦਾ ਸੁਖ ਪਾਇਆ, ਉਮੈ ਮੇਰਾ ਠਾਕਰ ਆਇਆ। ਗੁਰਮੁਖ ਸਾ ਗੁਰ ਸਾਖੀ ਮਿਟਿਆ, ਅੰਧਿਆਰਾ ਬਜਰ ਕਪਾਟ ਖੁਲਾਵਣਿਆ। ਉਮੈ ਮਾਰ ਮਨ ਵਸਾਇਆ, ਗੁਰ ਚਰਣੀ ਸਦਾ ਚਿੱਤ ਲਾਇਆ। ਗੁਰ ਕਿਰਪਾ ਤੇ ਮਨ ਤਨ ਨਿਰਮਲ, ਨਿਰਮਲ ਨਾਮ ਤੇ ਆਵਣਿਆ। ਜੀਵਨ ਮਰਨਾ ਸਭ ਤੁਦੇ ਤਾਈ, ਜਿਸ ਬਖਸ਼ੇ ਤਿਸ ਦੇ ਵਡਿਆਈ। ਨਾਨਕ ਨਾਮ ਤੇ ਆਏ ਸਦਾ ਤੂੰ, ਜੰਮਨ ਮਰਨ ਸਵਾਰਣਿਆ। ਮਾਝ ਮਹੱਲਾ ਤੀਜਾ। ਮੇਰਾ ਪ੍ਰਭ ਨਿਰਮਲ ਅਗਮੇ ਅਪਾਰਾ, ਬਿਨ ਤਕੜੀ ਤੋਲੇ ਸੰਸਾਰਾ। ਗੁਰਮੁਖ ਹੋਵੇ ਸੋਈ ਬੂਜੇ, ਗੁਣ ਕਹਿ ਗੁਣੀ ਸੁਮਾਵਣਿਆ। ਵਾਰੀ ਜੀਉ ਵਾਰੀ ਅਰਕਾ, ਨਾਮ ਮਨ ਵਸਾਵਣਿਆ। ਜੋ ਸੱਚ ਲੱਗ ਲਾਗੇ, ਸੇ ਅਣਦਨ ਜਾਗੇ। ਦਰ ਸੱਚੇ ਸੋਭਾ ਪਾਵਣਿਆ ਰਾਉ। ਆਪ ਸੁਣੇ ਤੈ ਆਪੇ ਵੇਖੇ, ਜਿਸ ਨੂੰ ਨਦਰ ਕਰੇ ਸੋਈ ਜਨ ਲੇਖੇ। ਆਪੇ ਲਏ ਲਏ ਸੋ ਲਾਗੇ, ਗੁਰਮੁਖ ਸੱਚ ਕੁਮਾਵਣਿਆ। ਜਿਸੇ ਆਪ ਲਾਏ ਸੋ ਕਿੱਥੋਂ ਹੈ, ਹੱਥ ਪਾਏ ਪੂਰਬ ਲਿਖਿਆ ਸੋ ਮਿਟ ਨਾ ਨਾ ਜਾਏ। ਜਿਨ ਸਤਿਗੁਰ ਮਿਲਿਆ ਸੇ ਵੜ ਪਾਗੀ, ਪੂਰੇ ਕਰਮ ਮਿਲਾਵਣਿਆ। ਪੀੜੇ ਤਣੇ ਅਣਦਨ ਸੁੱਤੀ, ਕੰਤ ਵਸਾਰੀ ਅਵਗਣ ਮੁੱਤੀ। ਅਣਦਨ ਸਦਾ ਫਿਰੇ ਬਲਾਂਦੀ, ਬਿਨ ਪਿਰ ਨੀਂਦ ਨਾ ਪਾਵਣਿਆ। ਪੀੜੇ ਸੁਖਦਾਤਾ ਜਾਤਾ, ਉਮੇ ਮਾਰ ਗੁਰ ਸ਼ਬਦ ਪਛਾਤਾ। ਸੇ ਜੋ ਸੁਹਾਵੀ ਸਦਾ ਪਿਰ ਰਾਵੇ, ਸੱਚ ਸਿੰਗਾਰ ਬਣਾਵਣਿਆ। ਲੱਖ ਚੁਰਾਸੀ ਜੀ ਉਪਾਏ, ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾ। ਕਿਲਵੇ ਕਾਟ ਸਦਾ ਜਨ ਨਿਰਮਲ, ਦਰ ਸੱਚੇ ਨਾਮ ਸੁਹਾਵਣਿਆ। ਲੇਖਾ ਮਾਂਗੇ ਤਾਂ ਕਿਨ ਦੀਏ, ਸੁਖ ਨਾਈ ਫੁਨ ਦੂਏ ਤੀਏ। ਆਪੇ ਬਖਸ਼ ਲਏ ਪ੍ਰਭ ਸਾਚਾ, ਆਪੇ ਬਖਸ਼ ਮਿਲਾਵਣੇ। ਆਪ ਕਰੇ ਤੈ ਆਪ ਕਰਾਏ, ਪੂਰੇ ਗੁਰ ਕੇ ਸ਼ਬਦ ਮਿਲਾਏ। ਨਾਨਕ ਨਾਮ ਮਿਲੇ ਵਡਿਆਈ, ਆਪੇ ਮੇਲ ਮਿਲਾਵਣੇ। ਅੰਬਾਜ ਮਹੱਲਾ ਤੀਜਾ। ਇੱਕ ਵਾ ਫਿਰੇ ਪ੍ਰਸ਼ੰਨਾ, ਗੁਰਮੁਖ ਵੇਖਾ ਤਾਂ ਇਹੋ ਮਨ ਪਿੰਨਾ। ਤ੍ਰਿਸਨਾ ਤਾਜ ਸਹਿ ਸੁਖ ਪਾਇਆ, ਇੱਕੋ ਮਨ ਵਸਾਵਣਿਆ। ਵਾਰੀ ਜੀਓ ਵਾਰੀ ਇੱਕ ਸਿਉ ਚਿਤ ਲਾਵਣਿਆ। ਗੁਰਮਤੀ ਮਨ ਇਕਤ ਘਰ ਆਇਆ, ਸੱਚੇ ਰੰਗ ਰੰਗਾਵਣਿਆ ਰਹਾਉ। ਇਹੋ ਜਗ ਭੁਲਾ ਤੈ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੋ ਪਾਇਆ। ਅਣਦਨ ਸਦਾ ਫਿਰੇ ਭਰਮ ਭੁਲਾ, ਬਿਰਨਾਵੇਂ ਦੁੱਖ ਪਾਵਣਿਆ। ਜੋ ਰੰਗ ਰਾਤੇ ਕਰਮ ਵਧਾਤੇ, ਗੁਰ ਸੇਵਾ ਤੇ ਜੁਗ ਚਾਰੇ ਦਾ ਜਾਤੇ। ਜਿਸ ਨੂੰ ਆਪ ਦੇ ਵਡਿਆਈ, ਹਰ ਕੇ ਨਾਮ ਸਮਾਵਣਿਆ। ਮਾਇਆ ਮੁਵਰ ਚੇਤੇ ਨਾਈ, ਜੰਪੁਰ ਵਾਧਾ ਦੁੱਖ ਸੁਹਾਈ। ਅੰਨਾ ਬੋਲਾ ਕਿਛ ਨਦਰ ਨੇ ਆਵੇ, ਮਨਮੁਖ ਪਾਪ ਪਚਾਵਣਿਆ। ਇੱਕ ਰੰਗ ਰਾਤੇ ਜੋ ਤੁਧ ਆਪ ਲਿਵਲਾਏ, ਭਾਏ ਭਗਤ ਤੇਰੇ ਮਨ ਭਾਏ। ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪਜਾਵਣਿਆ। ਹਰ ਜੀਓ ਤੇਰੀ ਸਦਾ ਸਰਣਾਈ, ਆਪੇ ਬਖਸ਼ੇ ਦੇ ਵਡਿਆਈ। ਜਮ ਕਾਲ ਤਿਸ ਨੇੜ ਨ ਆਵੇ, ਜੋ ਹਰ ਹਰ ਨਾਮ ਧਿਆਵਣਿਆ। ਅਣਦਨ ਰਾਤੇ ਜੋ ਹਰ ਭਾਏ, ਮੇਰੇ ਭਰਾ ਮੇਲੇ ਮੇਲ ਮਿਲਾਏ। ਸਦਾ ਸਦਾ ਸੱਚੇ ਤੇਰੀ ਸਰਣਾਈ, ਤੂੰ ਆਪੇ ਸੱਚ ਬੁਝਾਵਣਿਆ। ਜਿਨ ਸੱਚ ਜਾਤਾ ਸੇ ਸੱਚ ਸਮਾਣੇ, ਹਰ ਗੁਣ ਗਾਵੇ ਸੱਚ ਵਖਾਣੇ। ਨਾਨਕ ਨਾਮ ਰਤੇ ਬੈਰਾਗੀ, ਨਿਜ ਕਰ ਤਾੜੀ ਲਾਵਣਿਆ। ਮਾਝ ਮਹੱਲਾ ਤੀਜਾ। ਸ਼ਬਦ ਮਰੇ ਸੋ ਮੂਆ ਜਾਪੇ, ਕਾਲ ਨਾ ਜਾਪੇ ਦੁੱਖ ਨਾ ਸੰਤਾਪੇ। ਜੋਤੀ ਵਿੱਚ ਮਿਲ ਜੋਤ ਸਮਾਣੀ, ਸੁਣ ਮਨ ਸੱਚ ਸਮਾਵਣਿਆ। ਵਾਰੀ ਜੀਉ ਵਾਰੀ ਅਰਕੇ ਨਾ ਸੋਭਾ ਪਾਵਣਿਆ। ਸਤਿਗੁਰ ਸੇਵ ਸੱਚ ਚੇਤ ਲਾਇਆ, ਗੁਰਮਤੀ ਸਹਿ ਸਮਾਵਣਿਆ ਰਹਾ। ਕਾਇਆ ਕੱਚੀ ਕੱਚਾ ਚੀਰ ਹੰਢਾਏ, ਦੂਜੇ ਲਾਗੀ ਮਹਿਲ ਨਾ ਪਾਏ। ਅਣਦਨ ਜਲਦੀ ਫਿਰੈ, ਦਿਨ ਰਾਤੀ ਬਿਨ ਫਿਰ ਬਹੁ ਦੁੱਖ ਪਾਵਣਿਆ। ਦੇਹੀ ਜਾਤ ਨ ਆਗੇ ਜਾਏ, ਜਿੱਥੇ ਲੇਖਾ ਮੰਗੀਏ ਤਿੱਥੇ ਛੁੱਟੇ ਸੱਚ ਕਮਾਏ। ਸਤਿਗੁਰ ਸੇਵਨ ਸੇ ਤਨਵੰਤੇ, ਇੱਥੇ ਉੱਥੇ ਨਾਮ ਸਮਾਵਣਿਆ। ਭਏ ਭਏ ਸਿੰਗਾਰ ਬਣਾਏ, ਗੁਰਪ੍ਰਸਾਦੀ ਮਹਿਲ ਕਰ ਪਾਏ। ਅਣਦਨ ਸਦਾ ਰਵੇ ਦਿਨ ਰਾਤੀ, ਮਾਜੀਠੇ ਰੰਗ ਬਣਾਵਣਿਆ। ਸਭਨਾ ਪਿਰ ਵਸੇ ਸਦਾ ਨਾਲੇ, ਗੁਰਪ੍ਰਸਾਦੀ ਕਿਉਂ ਨਦਰ ਨਿਆਲੇ। ਮੇਰਾ ਪ੍ਰਭ ਆਤੇ ਉੱਚੋ ਉੱਚਾ ਕਰ ਕਿਰਪਾ ਆਪ ਮਿਲਾਵਣਿਆ।
ਮਾਇਆ ਮੋਹ ਜਗ ਸੁੱਤਾ ਨਾ ਵਸਾਰੇ ਅੰਤ ਵਿਗੁੱਤਾ ਜਿਸ ਤੇ ਸੁੱਤਾ ਸੋ ਜਗਾਏ ਗੁਰਮਤ ਸੋਝੀ ਪਾਵਣ ਆਉ ਅਭਿਓ ਪੀਏ ਸੋ ਭਰਮ ਗਵਾਏ ਗੁਰਪ੍ਰਸਾਦ ਮੁਕਤ ਗਤ ਪਾਏ ਭਗਤੀ ਦਿੱਤਾ ਸਦਾ ਬੇਰਾਗੀ ਆਪ ਮਾਰ ਮਿਲਾਵਣ ਆਪਿਓ ਪਾਏ ਧੰਦੇ ਲਾਏ ਚ ਲੱਖ ਚੁਰਾਸੀ ਰਿਜ ਕੇ ਆਪਿਓ ਪੜਾਏ ਨਾਨਕ ਨਾਮ ਧਿਆਏ ਸੱਚ ਰਾਤੇ ਜੋਤਿ ਸੁਭਾਵੇ ਸੋ ਕਾਰ ਕਰਾਵਣ ਆਉ ਬਾਜ ਮਹੱਲਾ ਤੀਜਾ ਅੰਦਰ ਹੀਰਾ ਲਾਲ ਬਣਾਇਆ ਗੁਰ ਕੇ ਸ਼ਬਦ ਪਰਖ ਪਰਖਾਇਆ ਜਿਨ ਸੱਚ ਪੱਲੇ ਸੱਚ ਵਿਖਾਣੇ ਸੱਚ ਕਸਵੱਟੀ ਲਾਵਣਿਆ ਵਾਰੀ ਜੀਉ ਵਾਰੀ ਗੁਰ ਕੀ ਬਾਣੀ ਮਨ ਵਸਾਵਣਿਆ ਜਿਨ ਮੈਂ ਨਿਰੰਜਨ ਪਾਇਆ ਜੋਤੀ ਜੋਤ ਮਿਲਾਵਣਿਆ ਰਾਉ ਇਸ ਕਾਇਆ ਅੰਦਰ ਬਹੁਤ ਪਸਾਰਾ ਨਾਮ ਨਿਰੰਜਨ ਅਤ ਅਗਮੀ ਅਪਾਰਾ ਗੁਰਮੁਖੋ ਵੈ ਸੋਈ ਪਾਏ ਆਪੇ ਬਖਸ਼ ਮਿਲਾਵਣਿਆ ਮੀਰਾ ਠਾਕਰ ਸੱਚ ਦਰੜਾ ਗੁਰਪ੍ਰਸਾਦ ਜੀ ਸੱਚ ਚਿਤ ਲਾਏ ਸੱਚੋ ਸੱਚ ਵਰਤੇ ਸਭਨੀ ਥਾਈ ਸੱਚੇ ਸੱਚ ਸਮਾਵਣਿਆ ਵੇ ਪਰਵਾਹ ਸੱਚ ਮੇਰਾ ਪਿਆਰਾ ਕਿਲ ਵਿਖੇ ਅਵਗਣ ਕਾਟਣ ਹਾਰਾ ਪ੍ਰੇਮ ਪ੍ਰੀਤ ਸਦਾ ਤੇ ਆਈਏ ਪਾਏ ਭਗਤ ਦਰੜਾਵਣਿਆ ਤੇਰੀ ਭਗਤ ਸੱਚੀ ਜੇ ਸੱਚੇ ਪਾਵੇ ਆਪੇ ਦੇ ਨਾ ਪਛੋ ਤਾਵੇ ਸਭਨਾ ਜੀਆਂ ਕਾਏ ਕੋ ਦਾਤਾ ਸਭ ਦੇ ਮਾਰ ਜੀ ਵਾਵਣਿਆ ਹਰ ਤੁਧ ਬਾਜੋ ਮੈਂ ਕੋਈ ਨਾਹੀ ਹਰ ਤੁਧ ਸੇਵੀ ਤੈ ਤੁਧ ਸਲਾਈ ਆਪੇ ਮੇਲ ਲਇਓ ਪ੍ਰਭ ਸਾਚੇ ਪੂਰੇ ਕਰਮ ਤੂੰ ਪਾਵਣਿਆ ਮੈਂ ਹੋਰ ਨਾ ਕੋਈ ਤੁਧੇ ਜਿਹਾ ਤੇਰੀ ਨਦਰੀ ਸੀ ਜਿਸ ਦੇਹਾ ਦਿਨ ਸਾਰ ਸਮਾਲ ਹਰ ਰਾਖੇ ਗੁਰਮੁਖ ਸਹਿਜ ਸਮਾਵਣਿਆ ਤੁਧ ਜੇਵਡ ਮੈਂ ਹੋਰ ਨਾ ਕੋਈ ਤੁਧ ਆਪੇ ਸਿਰਜੀ ਆਪੇ ਗੋਈ ਤੂੰ ਆਪੇ ਹੀ ਘੜ ਭੰਨ ਸਵਾਰੇ ਨਾਨਕ ਨਾਮ ਸੁਹਾਵਣੇ ਆ ਮਾਜ ਮਹੱਲਾ ਤੀਜਾ ਸਭ ਘਾਟ ਆਪੇ ਭੋਗਣ ਹਾਰਾ ਲੱਖ ਵਰਤੇ ਅਗਮੇ ਅਪਾਰਾ ਗੁਰ ਕੇ ਸ਼ਬਦ ਮੇਰਾ ਹਰ ਪ੍ਰਭ ਧਿਆਈਏ ਸਹਿਜੇ ਸੱਚ ਸਮਾਵਣਿਆ ਵਾਰੀ ਜੀਓ ਵਾਰੀ ਗੁਰ ਸ਼ਬਦ ਮਨ ਵਸਾਵਣਿਆ ਸ਼ਬਦ ਸੂਜੇ ਤਾਂ ਮਨ ਸਿਓ ਲੂਜੇ ਮਨਸਾ ਮਾਰ ਸਮਾਵਣਿਆ ਰਾਉ ਪੰਜ ਦੂਤ ਮੋਹੇ ਸੰਸਾਰਾ ਮਨਮੁਖ ਅੰਦੇ ਸੁਧ ਨਾ ਸਾਰਾ ਗੁਰਮੁਖ ਹੋਵੇ ਸੋ ਆਪਣਾ ਘਰ ਰਾਖੇ ਪੰਜ ਦੂਤ ਸ਼ਬਦ ਪਚਾਵਣਿਆ ਇੱਕ ਗੁਰਮੁਖ ਸਦਾ ਸੱਚੇ ਰੰਗ ਰਾਤੇ ਸਹਿਜੇ ਪ੍ਰਭ ਸੇਵੇ ਅਨਦਿਨ ਮਾਤੇ ਮਿਲ ਪ੍ਰੀਤਮ ਸੱਚੇ ਗੁਣ ਗਾਵੇ ਹਰ ਦਰ ਸੋਭਾ ਪਾਵਣਿਆ ਏਕ ਮੇਕ ਆਪਿ ਉਪਾਇਆ ਦੁਬਦਾ ਦੂਜਾ ਤ੍ਰਿਵਧ ਮਾਇਆ ਚੌਥੀ ਪੌੜੀ ਗੁਰਮੁਖੀ ਉੱਚੀ ਸੱਚੋ ਸੱਚ ਕਮਾਵਣਿਆ ਸਭ ਹੈ ਸੱਚਾ ਜੇ ਸੱਚੇ ਪਾਵੇ ਜਿਨ ਸੱਚ ਜਾਤਾ ਸੋ ਸਹਿਜ ਸੁਮਾਵੇ ਗੁਰਮੁਖ ਕਰਨੀ ਸੱਚੇ ਸੇਵੈ ਸਾਚੇ ਜਾਏ ਸਮਾਵਣਿਆ ਸੱਚੇ ਬਾਜੋ ਕੁਅਵਰ ਨਾ ਦੂਆ ਦੂਜੇ ਲਾਗ ਜਗ ਖੱਪ ਖੱਪ ਮੂਆ ਗੁਰਮੁਖੋ ਵੇ ਸੋ ਏਕੋ ਜਾਣੇ ਕੋ ਸੇਵਾ ਸੁਖ ਪਾਵਣਿਆ ਜੀ ਜਨ ਸਭ ਸਰਨਤ ਮਾਰੀ ਆਪੇ ਧਰ ਦੇਖੇ ਕੱਚੀ ਪੱਕੀ ਸਾਰੀ ਅਣਦਿਨ ਆਪੇ ਕਾਰ ਕਰਾਏ ਆਪੇ ਮੇਲ ਮਿਲਾਵਣਿਆ ਤੂੰ ਆਪੇ ਮੇਲੇ ਵੇਖੈ ਹਾ ਦੂਦ ਸਮੇ ਆਪ ਰਹਾ ਭਰਪੂਰ ਨਾਨਕ ਆਪੇ ਆਪ ਵਰਤੇ ਗੁਰਮੁਖ ਸੋਝੀ ਪਾਵਣਿਆ ਮਾਜ ਮਹੱਲਾ ਤੀਜਾ ਅੰਮ੍ਰਿਤ ਬਾਣੀ ਗੁਰ ਕੀ ਮਿੱਠੀ ਗੁਰਮੁਖ ਬਿਰਲੈ ਕਿਨੈ ਚਖ ਡੀਠੀ ਅੰਤਰ ਪ੍ਰਗਾਸ ਮਹਾਰਸ ਪੀਵੇ ਦਰ ਸੱਚੇ ਸ਼ਬਦ ਵਜਾਵਣਿਆ ਵਾਰੀ ਜੀਓ ਵਾਰੀ ਗੁਰ ਚਰਣੀ ਚਿਤ ਲਾਵਣਿਆ ਸਤ ਗੁਰ ਹੈ ਅੰਮ੍ਰਿਤ ਸਰ ਸਾਚਾ ਮਨ ਨਾਵੈ ਮੈਲ ਚੁਕਾਵਣਿਆ ਰਾ ਤੇਰਾ ਸੱਚੈ ਕਿਨੇ ਅੰਤ ਨਾ ਪਾਇਆ ਗੁਰਪ੍ਰਸਾਦ ਕਿਨੇ ਵਿਰਲੈ ਚਿਤ ਲਾਇਆ ਤੁਧ ਸਲਾਏ ਨਾ ਰੱਜਾਂ ਕਬੂ ਸੱਚੇ ਨਾਵੇਂ ਕੀ ਭੁੱਖ ਲਾਵਣਿਆ ਏਕੋ ਵੇਖਾ ਵਰਣਾ ਬੀਆ ਗੁਰਪ੍ਰਸਾਦੀ ਅੰਮ੍ਰਿਤ ਪੀਆ ਗੁਰ ਕੇ ਸਬਦ

ਇਨਾਮ ਸੁਮਾਵਣੇ ਆ ਮਜ ਮਹੱਲਾ ਤੀਜਾ। ਆਪੇ ਰੰਗੇ ਸਹਿ ਸੁਭਾਏ, ਗੁਰ ਕੇ ਸਬਦਾ ਰੰਗ ਚੜਾਏ, ਮੰਤਨ ਰੱਤਾ ਰਸਨਾ ਰੰਗ ਚਲੂਲੀ, ਭੈ ਭੈ ਰੰਗ ਚੜਾਵਣਿਆ, ਵਾਰੀ ਜੀ ਵਾਰੀ ਨਿਰਭਉ ਮਨ ਵਸਾਵਣਿਆ। ਗੁਰ ਕਿਰਪਾ ਤੇ ਹਰ ਨਿਰਭਉ ਤਿਆਇਆ, ਬਿਖ ਭਵ ਜਲ ਸ਼ਬਦ ਵਤਰਾਵਣਿਆ, ਰਾਵ ਅਨਮੁਖ ਮੁਗਧ ਕਰੇ ਚਤਰਾਈ, ਨਾਤਾ ਧੁਤਾ ਥਾਏ ਨਾ ਪਾਈ। ਜਿਹਾ ਆਇਆ ਤੇਹਾ ਜਾਸੀ, ਕਰਿਆ ਵਗਣ ਪੱਛੋ ਤਾਵਣਿਆ, ਮਨਮੁਖਿਆਂ ਦੇ ਕਿਛੂ ਨਾ ਸੂਜੇ, ਮਰਨ ਲਿਖਾਏ ਆਈ ਨਹੀਂ ਬੂਝੇ, ਮਨਮੁਖ ਕਰਮ ਕਰੇ ਨਹੀਂ ਪਾਏ, ਬਿਰਨਾਵੇ ਜਨਮ ਗਵਾਵਣਿਆ, ਸਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਏ ਮੁਖ ਦੁਆਰ, ਅਣਦਿਨ ਬਾਣੀ ਸ਼ਬਦ ਸੁਣਾਏ, ਸੱਚ ਰਾਤੇ ਰੰਗ ਰੰਗਾਵਣਿਆ, ਰਸਨਾ ਹਰ ਰਸ ਰਾਤੀ ਰੰਗ ਲਾਏ, ਮਨ ਤਨ ਮੋਇਆ ਸਹਿ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਿਲਾਵਣਿਆ, ਜਿਸ ਅੰਦਰ ਰੰਗ ਸੋਈ ਗੁਣ ਗਾਵੇ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੇ, ਅੰਬਲਾਰੀ ਸਦਾ ਤਿਨ ਵਿਟੋ, ਗੁਰ ਸੇਵਾ ਚਿਤ ਲਾਵਣਿਆ, ਸੱਚਾ ਸਚੋ ਸੱਚ ਭਤੀਜੈ, ਗੁਰ ਪ੍ਰਸਾਦੀ ਅੰਦਰ ਭੀਜੈ, ਬੈ ਸਥਾਨ ਹਰ ਗੁਣ ਗਾਵੇ, ਆਪੇ ਕਰ ਸਤ ਮਨਾਵਣਿਆ, ਜਿਸਨੂੰ ਨਦਰ ਕਰੇ ਸੋ ਪਾਏ, ਗੁਰ ਪ੍ਰਸਾਦੀ ਹਉਮੇ ਜਾਏ, ਨਾਨਕ ਨਾ ਵਸੇ ਮਨ ਅੰਤਰ ਦਰ, ਸੱਚੇ ਸੋਭਾ ਪਾਵਣਿਆ, ਮਾਝ ਮਹੱਲਾ ਤੀਜਾ। ਸਤਿਗੁਰ ਸੇਵਾ ਵੱਡੀ ਵਡਿਆਈ, ਹਰ ਜੀ ਅਚਿੰਤ ਵਸੇ ਮਨਿਆਈ, ਹਰ ਜੀ ਓ ਸਫਲਿਓ ਬਿਰਖ ਅੰਮ੍ਰਿਤ, ਜਿਨ ਪੀਤਾ ਤਿਸ ਤਿਖਾ ਲਹਾਵਣਿਆ, ਵਾਰੀ ਜੀ ਓ ਵਾਰੀ ਸੱਚ ਸੰਗਤ ਮੇਲ ਮਿਲਾਵਣਿਆ, ਹਰ ਸਤ ਸੰਗਤ ਆਪੇ ਮੇਲੇ, ਗੁਰ ਸ਼ਬਦੀ ਹਰ ਗੁਣ ਗਾਵਣਿਆ, ਰਾ ਸਤਿਗੁਰ ਸੇਵੀ ਸ਼ਬਦ ਸਲਾਹਿਆ, ਜਿਨ ਹਰ ਕਾ ਨਾਮ ਮਨ ਵਸਾਇਆ, ਨਿਰਮਲ ਹਉਮੇ ਮੈਲ ਗਵਾਏ, ਦਰ ਸੱਚੇ ਸੋਭਾ ਪਾਵਣਿਆ, ਬਿਨ ਗੁਰਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲ ਲਾਏ, ਬੇਨ ਗੁਰ ਸੇਵੇ ਸੁਖ ਨਾ ਹੋਵੀ, ਪੂਰੇ ਭਾਗ ਗੁਰ ਪਾਵਣਿਆ। ਇਹੋ ਮਨਿਆਰ ਸੀ, ਕੋਈ ਗੁਰਮੁਖ ਵੇਖੈ ਮੋਰਚਾ ਨਾ ਲਾਗੇ, ਜਾਂ ਹਉਮੈ ਸੁਖ ਅਨੰਤ ਬਾਣੀ ਨਿਰਮਲ, ਸ਼ਬਦ ਵਜਾਏ ਗੁਰ ਸ਼ਬਦੀ ਸੱਚ ਸੁਮਾਵਣਿਆ, ਬੇਨ ਸਤਿਗੁਰ ਕਹੁ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਲਿਖਾ ਦਿਖਾਏ, ਆਪੇ ਆਪ ਆਪ ਮਿਲ ਰਿਹਾ, ਸਹਿਜੇ ਸਹਿ ਸੁਮਾਵਣਿਆ, ਗੁਰਮੁਖੋ ਵੈ ਸੋ ਇਕ ਸਿਉ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ, ਕਾਇਆ ਅੰਦਰ ਵਣਜ ਕਰੇ ਵਪਾਰਾ, ਨਾਮ ਨਿਧਾਨ ਸਚ ਪਾਵਣਿਆ, ਗੁਰਮੁਖ ਕਰਨੀ ਅਰ ਕੀਰਤ ਸਾਰ, ਗੁਰਮੁਖ ਪਾਏ ਮੁਖ ਦੁਆਰ, ਅੰਦਨ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ, ਸਤਿਗੁਰ ਦਾਤਾ ਮਿਲੇ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ, ਨਾਨਕ ਨਾਮ ਮਿਲੇ ਵਡਿਆਈ, ਅਰ ਸੱਚੇ ਕੇ ਗੁਣ ਗਾਵਣਿਆ, ਮਾਝ ਮਹੱਲਾ ਤੀਜਾ। ਵੰਜਾਏ ਤਾਂ ਸਭ ਕਿਛ ਪਾਏ, ਗੁਰ ਸ਼ਬਦੀ ਸੱਚੀ ਲਿਵਲਾਏ, ਸੱਚ ਵਣਜੇ ਸੱਚ ਸੰਗ੍ਰਹਿ, ਸੱਚ ਵਪਾਰ ਕਰਾਵਣਿਆ, ਹਉ ਵਾਰੀ ਜਿਉ ਵਾਰੀ ਹਰ ਗੁਣ ਅਣਦਿਨ ਗਾਵਣਿਆ, ਹਉ ਤੇਰਾ ਤੂੰ ਠਾਕਰ ਮੇਰਾ, ਸ਼ਬਦੀ ਸ਼ਬਦ ਵਡਿਆਈ ਦੇਵਣਿਆ, ਰਾ ਵੇਲਾ ਵਕਤ ਸਭ ਸੁਆਇਆ, ਜਿਤ ਸੱਚਾ ਮੇਰੇ ਮਨ ਪਾਇਆ, ਸੱਚੇ ਸੇਵੇ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ, ਭਾਉ ਭੋਜਨ ਸਤਿਗੁਰ ਤੁੱਠੇ ਪਾਏ, ਅਣ ਰਸ ਚੂਕੇ ਅਰ ਰਸ ਮਨ ਵਸਾਏ, ਸਾਸਨ ਤੋਂ ਸਹਿਜ ਸੁਖ ਬਾਣੀ, ਪੂਰੇ ਗੁਰ ਤੇ ਪਾਵਣਿਆ, ਸਤਿਗੁਰੂ ਨਾ ਸੇਵੇ ਮੂਰਖ ਅੰਧ ਗੁਵਾਰਾ, ਫਿਰਿਓ ਕਿੱਥੋਂ ਪਾਏ ਨਮੁਖ ਦੁਆਰਾ, ਮਰ ਮਰ ਜੰਮੇ ਫਿਰ ਫਿਰ ਆਵੇ, ਜੰਮ ਦਰ ਚੋਟਾਂ ਖਾਵਣਿਆ, ਸਭ ਦੇ ਸਾਧ ਜਾਣੇ ਤਾਂ ਆਪ ਵਿਖਾਣੇ, ਨਿਰਬਲ ਬਾਣੀ ਸ਼ਬਦ ਵਿਖਾਣੇ, ਸੱਚੇ ਸੇਵ ਸਦਾ ਸੁਖ ਪਾਇਣ ਨਉ ਨਿਦਨ ਮਨ ਵਸਾਵਣਿਆ, ਸੱਚੇ ਸੇਵ ਸਦਾ ਸੁਖ ਪਾਇਨ ਨਉ ਨਿਧ ਨਾਮ ਮਨ ਵਸਾਵਣਿਆ, ਸੋ ਥਾਨ ਸੁਹਾਇਆ ਜੋ ਹਰ ਮਨ ਪਾਇਆ, ਸਤਸੰਗਤ ਬਹਿ ਹਰ ਗੁਣ ਗਾਇਆ, ਅਣਦਨ ਰਹਿ ਹਰ ਸੁਲਾਹੇ ਸਾਚਾ, ਨਿਰਮਲ ਨਾਦ ਵਜਾਵਣਿਆ, ਮਨਮ ਖੋਟੀ ਰਾਸ ਖੋਟਾ ਪਸਾਰਾ, ਕੂੜ ਕਮਾਵਣ ਦੁਖ ਲਾਗੇ ਭਾਰਾ, ਭਰਮੇ ਪੂਲ

ਕੈ ਸਬਦ ਆਧਾਰਾ ਨਾਨਕ ਨਾਮ ਮਿਲੇ ਵਡਿਆਈ ਦੁੱਖ ਸੁਖ ਸਮ ਕਰ ਜਾਣਿਆ ਮਾਝ ਮਹਲਾ ਤੀਜਾ ਤੇਰੀ ਅਖਾਣੀ ਤੇਰੀ ਬਾਣੀ ਬਿਰਨਾਵੇ ਸਭ ਭਰਮ ਭੁਲਾਣੀ ਗੁਰਸੇਵਾ ਤੇਰ ਨਾਮ ਪਾਇਆ ਬਿਨ ਸਤਿਗੁਰ ਕੋਏ ਨਾ ਪਾਵਣਿਆ ਵਾਰੀ ਜੀਓ ਵਾਰੀ ਹਰ ਸੇਤੀ ਚਿਤ ਲਾਵਣਿਆ ਹਰ ਸੱਚਾ ਹਰ ਗੁਰ ਭਗਤੀ ਪਾਈਏ ਸਹਿਜੇ ਮਨ ਵਸਾਵਣਿਆ ਰਾਉ ਸਤਿਗੁਰ ਸੇਵੇ ਤਾਂ ਸਭ ਕਿਛ ਪਾਏ ਜੇਹੀ ਮਨਸਾ ਕਰ ਲਾਗੇ ਤੇ ਹਾ ਫਲ ਪਾਏ ਸਤਿਗੁਰ ਦਾਤਾ ਸਭਨਾ ਵੱਥੂ ਕਾ ਪੂਰੇ ਭਾਗ ਮਿਲਾਵਣਿਆ ਇਹ ਮਨ

ਇਹੋ ਮਨ ਮੈਲਾ ਇੱਕ ਨਾ ਧਿਆਏ ਅੰਤਰ ਮੈਲ ਲਾਗੀ ਬਹੁ ਦੂਜੇ ਭਾਏ ਤਟ ਤੀਰਥ ਦਸੰਤਰ ਭਵਾਏ ਅਹੰਕਾਰੀ ਹੋਰ ਵਧਾਇ ਰਿਹਾ ਏ ਹਉਮੇ ਮਲ ਲਾਵਣਿਆ ਸਤਿਗੁਰ ਸੇਵੇ ਤਾਂ ਮਲ ਜਾਏ ਜੀਵਤ ਮਰੇ ਹਰ ਸਿਉਂ ਚਿਤ ਲਾਏ ਅਰ ਨਿਰਮਲ ਸਚ ਮਹਿਲਾਂ ਲਾਗੇ ਸਚ ਲਾਗੇ ਮਹਿਲ ਗਵਾਵਣਿਆ ਵਾਜਗੁਰੂ ਹੈ ਅੰਧ ਗੁਬਾਰਾ ਗਿਆਨੀ ਅੰਧਾ ਅੰਧ ਅੰਧਾਰਾ ਬਿਸ਼ਟਾਂ ਕੇ ਕੀੜੇ ਬਿਸ਼ਟਾਂ ਕਮਾਵੇ ਫਿਰ ਬਿਸ਼ਟਾਂ ਮਾਹੇ ਪਚਾਵਣਿਆ ਮੁਗਤ ਸੇਵੇ ਮੁਗਤਾ ਹੋਵੇ ਹਉਮੈ ਮਮਤਾ ਸਭ ਦੇਖੋਵੇ ਅਣਦਨਾ ਹਰ ਜੀਓ ਸੱਚਾ ਸੇਵੀ ਪੂਰੇ ਭਾਗ ਗੁਰ ਪਾਵਣਿਆ ਆਪੇ ਬਖਸ਼ੇ ਮੇਲ ਮਲਾਏ ਪੂਰੇ ਗੁਰ ਤੇ ਨਾਮ ਨਿਧ ਪਾਏ ਸੱਚੇ ਨਾਮ ਸਦਾ ਮਨ ਸੱਚਾ ਸੱਚ ਸੇਵੇ ਦੁੱਖ ਗਵਾਵਣਿਆ ਸਦਾ ਹਜੂਰ ਦੂਰ ਨਾ ਜਾਣੋ ਗੁਰ ਸਬਦੀ ਹਰ ਅੰਤਰ ਪਛਾਣੋ ਨਾਨਕ ਨਾ ਮਿਲੇ ਵਡਿਆਈ ਪੂਰੇ ਗੁਰ ਤੇ ਪਾਵਣਿਆ ਮਾਝ ਮਹੱਲਾ ਤੀਜਾ ਇੱਥੇ ਸਾਚੇ ਸੁਆਗੇ ਸਾਚੇ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਹੋ ਵਾਰੀ ਜੀਓ ਵਾਰੀ ਸੱਚਾ ਨਾ ਮਨ ਵਸਾਵਣਿਆ ਸੱਚੇ ਸੇਵੇ ਸੱਚ ਸਮਾਵੇ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜੇ ਸਾਧਨਾ ਪਾਵੇ ਦੂਜੇ ਭਾਏ ਮਾਇਆ ਮਨ ਭਰਮਾਵੇ ਮਾਇਆ ਮੋਹ ਸਭ ਸੁਧ ਗਵਾਈ ਕਰੇ ਅਵਗਣ ਪਛੋ ਤਾਵਣਿਆ ਸਤਿਗੁਰ ਮਿਲੇ ਤਾਂ ਤਤ ਪਾਏ ਹਰ ਕਾ ਨਾ ਮਨ ਵਸਾਏ ਸ਼ਬਦ ਮਰੇ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕੇਲ ਵਿਖ ਕਾਟੇ ਕ੍ਰੋਧ ਨਵਾਰੇ ਗੁਰ ਕਾ ਸ਼ਬਦ ਰੱਖੇ ਉਰ ਧਾਰੇ ਸੱਚ ਰਤੇ ਸਦਾ ਬੈਰਾਗੀ ਹਉਮੇ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਿਲਾਇਆ ਤ੍ਰਿਵਧ ਮਨਸਾ ਤ੍ਰਿਵਧ ਮਾਇਆ ਪੜ ਪੜ ਪੰਡਤ ਮੋਨੀ ਥੱਕੇ ਚੌਥੇ ਪਦ ਕੀ ਸਾਰ ਨ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਕਹਿ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਆਤੇ ਉਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮੁਖ ਰਿਧ ਸਿਧ ਸੱਚ ਸੰਜਮ ਸੋਈ ਗੁਰਮੁਖ ਗਿਆਨ ਨਾਮ ਮੁਕਤ ਹੋਈ ਗੁਰਮੁਖਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪੇ ਥਾਪੇ ਗੁਰਮੁਖ ਜਾਤ ਪਾਤ ਪ੍ਰਭ ਸਭ ਆਪੇ ਨਾਨਕ ਗੁਰਮੁਖ ਨਾਮ ਧਿਆਏ ਨਾਮੇ ਨਾਮ ਸਮਾਵਣਿਆ ਮਾਝ ਮਹੱਲਾ ਤੀਜਾ ਉਤ ਪਤ ਪਰਲੋ ਸਬਦੇ ਹੋਵੇ ਸਬਦੇ ਹੀ ਫਿਰੇ ਉਪਤ ਹੋਵੇ ਗੁਰਮੁਖ ਵਰਤੇ ਸਭ ਆਪੇ ਸੱਚਾ ਗੁਰਮੁਖ ਪਾਏ ਸੁਮਾਵਣਿਆ ਵਾਰੀ ਜੀਓ ਵਾਰੀ ਗੁਰਪੂਰਾ ਮਨ ਵਸਾਵਣਿਆ ਗੁਰ ਤੇ ਸਾਂਤ ਭਗਤ ਕਰੇ ਦਿਨ ਰਾਤੀ ਗੁਣ ਕਹਿ ਗੁਣੀ ਸੁਮਾਵਣਿਆ ਰਾ ਗੁਰਮੁਖ ਧਰਤੀ ਗੁਰਮੁਖ ਪਾਣੀ ਗੁਰਮੁਖ ਪਵਨ ਬਸੰਤਰ ਖੇਲੇ ਵਡਾਣੀ ਸੋਨ ਗੁਰਾ ਜੋ ਮਰ ਮਰ ਜੰਮੇ ਨੇ ਗੁਰੇ ਆਵਣ ਜਾਵਣਿਆ ਤਿਨ ਕਰ ਤੇਗ ਖੇਲ ਰਚਾਇਆ ਕਾਇਆ ਸਰੀਰ ਵਿੱਚ ਸਭ ਕਿਛ ਪਾਇਆ ਸ਼ਬਦ ਭੇਦ ਕੋਈ ਮਹਿਲ ਪਾਏ ਮਹਿਲੇ ਮਹਿਲ ਬੁਲਾਵਣਿਆ ਸੱਚਾ ਸਾਹੂ ਸੱਚੇ ਬਣ ਜਾਰੇ ਸੱਚ ਬਣ ਜਾਏ ਗੁਰ ਹਿਤ ਅਪਾਰੇ ਸੱਚ ਵਿਹਾਜੇ ਸੱਚ ਕਮਾਵੇ ਸੱਚੋ ਸੱਚ ਕਮਾਵਣਿਆ ਬਿਨ ਰਾਸੀ ਕੋ ਵੱਥ ਕਿਉਂ ਪਾਏ ਮਨਮੁਖ ਭੂਲੇ ਲੋਕ ਸੁਭਾਏ ਬਿਨ ਰਾਸੀ ਸਭ ਖਾਲੀ ਚੱਲੇ ਖਾਲੀ ਚਾਹੇ ਦੁੱਖ ਪਾਵਣਿਆ ਇੱਕ ਸੱਚ ਬਣ ਜੇ ਗੁਰ ਸ਼ਬਦ ਪਿਆਰੇ ਅਵਤਰੇ ਸਗਲੇ ਕੁਲ ਤਾਰੇ ਆਏ ਸੇ ਪ੍ਰਵਾਨ ਹੋਏ ਮਿਲ ਪ੍ਰੀਤਮ ਸੁਖ ਪਾਵਣਿਆ ਅੰਤਰ ਵਸਤ ਮੂੜਾ ਬਾਹਰ ਭਾਲੇ ਮਨਮੁਖ ਅੰਧੇ ਫਿਰੇ ਬੈਤਾਲੇ ਜਿੱਥੇ ਵੱਥ ਹੋਵੇ ਤਿੱਥੋਂ ਕੋਏ ਨਾ ਪਾਵੇ ਮਨਮੁਖ ਭਰਮ ਭੁਲਾਵਣਿਆ ਆਪੇ ਦੇਵੇ ਸ਼ਬਦ ਬੁਲਾਏ ਮੈਲੀ ਮੈਲ ਸਹਿਜ ਸੁਖ ਪਾਏ ਨਾਨਕ ਨਾ ਮਿਲੇ ਵਡਿਆਈ ਆਪੇ ਸੁਣ ਸੁਣ ਧਿਆਵਣਿਆ ਮਾਝ ਮਹੱਲਾ ਤੀਜਾ ਸਤਿਗੁਰ ਸਾਚੀ ਸਿੱਖ ਸੁਣਾਈ ਹਰ ਚੇਤੋ ਅੰਤੋਏ ਸੁਖਾਈ ਹਰ ਗਮਿਆ ਗੋਚਰ ਨਾਥ ਅਜੂਨੀ ਸਤਿਗੁਰ ਕਹਿ ਭਾਏ ਪਾਵਣਿਆ ਵਾਰੀ ਜੀਓ ਵਾਰੀ ਆਪ ਨਿਵਾਰਣਿਆ ਆਪ ਗਵਾਏ ਤਾਂ ਹਰ ਪਾਏ ਹਰ ਸਿਉਂ ਸਹਿਜ ਸੁਮਾਵਣਿਆ ਰਾ ਪੂਰਬ ਲਿਖਿਆ ਸੋ ਕਰਮ ਕਮਾਇਆ ਸਤਿਗੁਰ ਸੇਵ ਸਦਾ ਸੁਖ ਪਾਇਆ ਬਿਨ ਭਾਗਾ ਗੁਰ ਪਾਈਏ ਨਾਹੀ ਸਬਦ ਮਿਲ ਮਿਲਾ ਬਣਿਆ
ਗੁਰਮੁਖ ਲਿਵਤ ਰਹਿ ਸੰਸਾਰੇ, ਗੁਰ ਕੇ ਤਕੀਏ ਨਾਮ ਉਦਾਰੇ। ਗੁਰਮੁਖ ਜੋਰ ਕਰੇ ਕਿਆ ਤਿਸ ਨੂੰ, ਆਪੇ ਖਾਪ ਦੁਖ ਪਾਵਣਿਆ। ਮਨਮੁਖ ਅੰਦੇ ਸੁਧ ਨਕਾਈ, ਆਤਮ ਘਾਤੀ ਹੈ ਜਗਤ ਕਸਾਈ।

ਪਹੁੰਚਾਵਣਿਆਲ। ਇਹੋ ਜਗਵਾੜੀ ਮੇਰਾ ਪ੍ਰਭ ਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ। ਜੇਹੀ ਵਾਸ ਨਾ ਪਾਏ ਤੇਹੀ ਵਰਤੇ ਵਾਸੂ ਵਾਸ ਜੁਨਾਵਣਿਆਲ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰੇ ਆਗਮੇ ਅਪਾਰਾ। ਦੁਖੀਏ ਨਿਤ ਫਿਰੇ ਬਿਲ ਲਾਂਦੇ, ਬਿਨ ਗੁਰ ਸਾਂਤ ਨਾ ਪਾਵਣਿਆ। ਜਿਨ ਕੀਤੇ ਸੋਈ ਬਿਦ ਜਾਣੇ, ਆਪ ਕਰੇ ਤਾਂ ਹੁਕਮ ਪਛਾਣੇ। ਜਿਹਾ ਅੰਦਰ ਪਾਏ ਤੇਹਾ ਵਰਤੇ, ਆਪੇ ਬਾਹਰ ਪਾਵਣਿਆ। ਤਿਸ ਬਾਜੋ ਸੱਚੇ ਮੈਂ ਹੋਰ ਨਾ ਕੋਈ, ਜਿਸ ਲਾਏ ਲੈ ਸੋ ਨਿਰਮਲ ਸੋਈ ਨਾਨਕ ਨਾ। ਜਿਸ ਲਾਏ ਲੈ ਸੋ ਨਿਰਮਲ ਹੋਈ ਨਾਨਕ ਨਾ, ਵਸੇ ਘਟ ਅੰਤਰ ਜਿਸ ਦੇਵੇ ਸੋ ਪਾਵਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਨਾਮ ਮਨ ਵਸਾਏ, ਹਮੇ ਮੇਰਾ ਸਭ ਦੁੱਖ ਗਵਾਏ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਵਾਰੀ ਜੀਉ ਵਾਰੀ ਅੰਮ੍ਰਿਤ ਬਾਣੀ ਮਨ ਵਸਾਵਣਿਆ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ। ਰਾ ਅੰਮ੍ਰਿਤ ਬੋਲੇ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖ ਨੈਣੀ। ਅੰਮ੍ਰਿਤ ਕਥਾ ਕਹੇ ਸਦਾ ਦਿਨ ਰਾਤੀ, ਅਮਰਾ ਆਖ ਸੁਣਾਵਣਿਆ। ਅੰਮ੍ਰਿਤ ਰੰਗ ਰਤਾ ਲਿਵਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਅੰਮ੍ਰਿਤ ਰਸਨਾ ਬੋਲੇ ਦਿਨ ਰਾਤੀ, ਮਨ ਤਨੇ ਅੰਮ੍ਰਿਤ ਪੀ ਆਵਣਿਆ। ਸੋ ਕਿਛ ਕਰੈ ਜੋ ਚਿੱਤ ਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੇ ਕੋਈ। ਹੁਕਮੇ ਵਰਤੇ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀ ਆਵਣਿਆ। ਅਜਬ ਕੰਮ ਕਰਤੇ ਅਰ ਕੇਰੇ, ਉਹ ਮਨ ਭੁਲਾ ਜਾਂਦਾ ਫੇਰੇ। ਅੰਮ੍ਰਿਤ ਬਾਣੀ ਸਿਉਂ ਚਿੱਤ ਲਾਏ, ਅੰਮ੍ਰਿਤ ਸ਼ਬਦ ਵਜਾਵਣਿਆ। ਖੋਟੇ ਖਰੇ ਤੁਧ ਆਪਿਓ ਪਾਏ, ਤੁਧ ਆਪੇ ਪਰਖੇ ਲਏ ਸੁਭਾਏ। ਖਰੇ ਪਰਖ ਖਜਾਨੇ ਪਾਏ, ਖੋਟੇ ਭਰਮ ਭੁਲਾਵਣਿਆ। ਕਿਉਂ ਕਰ ਵੇਖਾ ਕਿਉਂ ਸਲਾਹੀ, ਗੁਰ ਪ੍ਰਸਾਦੀ ਸਭ ਸਲਾਹੀ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੇ, ਤੂੰ ਭਾਣੇ ਅੰਮ੍ਰਿਤ ਪੀ ਆਵਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੇ ਸਮਾਣੀ। ਨਾਨਕੇ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾਵਣਿਆ। ਮਾਝ ਮਹੱਲਾ ਤੀਜਾ। ਅੰਮ੍ਰਿਤ ਵਰਸੇ ਸਹਿਜ ਸੁਭਾਏ, ਗੁਰਮੁਖ ਬਿਰਲਾ ਕੋਈ ਜਨ ਪਾਏ। ਅੰਮ੍ਰਿਤ ਪੀ ਸਦਾ ਤ੍ਰਿਪ ਤਾਸੇ, ਕਰ ਕਿਰਪਾ ਤ੍ਰਿਸਨਾ ਬੁਝਾਵਣਿਆ। ਹਉਂ ਵਾਰੀ ਜੀਉ ਵਾਰੀ ਗੁਰਮੁਖੀ ਅੰਮ੍ਰਿਤ ਪੀ ਆਵਣਿਆ। ਰਸਨਾ ਰਸ ਚਾਕ ਸਦਾ ਰਹੇ, ਰੰਗ ਰਾਤੀ ਸਹਿਜੇ ਹਰ ਗੁਣ ਗਾਵਣਿਆ। ਰਾ ਗੁਰਪ੍ਰਸਾਦੀ ਸਹਿਜ ਗੁਪਾਏ, ਦੁਬਦਾ ਮਾਰੇ ਕਸਿਓ ਲਿਵਲਾਏ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸੱਚ ਸੁਮਾਵਣਿਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਤੁਜਤੇ ਬਾਹਰ ਕਿਛੂ ਨਾ ਹੋਵੇ, ਗੁਰਮੁਖ ਸੋਜੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਗੁਰਮੁਖੇ ਅੰਮ੍ਰਿਤ ਭਰੇ ਪਣ ਤੇਰੇ ਭੰਡਾਰਾ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਕਰ ਗੁਰ ਕਿਰਪਾ ਤੇ ਪਾਵਣਿਆ। ਸਤਿਗੁਰ ਸੇਵੇ ਸੋ ਜਨ ਸੋ ਹੈ, ਅੰਮ੍ਰਿਤ ਨਾਮ ਅੰਤਰ ਮਨ ਮੋਹੈ। ਅੰਮ੍ਰਿਤ ਮਨ ਤਨ ਬਾਣੀ ਦਿੱਤਾ, ਅੰਮ੍ਰਿਤ ਸਹਿਜ ਸੁਨਾਵਣਿਆ। ਮਨਮੁਖ ਭੂਲਾ ਦੂਜੇ ਭਾਏ ਖੁਆਏ, ਨਾਮ ਨਾ ਲਿਵੇ ਮਰੇ ਬਿਖ ਖਾਏ। ਅਣਦਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾਵਣਿਆ। ਅੰਮ੍ਰਿਤ ਪੀਵੇ ਜਿਸਨੂੰ ਆਪ ਆਏ, ਗੁਰਪ੍ਰਸਾਦੀ ਸਹਿਜ ਲਿਵਲਾਏ। ਪੂਰਨ ਪੂਰ ਰਿਆ ਸਭ ਆਪੇ, ਗੁਰਮਤ ਨਦਰੀ ਆਵਣਿਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰ ਜੀਤ ਨੇ ਆਪੇ ਗੋਈ। ਨਾਨਕ ਨਾਮ ਸਮਾਲ ਸਦਾ ਤੂੰ ਸਹਿਜੇ ਸੱਚ ਸਮਾਵਣਿਆ। ਮਾਝ ਮਹੱਲਾ ਤੀਜਾ। ਸੇ ਸੱਚ ਲਾਗੇ ਜੋ ਤੁਧ ਭਾਏ, ਸਦਾ ਸੱਚ ਸੇਵੇ ਸਹਿ ਸੁਭਾਏ। ਸੱਚੇ ਸਬਦ ਸੱਚਾ ਸਲਾਹੀ, ਸੱਚੇ ਮੇਲ ਮਿਲਾਵਣਿਆ। ਹਉਂ ਵਾਰੀ ਜੀਉ ਵਾਰੀ ਸੱਚ ਸਲਾਹਣਿਆ। ਸੱਚ ਤੇ ਆਏ ਨਾ ਸੇ ਸੱਚ ਰਾਤੇ, ਸੱਚੇ ਸੱਚ ਸੁਮਾਵਣਿਆ ਰਹਾ। ਜੈ ਦੇਖਾਂ ਸੱਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣਿਆ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡੀਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨਿਰਮਲ, ਨਿਹਚਲਾ ਨਿਜ ਕਰਵਾਸਾ ਪਾਵਣਿਆ। ਗੁਰ ਕੇ ਸ਼ਬਦ ਹਿਰਦੇ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਸੱਚੋ ਸੱਚਾ ਵੇਖ ਸੁਲਾਈ, ਗੁਰ ਸ਼ਬਦੀ ਸੱਚ ਪਾਵਣਿਆ। ਜੋ ਸੱਚ ਰਾਤੇ ਦਿਨ ਸੱਚੀ ਲਿਵ ਲਾਗੀ, ਨਾ ਹਰ ਨਾਮ ਸੰਭਾਲੇ ਸੇਵੜ ਭਾਗੀ। ਸੱਚੇ ਸ਼ਬਦੇ ਆਪ ਮਿਲਾਏ, ਸਤਸੰਗਤ ਸੱਚ ਗੁਣ ਗਾਵਣਿਆ। ਲਿਖਾ ਪੜੀਏ ਜੇ ਲਿਖੇ ਵਿੱਚ ਹੋਵੇ,
ओ अगमे आगोचर शब्द सुध हो वै अण दिन सच शब्द सुलाही और कोई ना कीमत पावनया पढ़ पढ़ थाके सात न आई त्रिसना जाले सुध न काई बिख बिहाजे बिख मोह प्यासे कूड़ बोल बिख खावनया गुरप्रसादी एको जाना दूजा मार मार मन सच सुमाना नानके को ना वरते मन यंतर गुरप्रसादी पावनया माज महला तीजा वर्ण रूप वरते सब तेरे मर मर जमे फिर पवे कनेरे तू एको निच लगम पारा गुरमती बूझ बजावने आ वारी जियो वारी राम नाम मन वसावने आ तिस रूप ना देखिया वर्ण कोई गुरमती आ बजावने आ रा सब एका जोत जाने जे कोई सतगुर सेवै प्रगट होई गुप्त प्रगट वरते सब थाई ज्योति ज्योत मिलावने आ तिसनागन जले संसारा लोभ अभिमान बहुत अहंकारा मर मर जन्मे पत गवाए अपनी बिरथा जन्म गवावनया गुर का शब्द को विरला बूझे आ मारे तांत्र भवन सूजे ओ फिर ओ मरे ना मरना होवे सजे सच सुमावनया माया मह फिर चित न लाए गुर कै शब्द सदा सद रहे समाए सच सुलाहे सब घट अंतर सचो सच सुहावने सच सुलाई सदा हजूरे गुर के शब्द रया पर पूरे गुर प्रसादी सच नदरी आवे सचे सचे ही सुख पावने सच मन अंदर रया समाए सदा सच ने चले आवे न जाए सचे लागे सो मन निर्मल गुरमती सच सुमावने सच सुलाही अवरना कोई जित सेवै सदा सुख होई नानक ना मृते विचारी सचो सच कुमावने माज महला तीजा निर्मल शब्द निर्मल है बाणी निर्मल जोत सब महे सुमाणी निर्मल बाणी हर सुलाही जप हर निर्मल मैल गवावने हाँ वारी जियो वारी सुख दाता मन वसावने हर निर्मल गुरु शब्द सुलाई शब्दों सुन तिसा मिटावने रा निर्मल नाम वस्या मन आए मन तन निर्मल माया मोह गवाए निर्मल गुण गावे नित साचे के निर्मल नाद वजावने आ निर्मल अमृत गुरते पाया विचों आप मुआ तिथे मोह न माया निर्मल ज्ञान ध्यान अति निर्मल निर्मल बाणी मन वसावने जो निर्मल सेवे सो निर्मल होवे होमे मैल गुर शब्दे धोवे निर्मल वाजे अनहद धुन बाणी दर सचे सोबा पावने निर्मल ते सब निर्मल होवे निर्मल मनुआर शब्द परोवे निर्मल नाम लगे वडभागी निर्मल नाम सुहावने आ सो निर्मल जो शब्द है सो है निर्मल नाम मन तन मोह है सच नाम मल कदे ना लागे मुख उजल सच करावने आ मन मैला है दूजे पाए मैला चौका मैले था मैला था मैला चौका मैले था ए मैला खाए फिर मैल वधाए मन मुख मैल दुख पावने आ मैं मेला मैला निर्मल सब कुम सुबाए से निर्मल जवर साचे पाए नानक नाम से मन अंतर गुरमुख मैल चुकावने माज महला तीजा गोविंद उजल उजल हंसा मन बाणी मन बाणी निर्मल मेरी मनसा मन उजल सदा मुख सोह अति उजल नाम त्यावने वारी जी वारी गोविंद गुण गावने गोविंद गोविंद गहे दिन राती गोविंद गुण शब्द सुनावने रहा गोविंद गावे सह सुबाए गुर कहे भय उजल होमे मल जाए सदा आनंद रहे भगत करे दिन राती सुन गोविंद गुण गावने मनुआ नाचे भगत दुरडाए गुर कै शब्द मने मन मिलाए सचा ताल पूरे माया मोह चकाए शब्दे निरत करावने उचा कूकै तने पिछाड़े माया मोह जोहया जम काले
ਮਾਇਆ ਮੋਹ ਇਸ ਮਨੇ ਨਚਾਏ, ਅੰਤਰ ਕਪਟ ਦੁਖ ਪਾਵਣੇ ਆ, ਗੁਰਮੁਖ ਭਗਤ ਜਾਂ ਆਪ ਕਰਾਏ, ਤਨ ਮਨ ਰਾਤਾ ਸਹਿ ਸੁਭਾਏ, ਬਾਣੀ ਵੱਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਏ ਪਾਵਣੇ ਆ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੈ ਨਾ ਮਨ ਵਸਾਏ, ਮਾਇਆ ਕਾਰਨ ਪਿੜ ਬੰਦ ਨਾਚੇ, ਦੂਜੇ ਭਾਏ ਦੁੱਖ ਪਾਵਣਿਆ, ਜਿਸ ਅੰਦਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਾਸ ਸੱਚ ਸੰਜਮ ਜੁਗਤਾ। ਗੁਰ ਕੇ ਸ਼ਬਦ ਸਦਾ ਹਰ ਧਿਆਇਆ, ਭਗਤ ਹਰ ਭਾਵਣਿਆ, ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰ ਤੇ ਭਗਤ ਨਾ ਪਾਏ ਕੋਈ, ਨਾਨਕ ਨਾਮ ਗੁਰ ਭਗਤੀ ਪਾਈਏ, ਗੁਰ ਚਰਣੀ ਚਿਤ ਲਾਵਣਿਆ। ਮਾਝ ਮਹੱਲਾ ਤੀਜਾ। ਸੱਚਾ ਸੇਵੀ ਸੱਚ ਸੁਲਾਈ, ਸੱਚੇ ਨਾਏ ਦੋ ਕਬੀ ਨਾਈ, ਸੁਖਦਾਤਾ ਸੇਵਨ ਸੁਖ, ਸੁਖਦਾਤਾ ਸੇਵਨ ਸੁਖ ਪਾਇਣ, ਗੁਰਮਤਿ ਮਨ ਵਸਾਵਣਿਆ। ਹਉ ਵਾਰੀ ਜੀਉ ਵਾਰੀ, ਸੁਖ ਸਹਿਜ ਸਮਾਦ ਲਗਾਵਣਿਆ, ਜੋ ਅਰ ਸੇਵੇ ਸੇ ਸਦਾ ਸੋਹੈ, ਸੋਭਾ ਸੁਰਤ ਸੁਹਾਵਣਿਆ ਰਾਉ।

ਅੰਗਰਾ ਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰ ਜੀਓ ਤੇਰਾ, ਗੁਰਮੁਖ ਵਿਰਲੇ ਸਵਾ ਗੁਰਮੁਖ ਮਿਲੇ ਤਾਂ ਚੁਕੇ ਫੇਰਾ, ਜਾਂ ਤੁਧ ਭਾਵੇ ਤਾਂ ਨਾ ਰਚਾਵੇ, ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰਕ ਸੋਗ ਸਭ ਮੋਹ ਗਵਾਇਆ। ਇਕ ਸਿਉ ਲਿਵ ਲਾਗੇ ਸਦੀ, ਹਰ ਨਾਮ ਮਨ ਵਸਾਵਣਿਆ। ਭਗਤ ਰੰਗ ਰਾਤੇ ਸਦਾ ਤੇਰੀ ਚਾਏ, ਨਹੁਣਦ ਨਾ ਵਸਿਆ ਮਨ ਆਏ। ਪੂਰੇ ਭਾਗ ਸਤਿਗੁਰ ਪਾਇਆ, ਸਭ ਦੇ ਮੇਲ ਮਿਲਾਵਣਿਆ। ਤੂੰ ਦਿਆਲ ਸਦਾ ਸੁਖਦਾਤਾ, ਤੂੰ ਆਪੇ ਮੇਲੇ ਗੁਰਮੁਖ ਜਾਤਾ। ਤੂੰ ਆਪੇ ਦੇਵੈ ਨਾਮ ਡਾਈ, ਨਾਮ ਰਤੇ ਸੁਖ ਪਾਵਣਿਆ। ਸਦਾ ਸਦਾ ਸਾਚੇ ਤੁਧ ਸੁਲਾਹੀ, ਗੁਰਮੁਖ ਜਾਤਾ ਦੂਜਾ ਕੋ ਨਾਹੀ। ਇਕ ਸਿਉ ਮਨ ਰਿਆ ਸਮਾਏ, ਮਨ ਮਨੈ ਮਨੈ ਮਿਲਾਵਣਿਆ। ਗੁਰਮੁਖ ਹੋਵੇ ਸੋ ਸਲਾਏ, ਸਾਚੇ ਠਾਕੁਰ ਵੇ ਪਰਵਾਏ। ਨਾਨਕ ਨਾਮ ਵਸੇ ਮਨ ਅੰਤਰ, ਗੁਰ ਸਬਦੀ ਹਰ ਮਿਲਾਵਣਿਆ। ਮਾਜ ਮਹੱਲਾ ਤੀਜਾ, ਤੇਰੇ ਭਗਤ ਸੁਹੈ ਸਾਚੇ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ। ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕੈ ਗੁਣੀ ਸੰਭਾਵਣਿਆ। ਹਉ ਵਾਰੀ ਜੀਓ ਵਾਰੀ ਨਾਮ ਸੁਣ ਮਨ ਵਸਾਵਣਿਆ। ਹਰ ਜੀਓ ਸੱਚਾ ਉੱਚੋ ਉੱਚਾ, ਹਉਮੇ ਮਾਰ ਮਿਲਾਵਣਿਆ ਰਾਉ। ਹਰ ਜੋ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿਸੇ ਮਲਾਈ। ਗੁਰ ਸ਼ਬਦ ਮਿਲੇ ਸੇ ਵਿਛੜੇ ਨਾਈ, ਸਹਿਜੇ ਸੱਚ ਸਮਾਵਣਿਆ। ਤੁਝ ਤੇ ਬਾਰ ਕਛੂ ਨਾ ਹੋਏ, ਤੂੰ ਘਰ ਘਰ ਵੇਖੈ ਜਾਣੇ ਸੋਏ। ਆਪੇ ਕਰੇ ਕਰਾਏ ਕਰਤਾ, ਗੁਰਮਤਿ ਆਪ ਹੀ ਮਿਲਾਵਣਿਆ। ਕਾਮਣ ਗੁਣਵੰਤੀ ਅਰ ਪਾਏ, ਭੈ ਪਾਏ ਸਿੰਗਾਰ ਬਣਾਏ। ਸਤਿਗੁਰ ਸੇਵ ਸਦਾ ਸੁਖ ਸੁਹਾਗਣ, ਸਦ ਸੱਚ ਉਪਦੇਸ਼ ਸੁਮਾਵਣਿਆ। ਸ਼ਬਦ ਵਿਸਾਰਨ ਤਿੰਨਾ ਠੌਰ ਨਾ ਠਾਓ, ਭਰਮ ਭੂਲੇ ਜਿਉਂ ਸੁਨੇ ਘਰ ਕਾਓ। ਹਲਤ ਪਲਤ ਤਿੰਨੀ ਦੋਵੇਂ ਗੁਆਏ, ਦੁੱਖ ਦੁੱਖ ਵਿਹਾਵਣਿਆ। ਲਿਖਦਿਆਂ ਲਿਖਦਿਆਂ ਕਾਗਦ ਮਸ ਖੋਈ, ਦੂਜੇ ਪਾਏ ਸੁਖ ਪਾਏ ਨਾ ਕੋਈ। ਕੂੜ ਲਿਖੈ ਤੈ ਕੂੜ ਕਮਾਵੈ, ਜਲ ਜਾਵ ਹੈ ਕੂੜ ਚਿੱਤ ਲਾਵਣਿਆ। ਗੁਰਮੁਖ ਸੱਚੋ ਸੱਚ ਲਿਖ ਵਿਚਾਰ, ਸਿਜਨ ਸੱਚੇ ਪਾਵੇ ਮੁਖ ਦੁਆਰ। ਸੱਚ ਕਾਗਦ ਕਲਮ ਮਸ ਵਾਣੀ, ਸੱਚ ਲਿਖ ਸੱਚ ਸਮਾਵਣਿਆ। ਮੇਰਾ ਪ੍ਰਭ ਅੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੇ ਸੋਈ ਜਨ ਲਿਖੈ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਜ ਮਹੱਲਾ ਤੀਜਾ, ਆਤਮ ਰਾਮ ਪ੍ਰਗਾਸ ਗੁਰ ਤੇ ਭੋਵੈ, ਓਮੇ ਮਹਿ ਲਾਗੀ ਗੁਰ ਸਬਦੀ ਖੋਵੈ। ਮਨ ਨਿਰਮਲ ਅਣਦਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ। ਵਾਰੀ ਜੀਓ ਵਾਰੀ ਆਪ, ਭਗਤ ਕਰਨ ਅਵਰਾ ਭਗਤ ਕਰਾਵਣਿਆ। ਤਿੰਨਾ ਭਗਤ ਜਿੰਨਾ ਕੋ ਸਦ ਨਮਸਕਾਰ ਕੀਜੇ, ਜੋ ਅਣਦਨ ਹਰ ਗੁਣ ਗਾਵਣਿਆ। ਰਾਉ ਆਪੇ ਕਰਤਾ ਕਾਰਨ ਕਰਾਏ, ਜਿੱਤ ਭਾਵੇ ਤਿਤ ਕਾਰੇ ਲਾਏ। ਪੂਰੇ ਭਾਗ ਗੁਰ ਹੋ ਸੇਵੈ ਹੋਵਾ, ਗੁਰਪੂ ਪੂਰੇ ਭਾਗ ਗੁਰ ਸੇਵਾ ਹੋਵੇ, ਗੁਰ ਸੇਵਾ ਤੇ ਸੁਖ ਪਾਵਣਿਆ। ਮਰ ਮਰ ਜੀਵੇ ਤਾਂ ਕਿਛ ਪਾਏ, ਗੁਰ ਪ੍ਰਸਾਦੀ ਹਰ ਮਨ ਵਸਾਏ। ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿ ਸਮਾਵਣਿਆ। ਬਹੁ ਕਰਮ ਕਮਾਵੇ ਮੁਕਤ ਨ ਪਾਏ, ਦਸੰਤਰ ਭਵੇ ਦੂਜੇ ਭਾਏ ਖੁਆਏ। ਬਿਰਥਾ ਜਨਮ ਗਵਾਇਆ ਕਪਟੀ, ਬਿਨ ਸਬਦੇ ਦੁਖ ਪਾਵਣਿਆ। ਧਾਵਤ ਰਾਖੇ ਠਾਕੁਰ ਆਏ, ਗੁਰਪ੍ਰਸਾਦੀ ਪਰਮ ਪਦ ਪਾਏ। ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ। ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ। ਆਪ ਡੁੱਬੇ ਸਗਲੇ ਕੁਲ ਡੋਬੇ, ਕੂੜ ਬਿਖ ਕੂੜ ਬੋਲ ਬਿਖ ਖਾਵਣਿਆ। ਇਸ ਤਨ ਮੈਂ ਮਨ ਕੋ ਗੁਰਮੁਖ ਦੇਖੇ, ਭਾਏ ਭਗਤ ਜਾ ਹੋਮੇ ਸੋਖੇ। ਸਿਰ ਸਾਧਕ ਮੋਣ ਧਾਰੀ ਰਹੇ ਲਿਵਲਾਏ, ਤਾਂ ਤਿੰਨ ਭੀ ਤਨ ਮੈਂ ਮਨ ਨਾ ਦਿਖਾਵਣਿਆ। ਆਪ ਕਰਾਏ ਕਰਤਾ ਸੋਈ, ਹੋਰ ਕਹਿ ਕਰੇ ਕੀਤਾ ਕਿਆ, ਹੋ ਕੀਤੇ ਕਿਆ ਹੋਈ। ਨਾਨਕ ਜਿਸ ਨਾਮ ਦੇਵੇ ਸੋ ਲੇਵੇ, ਨਾਮੋ ਮਨ ਵਸਾਵਣਿਆ। ਮਾਜ ਮਹੱਲਾ ਤੀਜਾ, ਇਸ ਗੁਫਾ ਮੈਂ ਖੋਟ ਭੰਡਾਰਾ, ਤਿਸ ਵਿੱਚ ਵਸੇ ਹਰਾ ਲਾਖੇ ਅਪਾਰਾ। ਆਪੇ ਗੁਪਤ ਪ੍ਰਗਟ ਹੈ ਆਪੇ, ਗੁਰਸਬਦੀ ਆਪ ਜਾਵਣਿਆ। ਵਾਰੀ ਜੀਉ ਵਾਰੀ ਅੰਮ੍ਰਿਤ ਨਾ ਮਨ ਵਸਾਵਣਿਆ। ਅੰਮ੍ਰਿਤ ਨਾ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪੀ ਆਵਣਿਆ ਰਹਾਉ। ਹਉਮੈ ਮਾਰ ਬਜਰ ਕਪਾਟ ਖੁਬਲਾਇਆ, ਨਾਮਿਆ ਮੋਲਕਾ ਗੁਰਪ੍ਰਸਾਦੀ ਪਾਇਆ। ਬਿਨ ਸਬਦੇ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ। ਗੁਰ ਗਿਆਨ ਅੰਜਣ ਜਾਂ ਸੱਚ ਨੇਤਰੀ ਪਾਇਆ, ਅੰਤਰ ਚਾਨਣ ਅਗਿਆਨ ਅੰਧੇਰ ਗਵਾਇਆ।
ਜੋਤੀ ਜੋਤ ਮਿਲੀ ਮਨ ਮਾਨਿਆ, ਹਰ ਦਰ ਸੋਭਾ ਪਾਵਣਿਆ, ਸਰੀਰੋਂ ਭਾਲਣ ਕੋ ਬਾਹਰ ਜਾਏ, ਨਾਮ ਨਾ ਲਾਏ ਬਹੁਤ ਵਿਗਾਰ, ਦੁੱਖ ਪਾਏ ਮਨ ਮੁਖਿਅਨ ਦੇ ਸੂਝੇ ਨਾਹੀ, ਫਿਰ ਘੇਰੇ ਆਏ ਗੁਰਮੁਖ ਵੱਥ ਪਾਵਣਿਆ, ਗੁਰਪ੍ਰਸਾਦੀ ਸੱਚਾ ਹਰ ਪਾਏ, ਮਨ ਤਨ ਵੇਖੇ ਹਉਮੈ ਸਹਿ ਮੈਲ ਨ ਮੈਲ ਜਾਏ, ਬੈਸ ਸਥਾਨ ਸਦਾ ਹਰ ਗੁਣ ਗਾਵੇ, ਸੱਚੇ ਸ਼ਬਦ ਸੁਭਾਵਣਿਆ, ਨੌ ਦਰ ਠਾਕੇ ਧਾਵ ਤੁਰਹਾਏ, ਦਸਵੇਂ ਨਿਜ ਕਰ ਵਾਸਾ ਪਾਏ, ਉਥੇ ਐਥੇ ਅਨਹਦ ਸ਼ਬਦ ਵਜੇ, ਦਿਨ ਰਾਤੀ ਗੁਰਮਤੀ ਸ਼ਬਦ ਸੁਣਾਵਣਿਆ, ਬਿਨ ਸ਼ਬਦੇ ਅੰਤਰ ਅਨੇਰਾ, ਨਾ ਵਸਤਰੇ ਨਾ ਝੂਕੇ ਫੇਰਾ, ਸਤਿਗੁਰ ਹੱਥ ਕੁੰਜੀ ਹੋਰ ਤੈ ਦਰ ਖੁੱਲੇ ਨਾਹੀ, ਗੁਰਪੂਰੇ ਭਾਗ ਮਿਲਾਵਣਿਆ, ਗੁਪਤ ਪ੍ਰਗਟਾ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਝੀ ਪਾਈ, ਨਾਨਕ ਨਾਮ ਸਲਾਏ ਸਦਾ ਤੂੰ, ਗੁਰਮੁਖ ਮਨ ਵਸਾਵਣਿਆ, ਮਾਜ ਮਹੱਲਾ ਤੀਜਾ, ਗੁਰਮੁਖ ਮਿਲੇ ਮਿਲਾਏ ਆਪੇ ਕਾਲ ਨ ਜੋ ਹੈ ਦੁੱਖ ਨਾ, ਸੰਤਾਪੇ ਹਉਮੈ ਮਾਰ ਬੰਧਨ ਸਭ ਤੋੜੇ, ਗੁਰਮੁਖ ਸ਼ਬਦ ਸੁਹਾਵਣਿਆ, ਵਾਰੀ ਜੀਉ ਵਾਰੀ ਹਰਿ ਨਾਮ ਸੁਹਾਵਣਿਆ, ਗੁਰਮੁਖ ਗਾਵੇ ਗੁਰਮੁਖ ਨਾਚੇ, ਹਰ ਸੇਤੀ ਚਿੱਤ ਲਾਵਣਿਆ ਰਹਾਉ, ਗੁਰਮੁਖ ਜੀਵੇ ਮਰੇ ਪ੍ਰਵਾਨ, ਅਰਜਾਨਾ ਛੀਜੇ ਸ਼ਬਦ ਪਛਾਣ, ਗੁਰਮੁਖ ਮਰੇ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸੁਮਾਵਣਿਆ, ਗੁਰਮੁਖ ਹਰ ਦਰ ਸੋਭਾ ਪਾਏ, ਗੁਰਮੁਖ ਵਿੱਚੋਂ ਆਪ ਗਵਾਏ, ਆਪ ਤਰੇ ਕੁਲ ਸਗਲੇ ਤਾਰੇ, ਗੁਰਮੁਖ ਜਨਮ ਸਵਾਰਣਿਆ, ਗੁਰਮੁਖ ਦੁੱਖ ਕਦੇ ਨਾ ਲੱਗੇ ਸਰੀਰ, ਗੁਰਮੁਖ ਹਉਮੈ ਚੂਕੈ ਪੀਰ, ਗੁਰਮੁਖ ਮਨ ਨਿਰਮਲ ਫਰਮੈਲ ਨਾ ਲਾਗੇ, ਗੁਰਮੁਖ ਸਹਿਜ ਸਮਾਵਣਿਆ, ਗੁਰਮੁਖ ਨਾਮ ਮਿਲੇ ਵਡਿਆਈ, ਗੁਰਮੁਖ ਗੁਣ ਗਾਵੇ ਸੋਭਾ ਪਾਈ, ਸਦਾ ਆਨੰਦ ਰਹੇ ਦਿਨ ਰਾਤੀ, ਗੁਰਮੁਖ ਸ਼ਬਦ ਕਰਾਵਣਿਆ, ਗੁਰਮੁਖ ਅਣ ਦਿਨ ਸ਼ਬਦ ਰਾਤਾ, ਗੁਰਮੁਖ ਜੁਗ ਚਾਰੇ ਹੈ ਜਾਤਾ, ਗੁਰਮੁਖ ਗੁਣ ਗਾਵੇ ਸਦਾ ਨਿਰਮਲ, ਸਬਦੇ ਭਗਤ ਕਰਾਵਣਿਆ, ਬਾਜ ਗੁਰੂ ਹੈ ਆਂਦੇ ਅੰਧਾਰਾ, ਜਮਕਾਲ ਗਰਠੇ ਕਰੇ ਪੁਕਾਰਾ, ਅਣਦਿਨ ਰੋਗੀ ਬਿਸ਼ਟਾਂ ਕੇ ਕੀੜੇ, ਬਿਸ਼ਟਾਂ ਮਹਿ ਦੁੱਖ ਪਾਵਣਿਆ, ਗੁਰਮੁਖੀ ਆਪੇ ਕਰੇ ਕਰਾਏ, ਗੁਰਮੁਖੇਰ ਦੇ ਉਠਾਇਆ ਪਿਆਏ, ਨਾਨਕ ਨਾ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਜ ਮਹੱਲਾ ਤੀਜਾ, ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ, ਆਪੇ ਫਰਕ ਕੀਤੇ ਨੂੰ ਘੱਟ ਅੰਤਰ, ਆਪੇ ਬਣਤ ਬਣਾਵਣਿਆ, ਹਉ ਵਾਰੀ ਜੀਉ ਵਾਰੀ ਅਰ ਸੱਚੇ ਕੇ ਗੁਣ ਗਾਵਣਿਆ, ਬਾਜ ਗੁਰੂ ਹੈ ਬਾਜ ਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸੁਮਾਵਣਿਆ ਰਹਾਉ, ਤੂੰ ਆਪੇ ਸੋਹੈ ਆਪੇ ਜਗ ਮੋਹੈ, ਤੂੰ ਆਪੇ ਨਦਰੀ ਜਗਤ ਪਰੋਹੈ, ਤੂੰ ਆਪੇ ਦੁੱਖ ਸੁਖ ਦੇਵੇ ਕਰਤਾ, ਗੁਰਮੁਖ ਹਰ ਵੇਖਾ ਦਿਖਾਵਣੇ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਏ, ਸ਼ਬਦੇ ਉਪਜੇ ਅੰਮ੍ਰਿਤ ਬਾਣੀ, ਗੁਰਮੁਖ ਆਪ ਸੁਨਾਖ ਸੁਨਾਵਣੇ, ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ, ਸਦਾ ਹੈ ਮੁਕਤਾ ਸਦਾ ਮੁਕਤ, ਆਪੇ ਹੈ ਸੱਚਾ ਆਪੇ ਲੱਖ ਲਖਾਵਣੇ, ਆਪੇ ਮਾਇਆ ਆਪੇ ਛਾਏ, ਆਪੇ ਮੋਹ ਸਭ ਜਗਤ ਉਪਾਏ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਗ ਸੁਨਾਵਣਿਆ, ਆਪੇ ਕਰੇ ਕਰਾਏ, ਆਪੇ ਆਪੇ ਥਾਪਿਓ ਥਾਪੇ, ਆਪੇ ਤੋਇ ਤੇ ਬਾਰ ਕਛੂ ਨਾ ਹੋਵੇ, ਤੂੰ ਆਪੇ ਕਾਰੇ ਲਾਵਣੇ, ਆਪੇ ਮਾਰੇ ਆਪ ਜਿਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸੁਮਾਵਣੇ, ਆਪੇ ਉੱਚਾ ਉੱਚਾ ਆਪੇ ਉੱਚਾ ਉੱਚੋ ਹੋਈ, ਜਿਸ ਆਪ ਖਾਲੇ ਸੋ ਵੇਖੇ ਕੋਈ, ਨਾਨਕ ਨਾ ਵਸੇ ਘਾਟੇ ਅੰਤਰ, ਆਪੇ ਦੇ ਵੇਖ ਵਿਖਾਲਣਿਆ, ਮਾਜ ਮਹੱਲਾ ਤੀਜਾ, ਮੇਰਾ ਪ੍ਰਭ ਭਰਪੂਰ ਰਿਹਾ ਸਭ ਥਾਂ, ਗੁਰਪ੍ਰਸਾਦੀ ਘਰ ਹੀ ਮੈਂ ਪਾਈ, ਸਦਾ ਸਿਰੇ ਵੀ ਇੱਕ ਮਨ ਤੇ ਆਈ, ਗੁਰਮੁਖ ਸੱਚ ਸਮਾਵਣਿਆ, ਹਉ ਵਾਰੀ ਜੀਉ ਵਾਰੀ ਜਗ ਜੀਵਨ ਮਨ ਵਸਾਵਣਿਆ, ਅਰ ਜਗ ਜੀਵਨ ਨਿਰਭਉ ਸਾਦਾ ਦਾਤਾ, ਗੁਰਮਤਾ ਸਹਿ ਸਮਾਵਣਿਆ ਰਾਉ, ਘਰ ਮੈਂ ਧਰਤੀ ਤੌਲ ਪਤਾਲਾ, ਕਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਰਹੇ ਸੁਖਦਾਤਾ, ਗੁਰਮਤਾ ਸਹਿ ਸੁਮਾਵਣਿਆ, ਕਾਇਆ ਅੰਦਰ ਹਉਮੈ ਮੇਰਾ, ਜੰਮਣ ਮਰਨ ਨਾ ਚੂਕੇ ਫੇਰਾ, ਗੁਰਮੁਖੋ ਵੇ ਸੋ ਹਉਮੈ ਮਾਰੇ, ਸੱਚੋ ਸੱਚ ਧਿਆਵਣਿਆ, ਕਾਇਆ ਅੰਦਰ ਪਾਪ ਪੁੰਨ ਦੁਏ ਭਾਈ, ਦੁਹੀ ਮਿਲ ਕੈ ਸ੍ਰਿਸ਼ਟੀ ਉਪਾਈ, ਦੋਵੇਂ ਮਰ ਜਾ ਇੱਕ ਘਰ ਆਵੇ, ਗੁਰਮਤ ਸਹਿਜ ਸੁਮਾਵਣਿਆ, ਘਰ ਹੀ ਮੈਂ ਦੂਜੇ ਭਾਏ ਅਨੇਰਾ, ਚਾਨਣ ਹੋਵੇ ਛੋਡੇ ਹਉਮੈ ਮੇਰਾ, ਪ੍ਰਗਟ ਸ਼ਬਦ ਹੈ ਸੁਖਦਾਤਾ, ਆਨੰਦ ਨਾਮ ਧਿਆਵਣਿਆ,
ਅੰਤਰ ਜੋਤ ਪ੍ਰਗਟ ਪਾ ਸਾਰਾ ਗੁਰ ਸਾਖੀ ਮਿਟਿਆ ਅੰਧਿਆਰ ਕਮਲ ਬਿਗਾ ਸਦਾ ਸੁਖ ਪਾਇਆ ਜੋਤੀ ਜੋਤ ਮਿਲਾਵਣਿਆ ਅੰਦਰ ਮਹਿਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਉਹਦਾ ਅਪਾਰਾ ਗੁਰਮੁਖ ਬਣਜੇ ਸਦਾ ਵਪਾਰੀ ਲਾਹ ਨਾਮ ਸਦ ਪਾਵਣਿਆ ਆਪੇ ਵੱਥ ਰਾਖੇ ਆਪੇ ਦੇ ਗੁਰਮੁਖ ਬਣਜੇ ਸੇ ਕੇਈ ਕੇ ਨਾਨਕ ਜਿਸ ਨਦਰ ਕਰੇ ਸੋ ਪਾਏ ਕਰ ਕਿਰਪਾ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਰਿਆਪੇ ਮੇਲੇ ਸੇਵ ਕਰਾਏ ਗੁਰ ਕੇ ਸ਼ਬਦ ਭਾਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸੁਮਾਵਣਿਆ ਹਉ ਵਾਰੀ ਜੀਉ ਵਾਰੀ ਸੱਚ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹਾਉ ਆਪੇ ਗੁਰ ਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੋਹੈ ਗੁਰਮਤ ਹਰ ਰਸ ਪਾਵਣਿਆ ਇਸ ਗੁਫਾ ਮਹਿ ਇਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਭਰਮ ਚੁਕਾਇਆ ਅਣਦਿਨ ਨਾਮ ਸਲਾਹਿਨ ਰੰਗ ਰਾਤੇ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸਬਦ ਗੁਫਾ ਵਿਚਾਰੇ ਨਾਮ ਨਿਰੰਜਨ ਅੰਤਰ ਵਸੇ ਮੁਰਾਰੇ ਹਰ ਗੁਣ ਗਾਵੇ ਸਬਦ ਸੁਹਾਏ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਭਾਏ ਕਰ ਲਾਏ ਨਾਮ ਭੁੱਲੇ ਦੇ ਸੁਜਾਏ ਘੜੀ ਮੋਦ ਕਾਲੇ ਖਾਲੇ ਵੇ ਰਤੀਓ ਮਾਸਾ ਤੋਲ ਕਢਾਵਣਿਆ ਪੀੜੇ ਪਿਰ ਚੇਤੇ ਨਾਏ ਦੂਜੈ ਮੁੱਠੀ ਰੋਵੈ ਧਾਹੀ ਖਰੀ ਕਲਾਇਓ ਕਰੂਪ ਕੁਲੱਖਣੀ ਸੁਪਨੇ ਪਿਰ ਨਹੀਂ ਪਾਵਣਿਆ ਪੀੜੇ ਪਿਰ ਮਨ ਵਸਾਇਆ ਪੂਰੇ ਗੁਰ ਹਧੂਰ ਦਿਖਾਇਆ ਕਾਮਨ ਪਿਰ ਰਾਖਿਆ ਕੰਠ ਲਾਏ ਸਬਦੇ ਪਿਰ ਰਾਵੇ ਸੇਜ ਸੁਹਾਵਣਿਆ ਆਪੇ ਦੇਵੇ ਸਦ ਬੁਲਾਇ ਆਪਣਾ ਨਾਉ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਅਣਦਿਨ ਸਦਾ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਉਤਮ ਜਨਮ ਸੁਥਾਣ ਹੈ ਵਾਸਾ ਸਤਿਗੁਰ ਸੇਵੇ ਘਰ ਮਹੇ ਉਦਾਸਾ ਹਰ ਰੰਗ ਰਹੇ ਸਦਾ ਰੰਗ ਰਾਤੇ ਹਰ ਰਸ ਮਨ ਤ੍ਰਿਪਤਾਵਣਿਆ ਹਉ ਵਾਰੀ ਜੀਉ ਵਾਰੀ ਪੜ ਬੁਝ ਮਨ ਵਸਾਵਣਿਆ ਗੁਰਮੁਖ ਬੜੇ ਹਰ ਨਾਮ ਸੁਲਾਹੇ ਦਰ ਸੱਚੇ ਸੋਭਾ ਪਾਵਣਿਆ ਰਾਉ ਅਲਾਖਿਆ ਪਿਵਰ ਰਿਹਾ ਸਮਾਇਉ ਪਾਏ ਨਾ ਕੀਤੀ ਪਾਇਆ ਜਾਏ ਕਿਰਪਾ ਕਰੇ ਤਾਂ ਸਤਿਗੁਰ ਬੇਟੇ ਨਦਰੀ ਮੇਲ ਮਿਲਾਵਣਿਆ ਦੂਜੇ ਭਾਏ ਪੜੇ ਨਹੀਂ ਬੂਜੇ ਤ੍ਰਿਵਤ ਮਾਇਆ ਕਾਰਨ ਲੂਜੇ ਤ੍ਰਿਵਤ ਬੰਧਨ ਟੂਟੇ ਗੁਰਸਬਦੀ ਮੁਕਤ ਕਰਾਵਣਿਆ ਮਨ ਚੰਚਲ ਚਾ ਵਸ ਨ ਆਵੇ ਦੁਬਦਾ ਲਾਗੇ ਦਹਿ ਦਿਸ ਧਾਵੇ ਬੇਕਾ ਕੀੜਾ ਬਿਖ ਮਾਹੇ ਰਾਤਾ ਬਿਖੀ ਮਹੇ ਪਚਾਵਣਿਆ ਆਹੋ ਕਰੇ ਤੈ ਆਪ ਜਨਾਏ ਬਹੁ ਕਰਮ ਕਰੇ ਕਿਛ ਥਾਏ ਨਾ ਪਾਏ ਤੁਝ ਤੇ ਬਾਰ ਕਛੂ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੇ ਪਚੇ ਹਰ ਬੂਜੇ ਨਾਈ ਅਣਦਨ ਦੂਜੇ ਭਾਏ ਫਿਰਾਹੀ ਮਨਮੁਖ ਜਨਮ ਗਿਆ ਏ ਬਿਰਥਾਂਤ ਗਿਆ ਪਛਤਾਵਣਿਆ ਪਿਰ ਪ੍ਰਦੇਸ ਸਿੰਗਾਰ ਬਣਾਏ ਮਨਮੁਖ ਆਂਦੇ ਐਸੇ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਢੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨੇ ਵਿਰਲੇ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਅਣਦਿਨ ਭਗਤ ਕਰੇ ਦਿਨ ਰਾਤੀ ਸਜੇ ਹੀ ਸੁਖ ਪਾਵਣਿਆ ਸਮੇਂ ਵਰਤੇ ਕੋ ਸੋਈ ਗੁਰਮੁਖ ਵਿਰਲਾ ਬੂਝੇ ਕੋਈ ਨਾਨਕ ਨਾਮ ਵਰਤੇ ਜਨ ਸੋਹੈ ਕਰ ਕਿਰਪਾ ਆਪ ਮਿਲਾਵਣਿਆ ਮਾਝ ਮਹੱਲਾ ਤੀਜਾ ਮਾਨਮੁਖ ਪੜੇ ਪੰਡਿਤ ਕਹਾਵੇ ਦੂਜੇ ਭਾਏ ਮਹਾਂ ਦੁੱਖ ਪਾਵੇ ਵਿਖਿਆ ਮਾਤੇ ਕਿਛ ਸੂਝੇ ਨਾਈ ਫਿਰ ਜੂਨੀ ਆਵਣਿਆ ਹਉ ਵਾਰੀ ਜੀਉ ਵਾਰੀ ਹਉ ਮੈਂ ਮਾਰ ਮਿਲਾਵਣਿਆ ਗੁਰਸੇਵਾ ਤੇ ਹਰ ਮਨ ਵਸਿਆ ਹਰ ਰਸ ਸਹਿਜ ਪਿਆਵਣਿਆ ਰਾਉ ਵੇਦ ਪੜਿਆ ਰਸ ਨਹੀਂ ਆਇਆ ਵਾਦ ਵਖਾਣੇ ਮੋਹੇ ਮਾਇਆ ਅਗਿਆਨ ਮਤੀ ਸਦਾ ਅੰਧਿਆਰਾ ਗੁਰਮੁਖ ਬੂਝ ਹਰ ਗਾਵਣਿਆ ਅਕਥੋ ਕਥੀਏ ਸ਼ਬਦ ਸੁਹਾਵੇ ਗੁਰਮਤੀ ਮਨ ਸੱਚੋ ਭਾਵੈ ਸੱਚੋ ਸੱਚ ਰਵੇ ਦਿਨ ਰਾਤੀ ਇਹੋ ਮਨ ਸੱਚ ਰੰਗਾਵਣਿਆ ਜੋ ਸੱਚ ਰਤੇ ਤਿਨ ਸੱਚੋ ਭਾਵੇ ਆਪੇ ਦੇ ਨਾ ਪਛੋਤਾਵੇ ਗੁਰ ਕੈ ਸ਼ਬਦ ਸਦਾ ਸੱਚ ਜਾਤਾ ਮਿਲ ਸੱਚੇ ਸੁਖ ਪਾਵਣਿਆ ਕੂੜਕ ਸਤ ਤਿੰਨਾ ਮੈਲ ਨਾ ਲਾਗੇ ਗੁਰਪ੍ਰਸਾਦੀ ਅੰਦਰ ਜਾਗੇ ਨਿਰਮਲ ਨਾ ਵਸੇ ਕਟਿਆ ਭੀਤਰ ਜੋਤੀ ਜੋਤ ਮਿਲਾਵਣਿਆ ਤ੍ਰੈ ਗੁਣ ਪੜੇ ਅਰ ਤਤ ਨਾ ਜਾਣੇ ਮਨ ਮਨ ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੇ
ਮੋਹ ਆਪੇ ਕੇ ਸੂਜੇ ਨਾਈ ਗੁਰਸਬਦੀ ਅਰ ਪਾਵਣਿਆ ਵੇਦ ਪਕਾਰੇ ਤ੍ਰਿਭਧ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਅਰ ਏਕ ਨਾ ਜਾਣੇ ਬਿਨ ਬੂਝੈ ਦੁਖ ਪਾਵਣਿਆ ਜਾਂ ਤਿਸ ਭਾਵੇ ਤਾਂ ਆਪ ਮਿਲਾਏ ਗੁਰਸਬਦੀ ਸਹੀ ਸਾਧੂਖ ਚੁਕਾਏ ਨਾਨਕ ਨਾਵੇਂ ਕੀ ਸੱਚੀ ਵਡਿਆਈ ਨਾਮੋ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ ਤਰੇ ਸਗਲੇ ਕੁਲ ਤਾਰੇ ਹਰ ਨਾਮ ਮਨ ਵਸਾਵਣਿਆ ਵਾਰੀ ਜੀਉ ਵਾਰੀ ਹਰ ਰਸ ਚੱਖ ਸਾਧ ਪਾਵਣਿਆ ਹਰ ਚਾਖੇ ਸੇ ਜਨ ਨਿਰਮਲ ਨਿਰਮਲ ਨਾਮ ਧਿਆਵਣਿਆ ਸੋਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨਉਨਦ ਪਾਏ ਤ੍ਰੈ ਗੁਣ ਮੇੜ ਸੁਮਾਵਣਿਆ ਹਉਮੈ ਕਰੇ ਨੇ ਕਰਮੀ ਨਾ ਹੋਵੇ ਗੁਰ ਪ੍ਰਸਾਦੀ ਹਉਮੈ ਖੋਵੈ ਅੰਤਰ ਬਵੇਕ ਸਦਾ ਆਪ ਵਿਚਾਰੀ ਗੁਰ ਸ਼ਬਦੀ ਗੁਣ ਗਾਵਣਿਆ ਹਾਰ ਸਰ ਸਾਗਰ ਨਿਰਮਲ ਸੋਈ ਸੰਤ ਜੁਗੇ ਨਿਤ ਗੁਰਮੁਖ ਹੋਈ ਸਨਾਨ ਕਰੇ ਸਦਾ ਦਿਨ ਰਾਤੀ ਹਉਮੈ ਮਹਿਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹਉਮੈ ਮਾ ਐਨਸ ਪ੍ਰੀਤ ਸ਼ਬਦ ਸੱਚ ਅਰ ਸਰ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਮਨਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ ਸਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹਉਮੈ ਮਹਿਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਨਾਇਆ ਗੁਰਪ੍ਰਸਾਦ ਮਿਟਿਆ ਅੰਧਿਆਰਾ ਕਟ ਚਾਨਣਿਆ ਪਛਾਨਣਿਆ ਆਪੇ ਉਪਾਏ ਤੇ ਆਪੇ ਵੇਖੈ ਸਤਿਗੁਰ ਸੇਵੇ ਸੋ ਜਨ ਲੇਖੈ ਨਾਨਕ ਨਾਮ ਵਸੇ ਘਾਟੇ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈ ਗੁਣ ਦੀ ਸੇ ਮੋਹੇ ਮਾਇਆ ਗੁਰਪ੍ਰਸਾਦੀ ਕੋ ਬਿਰਲਾ ਬੂਜੇ ਚੌਥੇ ਪਾਦ ਲਿਵ ਲਾਵਣਿਆ ਵਾਰੀ ਜੀ ਓ ਵਾਰੀ ਮਾਇਆ ਮੋਹ ਸ਼ਬਦ ਜੁਲਾਵਣਿਆ ਮਾਇਆ ਮੋਹ ਜੁਲਾਏ ਸੁਵਰ ਸਿਉ ਚਿਤ ਲਾਏ ਹਰ ਦਰ ਮੈਲੀ ਸੋਭਾ ਪਾਵਣਿਆ ਰਹਾ ਦੇਵੀ ਦੇਵਾ ਮੂਲ ਹੈ ਮਾਇਆ ਸਿਮਰ ਸਾਤਰ ਜੇ ਨਿਉ ਪਾਇਆ ਕਾਮ ਕ੍ਰੋਧ ਪਸਰਿਆ ਸੰਸਾਰ ਆਏ ਜੈ ਦੁਖ ਪਾਵਣਿਆ ਇਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸਾਦੀ ਮਨ ਵਸਾਇਆ ਜਾਤ ਸਤ ਸੰਜਮ ਸੱਚ ਕਮਾਵੇ ਪੂਰੇ ਗੁਰ ਪੂਰੇ ਨਾਮ ਤੇ ਆਵਣਿਆ ਪੀੜੇ ਤਨ ਭਰਮ ਪਲਾਣੀ ਦੂਜੀ ਲਾਗੀ ਫਿਰ ਪਛਤਾ ਦੂਜੈ ਲਾਗੀ ਫਿਰ ਪਛਤਾਣੀ ਹਲਤ ਪਲਤ ਦੋਵੇਂ ਗਵਾਏ ਸੁਪਨੇ ਸੁੱਖ ਨਾ ਪਾਵਣਿਆ ਪਈੜੇ ਤਨ ਕੰਤ ਸੰਭਾਲੇ ਗੁਰਪ੍ਰਸਾਦੀ ਵੇਖੇ ਨਾਲੇ ਪਿਰਕੇ ਸਹਿਜ ਰਹੇ ਰੰਗ ਰਾਤੀ ਸ਼ਬਦ ਸਿੰਗਾਰ ਬਣਾ ਬਣਿਆ ਸਫਲ ਜਨਮ ਜਿਨ੍ਹਾਂ ਸਤਿਗੁਰ ਪਾਇਆ ਦੂਜਾ ਭਾਉ ਗੁਰ ਸ਼ਬਦ ਜੁਲਾਇਆ ਇੱਕੋ ਰਵ ਰਹਾ ਘਾਟੇ ਅੰਤਰ ਮਿਲ ਸਤ ਸੰਗਤ ਹਰ ਗੁਣ ਗਾਵਣਿਆ ਸਤ ਗੁਰ ਨਾ ਸੇਵੇ ਸੋ ਕਾਹੇ ਆਇਆ ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਨਾ ਚੇਤੇ ਆਵੇ ਬਿਨ ਨਾਵੇ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੇ ਆਪੇ ਮਿਲੈ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਧੁਰ ਮਸਤਕ ਲੇਖ ਲਿਖਾਵਣਿਆ ਮਾਝ ਮਹੱਲਾ ਚੌਥਾ ਆਦਿ ਪੁਰਖ ਅਭਰੰਪਰ ਆਪੇ ਆਪੇ ਥਾਪੇ ਥਾਪੇ ਥਾਪੇ ਸਮੇ ਵਰਤੇ ਇੱਕੋ ਸੋਈ ਗੁਰਮੁਖ ਸੋਭਾ ਪਾਵਣਿਆ ਵਾਰੀ ਜੀਓ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ ਗੁਰਮੁਖ ਲਖ ਲਖਾਵਣਿਆ ਰਹਾ ਤੂੰ ਦਿਆਲ ਕਿਰਪਾਲ ਪ੍ਰਭ ਸੋਈ ਤੁਧ ਬਿਨ ਦੂਜਾ ਵਰਨਾ ਕੋਈ ਗੁਰਪ੍ਰਸਾਦ ਕਰੇ ਨਾਮ ਦੇਵੇ ਨਾਮੇ ਨਾਮ ਸੁਮਾਵਣਿਆ ਤੂੰ ਆਪੇ ਸੱਚਾ ਸਿਰਜਣਹਾਰਾ ਭਗਤੀ ਭਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੇ ਸਹਿ ਸਮਾਦ ਲਗਾਵਣਿਆ ਅਣਦਿਨ ਗੁਣ ਗਾਵਾ ਪ੍ਰਭ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਝ ਬਿਨ ਅਵਰਣਾ ਕੋਈ ਜਾਚਾ ਗੁਰਪ੍ਰਸਾਦੀ ਤੂੰ ਪਾਵਣੇ ਆਗਮਾ ਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲੈ ਮਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸੁਲਾਏ ਸੱਚੇ ਭਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ
ਮਨਮੁਖ ਕਰਮ ਕਰੇ ਅਹੰਕਾਰੀ, ਜੂਏ ਜਨਮ ਸਭ ਬਾਜੀ ਹਾਰੀ, ਅੰਤਰ ਲੋਭ ਮਹਾ ਗੁਬਾਰਾ, ਫਿਰ ਫਿਰ ਆਵਣ ਜਾਵਣ ਆਪੇ ਕਰਤਾ ਦੇ ਵਡਿਆਈ, ਜਿਨ ਕੋ ਆਪ ਲਿਖਤ ਧੁਰ ਪਾਈ, ਨਾਨਕ ਮਿਲ ਨਾਨਕ ਨਾ ਮਿਲੇ ਪਉ ਭੰਜਨ, ਗੁਰਸਬਦੀ ਸੁਖ ਪਾਵਣਿਆ, ਮਾਝ ਮਹੱਲਾ ਪੰਜਵਾਂ ਘਰ ਪਹਿਲਾ, ਅੰਤਰ ਲਖ ਨ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰੱਖਿਆ, ਆਗਮੈ ਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਿਖਾਵਣਿਆ, ਹਉ ਵਾਰੀ ਜਿਉ ਵਾਰੀ, ਕਲ ਮੈਂ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਤਾਰੇ, ਵਡਭਾਗੀ ਦਰਸ਼ਨ ਪਾਵਣਿਆ, ਰਹਾਉ ਸਾਧਕ ਸਿੱਧ ਜਿਸੇ ਕੋ ਫਿਰਦੇ, ਬ੍ਰਹਮੇ ਇੰਦਰ ਧਿਆਇਨ ਹਿਰਦੈ ਕੋਟ, ਤੇ ਤੀਸਾ ਖੋਜੇ ਤਾਂ ਕੋ ਗੁਰਮਿਲ ਹਿਰਦੇ ਗਾਵਣਿਆ, ਆੜ ਪੈਰ ਤੁਦ ਜਾਪੇ ਪਵਣਾ, ਧਰਤੀ ਸੇਵਕ ਪਾ ਇਕ ਚਰਣਾ, ਖਾਣੀ ਬਾਣੀ ਸਰਬ ਨਿਵਾਸੀ ਸਭਨਾ ਕੇ ਮਨ ਭਾਵਣਿਆ, ਸਾਚਾ ਸਹਿਬ ਗੁਰਮੁਖ ਜਾਪੇ, ਪੂਰੇ ਗੁਰ ਕੈ ਸ਼ਬਦ ਸੁੰਜਾਪੈ, ਜਿਨ ਪਿਆ ਸੇਈ ਤ੍ਰਿਪਤਾਸੈ, ਸਚੈ ਸੱਚ ਅਕਾਵਣਿਆ, ਤਿਸ ਕਰ ਸਹਿਜਾ ਸੋਈ ਸੁਹਿਲਾਨੰਦ, ਬਨੋਦ ਕਰੇ ਸਦ ਕੇਲਾ, ਸੋ ਤਨਵੰਤਾ ਸੋ ਵੱਡ ਸਾ, ਜੋ ਗੁਰ ਚਰਣੀ ਮਨ ਲਾਵਣਿਆ, ਪਹਿਲੋਂ ਦੇ ਤੈ ਰਿਜਕ ਸਮਾਹਾ, ਪਿੱਛੋ ਦੇ ਤੈ ਜੰਤੇ ਉਪਾਹ, ਤੁਧ ਜੀਵੜ ਦਾਤਾ ਅਵਰ ਨਾ ਸਵਾਮੀ, ਲਵੇ ਨਾ ਕੋਈ ਲਾਵਣਿਆ, ਜਿਸ ਤੂੰ ਤੁਠਾ ਸੋ ਤੁਧ ਤੇ ਆਏ, ਸਾਜਨਾ ਕਾ ਮੰਤਰ ਕੁਮਾਏ, ਆਵਤਰੇ ਸਗਲੇ ਕੁਲ ਤਾਰੇ, ਤਿਸ ਦਰਗੇ ਠਾਕਣਾ ਪਾਵਣਿਆ, ਤੂੰ ਵੱਡਾ ਤੂੰ ਊਚੋ ਊਚਾ, ਤੂੰ ਬੇਅੰਤ ਅਤ ਮੂਚੋ ਮੂਚਾ, ਕੁਰਬਾਣੀ ਤੇਰੇ ਵੰਝਾ ਨਾਨਕ ਦਾਸ ਦਸਾਵਣਿਆ, ਮਾਝ ਮਹੱਲਾ ਪੰਜਵਾਂ, ਕੌਣ ਸੁਮੁਗਤਾ ਕੌਣ ਸੁਜੁਗਤਾ, ਕੌਣ ਸੁਗਿਆਨੀ ਕੌਣ ਸੁਭਗਤਾ, ਕੌਣ ਸੁਗ੍ਰੀਹੀ ਕੌਣ ਅਦਾਸੀ, ਕੌਣ ਸੁਕੀਮਤ ਪਾਏ ਜੀਉ, ਕਿਨ ਵਿਧ ਵਾਧਾ ਕਿਨ ਵਿਧ ਛੂਟਾ, ਕਿਨ ਵਿਧ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਨੇ ਕਰਮਾ, ਕੌਣ ਸੋ ਕਹੇ ਕਹਾਏ ਜੀਉ, ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਵੇ ਮੁਖੀਆ, ਕਿਨ ਬਿਧ ਮਿਲੀਏ ਕਿਨ ਬਿਧ ਬਿਛੜੈ, ਇਹ ਬਿਦ ਕੌਣ ਪ੍ਰਗਟਾਏ ਜੀਉ, ਕੌਣ ਸੁਵੱਖਰ ਜਿਤ ਧਾਵਤ ਰਹਿਤਾ, ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ, ਕੌਣ ਸੁਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਧ ਕੀਰਤਨ ਗਾਏ ਜੀਉ, ਗੁਰਮੁਖ ਮੁਗਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਭਗਤਾ, ਧਨ ਗ੍ਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਉ, ਹਉਮੈ ਵਾਧਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਤੂਟਾ, ਗੁਰਮੁਖ ਕਰਮ ਗੁਰਮੁਖ ਨੇ ਕਰਮਾ, ਗੁਰਮੁਖ ਕਰੇ ਸੋ ਭਾਏ ਜੀਉ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਵੇ ਮੁਖੀਆ, ਗੁਰਮੁਖ ਮਿਲੀਏ ਮਨਮੁਖ ਵਿਛੜ ਵਿਛੜੈ, ਮਨ ਗੁਰਮੁਖ ਮਿਲੀਏ ਮਨਮੁਖ ਵਿਛੜੈ, ਗੁਰਮੁਖ ਬਿਧ ਪ੍ਰਗਟਾਏ ਜੀਉ, ਗੁਰਮੁਖੀ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖ ਉਪਦੇਸ਼ ਦੁੱਖ ਸੁਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਉ, ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਕਿਸ ਤੇ ਹੋਇਓ ਅਨੰਤਾ, ਨਾਨਕ ਇੱਕ ਸਮਾਹੇ ਸਮਾਏ ਜੀਉ, ਮਾਝ ਮਹੱਲਾ ਪੰਜਵਾਂ, ਪ੍ਰਭ ਅਵਿਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਣ ਮਾਣ ਸੁਖਦਾਤਾ, ਤੂੰ ਕਰੈ ਸੋਈ ਸੁਖ ਪਾਵਣਿਆ, ਹਉ ਵਾਰੀ ਜੀਉ ਵਾਰੀ, ਗੁਰਮੁਖ ਮਨ ਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੇ ਨਾ ਲਾਵਣਿਆ, ਰਾਉ ਤੇਰਾ ਕੀਤਾ ਜਿਸ ਲਾਗੇ ਮੀਠਾ, ਕਟਕਣ ਅੰਤਰ ਪਾਰ ਬ੍ਰਹਮ ਤਿੰਨ ਜਨ ਡੀਠਾ, ਥਣ ਥਨੰਤਰ ਤੂੰ ਹੈ ਇੱਕੋ ਇੱਕ ਵਰਤਾਵਣਿਆ, ਸਗਲ ਮਨੋਰਥ ਤੂੰ ਦੇਵਣ ਹਾਰਾ, ਭਗਤੀ ਪਏ ਭਰੇ ਭੰਡਾਰਾ, ਦਇਆ ਧਾਰ ਰਾਖੇ ਤੁਧ ਸੇਈ, ਪੂਰੇ ਕਰਮ ਸਮਾਵਣਿਆ, ਅੰਧ ਕੂਪ ਤੇ ਕੰਡੇ ਚਾੜੇ ਕਰ ਕਿਰਪਾ, ਦਾਸ ਨਦਰ ਨਿਹਾਲੇ ਗੁਣ ਗਾਵੇ, ਪੂਰਨ ਅਬਨਾਸੀ ਕਹਿ ਸੁਣ ਤੋਟ ਨਾ ਆਵਣਿਆ, ਐਥੇ ਉਥੇ ਤੂੰ ਏ ਰਖਵਾਲਾ, ਮਾਤ ਗਰ ਮੈਂ ਤੁਮ ਹੀ ਪਾਲਾ, ਮਾਇਆ ਗੁਣ ਨਾ ਪੋਹੇ ਤਿਨ ਕੋ ਰੰਗ ਰਤੀ, ਗੁਣ ਗਾਵਣਿਆ ਕਿਆ ਗੁਣ ਤੇਰੇ ਆਗ ਸੰਭਾਲੀ, ਮਨ ਤਨ ਅੰਤਰ ਤੁਦ ਨਦਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ,
तुद बिन अवर ना जानने आ। जिस को तू प्रभ भया सुहाई तिस तत्ती वाव न लगे काई तू सैब सरण सुखदाता सतसंगत जाप प्रगटावन आ। तू च अथाउ अपार अमोला तू साचा साहिब दास तेरा गोला तू मीरा साची ठकुराई नानक बल बल जावने आमाज महला पंजवा घर दूजा। नित नित दया संभालिए मूल ना मनो वसारिये रा संतां संगत पाईए जित जम के पंथ ना जाइए तो सार का नाम लै तेरे कुले ना लागे गाल जियो जो सिमरन दे साही है नरक न सही पाई है तत्ती भाव ना लगाई जिन मन उठा आए जियो। सही सुंदर सोहने सा संग जिन बहने अर धन जिनी संजया सही गंभीर अपार जीव अर अमेओ रसायन पीवी है मो डिठे जन कै जीवी है कर सब सुवार ले नित नित पूजो गुर कै जियो। सो हर कीता अपना तिने गुसाई जापना सो सूरा प्रदान सो मस्तक जिस दै भाग जियो। मन अंधे प्रावे अवगाही आए रस भोगन पात शाही आ मुंदा मंदा मूल ना उपजियो तेरी तरे सच्ची कारे लाग जियो। करता मन वसाया जन्मे का फल पाया मन पावंदा कंत हर तेरा थिर हुआ सुहाग जियो। अटल पदार्थ पाया पै भंजन की सरनाया लाए अंचल नानक तारे जिता जन्मे अपार जियो। एक ओंकार सतगुर प्रसाद माज महला पंजवां घर तीजा हार जाप जपे मन धीरे राओ सिमर सिमर गुरदेव मिट गए भय दूरे। सरण आवे पार ब्रह्म की ता फिर काहे चूरे चरण सेवे संत साध के सगल मनोरथ पूरे। घड़ घड़ एक वरदा जल थल मैयल पूरे पाप बिनासन सेव्या पवित्र संतन की धूरे सब छडाई खसमे आप। हर जाप भई ठरूरे करते किया तपाव सो दुष्टो मुए होए मूरे नानक रत्ता सच ना यार वेखे सदा हजूरे। बारह माह माज महला पंजवां घर चौथा एक ओंकार सतगुर प्रसाद किरत कर्म के विछड़े कर कृपा मेलो राम चार कुंट दै दिस भरमे थक आए प्रभ की साम तेन दुदे ते बारी कितने आवे काम जल बिन साख कमलावती उपजे नाही दामर ना न मिलिये साजन कत पाइये बस राम जित घर हर कंतना प्रगटी भट नगर से ग्राम। सर्ब सिंगार तिम्बोल रस सन देही सब खाम प्रभ स्वामी कंत विहूणिया मित सजन सब जाम नानकी बेनंतिया कर कृपा दीजे नाम। हर मेलो स्वांगी हर मेलो स्वामी संग प्रभ जिसका नेचल धाम चेत गोविंद राधिये हुए आनंद कणा। संजना मिल पाहिए रसना नाम पना जिन पाया प्रभ अपना आए तिसे गणा एक खिन तिस बिन जीवना बिरथा जन्म जना जल थल जल थल महियल पूरिया रव्या विच बना सो प्रभ चेतन आवे कितड़ा दुख गणा। जिनी रव्या सो प्रभु तिन्ना भाग मना हर दर्शन को मन लोचदा नानक प्यास मला चेत मलाए सो प्रभु तिस कै पाए लगा वै साग धीरन क्यों वाडिया जिन्ना प्रेम बिछो हर साजन पुरख विसार के लगी माया तो पुत्र कलत्र न संगत नारे अविनासी ओ। पलच पलच सगली मुई झूठे तंदे मोह एक सर के नाभ नगे लइए खोए दे विसार विगुचना प्रभ निवरणा कोय प्रीतम चरणी जो लगे तिनकी निर्मल सो नानकी प्रा बेनती प्रा मिलो प्रभ धोए वै साख सुहावा तां लगे जा संत भेटे हर सोए। हर जेर जुड़न दा लोड़िए जिस अगे सब नवानर सज्जन दावन लगे आ किसे न देई बन मानक मोती नाम प्रभु न लगे नाही सन रंग सबे नारायण जेते मन पावन जो अर लोड़े सो करै सोई जी करान। जो प्रभ किते अपने सेई कई है धन अपन लिया जे मिले विछड़ क्यों रवन साधु संग प्रापते नानक रंग मणान। हर जेठ रंगीला तिस तनी जिसके भाग मथन आ साढ़त बंदा तिस लगे अरनाहुन जिन्ना पास जग जीवन पुरख ते आके मन संधि आस द भैव गुची है गल पई सुजम की फास जिहा बीजे सोलने मथे जो लिखे आस। रहन व्याणी पछतानी उठ चली गई नरास जिनको साधु भेटिए सो दरगे होए खलास। कर कृपा प्रभ अपनी तिर दर्शन होए प्यास प्रभ दूजा को नहीं नानकी अरदास।
ਅਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਚਰਨ ਨਿਵਾਸ ਸਾਵਣ ਸਰਸੀ ਕਾਮਨੀ ਚਰਨ ਕਮਲ ਸਿਉ ਪਿਆਰ ਮਨ ਤਨ ਰੱਤਾ ਸੱਚ ਰੰਗ ਇੱਕੋ ਨਾਮ ਉਧਾਰ ਵਿਖਿਆ ਰੰਗ ਕੂੜਾਵਿਆ ਦਿਸਨ ਸਭੇ ਛਾਰ ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲ ਸਾਧੂ ਪੀਵਨ ਹਾਰ ਵਣ ਤ੍ਰਿਣਾ ਪ੍ਰਭ ਸੰਗ ਮੌਲਿਆ ਸਮਰੱਥ ਪੁਰਖੇ ਅਪਾਰ ਅਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਭ ਪਾਇਆ ਤਿਨਕੈ ਸਦ ਬਲਹਾਰ ਨਾਨਕ ਕਰ ਜੀ ਮਯਾਕਾਰ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਰੁਹਾਰ ਪਦ ਪਰਮ ਭੁਲਾਣੀ ਦੂਜੇ ਲੱਗਾ ਹਿਤ ਲਖ ਸਿੰਗਾਰ ਬਣਾਇਆ ਕਾਰਜ ਨਾਹੀ ਕੇਤ ਜਿਤ ਦਿਨ ਦੇਹ ਬਿਨ ਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਣ ਦੂਤ ਜਮ ਕਿਸੇ ਨਾ ਦੇਨੀ ਭੇਤ ਛੱਡ ਖੜੋ ਤੇ ਖਿਨੈ ਮਾਹੇ ਜਿਨ ਸਿਉ ਲੱਗਾ ਹੇਤ ਹੱਥ ਮਰੋੜੈ ਤਨ ਕਪੈ ਸਿਆਓ ਆਸੇ ਜਿਹਾ ਬੀ ਜੇ ਸੋਲਣੇ ਕਰਮਾ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਤ ਪ੍ਰਭ ਦੇਸ ਸੇ ਭਾਦੁ ਨਰਕ ਨ ਪਾਈਏ ਗੁਰ ਰੱਖਣ ਵਾਲਾ ਏ ਦਸਨ ਪ੍ਰੇਮ ਮਾੜਾ ਕਿਉ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਨੀ ਕੋਈ ਆਨ ਮਿਲਾਵੇ ਮਾਏ ਸੰਤ ਸੁਹਾਈ ਪ੍ਰੇਮ ਕੇ ਹੋ ਤਿਨ ਕੈ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਏ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾ ਆਪ ਤਿਆਗ ਬੇਨਤੀ ਕਰੈ ਲਿਓ ਪ੍ਰਭੂ ਲੜਲਾਏ ਜਿਉ ਜੋ ਅਰਕੰਤ ਮਲਾਈ ਆ ਸੇ ਵਿਛੜ ਕਤੇ ਨਾ ਜਾਏ ਪ੍ਰਾਵਿਣ ਦੂਜਾ ਕੋ ਨਹੀ ਨਾਨਕ ਕਰ ਸਰਣਾਏ ਅਸੂ ਸੁਖੀ ਵਸੰਦੀਆ ਜਿਨਾ ਮਯਾ ਹਰਿ ਰਾਇ ਕਤਕ ਰੋਗ ਵੇ ਮੁਖ ਹੋਏ ਰਾਮ ਤੇ ਲੱਗਣ ਜਨਮ ਵਜੋ ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੈ ਰੋਜ ਕੀਤਾ ਕਿਛੂ ਨਾ ਵੀ ਲਿਖਿਆ ਤਰ ਸੰਜੋਗ ਲਿਖਿਆ ਧੁਰ ਸੰਜੋਗ ਵਡਭਾਗੀ ਮੇਰਾ ਭਰਾ ਮਿਲੇ ਤਾਂ ਉਤਰੇ ਸਭ ਬਯੋਗ ਨਾਨਕੋ ਪ੍ਰਭ ਰਾਖ ਲੇ ਮੇਰੇ ਸਾਹਿਬ ਬੰਦੀ ਮੋਚ ਕਤਕੋ ਵੈ ਸਾਧ ਸੰਗ ਬਿਨਸੇ ਸਭੇ ਸੋਚ ਮਗਰ ਮਾਹ ਸੁਹੰਦੀਆਂ ਆਰ ਪਿਰ ਸੰਗ ਬੈਠੜੀਆਂ ਤਿਨਕੀ ਸੋਭਾ ਕਿਆਗਨੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ ਸਾਜਨਾ ਤੇ ਬਾਰੀ ਸਿਰੈ ਨੇ ਅਕੇਲੜੀਆਂ ਤਿੰਨ ਦੁੱਖ ਨਕ ਬੂਹ ਉਤਰੇ ਸੇ ਜਮ ਕਹਿ ਵਸ ਪੜੀਆਂ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਰ ਲਾਲ ਹਰ ਕੰਠ ਤਿੰਨਾ ਜੜੀਆਂ ਨਾਨਕ ਬਾਂਛੇ ਧੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ ਮਗਰ ਪ੍ਰਭ ਅਰਧ ਨਾ ਬੌੜ ਨਾ ਜਨਮੜੀਆਂ ਭੁਖਤ ਖਰ ਨਾ ਵਿਆਪਈ ਕੰਠ ਮਿਲਿਆ ਰਣਾਹ ਮਨ ਬੇਦਿਆ ਚਰਨਾਰ ਬਿੰਦ ਦਰਸਨ ਲੱਗੜਾ ਸਾਹੋਟ ਗੋਬਿੰਦ ਗੋਪਾਲ ਰਾਏ ਸੇਵਾ ਸਵਾਮੀ ਲਾਹੋ ਵਿਖਿਆ ਪੋ ਨਾ ਸਕਈ ਮਿਲ ਸਾਧੂ ਗੁਣ ਗਾਹੋ ਜੈ ਤਿਬ ਜੀ ਤੈ ਮਰੀ ਸੱਚੀ ਪ੍ਰੀਤ ਸਮਾਹ ਕਰ ਗੈ ਲੀਨੀ ਭਾਰ ਬ੍ਰਹਮ ਬੌੜ ਨਾ ਵਿਛੜੀ ਆਹ ਬਾਹਰ ਜਾਓ ਲਖ ਬੇਰੀ ਆਰ ਸੱਜਣੀ ਅਗਮੀ ਅਗਾਹੋ ਸਰਮ ਪਈ ਨਾ ਰਹਿ ਨੇ ਨਾਨਕ ਦਰ ਪਈ ਆਹ ਭੁਗ ਸੁਹੰਦਾ ਸਰਬ ਸੁਖ ਜਿਸ ਬਖਸੇ ਵੇ ਪ੍ਰਵਾਹ ਮਾਘ ਮਜਨ ਸੰਗ ਸਾਧੂਆਂ ਧੂੜੀ ਕਰ ਇਸਨਾਨ ਹਰ ਕਾ ਨਾਮ ਤੇ ਆਏ ਸੁਣ ਸਭਨਾ ਨੂੰ ਕਰ ਦਾਨ ਜਨਮ ਕਰਮ ਵਾਲੇ ਉਤਰੇ ਮਨ ਤੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸੇ ਸੋਭ ਸੁਵਾਨ ਸੱਚੇ ਮਾਰਗ ਚਲਦਿਆਂ ਉਸਤਤ ਕਰੇ ਜਹਾਨ ਅੜਤੜ ਤੀਰ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨੂੰ ਦੇਵੇ ਦਇਆ ਕਰ

ਸੋਈ ਪੁਰਖ ਸੁਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿੰਨ ਕੁਰਬਾਨ ਮਾਘ ਸੁਚੇ ਸੇ ਕਾਂਡੀਏ ਜਿਨ ਪੂਰਾ ਗੁਰ ਮਿਹਰਬਾਨ ਫਾਲਗੁਣ ਨਿਆਂਦੇ ਉਪਾਰ ਜਨਾਰ ਸੱਜਣ ਪ੍ਰਗਟੇ ਆਏ ਸੰਤ ਸੁਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ ਸੇ ਸੁਭਾਵੀ ਸਰਬ ਸੁਖੁਣ ਦੁਖਾ ਨਾਈ ਜਾਏ ਛਪੁਨੀ ਵਡਭਾਗਣੀ ਵਰ ਪਾਇਆ ਰਰਾਏ ਮਿਲ ਸਈਆ ਮੰਗਲ ਗਾਵੀ ਗੀਤ ਗਵਿੰਦੇ ਲਾਏ ਹਰ ਜਿਹਾ ਵਰਣਾ ਦਿਸਾਈ ਕੋਈ ਦੂਜਾ ਲਵੇ ਨਾ ਲਾਏ ਹਲਤ ਪਲਤ ਸੁਵਾਰੇ ਉਹਨੇ ਚਲ ਦਿੱਤੀ ਅਨਜਾਏ ਸੰਸਾਰ ਸਾਗਰ ਦੇ ਰੱਖੇ ਅਨਬੌੜਨਾ ਜਨਮੇ ਧਾਏ ਜੇ ਵਾਏ ਕਿ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਫਲ ਗੁਣ ਨਿਤ ਸਲਾਈਏ ਜਿਸ ਨੂੰ ਤਿਲ ਨਾ ਤੁਮਾਏ ਜਿਨ ਜਿਨ ਨਾਮ ਧਿਆਏ ਆ ਤਿਨਕੇ ਕਾਸਰੇ ਅਰ ਗੁਰਪੂਰਾ ਆਰਾਧਿਆ ਦਰਗੇ ਸੱਚ ਕਰੇ ਦਰਗਹਿ ਸੱਚ ਖਰੇ ਸਰਬ ਸੁਖਾਂ ਨਿਧ ਚਰਨ ਹਰ ਭਵਜੁਲ ਬਿਖਮ ਤਰੇ ਪ੍ਰੇਮ ਭਗਤਿਨ ਪਾਈ ਆ ਬਿਖਿਆ ਨਾਹੀਂ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਤਰੇ ਮਹਾਂ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸ ਦਾਨ ਕਿਰਪਾ ਕਰੋ ਹਰੇ ਮਾਜ ਮਹੱਲਾ ਪੰਜਵਾਂ ਦਿਨ ਰਹਿ ਨੇਕੋ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾਰ ਸਿਮਰੀ ਦਿਨ ਸਭ ਰਹਿ ਨਾਪ ਤਿਆਗ ਸਰਣੀ ਪਵਾਂ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆਰ ਮੇਲੋ ਸੱਜਣ ਸੈਣ ਜੋ ਜੀ ਹਰ ਤੇ ਵਿਛੜੈ ਸੇ ਸੁਖ ਨਾ ਵਸਣ ਭੈਣ ਹਰ ਪਿਰ ਬਿਨ ਚੈਨ ਨਾ ਪਾਈਏ ਖੋਇ ਡਿੱਠੇ ਸਭ ਗੈਣ ਆਪ ਘੁਮਾਣੇ ਵਿਛੜੀ ਦੋਸ ਨਾ ਕਾਹੂ ਦੇਣ ਹਊ ਕਰ ਕਿਰਪਾ ਪ੍ਰਭ ਰਾਖ ਲਿਓ ਹੋਰ ਨਾਹੀ ਕਰਨ ਕਰੇ ਨ ਹਰ ਤੁਦ ਬਿਨ ਖਾਕੂ ਰੂਲਣਾ ਕਹੀਏ ਕਿੱਥੇ ਵੈਣ ਨਾਨਕ ਕੀ ਬੇਨੰਤੀ ਆਰ ਸੁਰਜਨ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੈ ਹਰ ਸਮਰੱਥ ਪੁਰਖ ਵਿਆਪਾਰ ਮਰਨ ਜੀਵਨ ਆਰਾਧ ਨਾ ਸਭਨਾ ਕਾ ਆਧਾਰ ਸਸੁਰੈ ਪਈਏ ਕੰਤ ਤਿਸ ਕੰਤ ਕੀ ਵੱਡਾ ਤਿਸ ਪਰਵਾਰ ਉਚਾਂਗ ਮੇ ਅਗਾਧ ਬੋਧ ਕਿਛ ਅੰਤ ਨ ਪਾਰਾ ਬਾਰ ਸੇਵਾ ਸਾ ਤਿਸ ਭਾਵ ਸੀ ਸੰਤਾਂ ਕੀ ਹੋਏ ਸ਼ਾਰ ਦੀਨਾ ਨਾਥ ਦਿਆਲ ਦੇ ਪਤ ਤੇ ਉਧਾਰਨ ਹਾਰ ਅੱਜ ਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਈ ਨਾ ਜਾਣੀ ਕੋ ਨਾਹੀ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸਮਾਰ ਦਿਨ ਰਹਿਣ ਜੇ ਪ੍ਰਭ ਕੋ ਸੇਵਨ ਦੇ ਤਿਨ ਕੈ ਸਦ ਬਲਿਹਾਰ ਸੰਤਿ ਅਰਾਧਨ ਸਦ ਸਦਾ ਸਭਨਾ ਕਾ ਬਖਸੰਦ ਜਿਉ ਪਿੰਡ ਜਿਨ ਸਾਜਿਆ ਕਰ ਕਿਰਪਾ ਦਿੱਤੀ ਅਨ ਜੇਂਦਾ ਗੁਰਸਬ ਦੀ ਅਰਾਧੀਏ ਜਪੀਏ ਨਿਰਮਲ ਮੰਤ ਕੀਮਤ ਕਹਿਣ ਜਾਹੀਏ ਪਰਮੇਸ਼ਰ ਬੇਅੰਤ ਜਿਸ ਮਨ ਵਸੇ ਨਾ ਰਹੇ ਨੋ ਸੋ ਕਹੀਏ ਭਗਵੰਤ ਜੀ ਕੀ ਲੋਚਾ ਪੂਰੀ ਹੈ ਮਿਲੇ ਸਵਾਮੀ ਕੰਤ ਨਾਨਕ ਜੀਵੇ ਜਾਪਾਰੀ ਦੁਖ ਸਭੇ ਹੀ ਹੰਤ ਦਿਨ ਰਹਿਣ ਜੇਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮੰਜ ਨਿਮਾਣੀ ਥਾਓ ਹਰੇ ਉੱਠ ਗਈ ਮਨ ਅੰਦਰੇ ਜਪ ਜਪ ਜੀ ਮਨਾਓ ਕਰ ਕਿਰਪਾ ਪ੍ਰਭ ਆਪਣੀ ਜਨ ਧੂੜੀ ਸੰਗ ਸਮਾਓ ਜਿਉ ਤੂੰ ਰਾਖੇ ਤਿਉ ਰਹਾਉ ਤੇਰਾ ਦਿੱਤਾ ਪਹਿਨਾ ਖਾਓ ਉਦਮ ਸੋਈ ਕਰਾਏ ਪ੍ਰਭ ਮਿਲ ਸਾਧੂ ਗੁਣ ਗਾਓ ਦੂਜੀ ਜਾਏ ਨਾ ਸੁਜੈ ਕਿਥੈ ਕੂਕਣ ਜਾਓ ਅਗਿਆਨ ਵਿਨਾਸ਼ਨ ਤਮ ਹਰਣ ਉਚੈ ਅਗਮ ਅਮਾਓ ਮਨ ਵਿਛੜਿਆਰ ਮੇਲੀਏ ਨਾਨਕੇ ਸੁਆਓ ਸਰਬ ਕਲਿਆਣਾ ਤਿਤ ਦਿਨ ਹਰ ਪਰਸੀ ਗੁਰ ਕੈ ਪਾਰ ਮਾਜ ਕੀ ਤਥਾ ਸਲੋਕ ਮਹੱਲਾ ਪਹਿਲਾ ਮਲਕ ਮਰੀਦ ਤਥਾ ਚੁੰਦੜਾ ਸੁਹੀਆਂ ਕੀ ਧੁਨ ਗਾਵਣੀ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਸਲੋਕ ਮਹੱਲਾ ਪਹਿਲਾ ਗੁਰਦਾਤਾ ਗੁਰ ਹਿਵੇ ਕਰ ਗੁਰਦੀਪਕ ਤੇ ਲੋਹ ਅਮਰ ਪਦਾਰਥ ਨਾਨਕਾ ਮਨ ਮਾਨੇ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਣ ਦੁੱਧ ਦੂਜੇ ਮਾਏ ਬਾਪ ਕੀ ਸੋਧ ਤੀਜੇ ਭਇਆ ਭਾਬੀ ਭੇਵ ਚੌਥੇ ਪਿਆਰ ਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੈ ਜਾਤ ਸਤਵੇਂ ਸੰਜ ਕੀਆ ਘਰ ਵਾ ਸੱਠਵੇਂ ਕ੍ਰੋਧ ਵਾ ਤਨ ਨਾਸ ਨਾਵੇਂ ਧੌਲੇ ਉੱਬੇ ਸਾਹ ਦਸਵੇਂ ਦੱਦਾ ਹੁਆ ਸੁਆ ਗਏ ਸੰਗੀਤ ਪੁਕਾਰੀ ਧਾ ਉੱਡਿਆ ਹੰਸ ਦੁਸਾਹਿਰਾ ਆਏ ਗਿਆ ਆਇਆ ਗਿਆ ਮੋਇਆ ਨਾਉ ਪਿੱਛੇ ਪਤਲ ਸਦੋ ਕਾਵ ਨਾਨਕ ਮਨ ਮੁਖ ਅੰਧ ਪਿਆਰ ਬਾਜ ਗੁਰੂ ਡੁੱਬਾ ਸੰਸਾਰ ਮਹੱਲਾ ਪਹਿਲਾ ਦਾਸ ਬਲਤਨ ਬੀਸ ਰਾਵਨ ਤੀਸਾ ਕਾ ਸੁੰਦਰ ਕੁਹਾਵੇ ਚੁਲਾਸੀ ਪੁਰ

ਹਰ ਰੰਗ ਰਾਤੀ, ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਵਿਧਾਤੀ, ਤੂੰ ਆਪੇ ਆਪ ਸੁਜਾਣੈ ਵੱਡ ਪੁਰਖ ਵਡਾਤੀ। ਜੋ ਮਨ ਚਿਤ ਤੁਧ ਧਿਆਏ ਦੇ ਮੇਰੇ ਸੱਚੇ ਆ, ਬਲ ਬਲ ਹਾਂ ਤਿੰਨ ਜਾਤੀ। ਸਲੋਕ ਮਹਲਾ ਪਹਿਲਾ। ਜਿਉ ਪਾਏ ਤਨ ਸਾਜਿਆ, ਰੱਖਿਆ ਬਣਤ ਬੁਣਾਏ, ਅੱਖੀ ਦੇਖੈ ਜੇਵਾ ਬੋਲੈ, ਕੰਨੀ ਸੁਰਤ ਸਮਾਏ, ਪੈਰੀ ਚੱਲੇ ਹੱਥੀ ਕਰਨਾ, ਦਿੱਤਾ ਪਹਿਨੇ ਖਾਏ, ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਾਂ ਭੱਜੇ ਤਾਂ ਠੀਕਰ ਹੋਵੇ, ਘਾੜਤ ਘੜੀ ਨਾ ਜਾਏ। ਨਾਨਕ ਗੁਰ ਬਿਨ ਨਾਹੇ ਪਤ, ਪਤ ਬਿਨ ਪਾਰ ਨਾ ਪਾਏ। ਮਹੱਲਾ ਦੂਜਾ। ਦੇਂਦੈ ਥਾਵੋ ਦਿੱਤਾ ਚੰਗਾ, ਮਨਮੁਖੇ ਐਸਾ ਜਾਣੀਏ, ਸੁਰਤ ਮਤ ਚਤੁਰਾਈ ਤਾਂ ਕੀ ਕਿਆ ਕਰ ਅੱਖ ਵਖਾਣੀਏ, ਅੰਤਰ ਬਹਿ ਕੇ ਕਰਮ ਕਮਾਵੇ। ਸੋ ਚਹੋਂ ਕੁੰਡੀ ਜਾਣੀ ਹੈ, ਜਾਂ ਧਰਮ ਕਮਾਵੇ, ਤਿਸ ਧਰਮ ਨਾਉ ਹੋਵੇ ਪਾਪ, ਕਮਾਣੇ ਪਾਪੀ ਜਾਣੀ ਹੈ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਹੈ। ਜਿਚਰ ਤੇਰੀ ਜੋਤ, ਤਿਚਰ ਜੋਤੀ ਵਿੱਚ ਤੂੰ ਬੋਲੈ, ਵਿਣ ਜੋਤੀ ਕੋਈ ਕੇਸ਼ ਕਰੋ ਦਿਖਾ ਸਿਆਣੀ ਹੈ। ਨਾਨਕ ਗੁਰਮੁਖ ਨਦਰੀ ਆਇਆ, ਹਰ ਕੋ ਸੁਗੜ ਸੁਜਾਣੀ ਹੈ। ਪੌੜੀ ਤੁਦੇ ਆਪੇ ਜਗਤਿਓ ਪਾਹੇ ਕੈ, ਤੁਦੇ ਆਪੇ ਤੰਦੇ ਲਾਇਆ, ਮੂਠ ਗੌਲੀ ਪਾਹੇ ਕੈ, ਤੁਦੇ ਆਪੋ ਜਗਤ ਖਵਾਇਆ। ਤਿਸਨਾ ਅੰਦਰ ਅਗਨ ਹੈ, ਨੈ ਤਿਵਤੈ ਭੁੱਖਾ ਤਿਹਾਇਆ, ਸੰਸਾਇਓ ਸੰਸਾਰ ਹੈ, ਮਰ ਜੰਮੇ ਆਇਆ ਜਾਇਆ, ਬਿਨ ਸਤਿਗੁਰ ਮੋਹ ਨਾ ਟੁੱਟਾਈ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਧਿਆਈਏ ਸੁਖ ਰਜਾ, ਜਾਂ ਤੁਧ ਭਾਇਆ। ਕੁਲ ਉਧਾਰੇ ਆਪਣਾ, ਧਨ ਜਨੇ ਦੀ ਮਾਇਆ, ਸਭੋ ਸੁਰਤ ਸੁਹਾਵਣੀ, ਜਿਨ ਹਰ ਸੇਤੀ ਚੇਤ ਲਾਇਆ। ਸਲੋਕ ਮਹਲਾ ਦੂਜਾ। ਅੱਖੀ ਬਾਜੋ ਵੇਖਣਾ, ਵਿਣ ਕੰਨਾ ਸੁਣਨਾ, ਪੈਰਾਂ ਬਾਜੋ ਚੱਲਣਾ, ਵਿਣ ਹੱਥਾਂ ਕਰਨਾ, ਜੀਬੇ ਬਾਜੋ ਬੋਲਣਾ, ਓ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੈ, ਤੋ ਖਸਮੈ ਮਿਲਣਾ। ਮਹੱਲਾ ਦੂਜਾ। ਦਿਸੈ ਸੁਣੀਏ ਜਾਣੀਏ ਸਾਉ, ਨਾ ਪਾਇਆ ਜਾਏ ਰੋਹਲਾ ਟੁੰਡਾ ਅੰਦੁਲਾ, ਕਿਆ ਗੱਲ ਲੱਗੇ ਧਾਏ, ਭੈ ਕਹਿ ਚਰਨ ਕਰ ਭਾਵ ਕੇ ਲੋਨ ਸੁਰਤ ਕਰੇ, ਨਾਨਕੈ ਸਿਆਣੀਏ ਵਕੰਤ ਮਿਲਾਵਾ ਹੋਏ ਪੌੜੀ। ਸਦਾ ਸਦਾ ਤੂੰ ਵੇਖੈ ਤੁਧ ਦੂਜਾ ਖੇਲ ਰਚਾਇਆ, ਹਉਮੈ ਗਰਬਿਉ ਪਾਏ ਕੈ, ਲੋਭ ਅੰਤਰ ਜਨਤਾ ਪਾਇਆ, ਜਿਉ ਭਾਵੇ ਤਿਉ ਰੱਖ ਤੂੰ, ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੇ ਮੇਲ ਲਹਿ, ਗੁਰਮਤੀ ਤੁਧੈ ਲਾਇਆ, ਇੱਕ ਖੜੇ ਕਰੇ ਤੇਰੀ ਚਾਕਰੀ, ਵਰਣਾਵੇ ਹੋਰ ਨਾ ਪਾਇਆ, ਹੋਰ ਕਾਰ ਵਿਕਾਰ ਹੈ, ਇੱਕ ਸੱਚੀ ਕਾਰੇ ਲਾਇਆ। ਪੁੱਤ ਕੁਲੱਤ ਕੁਟੰਬੂ ਹੈ, ਇੱਕ ਲਿਪਤ ਰਹੇ ਜੋ ਤੁਧ ਪਾਇਆ, ਉਹ ਅੰਦਰੋਂ ਬਾਹਰੋਂ ਨਿਰਮਲ ਸੱਚੇ ਨਾਏ ਸਮਾਇਆ। ਸਲੋਕ ਮਹਲਾ ਪਹਿਲਾ। ਸੋਨੇ ਕਾ ਪਰਬਤ ਗੁਫਾ ਕਰੀ, ਕਹਿ ਪਾਣੀ ਪਿਆਲ ਕਹਿ ਧਰਤੀ, ਕਹਿ ਵਿੱਚ ਧਰਤੀ ਕਹਿ ਆਕਾਸੀ, ਉਰਦ ਰਹਾ ਸਿਰ ਭਾਰ, ਪੁਰ ਕਰ ਕਾਇਆ ਕੱਪੜ ਪਹਿਰਾ, ਧੋਆ ਸਦਾਕਾਰ, ਬੱਗਾ ਰੱਤਾ ਪੀਅਲਾ ਕਾਲਾ, ਵੇਦਾ ਕਰੀ ਪੁਕਾਰ, ਹੋਏ ਕੁਚੀਲ ਰਹਾ ਮਲ ਧਾਰੀ, ਦੁਰਮਤ ਮਤ ਵਿਕਾਰ, ਨਾ ਹਉ ਨਾ ਮੈਂ ਨਾ ਹਉ ਵਾ, ਨਾਨਕ ਸ਼ਬਦ ਵਿਚਾਰ। ਮਹਲਾ ਪਹਿਲਾ। ਵਸਤਰ ਪਖਾਰ ਪਖਾਲੇ ਕਾਇਆ, ਆਪੇ ਸੰਜਮ ਹੋਵੈ, ਅੰਤਰ ਮੈਲ ਨ ਲੱਗੀ, ਅੰਤਰ ਮੈਲ ਲੱਗੀ ਨਹੀਂ ਜਾਣੇ, ਬਾਹਰੋਂ ਮਲ ਮਲ ਧੋਵੈ, ਅੰਧਾ ਪੂਲ ਪਿਆ ਜਮ ਜਾਲੇ, ਵਸਤ ਪੁਰਾਈ ਆਪਣੀ ਕਰ ਜਾਣੇ, ਹਉਮੈ ਵਿੱਚ ਦੁੱਖ ਘਾਲੇ, ਨਾਨਕ ਗੁਰਮੁਖ ਹਉਮੈ ਟੁੱਟੈ, ਤਾਂ ਹਰ ਹਰ ਨਾਮ ਤੇ ਆਵੇ, ਨਾਮ ਜਪੇ ਨਾਮੋ ਅਰਾਧੇ ਨਾਮੋ, ਸੁਖ ਸਮਾਵੇ ਪੌੜੀ। ਕਾਇਆ ਹੰਸ ਸੰਜੋਗ, ਮੇਲ ਮਿਲਾਇਆ ਤਿੰਨੀ ਕੀਆ ਵਜੋਗ, ਜਿਨਿ ਉਪਾਇਆ ਮੂਰਖ ਭੋਗੇ ਭੋਗ ਦੁੱਖ ਸੁਭਾਇਆ, ਸੁਖੋਂ ਉੱਠੇ ਰੋਗ ਪਾਪ ਕਮਾਇਆ, ਹਰਖੋਂ ਸੋਗ ਵਜੋਗਿਓ ਪਾਏ ਖੁਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ, ਸਤਿਗੁਰ ਹੱਥ ਨਬੇੜ ਝਗੜ ਚੁਕਾਇਆ, ਕਰਤਾ ਕਰੇ ਸੋਗ ਨਾ ਚਲੇ ਚਲਾਇਆ।

ਮਹਲਾ ਪਹਿਲਾ ਕੂੜਾ ਬੋਲ ਮਰਦਾਰ ਖਾਏ ਅਵਰੀ ਨੂੰ ਸਮਝਾਵਣ ਜਾਏ ਮੁੱਠਾ ਆਪ ਮੁਹਾਏ ਸਾਥੇ ਨਾਨਕ ਐਸਾ ਗੂ ਜਾਪੇ ਮਹੱਲਾ ਚੌਥਾ ਜਿਸ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸਾਚੀ ਉਲਾਏ ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ ਜੇ ਅੱਗੇ ਤੀਰਥ ਹੋਏ ਤਾਂ ਮਲ ਲਏ ਛੱਪੜ ਨਾਤੇ ਸਗਵੀ ਮਲ ਲਾਏ ਤੀਰਥ ਪੂਰਾ ਸਤਿਗੁਰੂ ਜੋ ਵਣਦਨਾ ਰਣਾਮ ਧਿਆਏ ਉਹ ਆਪ ਛੁੱਟਾ ਕੋਟੰਬ ਸਿਉਂਦੇ ਹਰ ਹਰ ਨਾਮ ਸਭ ਸ੍ਰਿਸ਼ਟੇ ਛੁਡਾਏ ਜਨ ਨਾਨਕ ਤਿਸ ਬਲਹਾਰਣੇ ਜੋ ਆਪ ਜਪੇ ਅਵਰਾ ਨਾਮ ਜਪਾਏ ਪੌੜੀ ਇੱਕ ਕੰਦ ਮੂਲ ਚੁਣ ਖਾਏ ਵਨਖੰਡ ਵਾਸਾ ਇੱਕ ਭਗਵਾ ਵੇਸ ਕਰ ਫਿਰੈ ਜੋਗੀ ਸੁਨਿਆਸਾ ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ ਬਿਰਥਾ ਜਨਮ ਗਵਾਏ ਨਾ ਗ੍ਰਹੀ ਨਾ ਉਦਾਸਾ ਜਮਕਾਲ ਸੁਰੋਣਾ ਉਤਰੈ ਤ੍ਰਿਵਿਧ ਮਨਸਾ ਗੁਰਮਤੀ ਕਾਲ ਨ ਆਵੇ ਨੇੜੇ ਜਾਂ ਹੋਵੇ ਦਾਸਨ ਦਾਸਾ ਸੱਚਾ ਸ਼ਬਦ ਸੱਚ ਮਨ ਘਰ ਹੀ ਮੈਂ ਉਦਾਸਾ ਨਾਨਕ ਸਤਿਗੁਰ ਸੇਵਣ ਆਪਣਾ ਸੇ ਆਸਾ ਤੇ ਨਿਰਾਸਾ ਸਲੋਕ ਮਹੱਲਾ ਪਹਿਲਾ ਜੇ ਰਤ ਲੱਗੇ ਕੱਪੜੈ ਜਾਮਾ ਹੋਏ ਪਲੀਤ ਜੋ ਰਤ ਪੀਵੇ ਮਾਨਸਾ ਤਿੰਨ ਕਿਉਂ ਨਿਰਮਲ ਚੀਤਾ ਨਾਨਕ ਨਾਉ ਖੁਦਾਏ ਕਾ ਦਿਲ ਹੱਛੇ ਮੁਖ ਲੇ ਹੋ ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ ਮਹੱਲਾ ਪਹਿਲਾ ਜਾ ਹੋ ਨਾਹੀ ਤਾਂ ਕਿਆ ਆਖਾਂ ਕਿਉਂ ਨਾ ਕਹੋ ਨਾਹੀ ਕਿਆ ਹੋਵਾਂ ਕੀਤਾ ਕਰਨਾ ਕਿਹਾ ਕਥਨਾ ਭਰਿਆ ਭਰ ਭਰ ਧੋਵਾਂ ਆਪ ਨਾ ਬੁਝਾ ਲੋਕ ਬੁਝਾਈ ਐਸਾ ਆਗੂ ਹੋਵਾਂ ਨਾਨਕੇ ਅੰਦਾ ਹੋਏ ਕੈ ਦੱਸੇ ਰਾਹੇ ਸਭ ਸੁਮਹਾਏ ਸਾਥੇ ਅੱਗੇ ਗਿਆ ਮੋਹੇ ਮੋਹ ਪਾਏ ਸੋ ਐਸਾ ਆਗੂ ਜਾਪੇ ਪੌੜੀ ਮਹਾਰੁਤੀ ਸਭ ਤੂੰ ਕੜੀ ਮੂਰਤ ਵਿਚਾਰਾ ਤੂੰ ਗਣਤੇ ਕਿਨੇ ਨਾ ਪਾਇਆ ਸੱਚੇ ਲਖ ਪਾਰਾ ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰਾ ਨਾਉ ਪੜੀਏ ਨਾਉ ਬੁੱਝੀਏ ਗੁਰਮਤੀ ਵਿਚਾਰਾ ਗੁਰਮਤੀ ਨਾਮ ਤਨ ਖੱਟਿਆ ਭਗਤੀ ਪਰੇ ਭੰਡਾਰਾ ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ ਜਿਸਦਾ ਜੀਉ ਪੁਰਾਣ ਅੰਤਰ ਜੋਤਿ ਅਪਾਰਾ ਸੱਚਾ ਸਾਉ ਇੱਕ ਤੂੰ ਹੋਰ ਜਗਤ ਬਣ ਜਾਰਾ ਸਲੋਕ ਮਹਲਾ ਪਹਿਲਾ ਮਿਹਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ ਸਰਮ ਸੁਨਤਾ ਸੀਲ ਰੋਜਾ ਹੋ ਮੁਸਲਮਾਨ

0: ਲਾਜ ਮਹੱਲਾ ਪਹਿਲਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਏ ਗੁਰ ਪੀਰ ਹਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਗੱਲੀ ਭਿਸਤ ਨਾ ਜਾਈਏ ਛੁੱਟੇ ਸੱਚ ਕਮਾਏ ਮਾਰਨ ਪਾਏ ਹਰਾਮ ਮੈਂ ਹੋਏ ਲਾਲ ਨਾ ਜਾਏ ਨਾਨਕ ਗੱਲੀ ਕੂੜੀ ਕੂੜੋਂ ਪੱਲੇ ਪਾਏ ਮਹੱਲਾ ਪਹਿਲਾ ਪੰਜ ਨਿਵਾਜਾ ਵਖਤ ਪੰਜ ਪੰਜਾ ਪੰਜੇ ਨਾਉ ਪਹਿਲਾਂ ਸੱਚ ਹਲਾਲ ਦੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਏ ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਜੇ ਤੇ ਕੂੜੇ ਆਰ ਕੂੜੇ ਕੂੜੀ ਪਾਏ ਪੌੜੀ ਇੱਕ ਰਤਨ ਪਦਾਰਥ ਬਣ ਜਿਹਦੇ ਇੱਕ ਕੱਚੇ ਕਹਿ ਵਾ ਪਾਰਾ ਇੱਕ ਰਤਨ ਪਦਾਰਥ ਬਣ ਜਿਹਦੇ ਇੱਕ ਕੱਚਾ ਦੇ ਵਾ ਪਾਰਾ ਸਤਿਗੁਰ ਤੁੱਠੇ ਪਾਈ ਅਨੰਦਰ ਰਤਨ ਭੰਡਾਰਾ ਵਿਣ ਗੁਰ ਕਿਨੇ ਨਾ ਲੱਦਿਆ ਅੰਧੇ ਭੌਂਕ ਮੂਏ ਕੂੜਿਆਰਾ ਮਨਮੁਖ ਦੂਜੇ ਪਚ ਮੂਏ ਨਾ ਬੂਜੇ ਵਿਚਾਰਾ ਇੱਕ ਸਬਾਜੋਂ ਦੂਜਾ ਕੋ ਨਹੀਂ ਕਿਸੇ ਆਗੇ ਕਰੇ ਪੁਕਾਰਾ ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ ਵਿਨ ਨਾਵੇਂ ਹੋਰ ਧਨ ਨਾਹੀ ਹੋਰ ਵਿਖਿਆ ਸਭ ਸ਼ਾਰਾ ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰਨ ਹਾਰਾ ਸਲੋਕ ਮਹੱਲਾ ਪਹਿਲਾ ਮੁਸਲਮਾਨ ਕਹਾਵਨ ਮੁਸਕਲ ਜਾਂ ਹੋਏ ਤਾਂ ਮੁਸਲਮਾਨ ਕਹਾਵੇ ਅਵਲ ਔਲ ਦੀਨ ਕਰ ਮਿੱਠਾ ਮਸਕਲ ਪਾਨਾ ਮਾਲ ਮੁਸਾਵੇ ਹੋਏ ਮੁਸਲਮਾਨ ਦੀਨ ਮੁਹਾਣੇ ਮਰਨ ਜੀਵਨ ਕਾ ਭਰਮ ਚੁਕਾਵੇ ਰੱਬ ਕੀ ਰਜਾਏ ਮੰਨੇ ਸਿਰੇ ਉੱਪਰ ਕਰਤਾ ਮੰਨੇ ਆਪ ਗਵਾਵੇ ਤਉ ਨਾਨਕ ਸਰਬ ਜੀਆ ਮਿਹਰਾ ਮਤ ਹੋਏ ਤਾਂ ਮੁਸਲਮਾਨ ਕੁਹਾਵੇ ਮਹੱਲਾ ਚੌਥਾ ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਹੰਕਾਰ ਚੁਕਾਵੇ ਤਜ ਕਾਮ ਕਾਮਣੀ ਮੋਹ ਤਜੇ ਤਾਂਜਨ ਮਾਹਿ ਨਿਰੰਜਨ ਪਾਵੇ ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ ਤਜ ਪਿਆਸ ਆਸ ਰਾਮ ਲਿਵ ਲਾਵੇ ਨਾਨਕ ਸਾਚਾ ਮਨ ਵਸੇ ਸਾਚ ਸ਼ਬਦ ਹਰ ਨਾਮ ਸਮਾਵੇ ਪੌੜੀ
1: ਪੱਕੇ ਬੰਕ ਦਵਾਰ ਮੂਰਖ ਜਾਣੇ ਆਪਣੇ ਘਰ ਪਰੇ ਭੰਡਾਰ ਰੀਤੇ ਇੱਕ ਖਣੇ ਤਜੀ ਰਥ ਖੁਆਰ ਹਾਥੀ ਪਾਖਰੇ ਬਾਗ ਮਿਲਖ ਘਰ ਬਾਰ ਕਿੱਥੇ ਸੀ ਆਪਣੇ ਤੰਬੂ ਬਲ ਗਨਵਾਰ ਸਾਚੇ ਲਾਲਚੀ ਨਾਨਕ ਸੱਚ ਦਤਾਰ ਸਨਾਖਸ ਕੁਦਰਤੀ ਸਲੋਕ ਮਹੱਲਾ ਪਹਿਲਾ ਨਦੀਆਂ ਹੋਵੇ ਧੁਮਣਾ ਸੁਮ ਹੋਏ ਦੁੱਧ ਘੀਓ ਸਗਲੀ ਧਰਤੀ ਸੱਕਰ ਹੋਵੇ ਖੁਸ਼ੀ ਕਰੇ ਨਿਤ ਜੀਓ ਪਰਬਤ ਸੋਨਾ ਰੁਪਾ ਹੋਵੇ ਹੀਰੇ ਲਾਲ ਜੜਾਓ ਪੀ ਤੂੰ ਸਾਹ ਲੈਣਾ ਆਖਣ ਲਹੇ ਨਾ ਚਾਓ ਮਹੱਲਾ ਪਹਿਲਾ ਪਾਰ ਅਠਾਰਾਂ ਮੇਵਾ ਹੋਵੇ ਗੁਰੜਾ ਹੋਏ ਸੁਆਓ ਚੰਦ ਸੂਜ ਦੋਏ ਫਿਰਦੈ ਰੱਖੀਆਂ ਨਿਚਲ ਹੋਵੇ ਥਾਓ ਪੀ ਤੂੰ ਸਾਹ ਲਾਹਿਣਾ ਆਖਣ ਲਹੇ ਨਾ ਚਾਓ ਮਹੱਲਾ ਪਹਿਲਾ ਜੇ ਦੇਵੈ ਦੁੱਖ ਲਈਏ ਪਾਪ ਗ੍ਰਹਿ ਦੋਹੇ ਰਹਾ ਰਾਤ ਪੀਣੇ ਰਾਜ ਸਿਰੇ ਉੱਪਰ ਰੱਖੀਏ ਐਵੇਂ ਜਪੈ ਭਾਓ ਪੀ ਤੂੰ ਸਾ ਲਾਹਿਣਾ ਆਖਣ ਲਹੇ ਨਾ ਚਾਓ ਮਹੱਲਾ ਪਹਿਲਾ ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਸੁਆਓ ਸਵਰਗੇ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੋ ਭਾਓ ਪੀ ਤੂੰ ਸਾ ਲਾਹਿਣਾ ਆਖਣ ਲਹੇ ਨਾ ਚਾਓ ਪੌੜੀ ਬਦ ਫੈਲੀ ਗਾਵਾਨ ਖਸਮ ਨਾ ਜਾਣੇ ਸੋਈ ਕਹੀਏ ਦੀਵਾਨਾ ਆਪ ਨਾ ਪਛਾਣੇ ਕਲੇ ਬੁਰੀ ਸੰਸਾਰ ਵਾਦੇ ਪਰਖੀਏ ਬਿਨਾਂ ਮੈਂ ਬੇਕਾਰ ਭਰਮੈ ਪਚੀਐ ਰਾਧੋ ਮੈਂ ਇੱਕ ਜਾਣੇ ਸੋਈ ਸਿਜਸੀ ਕੁਫਰ ਗੋਏ ਫਰਮਾਣੇ ਆਇਆ ਦਿਸਸੀ ਸਭ ਦੁਨੀਆਂ ਸੋ ਬਹਾਂ ਸੱਚੀ ਸਮਾਈਐ ਸੀਜੈ ਦਰ ਦੇਵਾਨ ਆਪ ਗਵਾਈਐ ਮਹੱਲਾ ਪਹਿਲਾ ਸਲੋਕ ਸੋ ਜੀਵਿਐ ਜਿਸ ਮਨ ਵਸਿਆ ਸੋਏ ਨਾਨਕ ਵਰਨ ਜੀਵੈ ਕੋਏ ਜੇ ਜੀਵੈ ਪਤਲੱਥੀ ਜਾਵੈ ਸਭ ਹਰਾਮ ਜੇਤਾ ਕੁਛ ਖਾਏ ਰਾਜ ਰੰਗ ਮਾਲ ਰੰਗ ਰੰਗ ਰਾਤਾ ਨਾਚੇ ਨੰਗ ਨਾਨਕ ਠੱਗਿਆ ਮੁੱਠਾ ਜਾਏ ਵਿਰਨਾ ਮੈਂ ਪਤ ਗਿਆ ਗਵਾਏ ਮਹੱਲਾ ਪਹਿਲਾ ਕਿਆ ਖਾਦੇ ਕਿਆ ਪਹਿਨਦਾ ਹੈ ਹੋਏ ਜਾਂ ਮਨ ਨਾਹੀ ਸੱਚਾ ਸੋਏ ਕਿਆ ਮੇਵਾ ਕਿਆ ਕਿਹਾ ਕਿਆ ਮੇਵਾ ਕਿਆ ਕਿਹੋ ਗੁੜ ਮਿੱਠਾ ਕਿਆ ਮੈਦਾ ਕਿਆ ਮਾਸ ਕਿਆ ਕੱਪੜ ਕਿਆ ਸੇ ਸੁਖਾਲੀ ਕੀ ਜੈ ਭੋਗ ਵਿਲਾਸ ਕਿਆ ਲਸਕਰ ਕਿਆ ਨੇਵ ਖਵਾਸੀ ਆਵੇ ਮੈਲੀ ਵਾਸ ਨਾਰਕ ਸੱਚੇ ਨਾਮ ਵਿਣ ਸਭੇ ਢੋਲ ਵਿਨਾਸ ਪੌੜੀ ਜਾਤੀ ਕਹਿ ਜਾਤੀ ਦਹਿਕ ਜਾਤੀ ਦਹਿ ਕਿਆ ਹੱਥ ਸੱਚ ਪਰਖੀਐ ਮੋਰਾ ਹੋਵੇ ਹੱਥ ਮਰੀਐ ਚਾਖੀਐ ਸੱਚ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਨੇ ਸਰਦਾਰ ਦਰ ਦੇ ਬਾਣੀਐ ਫਰਮਾਸੀ ਫਰਮਾਨੀ ਹੈ ਕਾਰ ਖਸਮ ਪਠਾਇਆ ਤਲਬਾਜ ਵਿਚਾਰ ਸ਼ਬਦ ਸੁਣਾਇਆ ਇੱਕ ਹੋਵੇ ਅਸਵਾਰ ਇੱਕ ਨਾ ਸਾਖਤੀ ਇੱਕ ਨੀ ਬੰਦੇ ਪਹਾਰ ਇੱਕ ਨਾ ਸਾਖਤੀ ਸਲੋਕ ਮਹੱਲਾ ਪਹਿਲਾ ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾਟ ਸਣਕ ਸਾਰਾ ਚਥਿਆ ਕਣ ਲਾਇਆ ਤਨ ਝਾੜ ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹੁਠ ਜਿਹਦਾ ਰਹੇ ਸੋ ਬੁਰੇ ਨਾਨਕ ਅਜਬ ਡਿੱਠ ਮਹੱਲਾ ਪਹਿਲਾ ਵੇਖ ਜੋ ਮਿੱਠਾ ਕੱਟਿਆ ਕਟ ਕੁਟ ਬੱਧਾ ਖਾਏ ਖੁੱਡਾ ਅੰਦਰ ਰੱਖ ਕਹਿ ਦੇਣ ਸੋ ਮੱਲ ਸਜਾਏ ਰਸ ਕਸ ਟਰਕ ਪਾਈਐ ਤਪੇ ਤੈ ਬਲਾਏ ਪੀਸੋ ਭੋਗ ਸੰਭਾਲੀਐ ਦੀਜੈ ਅੱਖ ਜਲਾਏ ਨਾਨਕ ਮਿੱਠੇ ਪੜਦੀਐ ਵੇਖੋ ਲੋਕਾਂ ਆਏ ਪੌੜੀ ਇੱਕ ਨਾ ਮਰਨ ਚੇਤੇ ਆਸ ਘਨੇਰਿਆ ਮਰ ਮਰ ਜੰਮੇ ਨੇ ਤੇ ਕਿਸੇ ਨਾ ਕੇਰਿਆ ਅਪਰੜੇ ਮਨ ਚੇਤ ਕਹਿਣ ਚੰਗੇਰਿਆ ਜਮਰਾਜ ਨਿਤ ਨਿਤ ਮਨਮੁਖ ਹੇਰਿਆ ਮਨਮੁਖ ਲੂਣ ਹਰਾਮ ਕਿਆ ਨਾ ਜਾਣਿਆ ਬੱਧੇ ਕਰ ਸਲਾਮ ਖਸਮ ਨਾ ਭਾਣਿਆ ਸੱਚ ਮਿਲੇ ਮੁਖ ਨਾਮ ਸਾਹਿਬ ਭਾਵ ਸੀ ਕਰਸਨ ਤਖ਼ਤ ਸਲਾਮ ਲਿਖਿਆ ਭਾਵ ਸੀ ਮਹੱਲਾ ਪਹਿਲਾ ਸਲੋਕ ਮੱਛੀ ਤਾਰੂ ਕਿਆ ਕਰੇ ਪੰਖੀ ਕਿਆ ਆਕਾਸ ਪੱਥਰ ਪੱਥਰ ਪਾਲਾ ਕਿਆ ਕਰੇ ਖੁਸਰੇ ਕਿਆ ਘਰ ਵਾਸ ਕੁੱਤੇ ਚਾਨਣ ਲਾਈਐ ਪੀਸੋ ਕੁੱਤੀ ਧਾਤ ਬੋਲਾ ਜੇ ਸਮਝਾਈਐ ਪੜੀਐ ਸਿਮਰਤ ਪਾਠ ਅੰਧਾ ਚਾਨਣ ਰਾਖੀਐ ਦੀਵੇ ਬਲੇ ਪਲਾ ਪਲਾ ਪਚਾਸ ਚੌਣੇ ਸੋਨਾ ਪਾਈਐ ਚੁਣ ਚੁਣ ਘਾਵੈ ਖਾਵੈ ਘਾਸ ਲੋਹਾ ਮਾਰਨ ਆਖੀਐ ਡਟੈ ਹੋਏ ਕਪਾਸ ਨਾਨਕ ਮੂਰਖ ਇਹੋ ਗੁਣ ਬੋਲੈ ਸਦਾ ਵਿਨਾਸ ਮੱਲਾ ਪਹਿਲਾ ਕਿਹਾ ਕਾਂਚਨ ਟੁੱਟੇ ਪਤਹਾਰ ਅਗਨੀ ਗੰਢ ਪਵੈ ਲੋਹਾਰ ਗੋਰੀ ਸਤੀ ਟੁੱਟੇ ਪਤਹਾਰ ਪੁੱਤੀ ਗੰਢ ਪਵੇ ਸੰਸਾਰ ਰਾਜਾ ਮੰਗੇ ਦਿੱਤੇ ਗੰਢ ਪਾਏ ਭੁੱਖਿਆਂ ਗੰਢ ਪਾਏ ਜਾਂ ਖਾਏ ਕਾਲਾ ਗੰਢ ਨਦੀਆਂ ਮੀਂਹ ਝੋਲ ਗੰਢ ਪ੍ਰੀਤੀ ਮਿੱਠੇ ਬੋਲ ਬੇਦਾ ਗੰਢ ਬੋਲੇ ਸੱਚ ਕੋਏ ਮੋਇਆ ਗੰਢ ਨੇਕੀ ਪਤ ਹੋਏ ਇੱਥੇ ਗੰਢ ਵਰਤੇ ਸੰਸਾਰ ਮੂਰਖ ਗੰਢ ਪਾਵੇ ਮੂੰਹ ਮਾਰ ਨਾਨਕ ਆਖੇ ਵਿਚਾਰ ਸਿਫਤੀ ਗੰਢ ਪਵੈ ਦਰਬਾਰ ਪੌੜੀ ਆਪੇ
2: ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ।

0: ਹਾਂ ਸਾਰੇ ਅੱਖਾਂ ਬੰਦ ਕਰਕੇ ਜੁੜ ਕੇ ਜਪੋ, ਸਾਰੇ ਅੱਖਾਂ ਬੰਦ ਕਰਕੇ ਜੁੜ ਕੇ
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰਿਓ, ਕਿ ਸਿਮਰਨ ਆਪਾਂ ਕਿਉਂ ਕਰਦੇ ਹਾਂ? ਆਪਾਂ ਗੁਰੂ ਘਰ ਆਉਂਦੇ ਹਾਂ ਨਾ, ਭਾਵੇਂ ਸਮੇਂ 'ਚੋਂ ਸਮਾਂ ਕੱਢ ਕੇ ਆਉਂਦੇ ਹੋ ਤੁਸੀਂ। ਮਤਲਬ ਹੁੰਦਾ ਵਾ ਸੁੱਖ ਮਿਲੇ ਸਾਨੂੰ, ਇੱਥੇ ਸੁੱਖ ਮੰਗਣ ਆਉਂਦੇ ਹਾਂ, ਆਪਣੀ ਆਪਣੇ ਪਰਿਵਾਰ ਦੀ, ਆਪਣੇ ਰਿਸ਼ਤੇਦਾਰਾਂ ਦੀ, ਆਪਣੇ ਕੰਮਕਾਰ ਦੀ। ਕੰਮਕਾਰ, ਪਰਿਵਾਰ, ਰਿਸ਼ਤੇਦਾਰ ਜਿੰਨੇ ਮਰਜ਼ੀ ਵੱਧ ਜਾਣ, ਪਰ ਜਿੰਨਾ ਚਿਰ ਮਨ ਦਾ ਸੁੱਖ ਨਹੀਂ ਨਾ ਮਿਲਦਾ, ਉਨਾ ਚਿਰ ਦੁਨਿਆਵੀ ਸੁੱਖ ਕਿਸੇ ਕੰਮ ਨਹੀਂ ਆਉਂਦੇ। ਇੱਥੇ ਫਿਰ ਅਸੀਂ ਮਨ ਦਾ ਸੁੱਖ ਸਤਿਗੁਰਾਂ ਨੂੰ ਪੁੱਛਦੇ ਹਾਂ ਕਿ ਉਹ ਕਿੱਦਾਂ ਮਿਲੇ। ਆ ਤੁਸੀਂ ਵੇਖਿਓ ਹੁਣ, ਜਿਹਨਾਂ ਕੋਲ ਸਮਾਂ ਹੈਗਾ, ਜਿਨ੍ਹਾਂ ਨੇ ਕੰਮ 'ਤੇ ਜਾਣਾ ਉਹ ਤਾਂ ਜਾ ਸਕਦੇ ਆ, ਪਰ ਜੇ ਕਈ ਵਾਰੀ ਆਪਾਂ ਉੱਦਾਂ ਹੀ ਉੱਠ ਜਾਂਦੇ ਹਾਂ, ਕੰਮ ਵੀ ਕੋਈ ਨਹੀਂ ਹੁੰਦਾ, ਹੈ ਨਾ, ਫਿਰ ਆਪਾਂ ਬੈਠਦੇ ਨਹੀਂ ਸੰਗਤ 'ਚ। ਜਿਹਨਾਂ ਕੋਲ ਸਮਾਂ ਉਹ ਜ਼ਰੂਰ ਬੈਠਿਓ, ਜਿੰਨਾ ਕੁ ਹੈਗਾ, ਬਹੁਤਾ ਨਹੀਂ, ਜਿੰਨਾ ਕੁ ਬੈਠ ਸਕਦੇ ਹੋ। ਤੁਸੀਂ ਮਹਿਸੂਸ ਕਰਿਓ ਵੀ ਸੁੱਖ ਮਿਲਿਆ ਕਿ ਨਹੀਂ, ਪਰ ਜੇ ਸਤਿਗੁਰਾਂ ਤੋਂ ਸਿੱਖ ਲਵਾਂਗੇ ਤਾਂ। ਅਤੇ ਗੁਰਬਾਣੀ 'ਚ ਕੀ ਕਹਿੰਦੇ ਆ, ਜਦੋਂ ਆਪਾਂ ਸੁੱਖ ਮੰਗਦੇ ਹਾਂ ਸਤਿਗੁਰ ਕੋਲ ਆ ਕੇ, ਕਹਿੰਦੇ ਸਿਮਰਨ ਕਰੋ ਜਿਹੜਾ ਸੁਖੀ ਆ। ਸਿਮਰਨ ਹੁੰਦਾ ਉਹਨੂੰ ਯਾਦ ਕਰਨਾ। ਸਿਮਰਨ ਕੀ ਹੁੰਦਾ ਜੀ? ਯਾਦ ਕਰਨਾ। ਜੇ ਆਪਣੇ ਰਿਸ਼ਤੇਦਾਰ ਜੀ ਕੋਈ ਬੰਦਾ ਬਹੁਤ ਬਿਮਾਰ ਹੋਵੇ ਨਾ, ਤਾਂ ਉਹਨੂੰ ਯਾਦ ਕਰੋਗੇ ਤਾਂ ਦੁਖੀ ਹੋ ਜਾਓਗੇ, ਉਹ ਤਾਂ ਅੱਗੇ ਦੁਖੀ ਹੈ, ਹੈ ਨਾ। ਅਤੇ ਜੇ ਕੋਈ ਸੁਖੀ ਨੂੰ ਯਾਦ ਕਰੋਗੇ ਤਾਂ ਸੁਖੀ ਹੋ। ਪਰ ਤੁਸੀਂ ਜਾਣਾ ਪਰਮ ਸੁੱਖ ਤੱਕ, ਅਤੇ ਪਰਮ ਸੁੱਖ ਹੈਗਾ ਡਿੱਠਾ ਸਭ ਸੰਸਾਰ ਸੁੱਖ ਨਾ ਨਾਮ ਬਿਨ। ਤਾਂ ਹੀ ਪੰਜਵੇਂ ਪਾਤਸ਼ਾਹ ਕਹਿੰਦੇ ਸਿਮਰੋ ਸਿਮਰ ਸਿਮਰ ਸੁੱਖ ਪਾਓ। ਫਿਰ ਬੋਲੋ, ਸਾਰਿਆਂ ਨੂੰ ਆਉਂਦਾ ਸਿਮਰੋ। ਅਸੀਂ ਸਿਮਰ ਨਹੀਂ ਕਰਦੇ ਤਾਂ ਸੁੱਖ ਮੰਗਦੇ ਹਾਂ, ਪੜ੍ਹ ਲੈਂਦੇ ਹਾਂ, ਸੁਖਮਨੀ ਸਾਹਿਬ ਬਹੁਤ ਪੜ੍ਹਦੇ ਹਾਂ ਸੰਗਤਾਂ, ਪਰ ਉਹਨੂੰ ਕਮਾਉਂਦੇ ਨਹੀਂ ਗੇ, ਪੜ੍ਹ ਕੇ ਛੱਡ ਦਿੰਦੇ। ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹੇ ਸੇਵਕ ਜਨ ਮਾਲੇ। ਪ੍ਰਤੱਖ ਗੁਰੂ ਕਹਿੰਦੇ, ਪ੍ਰਤੱਖ ਤੁਸੀਂ ਉਹ ਮਹਿਸੂਸ ਕਰੋਗੇ ਜੇ ਤੁਸੀਂ ਉਹ ਕਰਨਾ ਸ਼ੁਰੂ। ਇਹਨੂੰ ਕਹਿੰਦੇ ਪ੍ਰੈਕਟੀਕਲ, ਜਿਹੜੇ ਤੁਸੀਂ ਪੜ੍ਹੇ ਲਿਖੇ ਹੋ। ਸਾਇੰਸ ਪੜ੍ਹਦੇ ਹੁੰਦੇ ਸੀ ਨਾ, ਦੋ ਕਲਾਸਾਂ ਲੱਗਦੀਆਂ ਹੁੰਦੀਆਂ, ਇੱਕ ਥਿਊਰੀ ਦੀ ਹੁੰਦੀ ਸੀ ਅਤੇ ਇੱਕ ਪ੍ਰੈਕਟੀਕਲ ਹੁੰਦਾ ਸੀ। ਥਿਊਰੀ ਤਾਂ ਸਿਰਫ 45 ਮਿੰਟ ਦੀ ਹੁੰਦੀ ਸੀ, ਪੀਰੀਅਡ ਨੂੰ ਆਪਾਂ ਕਹਿ ਦਿੰਦੇ ਸੀ, ਪੀਰੀਅਡ ਲੱਗ ਗਿਆ। ਅਤੇ ਜਦੋਂ ਉਹ ਪ੍ਰੈਕਟੀਕਲ ਦੀ ਲੈਬ 'ਚ ਲੈ ਕੇ ਜਾਂਦੇ ਸੀ ਨਾ, ਉਹਦੇ 2.5-2.5 ਘੰਟੇ ਨਹੀਂ ਛੱਡਦੇ। ਜਿਹੜਾ ਪ੍ਰੈਕਟੀਕਲ ਆ ਨਾ, ਉਸਨੇ ਤੁਹਾਨੂੰ ਪਾਰ ਲਾਉਣਾ ਵਾ। ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ, ਕਿਤੇ ਪ੍ਰਤੱਖ ਤਰਕ ਜਾਓਗੇ ਤੁਸੀਂ, ਮੰਨ ਤਾਂ ਲਓ ਗੁਰੂ ਦੀ ਗੱਲ। ਅਤੇ ਗੁਰੂ ਕੀ ਕਹਿੰਦਾ? ਸਿਮਰਨ ਕਰੋ, ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਅਤੇ ਆਪਾਂ ਪੜ੍ਹ ਲੈਂਦੇ ਹਾਂ ਜੀ, ਅਸੀਂ ਪੜ੍ਹ ਲਈ ਸੀ, ਸੁਖਮਨੀ ਸਾਹਿਬ ਪੜ੍ਹ ਲਿਆ ਸੀ, ਉੱਥੇ ਕੀ ਲਿਖਿਆ ਸੀ? ਪ੍ਰਭ ਕਾ ਸਿਮਰਨ ਸਭ ਤੇ ਉੱਚਾ। ਤਾਂ ਕੀਤਾ ਤਾਂ ਹੈ ਨਹੀਂ, ਉੱਚਾ ਤਾਂ ਥਾਂ ਵਾ ਨਾ, ਜੇ ਜੋ ਗੁਰੂ ਕਹਿ ਰਹੇ ਹੋ ਕਰਾਂਗੇ ਤੇ। ਹੁਣ ਤੁਸੀਂ ਕਰਕੇ ਦੇਖਿਓ, ਜੇ ਸੁੱਖ ਨਾ ਮਿਲੇਗਾ ਤਾਂ ਤੁਸੀਂ 5-10 ਮਿੰਟ ਜਿੰਨਾ ਟਾਈਮ ਤੁਹਾਡੇ ਕੋਲ, ਉਨਾ ਚਿਰ ਜੁੜ ਕੇ ਕਰਿਓ। ਜੁੜਨਾ ਕਹਿੰਦੇ ਸਾਡੇ ਮਨ ਨੇ, ਜਿਹੜਾ ਅੱਖਾਂ 'ਚ ਇਹ ਜਿੱਥੇ ਵੇਂਹਦਾ ਵਾ ਉੱਥੇ ਜੁੜ ਜਾਂਦਾ ਵਾ। ਜੇ ਕੋਈ ਆ ਗਿਆ ਤਾਂ ਉਹਦਾ ਸੋਚੀ ਜਾਊਗਾ, ਜਿਹਨੂੰ ਵੇਖਦਾ ਮਨ ਉਹਦੇ ਨਾਲ ਜੁੜ ਜਾਂਦਾ ਵਾ, ਹੈ ਨਾ। ਅਤੇ ਇਹ ਮਾਇਆ ਵਾ ਸਾਰੀ ਜੋ ਤੁਸੀਂ ਵੇਂਹਦੇ ਹੋ ਅੱਖਾਂ ਨਾਲ। ਇਸ ਲਈ ਕਹਿੰਦੇ ਜਦੋਂ ਤੁਸੀਂ ਇਹ ਦੁਖੀ ਕਰਦੀ ਸਾਨੂੰ ਸਾਰਾ ਦਿਨ, ਥਾਟਸ ਜਿਹਨੂੰ ਕਹਿੰਦੇ, ਉਹਨੂੰ ਮਾਇਆ ਗਿਆ, ਥਾਟਸ ਨੂੰ ਵਿਚਾਰ ਕਹਿੰਦੇ ਹੋ ਨਾ, ਸੋਚਾਂ, ਸੋਚਿਆ ਸੋਚ ਨਾ, ਇਹ ਸੋਚਾਂ ਚੱਲੀ ਜਾਂਦੀਆਂ ਨੇ, ਇਹ ਰੁਕਦੀਆਂ ਨਹੀਂ ਗੀਆਂ ਸਾਰਾ ਦਿਨ। ਗੁਰਬਾਣੀ ਪੜ੍ਹੋ ਤਾਂ ਸੋਚਾਂ, ਸਿਮਰਨ ਵਿਖਾਉਣ ਤੁਹਾਡੀਆਂ ਸੋਚਾਂ ਨਹੀਂ ਰੁਕਣੀਆਂ। ਸੋਚਾਂ ਜਿਹੜੀਆਂ ਇਹ ਨਹੀਂ ਰੁਕਦੀਆਂ, ਰਾਤ ਨੂੰ ਸੁਪਨੇ, ਰਾਤ ਜੇ ਤਾਂ ਨਹੀਂ ਇਹ ਗੱਲ ਤਾਂ ਫਿਰ ਤਾਂ ਨਾ ਕਰੋ ਸਿਮਰਨ, ਹੈ ਨਾ। ਜੇ ਤਾਂ ਤੁਸੀਂ ਠੀਕ ਹੋ ਵੀ ਨਾਮ ਨੂੰ ਸੁਣਦੇ ਹੋ ਅੰਦਰੋਂ ਬਾਹਰੋਂ, ਵੇਖਦੇ ਹੋ ਵਾਹਿਗੁਰੂ ਨੂੰ, ਫਿਰ ਤਾਂ ਲੋੜ ਨਹੀਂ ਕਰਨ ਦੀ। ਅਤੇ ਜੇ ਸਾਡੀ ਇਹ ਹਾਲਤ ਹੈ ਮਨ ਦੀ ਵੀ ਦਿਨੇ ਸੋਚਾਂ 'ਚ ਰਹਿੰਦਾ ਅਤੇ ਰਾਤ ਨੂੰ ਸੁਪਨਿਆਂ 'ਚ ਰਹਿੰਦਾ, ਫਿਰ ਤਾਂ ਦੁਖੀ ਹੈ। ਗੁਰਬਾਣੀ 'ਚ ਲਿਖਿਆ, ਉਗਵੇ ਦਿਵਸ ਆਲ ਜਾਲ ਸੰਭਾਲੇ, ਆਲ ਜਾਲ ਸੋਚਾਂ ਕੰਮ ਕਾਰਾਂ ਦੀਆਂ, ਉਹ ਵੀ ਕਰਨੀਆਂ ਵਾ, ਪਰ ਨਾਲੇ ਸੁੱਖ ਵੀ ਤਾਂ ਲੈਣਾ ਨਾ। ਕਹਿੰਦੇ ਉਗਵੇ ਦਿਵਸ ਆਲ ਜਾਲ ਸੰਭਾਲੇ ਬਿਖਮਾਇਆ ਕੀ ਵਿਸਥਾਰੇ, ਵੀ ਇੱਧਰ ਜਾਣਾ ਸੀ ਮੈਂ ਉੱਧਰ ਜਾਣਾ ਸੀ। ਆਈ ਰਹਿਣ ਭਿਆ ਸੁਪਨੰਤਰ, ਰਾਤ ਆਈ ਵੀ ਸੁੱਖ ਲਵਾਂਗੇ, ਸੁਪਨੇ ਵੀ ਦੁੱਖ ਸਾਰੇ, ਸੁਪਨੇ ਚਲ ਗਿਆ ਹੋਰ ਦੁਖੀ ਹੋ ਗਿਆ। ਫਿਰ ਉਹਨਾਂ ਦੱਸਿਆ ਤੁਸੀਂ ਨਾ ਉਹਨੂੰ ਯਾਦ ਕਰੋ, ਸਿਮਰਨ ਉਹਦਾ ਕਰੋ ਜਿਹੜਾ ਸੁਖੀ ਹੈ, ਉਹ ਆ ਵਾਹਿਗੁਰੂ ਆਪ ਅਤੇ ਉਹਦਾ ਨਾਮ। ਡਿੱਠਾ ਸਭ ਸੰਸਾਰ ਸੁੱਖ ਨਾ ਨਾਮ। ਹੁਣ ਅੱਖਾਂ ਬੰਦ ਕਰਕੇ ਜਦੋਂ ਤੁਸੀਂ ਉਹਨੂੰ ਮਨ 'ਚ ਵਸਾਓਗੇ ਨਾ, ਜਦੋਂ ਅੱਖਾਂ ਬੰਦ ਕਰਦੇ ਨਾ, ਮਨ ਜੋਤ ਆ ਨਾ, ਅਤੇ ਜੋਤ ਨੇਤਰਾਂ 'ਚ ਹੁੰਦੀ ਹੈ, ਮਨ ਦਾ ਸਰੂਪ ਕੀ ਆ ਜੋਤ। ਇਹ ਜਦੋਂ ਤੁਸੀਂ ਅੱਖਾਂ ਬੰਦ ਕਰਦੇ ਇੱਕ ਹੋ ਕੇ ਕੰਨਾਂ 'ਚ ਆ ਜਾਂਦਾ ਵਾ, ਉਹਦੇ ਨਾਲ ਫਿਰ ਜੋੜ ਦਿਉ ਵਾਹਿਗੁਰੂ ਨਾਲ ਇਸ ਮਨ ਨੂੰ। ਕੰਨਾਂ 'ਚ ਬੈਠਾ ਸੁਣੇਗਾ, ਜਦੋਂ ਸੁਣਦਾ ਤਾਂ ਫਿਰ ਜੁੜਦਾ ਵਾਹਿਗੁਰੂ ਦੇ ਨਾਲ, ਅਤੇ ਫਿਰ ਇਹਨੂੰ ਸੁੱਖ ਮਿਲੇਗਾ। ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਤੇ ਕੱਲ ਕਲੇਸ਼ ਕਿਹਾ ਸੋਚਾਂ ਨੂੰ, ਉਹ ਖਤਮ ਹੋ ਜਾਣਗੇ ਕੱਲ ਕਲੇਸ਼। ਆਓ ਪਹਿਲਾਂ ਆਪਾਂ ਇਹ ਪ੍ਰੈਕਟੀਕਲ ਕਰਕੇ ਵੇਖੀਏ, ਫਿਰ ਅੱਜ ਅੱਸੂ ਦੇ ਮਹੀਨੇ ਦੀ ਵਿਚਾਰ ਕਰਾਂਗੇ, ਹੈ ਨਾ। ਅੱਸਨ ਪ੍ਰੇਮ ਉਮਾਹੜਾ।

ਹੜ ਕਿਉਂ ਮਿਲੀਏ ਹਰ ਜਾਏ ਮਨ ਤਨ ਪਿਆਸ ਦਰਸਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹਉ ਤਿਨ ਕੈ ਲਾਗਾ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਏ ਜਿੰਨੀ ਚਾਖਿਆ ਪ੍ਰੇਮ ਰਸ

ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੇ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾ ਅੱਸੂ ਸੁਖੀ ਵਸੰਦੀਆਂ ਜਿਨਮ ਮਇਆ ਹਰ ਰਾ ਅੱਸੂ ਸੁਖੀ ਵਸੰਦੀਆਂ ਜਿਨਾਂ ਮਇਆ ਹਰ ਰਾਏ। ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ 'ਤੇ ਕਿਰਪਾ ਕਰਦੇ ਨੇ ਉਹਨਾਂ ਨੂੰ ਫਿਰ ਸੁੱਖ ਦੇਣ ਵਾਸਤੇ ਸੰਗਤ 'ਚ ਸੱਦ ਲੈਂਦੇ ਨੇ, ਜਿਸ ਨੂੰ ਅੱਜ ਸਤਿਗੁਰਾਂ ਲਿਖਿਆ ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀਆ ਮਿਲਾਏ। ਜੇ ਠਾਕਰ ਸੋ ਪ੍ਰਸੰਨ ਪਿਓ, ਜੇ ਠਾਕਰ ਸੋ ਪ੍ਰਸੰਨ ਪਿਓ ਸਤ ਸੰਗਤ ਅਤੇ ਪਿਆਰ, ਉਹਨਾਂ ਦਾ ਪਿਆਰ ਫਿਰ ਸੱਚੀ ਸੰਗਤ ਨਾਲ ਪੈ ਜਾਂਦਾ, ਉਹ ਫਿਰ ਸੁਖੀ ਹੋ ਜਾਂਦੀਆਂ ਨੇ। ਇਹ ਅੱਜ ਸਾਡੀਆਂ ਸੁਰਤੀਆਂ ਨੂੰ ਸਮਝਾਇਆ, ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਇਆ ਹਰ ਰਾਏ। ਜਦੋਂ ਆਪਾਂ ਇੱਦਾਂ ਪੜ੍ਹਦੇ ਤਾਂ ਇੰਝ ਲੱਗਦਾ ਜਿਵੇਂ ਭੈਣਾਂ ਨੂੰ ਕਿਹਾ ਹੁੰਦਾ, ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰ ਸ਼ਰਣਾਏ ਅੱਸੂ ਸੁਖੀ ਵਸੰਦੀਆਂ। ਉਹ ਸੁਰਤੀਆਂ ਜਿਹੜੀਆਂ ਆਪਣੇ ਪਤੀ ਪਰਮੇਸ਼ਰ ਦੇ ਨਾਲ ਪਿਆਰ ਪਾ ਲਿਆ ਜਿਨ੍ਹਾਂ ਨੇ, ਉਹ ਸੁਖੀ ਹੁੰਦੀਆਂ ਨੇ। ਵੇਖੋ ਸਤਿਗੁਰਾਂ ਦੀ ਬਖਸ਼ਿਸ਼ ਆ ਕਿ ਜਿਹੜੇ ਆਪਾਂ ਸੰਗਤ 'ਚ ਆਉਂਦੇ ਹਾਂ ਨਾ, ਸਤਿਗੁਰਾਂ ਦੀ ਗੁਰਬਾਣੀ ਨਾਲ ਜੁੜਦੇ ਹਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਅਤੇ ਸਤਿਗੁਰੂ ਸਾਡਾ ਹਰ ਇੱਕ ਪਲ ਹਰ ਇੱਕ ਸਮਾਂ ਘੜੀਆਂ ਜਿਹਨੂੰ ਆਪਾਂ ਪੜ੍ਹਦੇ ਹਾਂ ਵਿੱਸਿਆਂ ਚੱਸਿਆਂ ਘੜੀਆਂ ਪਹਿਰਾਂ, ਹਰ ਇੱਕ ਪਹਿਰ 3 ਘੰਟੇ ਦਾ ਪਹਿਰ ਹੁੰਦਾ, ਅਤੇ 4 ਪਹਿਰ ਦਿਨ ਅਤੇ 4 ਪਹਿਰ ਰਾਤ ਹੁੰਦੀ ਹੈ। ਸਤਿਗੁਰੂ ਕਹਿੰਦੇ ਤੁਹਾਨੂੰ ਦਿਨੇ ਵੀ ਸੁਖੀ ਕਰ ਦੇਣਾ ਅਤੇ ਰਾਤ ਨੂੰ ਵੀ, ਤੁਹਾਡਾ ਹਰ ਪਲ ਤੁਹਾਡਾ ਹਰ ਸਮਾਂ ਤੁਹਾਡਾ ਹਰ ਪਹਿਰ ਘੜੀਆਂ ਦਿਨ ਰਾਤ ਮਹੀਨਾ ਸੁਖੀ ਕਰ ਦੇਣਾ ਤੁਹਾਨੂੰ। ਪਰ ਜੇ ਆਪਾਂ ਗੱਲ ਮੰਨ ਲਵਾਂਗੇ ਜਿਨ੍ਹਾਂ ਦੀ ਹਜ਼ੂਰੀ 'ਚ ਬੈਠੇ ਹੋ, ਲਿਖਿਆ ਨਾ ਅੱਸੂ ਸੁਖੀ ਵਸੰਦੀਆਂ ਜਿਨ੍ਹਾਂ ਮਇਆ ਹਰ ਰਾਏ, ਕਿ ਉਹ ਜਿਨ੍ਹਾਂ 'ਤੇ ਅਕਾਲ ਪੁਰਖ ਬਖਸ਼ਿਸ਼ ਕਰਦਾ ਉਹਨਾਂ ਨੂੰ ਸੰਗਤ 'ਚ ਭੇਜ ਦਿੰਦਾ, ਅਤੇ ਸੰਗਤ ਦੇ ਵਿੱਚ ਫਿਰ ਆ ਕੇ ਉਹ ਸੁਰਤੀਆਂ ਸਮਝ ਲੈਂਦੀਆਂ ਗੁਰਬਾਣੀ ਦੇ ਰਾਹੀਂ ਕਿ ਸਭਨਾ ਕਾ ਸ਼ਉ ਇੱਕ ਹੈ ਸਦ ਹੀ ਰਹੇ ਹਜ਼ੂਰ, ਨਾਨਕ ਹੁਕਮ ਨਾ ਮੰਨੀ ਅਤੇ ਘਰ ਹੀ ਅੰਦਰ ਦੂਰ। ਵੀ ਦੂਰੀ ਤਾਂ ਅਸੀਂ ਆਪ ਬਣਾਈ ਹੋਈ ਹੈ, ਵੀ ਉਹ ਤਾਂ ਹਰ ਵੇਲੇ ਸੱਦ ਸੁਣਦਾ ਸੱਦ ਵੇਖਦਾ, ਹਾਂ ਸਾਨੂੰ ਸਾਹ ਦੇ ਕੇ ਦਿੰਦਾ ਰੱਖ ਰਿਹਾ, ਇੱਥੇ ਸੱਚਖੰਡ 'ਚ ਹੀ ਵੱਸ ਰਿਹਾ ਵਾ ਜਿਹਦੇ ਵਿੱਚ ਹੀ ਆਪਾਂ ਤੁਰੀਆਂ ਫਿਰਦੇ ਹਾਂ ਸਾਰੇ। ਏਕਾ ਸੰਗਤ ਇੱਕ ਗ੍ਰਹਿ ਵਸਤੇ, ਮਿਲ ਬਾਤ ਨਾ ਕਰਤੇ ਭਾਈ, ਅਤੇ ਅੰਦਰ ਵੀ ਸਾਡੇ ਨਵਾਂਦਾਰਾਂ ਤੋਂ ਉੱਪਰ ਬੈਠਾ ਵਾਹਿਗੁਰੂ, ਜਿਹਨੂੰ ਤੁਸੀਂ ਪੜ੍ਹਦੇ ਹੋ ਸਭ ਮੈਂ ਜੋਤ ਜੋਤ ਹੈ ਸੋਏ, ਜਿਹਨੂੰ ਆਪਾਂ ਪੜ੍ਹਦੇ ਹਾਂ ਨਾ ਕਿ ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸਾਨੂੰ ਦੱਸਿਆ ਕਿ ਤੁਹਾਡੇ ਮਸਤਕ ਦੇ ਉੱਪਰ ਸਾਰਿਆਂ ਦੇ ਪ੍ਰਕਾਸ਼ ਰੂਪ ਵਾਹਿਗੁਰੂ ਜੀ ਵੱਸ ਰਹੇ ਨੇ, ਅਤੇ ਮਸਤਕ ਤੋਂ ਉੱਪਰ ਤੁਹਾਡਾ ਸਾਂਝਾ ਵਾ, ਆ ਜਿਹੜਾ ਉੱਪਰ ਤੁਸੀਂ ਜਿੱਥੋਂ ਵੇਖਦੇ ਹੋ ਜਿੱਥੋਂ ਸਾਹ ਲੈ ਰਹੇ ਇਹਨੂੰ ਸੱਚਖੰਡ ਕਹਿੰਦੇ। ਸੱਚਖੰਡ ਦੇ ਵਿੱਚ ਸਾਡਾ ਸਾਰਿਆਂ ਦਾ ਇੱਕੋ ਹੀ ਪਿਤਾ ਹੈ, ਜਿਹਨੂੰ ਆਪਾਂ ਕਹਿੰਦੇ ਏਕ ਪਿਤਾ ਇੱਕ ਸਕੇ ਹੰਬਾਰ। ਅਤੇ ਵੇਖੋ ਉਹਨੇ ਕਿੰਨੀ ਬਖਸ਼ਿਸ਼ ਕੀਤੀ ਹੈ, ਇੱਥੇ ਤਾਂ ਸਾਰਿਆਂ ਨੂੰ ਸਾਂਝਾ ਸਾਹ ਦੇ ਕੇ ਜਿੰਦਾ ਰੱਖ ਰਿਹਾ, ਅਤੇ ਸਾਡੇ ਇਕੱਲਿਆਂ ਇਕੱਲਿਆਂ 'ਚ ਵੀ ਉਹ ਬੈਠਾ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚੰਨ ਸਭ ਮੈਂ, ਜਦੋਂ ਜੋਤ ਖਤਮ ਲੈ ਪੂਰੀ ਹੋ ਜਾਂਦੀ ਹੈ ਨਾ, ਸੂਰਜ 'ਚ ਮਿਲ ਜਾਂਦੀ ਹੈ, ਇਹਨੂੰ ਸੂਰਜ ਕਿਹਾ ਸੱਚਖੰਡ ਜਿਹੜਾ ਵਾਹਿਗੁਰੂ ਵੱਸ ਰਿਹਾ, ਅਤੇ ਇਹ ਜਿਹੜਾ ਇੱਥੇ ਬੈਠਾ ਇਹਨੂੰ ਕਿਰਨ ਕਿਹਾ, ਉਹ ਕਹਿੰਦੇ ਸੂਰਜ ਕਿਰਨ ਮਿਲੇ ਜਲ ਕਾ ਜਲ ਹੋਆ ਰਾ, ਜਿਹਨੂੰ ਕਹਿੰਦੇ ਪਵਨ ਪਵਨ ਸਮਾਇਆ ਜੋਤੀ ਮੈਂ ਜੋਤ ਰਲ ਲਿਆ, ਜਦੋਂ ਉਹ 'ਚ ਰਲ ਗਿਆ ਤਾਂ ਫਿਰ ਕੁਛ ਵੀ ਨਹੀਂ। ਜਿੰਨਾ ਚਿਰ ਬੈਠਾ ਸਾਡੇ ਅੰਦਰ ਉਨਾ ਚਿਰ ਹੀ ਆਪਾਂ ਚੱਲਦੇ ਫਿਰਦੇ ਹਾਂ, ਉਹਦਾ ਨਾਮ ਵਾਹਿਗੁਰੂ ਜੀ ਦਾ ਅਤੇ ਜੋਤ। ਇਹ ਜਿੰਨਾ ਚਿਰ ਸਾਡੇ ਅੰਦਰ ਆ
ਉਨਾ ਚਿਰ ਹੀ ਸਾਡਾ ਬੋਲਣਾ, ਉਨਾ ਚਿਰ ਹੀ ਸਾਡਾ ਚੱਲਣਾ ਫਿਰਨਾ ਵੇਖਣਾ। ਤੇ ਜਦੋਂ ਉਹ ਜੋਤ ਖਿੱਚ ਲੈਂਦਾ, ਆਪਣੇ ਵਿੱਚ ਹੀ ਮਿਲਾ ਲੈਂਦਾ ਜੋਤ ਨੂੰ, ਤੇ ਉਦੋਂ ਪਹਿਲਾਂ ਅਸੀਂ ਆਪਣੇ ਮਨ ਦੀ ਜੋਤ ਨੂੰ ਉਸ ਜੋਤ ਚ ਮਿਲਾ ਦੇਣਾ। ਬਸ ਆ ਖੇਲ ਆਤਮਾ ਪਰ ਆਤਮਾ ਏਕੋ ਕਰੇ, ਆਤਮਾ ਪਰ ਆਤਮਾ ਏਕੋ ਕਰੇ ਅੰਤਰ ਕੀ ਦੁਬਦਾ ਅੰਤਰ ਮਨ। ਜਦੋਂ ਅਸੀਂ ਦੁਬਦਾ ਈਰਖਾ ਦੁਵੈਸ਼ ਜਿਹਦੇ ਵਿੱਚ ਮਨ ਫਸਿਆ ਪਿਆ, ਗੁਰਬਾਣੀ ਜੀ ਲਿਖਿਆ ਨਾ ਕਿਹੜੇ ਹਿਸਾਬ ਨਾਲ ਅਸੀਂ ਜਿਉਂਦੇ, ਤੁਸੀਂ ਆਪ ਚੈੱਕ ਕਰਿਆ ਕਰੋ ਵੀ ਜਿਹਦੇ ਨਾਲ ਤੇ ਸਾਡਾ ਵਿਚਾਰ ਮਿਲਦੇ ਨੇ ਉਹਦੇ ਨਾਲ ਆਪਾਂ ਦੋਸਤੀ ਪਾ ਲੈਂਦੇ, ਅਤੇ ਜਿਹਦੇ ਨਾਲ ਥੋੜ੍ਹਾ ਬਹੁਤਾ ਵਿਚਾਰਾਂ ਦਾ ਟਕਰਾਅ ਹੁੰਦਾ ਉਹਨਾਂ ਦੁਸ਼ਮਣੀ ਪਾ ਲੈਂਦੇ। ਇਹੋ ਜਿਹੀ ਹਿਸਾਬ ਹੈ ਨਾ ਸਾਡਾ। ਫਿਰ ਸੁਣੋ ਧਿਆਨ ਨਾਲ, ਤੁਸੀਂ ਆਪ ਚੈੱਕ ਕਰੋ ਕਿ ਜਿਹਦੇ ਨਾਲ ਸਾਡਾ ਵਿਚਾਰਾਂ ਦਾ ਹੁੰਦਾ ਇੱਕ ਸਾਰਤਾ ਹੋ ਜਾਂਦੀ, ਵਿਚਾਰ ਮਿਲ ਜਾਂਦੇ ਆ, ਉਹ ਸਾਡਾ ਮਿੱਤਰ ਬਣ ਜਾਂਦਾ, ਅਤੇ ਜਿਹਦੇ ਨਾਲ ਵਿਚਾਰਾਂ ਦਾ ਟਕਰਾਅ ਹੋ ਜਾਂਦਾ, ਕਿਤੇ ਹੋ ਹੀ ਜਾਂਦਾ ਤੁਰਿਆ ਫਿਰਦਿਆਂ ਕਈ ਵਾਰੀ, ਹੈ ਨਾ, ਉਹਦੇ ਨਾਲ ਅਸੀਂ ਦੁਸ਼ਮਣੀ ਪਾ ਲੈਂਦੇ ਹਾਂ, ਉਹਨੂੰ ਵੇਖ ਕੇ ਪਰਾਂ ਮੂੰਹ ਕਰ ਲੈਂਦੇ, ਹੈ ਨਾ। ਇਹ ਸਾਨੂੰ ਸਮਝਾਇਆ ਵਾ ਕਿ ਸਭ ਕੋ ਮੀਤ ਹਮ ਆਪਣ ਜਾਣਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਆ ਮਨ ਕਾ ਬਿਰਹਾ ਤੋ ਮੇਲ ਕੀਆ ਹਰਾਜਨ। ਵਾਹਿਗੁਰੂ ਮਿਲਾਪ ਉਦੋਂ ਕਰਦਾ ਵਾ ਜਦੋਂ ਤੁਸੀਂ ਆਹ ਗੱਲ ਸਮਝ ਗਏ ਕਿ ਨਾ ਕੋਈ ਹਮਰਾ ਦੁਸ਼ਮਣ ਰਿਹਾ, ਨਾ ਹਮ ਕਿਸਕੇ ਬੈਰਾਈ। ਉੱਥੇ ਫਿਰ ਸਤਿਗੁਰੂ ਕਹਿੰਦੇ ਉਹ ਤਾਂ ਹੋਏਗਾ ਜੇ ਸਾਡਾ ਮਨ ਉਹ ਪ੍ਰੇਮ ਦੇ ਨਾਲ, ਵਾਹਿਗੁਰੂ ਦੇ ਨਾਲ ਜੁੜ ਜਾਏਗਾ ਜਿੱਥੋਂ ਸਾਰਾ ਪ੍ਰੇਮ ਆ ਰਿਹਾ, ਅਤੇ ਉਹ ਸੰਗਤ ਨੇ ਤੁਹਾਡੀ ਸਹਾਇਤਾ ਕਰਨੀ। ਅਸੁਨ ਪ੍ਰੇਮ ਉਮਾਹੜਾ, ਅਸੁਨ ਪ੍ਰੇਮ ਉਮਾਹੜਾ, ਉਮਾਹੜਾ ਹੁੰਦਾ ਬੜਾ ਚਾਓ, ਬੜਾ ਖੁਸ਼ੀਆਂ ਦੇ ਨਾਲ ਮਿਲਣ ਦਾ ਸਾਡੇ ਅੰਦਰ ਚਾਓ ਆਵੇ। ਸਾਡਾ ਤਾਂ ਚਾਓ ਹੀ ਮਰ ਗਿਆ, ਕਿਸੇ ਨੂੰ ਹੈਗਾ ਚਾਓ ਵਾਹਿਗੁਰੂ ਨੂੰ ਮਿਲਣ? ਸਾਨੂੰ ਤਾਂ ਇਹੋ ਚਾਅ ਆ ਕਿ ਮਾਇਆ ਇਕੱਠੀ ਕਰ ਲਈਏ ਬਸ, ਹੈ ਨਾ। ਮਾਇਆ ਮਨੋ ਨਾ ਵਿਸਰੇ, ਮੰਗੇ ਹਰ ਦਮ ਦੇ ਨਾਲ, ਮਾਇਆ ਮਨੋ ਨਾ ਵਿਸਰੇ ਮੰਗੇ ਦਮਾਂ ਦਮ। ਹਾਂਜੀ, ਸੋ ਪ੍ਰਭ ਚੇਤਨਾ ਆਵੇ ਨਾਨਕ ਨਹੀਂ ਕਰਮ। ਕਹਿੰਦੇ ਕਿੱਡੇ ਭਾਗਾਂ ਤੋਂ ਹੀਣੇ ਹੋ ਗਏ ਕਿ ਜਿਹੜੇ ਵਾਹਿਗੁਰੂ ਦੇ ਦਮ ਦੇ ਰਿਹਾ ਸਾਨੂੰ, ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਵਾਸ ਗ੍ਰਹਿ ਹੈ। ਉਹ ਤਾਂ ਹਰ ਸਾਹ ਦੇ ਨਾਲ ਅਸੀਂ ਉਹਦੀ ਵਡਿਆਈ ਕਰਨੀ ਸੀ। ਦਮ ਦਮ ਸਦਾ ਸੰਭਾਲਦਾ ਦਮ ਨਾ, ਆਹੋ ਥੋੜ੍ਹਾ ਦਮਾਂ ਨੂੰ ਆਪਾਂ ਲਾਈਏ ਹਾਂ, ਭਲਾ ਸਿੱਖੀਏ। ਜਿਉਂ ਸਾਹ ਆਉਂਦਾ ਨਾ ਅੰਦਰ ਨੂੰ ਜਾਂਦਾ ਤਾਂ ਫਿਰ ਬਾਹਰ ਨੂੰ ਆਉਂਦਾ, ਇਹਨੂੰ ਸਵਾਸ ਗ੍ਰਹਿ ਕਹਿੰਦੇ। ਉਹ ਸਤਿਗੁਰੂ ਕਹਿੰਦੇ ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇ, ਗੁਣ ਗਾਵਾਂ ਦਿਨ ਰਾਤ ਨਾਨਕ ਫੇਰ ਆਉਣਾ ਵਾ। ਮਹਾ ਅਸਨ ਪ੍ਰੇਮ ਉਮਾਹੜਾ, ਜਦੋਂ ਇਹ ਦਮਾਂ ਦੇ ਨਾਲ ਸਾਨੂੰ ਸਮਝ ਲੱਗ ਗਈ ਨਾ ਵੀ ਹਰ ਦਮ ਦੇ ਨਾਲ ਹੀ ਉਹਦਾ ਉਹਨੂੰ ਯਾਦ ਕਰਨਾ ਵਾਹਿਗੁਰੂ, ਫੇਰ ਸਾਨੂੰ ਇਹ ਅੱਸੂ ਦਾ ਮਹੀਨਾ ਆਉਣਾ ਵਾ ਸਾਡੇ ਤੇ। ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ, ਉਮਾੜਾ ਹੁੰਦਾ ਚਾਓ। ਤੇ ਸਤਿਗੁਰ ਨੂੰ ਪੁੱਛੀਏ ਜੇ ਸਾਡੇ ਮਨ ਚ ਆ ਜਾਵੇ ਚਾਓ, ਚਲ ਅੱਸੂ ਦੇ ਮਹੀਨੇ ਚ ਹੀ ਆ ਜਾਵੇ, ਸਾਰੀ ਉਮਰ ਲੰਘਾ ਲਈ ਆਪਾਂ, ਸਤਿਗੁਰ ਨੂੰ ਬੇਨਤੀ ਕਰੀਏ ਵੀ ਤੁਸੀਂ ਅੱਜ ਇਹ ਬਖਸ਼ਿਸ਼ ਕੀਤੀ ਆ, ਅਸੁਨ ਪ੍ਰੇਮ ਉਮਾਹੜਾ ਕਿਉਂ ਮਿਲੀਏ ਹਰ ਜਾਏ, ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ। ਤੇ ਆਹ ਸੰਗਤ ਮਿਲਾਉਂਦੀ ਜੇ ਫਿਰ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ, ਵੇਖੋ ਕਿੰਨਾ ਸਾਨੂੰ ਸਤਿਗੁਰੂ ਵਡਿਆਈ ਬਖਸ਼ਦੇ। ਸੰਗਤ ਚ ਬਹਿੰਦੇ ਅਸੀਂ ਸੰਗਤ ਚ ਬਹਿਣਾ ਹੀ ਨਹੀਂ ਸਿੱਖਦੇ। ਕਈ ਵਾਰੀ ਤਾਂ ਹੁੰਦਾ ਨਾ ਵੀ ਚਲੋ ਕੰਮ ਆ, ਜਿਹਨੂੰ ਉਹ ਚਲੇ ਵੀ ਜਾਵੇ ਕੋਈ ਗੱਲ ਨਹੀਂ, ਜਿਹਨੂੰ ਕੋਈ ਕੰਮ ਨਹੀਂ ਹੁੰਦਾ ਉਹ ਵੀ ਸੰਗਤ ਚ ਬਹਿ ਕੇ ਖੁਸ਼ ਨਹੀਂ ਗਾ। ਬਸ ਆਏ ਫਾਰਮੈਲਿਟੀ, ਮੱਥਾ ਟੇਕਿਆ, ਲੰਗਰ ਛਕਿਆ ਤੇ ਘਰਾਂ ਨੂੰ। ਇਹ ਸਤਿਗੁਰ ਦਾ ਸਕੂਲ ਆ। ਸੰਗਤ ਕੀ ਆ ਜੀ? ਸਤ ਸੰਗਤ ਸਤਿਗੁਰ ਚਟਸਾਲ ਹੈ। ਇੱਥੇ ਤੁਹਾਨੂੰ ਡਿਗਰੀ ਮਿਲਣੀ ਹੈ, ਡਿਗਰੀ
ਡਿਗਰੀ ਕਿਹੜੀ ਮਿਲਣੀ ਹੈ? ਸਤਿਗੁਰਾਂ ਨੇ ਦੇਣੀ ਪਰਮ ਪਦਵੀ। ਮੇਰੇ ਮਾਧੋ ਜੀ ਪਦਵੀ ਦੀ ਡਿਗਰੀ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ, ਅਤੇ ਕੀ ਕਰੇਗਾ ਗੁਰੂ? ਗੁਰਪ੍ਰਸਾਦ। ਅਤੇ ਜੇ ਗੁਰੂ ਕੋ ਬਵਾਂਗੇ ਤਾਂ ਡਿਗਰੀ ਦੇਵੇਗਾ ਨਾ, ਅਤੇ ਜੇ ਬੈਠੀ ਨਾ ਤਾਂ ਫਿਰ ਘਰ ਥੋੜ੍ਹਾ ਦੇਣ ਜਾਊਗਾ। ਗੁਰਪ੍ਰਸਾਦ ਪਰਮ ਪਦ ਪਾ, ਗੁਰਬਾਣੀ ਸਾਰਾ ਗੁਰਪ੍ਰਸਾਦ ਆ। ਗੁਰਬਾਣੀ ਕੀ ਹੈ ਜੀ? ਬਾਣੀ ਗੁਰੂ, ਗੁਰੂ ਹੈ ਬਾਣੀ ਵਿੱਚ, ਬਾਣੀ

ਕੱਢੀ ਆ ਸ਼ਬਦ ਨੇ ਕੱਢਣਾ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੋ ਉਤਰੇ ਪਾਰ। ਪਾਰ ਕੀ? ਨੌ ਦਰਾਂ ਜਿੰਨਾ ਚਿਰ ਮਨ ਰਹਿੰਦਾ ਵਾ, ਵਿਚਾਰਾਂ 'ਚ ਰਹਿੰਦਾ, ਸੋਚਾਂ 'ਚ ਰਹਿੰਦਾ ਵਾ, ਰਾਤ ਨੂੰ ਸੁਪਨਿਆਂ 'ਚ ਰਹਿੰਦਾ ਵਾ, ਅਤੇ ਜਦੋਂ ਤੁਸੀਂ ਗੁਰੂ ਦੇ ਸ਼ਬਦ ਨੂੰ ਕੱਢੋਗੇ ਤਾਂ ਨਿੱਜ ਘਰ 'ਚ ਜਾਏਗਾ। ਪੰਜਵੇਂ ਪਾਤਸ਼ਾਹ ਰੋਜ਼ ਬੇਨਤੀ ਕਰਦੇ ਆ ਸੌਣ ਲੱਗਿਆਂ ਨੂੰ, ਉਹਨਾਂ ਨੂੰ ਬੇਨਤੀ ਕਰਨੀ ਚਾਹੀਦੀ? ਉਹਨਾਂ ਨੂੰ ਪਤਾ ਸੀ ਨਾ ਮੰਨਣੀ ਤਾਂ ਨਹੀਂ ਗੱਲ, ਚਲੋ ਬੇਨਤੀ ਕਰਕੇ ਵੇਖ ਲਓ। ਕਹਿੰਦੇ ਕਰੋ ਬੇਨਤੀ, ਸਾਨੂੰ ਮਿੱਤਰ ਕਹਿੰਦੇ ਆ ਪੰਜਵੇਂ ਪਾਤਸ਼ਾਹ, ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਆ, ਸੰਤਾਂ ਦੀ ਸੇਵਾ ਕਰ ਲਓ। ਤੁਹਾਨੂੰ ਸੰਤ ਕਿਹਾ ਵਾ ਗੁਰਮੁਖ ਪਿਆਰੇ, ਜੋ ਸੰਗਤ 'ਚ ਬਹਿ ਜਾਂਦੇ ਹੋ, ਸੰਤ ਕਿਹਨੂੰ ਕਿਹਾ ਵਾ? ਜਦੋਂ ਤੁਸੀਂ ਸੰਗਤ 'ਚ ਬਹਿੰਦੇ, ਸਤਿਗੁਰੂ ਬੜੀ ਕਿਰਪਾ ਕਰਦੇ ਆ ਆਪਣੇ 'ਤੇ। ਵੇਖੋ ਕਿੰਨੀ ਵਡਿਆਈ ਦਿੱਤੀ, ਕਹਿੰਦੇ ਆਵੋ ਸੰਤ ਪਿਆਰਿਓ। ਜਿਵੇਂ ਸਕੂਲੇ ਭਾਵੇਂ ਕੋਈ ਪਹਿਲੀ 'ਚ ਹੋਵੇ ਅਤੇ ਭਾਵੇਂ ਐੱਮਏ 'ਚ ਹੋਵੇ, ਉਹਨੂੰ ਸਟੂਡੈਂਟ ਕਹਿੰਦੇ ਆ, ਵਿਦਿਆਰਥੀ ਕਹਿੰਦੇ ਆ, ਭਾਵੇਂ ਪਹਿਲੀ 'ਚੋਂ ਹਟ ਜਾਵੇ ਉਹਨੂੰ ਵਿਦਿਆਰਥੀ ਕਹਿੰਦੇ ਆ। ਇੱਥੇ ਜਦੋਂ ਸਤਿਗੁਰੂ ਦੀ ਹਜ਼ੂਰੀ 'ਚ ਆਉਂਦੇ ਸਾਨੂੰ ਸੰਤ ਕਹਿੰਦੇ ਆ। ਸੰਤ ਸਾਨੂੰ ਤਾਂ ਕਹਿੰਦੇ ਆ ਵੀ ਇਹਨਾਂ ਨੂੰ ਸੰਤ ਬਣਾ ਦੇਣਾ ਵਾ ਆਪਾਂ, ਜੇ ਬਹਿ ਗਏ ਕਲਾਸ ਦੇ ਵਿੱਚ, ਹੈ ਨਾ, ਕਲਾਸ 'ਚ ਨਹੀਂ ਨਾ ਬਹਿੰਦੇ ਇਹ, ਜੇ ਕਲਾਸ 'ਚ ਬਹਿ ਗਏ ਤਾਂ ਸਤਿਗੁਰੂ ਫਿਰ ਤਰੀਕਾ ਦੱਸਣਗੇ। ਸੰਤ ਸਹਾਈ ਪ੍ਰੇਮ ਕੇ ਕਰ ਕਿਰਪਾ ਦੀ ਹੈ ਮਿਲਾਏ, ਉਹਨਾਂ ਦੇ ਵਹਿਗੁਰੂ ਨਾਲ ਪ੍ਰੇਮ ਪਵਾ ਦੇਣਾ ਤੁਹਾਡਾ, ਠੀਕ ਹੈ ਜੀ, ਅਤੇ ਮਿਲਾ ਦੇਣਾ। ਇਹਨੂੰ ਮਿਲਾਪ ਨੂੰ ਹੀ ਪਰਮ ਪਦਵੀ ਕਿਹਾ ਵਾ, ਮਿਲਾਪ ਨੂੰ। ਇਹੋ ਤਾਂ ਕਰਨ ਆਏ ਸੀ ਅਸੀਂ, ਅਸੀਂ ਡਿਗਰੀ ਲੈਣ ਆਏ ਹਾਂ ਸਾਰੇ, ਅਸੀਂ ਗੁਰਬਾਣੀ ਵੱਲੋਂ ਵੀ ਡਿਗਰੀ ਲੈਣ ਆਏ ਹਾਂ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ, ਬੜੀ ਉੱਚੀ ਡਿਗਰੀ ਹੈ। ਮਿਲਾਪ ਜਦੋਂ ਹੋ ਜਾਣਾ ਵਾਹਿਗੁਰੂ ਦੇ ਨਾਲ ਪੂਰਾ, ਇਹੋ ਹੀ ਆਏ ਭਾਈ ਪ੍ਰਾਪਤ ਮਾਨੁੱਖ ਦੇ ਹੋ ਰਹੀ ਆ, ਗੋਬਿੰਦ ਮਿਲਣ ਕੀ ਤੇਰੀ ਵਰੀ ਆ। ਹੁਣ ਤੁਸੀਂ ਹੈਰਾਨ ਰਹਿ ਜਾਓਗੇ ਕਰਨਾ ਕੀ ਹੈ, ਨਾਲ ਹੀ ਦੱਸਿਆ, ਪਰ ਉਹ ਅਸੀਂ ਕਰਦੇ ਨਹੀਂ ਗੇ, ਪੜ੍ਹ ਲੈਂਦੇ ਹਾਂ ਅਵਰ ਕਾਜ ਤੇਰੇ ਕੀ ਕਰ। ਫਿਰ ਆਸਾਨ ਸੰਗਤ 'ਚ ਬੈਠੇ, ਜਦੋਂ ਮੈਂ ਜਪਾਉਣ ਲੱਗੇ ਅੱਧਿਆਂ ਨੇ ਉੱਠ ਜਾਣਾ, ਸਾਨੂੰ ਆਦਤ ਹੀ ਨਹੀਂ ਪਈ। ਸਤਿਗੁਰੂ ਕਹਿ ਰਹੇ ਨੇ ਪੰਜਵੇਂ ਪਾਤਸ਼ਾਹ ਮਿਲ ਸਾਥ, ਜਿਹਨਾਂ ਨੂੰ ਕੰਮ ਹੈ ਉਹ ਤਾਂ ਚਲੇ ਜਾਇਆ ਕਰੋ, ਜਿਹਨਾਂ ਨੂੰ ਕੰਮ ਹੀ ਕੋਈ ਨਹੀਂ ਉਹ ਤਾਂ ਘੜੀ ਬਹਿ ਜਾਇਆ ਕਰੋ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਕੀ ਕਰ ਮਿਲ ਸਾਧ ਸੰਗਤ ਭਜ, ਭਜਨ ਕਰਨਾ ਇਹਨੇ ਨਾਲ ਜਾਣਾ ਤੁਹਾਡੇ। ਆ ਸੰਗਤ 'ਚੋਂ ਕਿੰਨਾ ਧਨ ਇਕੱਠਾ ਹੋ ਜਾਣਾ, ਇੱਕ ਦੋ ਜੀਪੋਂ ਲੱਖ ਹੋਏ, ਲੱਖ ਹੋਏ ਅਤੇ ਕੀ ਆਖਣਾ ਤੁਸੀਂ ਜੀਭਾਂ ਦੇ ਨਾਲ, ਲੱਖ ਲੱਖ ਗੇੜਾ ਆਖੀਏ, ਕੀ ਆਖੀਏ, ਵਾਹਿਗੁਰੂ। ਆਓ ਥੋੜ੍ਹਾ ਜਿਹਾ ਕਹੋ ਅੱਖਾਂ ਬੰਦ ਕਰਕੇ, ਮਨ ਨੂੰ ਜੋੜ ਕੇ ਫਿਰ ਵੇਖਿਓ ਤੁਸੀਂ ਪਰਮ ਪਦਵੀ। ਵੇਖੋ ਬੱਚਿਆਂ ਨੂੰ ਆਪਾਂ ਪੜ੍ਹਾਉਂਦੇ ਹਾਂ, 8 ਘੰਟੇ ਪੜ੍ਹਦੇ ਹਾਂ ਸਕੂਲ 'ਚ ਜਾ ਕੇ, ਫਿਰ ਕਿੰਨਾ ਚਿਰ ਕਾਲਜਾਂ 'ਚ ਲਾਉਂਦੇ, ਫਿਰ ਯੂਨੀਵਰਸਿਟੀਆਂ 'ਚ 15-20 ਸਾਲ ਜਾਂਦੇ ਲਗਾਤਾਰ, ਉਹ 8-8 ਘੰਟੇ ਕਲਾਸ ਟੀਚਰ ਦੀ ਗੱਲ ਸੁਣਦੇ ਆ, ਅਤੇ ਅਸੀਂ ਸਤਿਗੁਰੂ ਦੀ ਕਲਾਸ 'ਚ ਆਏ ਅਤੇ ਟੋਫੀਆਂ ਲੈ ਕੇ ਅਤੇ ਵਾਪਸ ਚਲ ਗਏ, ਅਤੇ ਜੇ ਉੱਥੇ ਵੀ ਟੋਫੀਆਂ ਲੈ ਕੇ ਉਹ ਘਰ ਨੂੰ ਚਲ ਜਾਣ ਅਤੇ ਉਹਨੂੰ ਸਤਿ ਸ਼੍ਰੀ ਅਕਾਲ ਬੁਲਾ ਜਾਣ ਟੀਚਰ ਨੂੰ, ਅਤੇ ਫਿਰ ਉਹ ਕਦੀ ਡਿਗਰੀ ਕਰ ਜਾਣਗੇ ਕੋਈ, ਹੈ ਨਾ। ਇੱਥੇ ਅਸੀਂ ਪ੍ਰਸ਼ਾਦ ਲਿਆ ਅਤੇ ਲੰਗਰ ਛਕਿਆ ਅਤੇ ਚਲੋ ਜੀ ਘੜੀ ਬੈਠੇ ਨੇ। ਇੱਥੇ ਵੀ ਸਾਨੂੰ ਸਿੱਖਣਾ ਪੈਣਾ ਵਾ, ਜਿਹੜਾ ਗੁਰਬਾਣੀ ਲਿਖਿਆ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ। ਜੇ ਤੁਸੀਂ ਜੰਮਣ ਮਰਨ 'ਚੋਂ ਨਿਕਲਣਾ ਚਾਹੁੰਦੇ ਹੋ ਤਾਂ ਗੁਰੂ ਤੋਂ ਸਿੱਖ ਲਓ। ਮੁੱਖ ਉੱਜਲ ਸਦਾ ਸੁਖੀ ਨਾਨਕ ਸਿਮਰਤ, ਉਹ ਇੱਕ ਨੂੰ ਸਿਮਰਨਾ ਕਿਵੇਂ ਆ, ਵਾਹਿਗੁਰੂ।

ਇਸ ਤਰ੍ਹਾਂ ਜਦੋਂ ਆਪਾਂ ਇਹਦਾ ਮਜਨ ਕਰਾਉਂਦੇ ਹਾਂ ਸੰਤਾਂ 'ਚ ਬੈਠ ਕੇ, ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀ ਆ, ਤੁਸੀਂ ਸਹਾਇਤਾ ਕਰਨੀ ਹੈ। ਮਾਘ ਮਜਨ ਸੰਗ ਸਾਧੂਆਂ, ਤੁਹਾਨੂੰ ਸਾਧੂ ਹੀ ਕਿਹਾ, ਧੂੜੀ ਕਰ ਇਸ਼ਨਾਨ। ਜਦੋਂ ਸਾਰਿਆਂ ਦੀ ਆਵਾਜ਼ ਵਾਹਿਗੁਰੂ, ਇਹ ਸੱਚੀ ਧੂੜੀ ਕੰਨਾਂ ਰਾਹੀਂ ਆਪਾਂ ਅੱਖਾਂ ਤੋਂ ਬੰਦ ਕਰ ਲੈਂਦੇ ਹਾਂ, ਕੰਨਾਂ ਰਾਹੀਂ ਮਨ ਫਿਰ ਸੁਣਦਾ, ਫਿਰ ਇਹ ਨਿਰਮਲ ਹੁੰਦਾ। ਅਤੇ ਜਦੋਂ ਨਿਰਮਲ ਹੋਏਗਾ ਫਿਰ ਇਹ ਆਪਣੇ ਘਰ ਜਾਏਗਾ। ਮਨ ਨਿਰਮਲ ਨਹੀਂ ਦਸਵੇਂ ਦੁਆਰ, ਨਿੱਜ ਘਰ ਮਹਿਲ 'ਚ ਜਾਏਗਾ ਕਦੋਂ, ਜਦੋਂ ਤੁਸੀਂ ਸੰਗਤ 'ਚ ਬੈਠ ਕੇ ਵਾਹਿਗੁਰੂ ਨੂੰ ਮਨ 'ਚ ਵਸਾ ਦੋਗੇ। ਸੰਤ ਮੰਡਲ ਵੀ ਕਿਹਾ, ਸੰਤ ਮੰਡਲੀ ਸੰਗਤ ਨੂੰ ਕੀ ਕਿਹਾ, ਸੰਤ ਮੰਡਲ ਮੈਂ ਹਰ ਮਨ ਵਸੈ, ਸੰਤ ਮੰਡਲ ਮੈਂ ਦੁਰਤ ਸਭ ਨਸੈ। ਦੁਰਤ ਹੁੰਦਾ ਭੈੜੀ ਮੱਤ ਸਾਡੀ। ਕਹਿੰਦੇ ਸੰਗਤ 'ਚ ਆ ਕੇ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ। ਕਹਿੰਦੇ ਅੰਦਰੋਂ ਨਾਮ ਤੁਹਾਨੂੰ ਪ੍ਰਗਟ ਹੋ ਜਾਏਗਾ, ਜਿਹਦੇ ਨਾਲੋਂ ਜਨਮ ਸਮੇਂ ਦੇ ਵੀ ਟੁੱਟ ਗਈ ਸੀ, ਹੈ ਨਾ। ਵੇਖੋ ਕਿੱਡੀ ਵੱਡੀ ਬਖਸ਼ਿਸ਼ ਹੈ ਸਤਿਗੁਰ ਸੰਗਤ ਦੀ ਇਹ। ਪਰ ਜੇ ਚਾਓ ਆਵੇ, ਤਾਂ ਚਾਓ ਤਾਂ ਆਵੇਗਾ ਜੇ ਮਨ ਨੂੰ ਜਗਾਵਾਂਗੇ। ਹੁਣ ਮਨ ਸੁੱਤਾ ਪਿਆ ਸਾਰਿਆਂ ਦਾ, ਅਤੇ ਜੇ ਪਾਤਸ਼ਾਹ ਨੇ ਤਾਂ ਫੈਸਲਾ ਦੇ ਦਿੱਤਾ, ਕਹਿੰਦੇ ਸਾਰਾ ਸੰਸਾਰ ਹੀ ਸੁੱਤਾ ਪਿਆ। ਇਹ ਜਿਹੜੇ ਵਿਚਾਰ ਆਉਂਦੇ ਨਾ, ਕਦੇ ਰਜੋ ਗੁਣੀ ਸਤੋ ਗੁਣੀ ਤਮੋ ਗੁਣੀ ਨੂੰ ਮਾਇਆ ਕਿਹਾ, ਕਿਤੇ ਤਿਹੀ ਗੁਣੀ ਸੰਸਾਰ ਭਰਮ ਸੁੱਤਾ। ਸੁੱਤਿਆਂ ਰਹਿਣ ਕਿਹਾ ਸਾਡੀ ਉਮਰ ਨੂੰ, ਕਹਿੰਦੇ ਇੱਦਾਂ ਲੰਘ ਜਾਣੀ ਇਹਨਾਂ ਦੀ। ਕਿਤੇ ਤਿਹੀ ਗੁਣੀ ਸੰਸਾਰ ਭਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਆ ਵੇਖੋ ਹੁਣ ਜਾਗਦੇ ਕਿਹੜੇ ਨੇ, ਗੁਰ ਕਿਰਪਾ ਤੇ ਸਤਿਗੁਰ ਨੇ ਬਖਸ਼ਿਸ਼ ਕਰ ਦੇਣੀ ਤੁਹਾਡੇ ਤੇ, ਗੁਰਪ੍ਰਸਾਦ ਵਾਹ ਗੁਰੂ। ਇਹਨੂੰ ਗੁਰ ਕਿਰਪਾ ਵੀ ਕਹਿੰਦੇ, ਗੁਰਪ੍ਰਸਾਦ ਵੀ ਕਹਿੰਦੇ। ਆਪਾਂ ਜਪ ਕਰਨਾ ਸ਼ੁਰੂ ਕਰਦਾ, ਕਿਤੇ ਗੁਰ ਕਿਰਪਾ ਤੇ ਹਰ ਮਨ ਵਸਿਆ। ਜਦੋਂ ਬੋਲਦੇ ਹੋ ਵਾਹ ਗੁਰੂ, ਅੱਖਾਂ ਬੰਦ ਰੱਖਦੇ ਤੁਸੀਂ, ਅੱਖਾਂ 'ਚ ਆ ਨਾ ਮਨ ਬੈਠਾ, ਜੋਤ ਆ, ਇਹ ਦੋ ਹਿੱਸਿਆਂ 'ਚ ਵੰਡ ਕੇ ਬਾਹਰ ਹੀ ਵੇਖੀ ਜਾਂਦਾ। ਜਦੋਂ ਤੁਸੀਂ ਨੇਤਰ ਬੰਦ ਕਰਦੇ ਹੋ ਫਿਰ ਇਕਾਗਰ ਹੋ ਜਾਂਦਾ, ਇੱਕ ਕੰਨਾਂ 'ਚ ਆ ਜਾਂਦਾ, ਫਿਰ ਇਹ ਸੁਣਦਾ ਵਾ। ਅਤੇ ਜਦੋਂ ਸੁਣੇਗਾ ਨਾ, ਤਾਂ ਹੀ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ, ਗਾ ਵੀ ਹੈ ਸੁਣੀ ਹੈ ਵਾਹ ਗੁਰੂ, ਅੱਖਾਂ ਬੰਦ ਕਰਕੇ। ਅਤੇ ਫਿਰ ਕੀ ਹੋਏਗਾ, ਪਿਆਰ ਪੈ ਜਾਏਗਾ। ਅੱਜ ਇਹੋ ਪਿਆਰ ਪਾਇਆ ਵਾ, ਅਸੂਨ ਅਸੁਨ ਪ੍ਰੇਮ ਉਮਾਹੜਾ, ਕਿਉਂ ਮਿਲੀਏ ਹਰ, ਅਤੇ ਮਿਲਾਪ ਵੀ ਹੋ ਜਾਏਗਾ। ਜਾਏ ਇਹਦੇ ਮਨ ਤਨ ਪਿਆਸ ਦਰਸ਼ਨ ਘਣੀ, ਕੋਈ ਆਣ ਮਿਲਾਵੇ। ਮੈਂ ਤਾਂ ਹੁਣ ਮਿਲਾਉਣਾ ਕਿੰਨੇ ਆ, ਜਿਹੜੀ ਜਿਹਨਾਂ ਦੀ ਸ਼ਰਨ 'ਚ ਬੈਠੇ ਹੋ, ਮਿਲਾਉਣਾ ਕਿੰਨੇ ਆ। ਗੁਰਪੂਰਾ ਮਿਲਾਵੇ ਮੇਰਾ ਪ੍ਰੀਤਮ, ਹੈ ਨਾ। ਪਰ ਉੱਥੇ ਇਹਨਾਂ ਦੀ ਸਹਾਇਤਾ ਨਾਲ ਲੈਣੀ ਹੈ, ਆਹ ਜਿਹੜੇ ਬੈਠੇ ਆ ਇਹਨੂੰ ਸੰਤ ਕਹਿੰਦੇ ਨੇ। ਸੰਤ ਸਹਾਈ ਪ੍ਰੇਮ ਕੇ ਹਾਂ, ਤਾਂ ਕਿ ਲਾਗੂ ਪਾਏ। ਪਾਏ ਲੱਗਣਾ ਸਮਝ ਲੱਗ ਗਈ ਹੁਣ ਕੀ ਹੈ, ਸੰਤਾਂ ਨੂੰ ਮੱਥੇ ਨਹੀਂ ਟੇਕਣੇ। ਉਹਨਾਂ ਦੇ ਮੁੱਖ 'ਚੋਂ ਜਿਹੜੀ ਆਵਾਜ਼ ਨਿਕਲਦੀ ਆ ਵਾਹ ਗੁਰੂ, ਇਹ ਉਹਨਾਂ ਦੇ ਚਰਨ ਆ। ਇਹ ਸੰਤਾਂ ਦੇ ਕੀ ਆ, ਚਰਨ ਧੂੜ। ਮਾਘ ਮਜਨ ਸੰਗ ਸਾਧੂਆਂ, ਧੂੜੀ ਕਰ ਇਸ਼ਨਾਨ। ਜਦੋਂ ਅੱਖਾਂ ਬੰਦ ਕਰਕੇ ਸਾਰਿਆਂ ਦੀ ਧੂੜੀ ਕੰਨਾਂ ਰਾਹੀਂ ਲੱਗੂਗੀ ਨਾ ਅੰਦਰ ਬੈਠੇ ਮਨ ਨੂੰ, ਅਤੇ ਜਨਮਾਂ ਕਰਮਾਂ ਦੀਆਂ ਇਹਦੀਆਂ ਮੈਲਾਂ ਉੱਤਰ ਜਾਣਗੀਆਂ। ਪੰਜੇ ਮੈਲਾਂ, ਪੰਜ ਮੈਲਾਂ ਨੇ। ਸਤਿਗੁਰ ਕਹਿੰਦੇ ਜਨਮ ਕਰਮ ਮਲ ਉਤਰੇ ਮਨ 'ਤੇ ਜਾਏ ਗੁਮਾਨ। ਚਾਰ ਹੋਰ ਰਹਿ ਗਈਆਂ, ਉਹ ਵੀ ਨਿਕਲ ਜਾਣਗੀਆਂ। ਇਹਦੇ ਕਾਮ ਕ੍ਰੋਧ ਨਾਮ ਉਹੀ ਹੈ, ਬਿਨਸੇ ਲੋਭ ਸਵਾਨ, ਸਾਰਾ ਕੁਛ ਐਂ ਕਲੀਨ ਅਪ ਹੋ ਜਾਂਦਾ। ਅਤੇ ਫਿਰ ਇਹ ਨਿੱਜ ਘਰ ਮਹਿਲ ਜਾਂਦਾ। ਉਹਨੂੰ ਸੱਚਾ ਮਾਰਗ ਵੀ ਕਿਹਾ, ਲਿਵਦਾ ਰਸਤਾ, ਸੰਤ ਕਾ ਮਾਰਗ, ਜਿੱਥੇ ਧਰਮ ਨੂੰ ਵਾਹਿਗੁਰੂ ਨੂੰ ਮਿਲਣਾ ਨਹੀਂ ਜਾ। ਸੰਤ ਕਾ ਮਾਰਗ ਧਰਮ ਕੀ ਪੌੜੀ, ਪਰ ਕੋਈ ਕੋਈ ਚੱਲਦਾ, ਸਿਮਰਨ ਕਰਦੇ ਨਹੀਂ ਗੇ, ਨਾ ਸੰਗਤ 'ਚ ਹੀ ਬਹਿੰਦੇ। ਕੋਵਿਡ ਭਾਗੀ ਪਾਏ, ਤਾਂ ਹੀ ਕਿਹਾ ਨਾ ਜੱਗ ਮੈਂ ਉੱਤਮ ਕਾਢੀਏ ਵਿਰਲੇ ਕਈ, ਵਿਰਲੇ ਵਿਰਲੇ ਗੁਰਮੁਖ ਨੇ ਜਿਹੜੇ, ਜਿਨ੍ਹਾਂ ਨੂੰ ਇਹ ਫਿਰ, ਕਿਉਂਕਿ ਜਿੰਨਾ ਚਿਰ ਮਨ ਨੂੰ ਜਗਾਉਂਦੇ ਨਹੀਂ ਨਾ, ਇਹਨੂੰ ਪਤਾ ਨਹੀਂ ਲੱਗਣਾ ਵੀ ਅਸੀਂ ਆਏ ਕਦ ਲਈ, ਇਹ 'ਚ ਬਰਾਗ ਨਹੀਂ ਗਾ ਆਉਣਾ, ਤਾਂ ਪੱਥਰ ਹੋਇਆ ਪਿਆ, ਹੈ ਨਾ। ਕਾਇਆ ਆਰਣ ਮਨ ਵਿੱਚ ਲੋਹਾ, ਹੈ ਨਾ। ਪੰਚ ਅਗਨ ਤਿਤ ਲਾਗ ਰਹੀ, ਪੰਜਾਂ ਦੀ ਅਗਨ 'ਚ ਸੜਿਆ ਪਿਆ, ਹੈ ਨਾ। ਭਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਾਂ ਨਾਹੇ, ਏਕ ਨਾਮ ਅੰਮ੍ਰਿਤ ਹੋ ਦੇਵੇ, ਅਤੇ ਨਾਨਕ ਦ੍ਰਿਸ਼ਟਸ ਦੇਹ।